ਅਭਾਗ ਹੈ ਜਿਨਕੇ ਤਿਨ ਸਾਧੁ ਧੂਰ ਨਾ ਪੀਜੈ ਤਿੰਨਾ ਤਿਸਨਾ ਜਲਤ ਜਲਤ ਨਹੀਂ ਬੂਝੈ ਡੰਡ ਧਰਮ ਰਾਏ ਕਾ ਦੀਜੈ ਸਭ ਤੀਰਥ ਵਰਤ ਜਗ ਪੁਨ ਕੀਏ ਹਿਵੈ ਗਾਲ ਗਾਲ ਤਨ ਸੀਜੈ ਅਤੁਲਾ ਤੋਲ ਰਾਮ ਨਾਮ ਹੈ ਗੁਰਮਤ ਕੋ ਪੁਜੈ ਨਾ ਤੋਲ ਤਲੀਜੈ ਤਵ ਗੁਣ ਬ੍ਰਹਮ ਬ੍ਰਹਮ ਤੂੰ ਜਨ ਹੈ ਜਨ ਨਾਨਕ ਸਰਨ ਪਰੀਜੈ ਤੂੰ ਜਲ ਨਿਧ ਮੀਨ ਹਮ ਤੇਰੇ ਕਰ ਕਿਰਪਾ ਸੰਗ ਰਖੀਜੈ ਕਲਿਆਣ ਮਹੱਲਾ ਚੌਥਾ ਰਾਮਾ ਰਾਮ ਰਾਮੋ ਪੂਜ ਕਰੀਜੈ ਮਨ ਤਨ ਅਰਪ ਧਰੋ ਸਭ ਆਗੈ ਰਸ ਗੁਰਮਤ ਗਿਆਨ ਦ੍ਰਿੜੀਜੈ ਰਹਾਉ ਬ੍ਰਹਮ ਨਾਮ ਗੁਣ ਸਾਖਤ ਰੋਵਰ ਨਿਤ ਚੁਨ ਚੁਨ ਪੂਜ ਕਰੀਜੈ ਆਤਮ ਦੇਉ ਦੇਉ ਹੈ ਆਤਮ ਰਸ ਲਾਗੈ ਪੂਜ ਕਰੀਜੈ ਵਿਵੇਕ ਬੁੱਧ ਸਭ ਜਗ ਮਹਿ ਨਿਰਮਲ ਵਿਚਰ ਵਿਚਰ ਰਸ ਪੀਜੈ ਗੁਰ ਪ੍ਰਸਾਦ ਪਦਾਰਥ ਪਾਇਆ ਸਤਿਗੁਰ ਕੋ ਇਹੋ ਮਨ ਦੀਜੈ ਨਿਰਮੋਲਕ ਅਤ ਹੀਰੋ ਨੀਕੋ ਹੀਰੈ ਹੀਰ ਬਦੀਜੈ ਮਨ ਮੋਤੀ ਸਾਲ ਹੈ ਗੁਰ ਸ਼ਬਦੀ ਜਿਤ ਹੀਰਾ ਪਰਖ ਲਈਜੈ

ਧਰਮ ਫੁੱਲ ਫਲ ਗੁਰ ਗਿਆਨ ਦਰੜਾਇਆ, ਬਹਿਕਾਰ ਬਾਸ ਜਗ ਦੀਜੈ, ਏਕ ਜੋਤ ਏਕੋ ਮਨ ਵਸਿਆ, ਸਭ ਬ੍ਰਹਮ ਦ੍ਰਿਸ਼ਟ ਇਕ ਕੀਜੈ, ਆਤਮ ਰਾਮ ਸਭ ਏਕੈ ਹੈ ਪਸਰੇ, ਸਭ ਚਰਨ ਤਲੇ ਸਿਰ ਦੀਜੈ, ਨਾਮ ਬਿਨਾ ਨਕਟੇ ਨਰ ਦੇਖੋ, ਤਿਨ ਘਸ ਘਸ ਨਾਕ ਵਡੀਜੈ, ਸਾਕਤ ਨਾਰ ਅਹੰਕਾਰੀ ਕਹੀਐ, ਬਿਨ ਨਾਵੈ ਧ੍ਰਿਗ ਜੀਵੀਜੈ, ਜਬ ਲਗ ਸਾਸ ਸਾਸ ਮਨ ਅੰਤਰ, ਤਤ ਬੇਗਲ ਸਰਨ ਪਰੀਜੈ, ਨਾਨਕ ਕਿਰਪਾ ਕਿਰਪਾ ਕਰ ਧਾਰੋ, ਮੈਂ ਸਾਧੂ ਚਰਨ ਪਖੀਜੈ, ਕਲਿਆਣ ਮਹੱਲਾ ਚੌਥਾ ਰਾਮਾ, ਮੈਂ ਸਾਧੂ ਚਰਨ ਤਵੀਜੈ, ਤਿਲ ਬਿਖ ਦਹਿਨ ਹੋਹੇ ਖਿਨ ਅੰਤਰ, ਮੇਰੇ ਠਾਕੁਰ ਕਿਰਪਾ ਕੀਜੈ ਰਹਾਉ, ਮੰਗਤ ਜਨ ਦੀਨ ਖਰੇ ਦਰ ਠਾਢੇ, ਅਤ ਤਰਸਨ ਕਉ ਦਾਨ ਦੀਜੈ, ਤ੍ਰਾਹੇ ਤ੍ਰਾਹੇ ਸਰਨ ਪ੍ਰਭ ਆਏ, ਮੋਹ ਕੋ ਗੁਰਮਤ ਨਾਮ ਦ੍ਰਿੜੀਜੈ, ਕਾਮ ਕ੍ਰੋਧ ਨਗਰ ਮਹਿ ਸਬਲਾ, ਨਿਤ ਉਠ ਉਠ ਜੂਜ ਕਰੀਜੈ, ਅੰਗੀਕਾਰ ਕਰਹੁ ਰਖ ਲੇਵਹੁ, ਗੁਰਪੂਰਾ ਕਾਢ ਕਢੀਜੈ, ਅੰਤਰ ਅਗਨ ਸਬਲ ਅਤ ਬਿਖਿਆ, ਹਿਵ ਸੀਤਲ ਸ਼ਬਦ ਗੁਰ ਦੀਜੈ, ਤਨ ਮਨ ਸ਼ਾਂਤ ਹੋਏ ਅਧਿਕਾਈ, ਰੋਗ ਕਾਟੈ ਸੂਖ ਸਵੀਜੈ, ਜਿਉ ਸੂਰਜ ਕਿਰਨ ਰਵਿਆ ਸਰਬਠਾਈ, ਸਭ ਘਟ ਘਟ ਰਾਮ ਰਵੀਜੈ, ਸਾਧੂ ਸਾਧ ਮਿਲੇ ਰਸ ਪਾਵੈ, ਤਤ ਨਿਜ ਘਰ ਬੈਠਿਆਂ ਪੀਜੈ, ਜਨ ਕੋ ਪ੍ਰੀਤ ਲੱਗੀ ਗੁਰ ਸੇਤੀ, ਜਿਉ ਚੱਕਵੀ ਦੇਖ ਸੂਰੀਜੈ, ਨਿਰਖਤ ਨਿਰਖਤ ਰਹਿਣ ਸਭ ਨਿਰਖੀ, ਮੁਖ ਕਾਢੈ ਅੰਮ੍ਰਿਤ ਪੀਜੈ, ਸਾਕਤ ਸਵਾਨ ਕਹੀਐ ਬਹੁ ਲੋਭੀ, ਬਹੁ ਦੁਰਮਤ ਮੈਲ ਭਰੀਜੈ, ਆਪਨ ਸਵਾਏ ਕਰਹਿ ਬਹੁ ਬਾਤਾਂ, ਤਿਨਾ ਕਾ ਵਸਾਹੂ ਕਿਆ ਕੀਜੈ, ਸਾਧੂ ਸਾਧ ਸਰਨ ਮਿਲ ਸੰਗਤ, ਜਿਤ ਹਰ ਰਸ

ਅਜ ਹੰਕਾਰ ਸਭ ਤਜੀਐ ਮਿਲ ਸਾਧੂ ਸੰਗ ਰਹੀਜੈ ਧਰਮ ਰਾਏ ਕੀ ਕਾਨ ਚੁਕਾਵੈ ਬਿਖ ਡੁਬਦਾ ਕਾਢ ਕਢੀਜੈ ਭਰਮ ਸੂਕੇ ਬਹੁ ਉਭ ਸੁਖ ਕਹੀਐ ਮਿਲ ਸਾਧੂ ਸੰਗ ਹਰੀਜੈ ਤਾਂ ਤੇ ਬਿਲਮ ਪਲ ਢਿੱਲ ਨਾ ਕੀਜੈ ਜਾਏ ਸਾਧੂ ਚਰਨ ਲਗੀਜੈ ਰਾਮ ਨਾਮ ਕੀਰਤਨ ਰਤਨ ਵੱਥ ਹਰ ਸਾਧੂ ਪਾਸ ਰਚੀਜੈ ਜੋ ਬਚਨ ਗੁਰ ਸਤ ਸਤ ਕਰ ਮਾਨੈ ਤਿਸ ਆਗੈ ਕਾਢ ਤਰੀਜੈ ਸੰਤੋ ਸੁਨਹੋ ਸੁਨਹੋ ਜਨ ਪਾਈ ਗੁਰ ਕਾਢੀ ਬਾਹ ਕੁਕੀਜੈ ਜੇ ਆਤਮ ਕਉ ਸੁਖ ਸੁਖ ਨਿਤ ਲੋੜ ਹੋ ਤਾਂ ਸਤਿਗੁਰ ਸਰਨ ਪਵੀਜੈ ਜੇ ਵੱਡ ਭਾਗ ਹੋਏ ਅਤ ਨੀਕਾ ਤਾਂ ਗੁਰਮਤ ਨਾਮ ਦ੍ਰਿੜੀਜੈ ਸਭ ਮਾਇਆ ਮੋਹ ਬਿਖਮ ਜਗ ਤਰੀਐ ਸਹਿਜੇ ਹਰ ਰਸ ਪੀਜੈ ਮਾਇਆ ਮਾਇਆ ਕੇ ਜੋ ਅਧਕਾਈ ਵਿਚ ਮਾਇਆ ਪਚੈ ਪਚੀਜੈ ਅਗਿਆਨ ਅੰਧੇਰ ਮਹਾਂਪੰਥ ਬਿਖੜਾ ਅਹੰਕਾਰ ਭਾਰ ਲੱਦ

ਜਾ ਨਾਮ ਦਾਰੂ ਅਵਰ ਨਾਸਤ ਕਰਨ ਹਾਰ ਅਪਾਰ ਰਹਾਉ ਪਤਾਲ ਪੁਰੀਆਂ ਏਕ ਭਾਰ ਹੋਵੇ ਲੱਖ ਕਰੋੜ ਤੇਰੇ ਲਾਲ ਕੀਮਤ ਤਾਂ ਪਵੇ ਜਾਂ ਸਿਰੇ ਹੋਵੇ ਹੋਰ ਦੁੱਖਾਂ ਤੇ ਸੁਖ ਉਪਜਹ ਸੁਖੀ ਹੋਵੇ ਦੁੱਖ ਜਿਤ ਮੁਖ ਤੂੰ ਸਲਾਹੀਐ ਤਿਤ ਮੁਖ ਕੈਸੀ ਭੂਖ ਨਾਨਕ ਮੂਰਖ ਏਕ ਤੂੰ ਅਵਰ ਭਲਾ ਸੰਸਾਰ ਜਿਤ ਤਨ ਨਾਮ ਨਾ ਉਪਜੈ ਸੇ ਤਨ ਹੋਏ ਖੁਆਰ ਪ੍ਰਭਾਤੀ ਮਹੱਲਾ ਪਹਿਲਾ ਜੈ ਕਾਰਨ ਬੇਦ ਬ੍ਰਹਮੈ ਉਚਰੇ ਸੰਕਰ ਛੋਡੀ ਮਾਇਆ ਜੈ ਕਾਰਨ ਸਿੱਧ ਭਏ ਉਦਾਸੀ ਦੇਵੀ ਮਰਮ ਨਾ ਪਾਇਆ ਬਾਬਾ ਮਨ ਸਾਚਾ ਮੁਖ ਸਾਚਾ ਕਹੀਐ ਤਰੀਐ ਸਾਚਾ ਹੋਈ

ਨਾਹੀ ਧਰਮ ਨਾਹੀ ਨਾਹੀ ਸੁਚ ਮਾਲਾ ਸਿਵ ਜੋਤ ਕੰਨੋ ਬੁੱਧ ਪਾਈ ਸਤ ਗੁਰੂ ਰਖਵਾਲਾ ਜਾਂ ਕੈ ਬਰਤ ਨਾਹੀ ਨੇਮ ਨਾਹੀ ਨਾਹੀ ਬਕ ਬਾਈ ਗਤ ਅਵਗਤ ਕੀ ਚਿੰਤ ਨਾਹੀ ਸਤ ਗੁਰੂ ਫੁਰਮਾਈ ਜਾਂ ਕੈ ਆਸ ਨਾਹੀ ਨਿਰਾਸ ਨਾਹੀ ਚਿੱਤ ਸੁਤ ਸਮਝਾਈ ਤੰਤ ਕਉ ਪਰਮ ਤੰਤ ਮਿਲਿਆ ਨਾਨਕਾ ਬੁੱਧ ਪਾਈ ਪ੍ਰਭਾਤੀ ਮਹੱਲਾ ਪਹਿਲਾ ਤਾਂ ਕਾ ਕਹਿਆ ਦਰ ਪ੍ਰਵਾਨ ਬਿਖ ਅੰਮ੍ਰਿਤ ਦੋਹੇ ਸਮ ਕਰ ਜਾਣ ਕਿਆ ਕਹੀਐ ਸਰਬੇ ਰਹਿਆ ਸਮਾਈ ਜੋ ਕਿਛ ਵਰਤੈ ਸਭ ਤੇਰੀ ਰਜਾਈ ਰਹਾਉ ਪ੍ਰਗਟੀ ਜੋਤ ਚੂਕਾ ਭਵਾਨ ਸਤਿਗੁਰ ਦੀਆ ਅੰਮ੍ਰਿਤ ਨਾਮ।

ਕਰ ਮਾਨਿਆ ਨਾਨਕ ਗਿਰੀ ਉਦਾਸੀ ਸੋਹ ਪਰਵਾਨ ਪ੍ਰਭਾਤੀ ਮਹੱਲਾ ਪਹਿਲਾ ਦਿਸ਼ਟ ਬਿਕਾਰੀ ਬੰਧਨ ਬੰਧੈ ਹਉ ਤਿਸ ਕੈ ਬਲ ਜਾਈ ਪਾਪ ਪੁੰਨ ਕੀ ਸਾਰ ਨਾ ਜਾਣੈ ਭੂਲਾ ਫਿਰੈ ਅਜਾਈ ਬੋਲੋ ਸੱਚ ਨਾਮ।

ਗਿਆਨ ਸੁਜਾਣਿਆ ਜਗ ਤੇ ਪੂਰੇ ਪ੍ਰਵਾਨ ਤਾਂ ਕਹੋ ਸਮਝਾਵਣ ਜਾਈਐ ਜੇ ਕੋ ਭੁੱਲਾ ਹੋਈ ਆਪੇ ਖੇਲ ਕਰੇ ਸਭ ਕਰਤਾ ਐਸਾ ਬੂਝੈ ਕੋਈ ਨਾਉ ਪ੍ਰਭਾਤੈ ਸ਼ਬਦ ਧਿਆਈਐ ਛੋਡ ਹੋ ਦੁਨੀ ਪਰੀਤਾ ਪ੍ਰਣਵਤ ਨਾਨਕ ਦਾਸਨ ਦਾਸਾ ਜਗ ਹਾਰਿਆ ਤਿਨ ਜੀਤਾ ਪ੍ਰਭਾਤੀ ਮਹੱਲਾ ਪਹਿਲਾ ਮਨ ਮਾਇਆ ਮਨ ਧਾਇਆ ਮਨ ਪੰਖੀ ਆਕਾਸ਼ ਤਸਕਰ ਸ਼ਬਦ ਨਿਵਾਰਿਆ ਨਗਰ ਬੁੱਠਾ ਸਾਬਾਸ ਜਾਂ ਤੂੰ ਰਾਖੈ।

ਦੇਖ ਸੰਭਾਲੈ ਸੁਖ ਦੁਖ ਪੁਰਬ ਕਮਾਈ ਕਰਮਹੀਨ ਸੱਚ ਭੀਖਿਆ ਮੰਗੈ ਨਾਨਕ ਮਿਲੈ ਵਡਾਈ ਪ੍ਰਭਾਤੀ ਮਹੱਲਾ ਪਹਿਲਾ ਮਸਤ ਕਰੋ ਮੂਰਖ ਜਗ ਕਹੀਆ।

ਹੋਏ ਨਾਨਕ ਧਰਾਪਿਓ ਤਨ ਸੁਖ ਹੋਏ ਪ੍ਰਭਾਤੀ ਮਹੱਲਾ ਪਹਿਲਾ ਅੰਤਰ ਦੇਖ ਸ਼ਬਦ ਮਨ ਮਾਨਿਆ ਅਵਰ ਨ ਰੰਗ ਨਹਾਰਾ ਐਨ ਸਜੀਆ ਦੇਖ ਸੰਭਾਲੇ ਤਿਸ ਹੀ ਕੀ ਸਰਕਾਰਾ ਮੇਰਾ ਪ੍ਰਭ ਰਾਂਗ ਘਣੋ ਅਤਰੂੜੋ ਦੀਨ ਦਿਆਲ ਪ੍ਰੀਤਮ ਮਨ ਮੋਹਨ ਹੱਥ

ਨਾਮ ਘਟ ਘਟ ਪੂਰ ਰਹਿਆ ਪ੍ਰਭ ਏਕੋ ਗੁਰਮੁਖ ਪ੍ਰਗਟ ਹਰ ਹਰ ਨਾਮ ਰਹਾਉ ਗੁਪਤਾ ਨਾਮ ਵਰਤੈ ਵਿਚ ਕਲ ਯੁਗ ਘਟ ਘਟ ਹਰ ਭਰਪੂਰ ਰਹਿਆ ਨਾਮ ਰਤਨ ਤਿੰਨਾ ਹਿਰਦੈ ਪ੍ਰਗਟਿਆ ਜੋ ਗੁਰ ਸਰਨਾਈ ਭਜ ਪਿਆ ਇੰਦਰੀ ਪੰਚ ਪੰਚੇ ਵਸਿਆਣ ਖਿਮਾ ਸੰਤੋਖ ਗੁਰਮਤ ਪਾਵੈ ਸੋ ਧਨ ਧਨ ਹਰ ਜਨ ਵਡ ਪੂਰਾ ਜੋ ਭੈ ਬੈਰਾਗ ਹਰ ਗੁਣ ਗਾਵੈ ਗੁਰ ਤੇ ਮੋਹ ਫੇਰੇ ਜੇ ਕੋਈ ਗੁਰ ਕਾ ਕਹਿਆ ਨਾ ਚਿਤ ਧਰੈ ਕਰ ਆਚਾਰ ਬਹੁ ਸੰਪੋ ਸੰਚੈ ਜੋ ਕਿਛ ਕਰੈ ਸੋ ਨਰਕ ਪਰੈ ਏਕੋ ਸ਼ਬਦ ਏਕੋ ਪ੍ਰਭ ਵਰਤੈ ਸਭ ਏਕਸ ਤੇ ਉਤਪਤ ਚੱਲੈ ਨਾਨਕ ਗੁਰਮੁਖ ਮੇਲ ਮਲਾਏ ਗੁਰਮੁਖ ਹਰ ਹਰ ਜਾਏ ਰਲੈ ਪ੍ਰਭਾਤੀ ਮਹੱਲਾ ਤੀਜਾ ਮੇਰੇ ਮਨ ਗੁਰ ਆਪਣਾ ਸਲਾਏ ਪੂਰਾ ਭਾਗ ਹੋਵੈ ਮੁਖ ਮਸਤਕ ਸਦਾ ਹਰ ਕੇ ਗੁਣ ਗਾਹੇ ਰਹਾਉ ਅੰਮ੍ਰਿਤ ਨਾਮ ਭੋਜਨ ਹਰ ਦੇ ਕੋਟ ਮਦੇ ਕੋਈ ਵਿਰਲਾ ਲੇ ਜਿਸਨੋ ਆਪਣੀ ਨਦਰ ਕਰੇ ਗੁਰ ਕੇ ਚਰਨ ਮਨ ਮਾਹੇ ਵਸਾਏ ਦੁੱਖ ਅਨੇਰਾ ਅੰਦਰ

ਪਾਣਾ ਸੋਈ ਭਗਤ ਸੁਗੜ ਸੁਜਾਣਾ ਨਾਨਕ ਤਿਸ ਕਹਿ ਸਦ ਗੁਰਬਾਣਾ ਪ੍ਰਭਾਤੀ ਮਹੱਲਾ ਚੌਥਾ ਬੇਪਾਸ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਰਸਕ ਰਸਕ ਗੁਣ ਗਾਵਹਿ ਗੁਰਮਤਿ ਲਿਵ ਉਨ

ਸਗਲ ਤਿਆਗ ਨਾਮ ਹਰਿ ਜੀਦਾ ਕਿਸ ਗੁਰ ਕੈ ਸਦਾ ਬਲ ਜਾਈਐ ਹਰ ਸਿਮਰਨ ਜਿਸ ਗੁਰ ਤੇ ਪਾਈਐ ਬੂਡਤ ਪ੍ਰਾਣੀ ਜਿਨ ਗੁਰਹਿ ਤਰਾਇਆ।

ਸੇਵ ਵੱਡੇ ਭਾਗ ਪਾਈਐ ਹਰ ਸੇਵ ਪ੍ਰਭਾਤੀ ਮਹੱਲਾ ਪੰਜਵਾਂ ਸਗਲੇ ਦੁੱਖ ਮਿਟੇ ਸੁਖ ਦੀਏ ਆਪਣਾ ਨਾਮ ਜਪਾਇਆ ਕਰ ਕਿਰਪਾ ਆਪਣਾ।

ਜੋ ਤਿਸ ਭਾਵੈ ਸੋ ਭਲ ਹੋਸ ਤਿਸ ਗੁਰ ਕਉ ਹਉ ਸਦ ਬਲ ਜਾਈ ਜਿਸ ਪ੍ਰਸਾਦ ਹਰ ਨਾਮ ਧਿਆਈ ਐਸਾ ਗੁਰ ਪਾਈਐ ਵਡ ਭਾਗੀ ਜਿਸ ਮਿਲਤੇ ਰਾਮ ਲਿਵ ਲਾਗੀ ਕਰ ਕਿਰਪਾ ਪਾਰ ਬ੍ਰਹਮ ਸੁਆਮੀ ਸਗਲ ਘਟਾ ਕੇ ਅੰਤਰ ਜਾਮੀ ਆਠ ਪਹਿਰ ਆਪਣੀ ਲਿਵ ਲਾਏ ਜਨ ਨਾਨਕ ਪ੍ਰਭ ਕੀ ਸਰਨਾਏ ਪ੍ਰਭਾਤੀ ਮਹਲ

ਦਾਸ ਪ੍ਰਭਾਤੀ ਮਹੱਲਾ ਪੰਜਵਾਂ ਪਾਰ ਬ੍ਰਹਮ ਪ੍ਰਭ ਸੁਗੜ ਸੁਜਾਨ ਗੁਰਪੂਰਾ ਪਾਈਐ ਵਡ ਭਾਗੀ ਦਰਸ਼ਨ ਕੋ ਜਾਈਐ ਕੁਰਬਾਨ ਰਹਾਉ ਕਿਲ ਵਿਖ ਮੇਟੇ ਸ਼ਬਦ ਸੰਤੋਖ ਨਾਮ ਅਰਾਧਨ ਹੋਆ ਜੋਗ ਸਾਧ ਸੰਗ ਹੋਆ ਪ੍ਰਗਾਸ ਚਰਨ ਕਮਲ ਮਨ ਮਾਹੀ ਨਿਵਾਸ ਜਿਨ ਕੀਆ ਤਿਨ ਲੀਆ ਰਾਖ ਪ੍ਰਭ ਪੂਰਾ ਅਨਾਥ ਕਾ ਨਾਥ ਜਿਸਹਿ ਨਵਾ

ਕਾਰਾ ਤਨ ਮਨ ਧਨ ਹਰਿਆ ਗੈ ਰਾਖਿਆ ਨਾਨਕ ਕਹਿ ਮਹਾਰਸ ਚਾਖਿਆ ਪ੍ਰਭਾਤੀ ਮਹੱਲਾ ਪਹਿਲਾ ਨਿਵਲੀ ਕਰਮ ਭੁਅੰਗਮ ਭਾਠੀ ਰੇਚਕ ਪੂਰਕ ਕੁੰਭ ਕਰੈ ਬਿਨ ਸਤਿਗੁਰ ਕਿਸ ਸੋਝੀ ਨਾਹੀ ਭਰਮੇ ਭੂਲਾ ਬੂਡ ਮਰੈ ਅੰਧਾ ਭਰਿਆ ਭਰ ਭਰ ਧੋਵੈ ਅੰਤਰ ਕੀ ਮਲ ਕਦੇ ਨਾ ਲਹਿ ਨਾਮ ਬਿਨਾ ਫੋਕਟ ਸਭ ਕਰਮਾ ਜਿਉ ਬਾਜੀ ਗਰ ਭਰਮ ਭੁੱਲੈ ਖੱਟ ਕਰਮ ਨਾਮ ਨਿਰੰਜਨ ਸੋਈ ਤੂੰ ਗੁਣ ਸਾਗਰ ਅਵਗੁਣ ਮੋਹੀ ਰਹਾਉ ਮਾਇਆ ਧੰਦਾ ਧਾਮਣੀ ਦੁਰਮਤਕਾਰ ਵਿਕਾਰ ਮੂਰਖ ਆਪ ਗਣਾਈਂਦਾ ਬੂਝ ਨਾ ਸਕੈ ਕਾਰ ਮਨਸਾ ਮਾਇਆ ਮੋਹਣੀ ਮਨਮੁਖ ਬੋਲ ਖੁਆਰ ਮੱਜਣ ਝੂਠਾ।

ਮੇਰਾ ਪ੍ਰਭਾਤੀ ਮਹੱਲਾ ਪੰਜਵਾਂ ਮਨ ਮਹਿ ਕ੍ਰੋਧ ਮਹਾ ਅਹੰਕਾਰਾ ਪੂਜਾ ਕਰਹਿ ਬਹੁਤ ਵਿਸਥਾਰਾ ਕਰ ਇਸ਼ਨਾਨ ਤਨ ਚੱਕਰ ਬਣਾਏ ਅੰਤਰ ਕੀ ਮਾਲ ਕਬ ਹੀ ਨਾ ਜਾਏ ਇਤ ਸੰਜਮ ਪ੍ਰਭ ਕਿਨ ਹੀ ਨਾ ਪਾਇਆ ਭਗਉਤੀ ਮੁਦਰਾ ਮਨ ਮੋਹਿਆ ਮਾਇਆ ਰਹਾਉ ਪਾਪ ਕਰਹਿ ਪੰਚਾਂ ਕੇ ਬਾਸਰੇ ਤੀਰਥ ਨਾਏ ਕਹਿ ਸਭ ਉਤਰੇ ਬਹੁਰ ਕਮਾਵਹਿ ਹੋਏ ਨਿਸੰਕ ਜੰਪੁਰ ਬਾਂਧ ਖਰੇ ਕਾਲੰਕ ਘੂੰਗਰ ਬਾਂਧ ਬਜਾਵਹਿ ਤਾਲਾ ਅੰਤਰ ਕਪਟ ਫਿਰਹਿ ਬੇਤਾਲਾ ਵਰਮੀ ਮਾਰੀ ਸਾਪ ਨਾ ਮੂਆ ਪ੍ਰਭ ਸਭ ਕਿਛ ਜਾਣੈ ਜਿਨ ਤੂੰ ਕੀਆ ਕੂਵਰ ਤਾਪ ਗੇਰੀ ਕੇ ਬਸਤਰਾ ਅਪਦਾ ਕਾ ਮਾਰਿਆ ਗ੍ਰਹਿ ਤੇ ਨਸਤਾ ਦੇਸ ਛੋੜ ਪਰਦੇਸਹਿ ਤਾਇਆ ਪੰਚ ਚੰਡਾਲ ਨਾਲੇ ਲੈ ਆਇਆ ਕਾਨ ਫਰਾਏ ਹਰਾਏ ਟੂਕਾ ਘਰ ਘਰ ਮੰਗੈ ਤ੍ਰਿਪਤਾਵਣ ਤੇ ਚੂਕਾ ਬਨਤਾ ਛੋੜ ਬਦ ਨਦਰ ਪਰ ਨਾਰੀ ਵੇਸ ਨਾ ਪਾਈਐ ਮਹਾਂ ਦੁਖਿਆਰੀ ਬੋਲੈ ਨਾਹੀ ਹੋਏ ਬੈਠਾ ਮੋਨੀ ਅੰਤਰ ਕਲਪ ਪਵਾਈਐ ਜੋਨੀ ਅੰਤੇ ਰਹਿਤਾ ਦੁਖ ਦੇਹੀ ਸਹਿਤਾ ਹੁਕਮ ਨਾ ਬੂਝੈ ਵਿਆਪਿਆ ਮਮਤਾ ਬਿਨ ਸਤਿਗੁਰ ਕਿਨੈ ਨਾ ਪਾਈ ਪਰਮ ਗਤੇ ਪੂਛੋ ਸਗਲ ਬੇਦ ਸਿਮਰਤੇ ਮਨਮੁਖ ਕਰਮ ਕਰ

ਹੋਵੇ ਭਾਗ ਤਾਂ ਦਰਸ਼ਨ ਪਾਈਐ ਆਪ ਤਰੈ ਸਭ ਕੁਟੰਬ ਤਰਾਈਐ ਰਹਾਉ ਦੂਜਾ ਪ੍ਰਭਾਤੀ ਮਹੱਲਾ ਪੰਜਵਾਂ ਸਿਮਰਤ ਨਾਮ ਕਿਨ ਬਿਕ ਸਭ ਕਾਟੇ ਧਰਮ ਰਾਏ ਕੇ ਕਾਗਰ ਫਾਟੇ ਸਾਧ ਸੰਗਤ ਮਿਲ ਹਰ ਰਸ ਪਾਇਆ ਪਾਰ ਬ੍ਰਹਮ ਰਿਦ ਮਾਹੇ ਸਮਾਇਆ ਰਾਮ ਰਮਤ ਹਰ ਹਰ ਸੁਖ ਪਾਇਆ ਤੇਰੇ ਦਾਸ ਚਰਨ ਸਰਨਾਇਆ ਰਹਾਉ ਚੂਕਾ ਗੌਣ ਮਿਟਿਆ ਅੰਧਿਆਰ ਗੁਰ ਦਿਖਲਾਇਆ ਮੁਕਤ।

ਨਿਮਖਰਿਦੈ ਤਾਰੀ ਗੋਬਿੰਦ ਜਪਤ ਸਭ ਕਾਰਜ ਸਾਰੀ ਉੱਚੇ ਤੇ ਉੱਚਾ ਪ੍ਰਭ ਥਾਨ ਹਰ ਜਨ ਲਾਵਹਿ ਸਹਿਜ ਧਿਆਨ ਦਾਸ ਦਾਸਨ ਕੀ ਬਾਂਛੋਂ ਧੂਰ ਸਰਬ ਕਲਾ ਪ੍ਰੀਤਮ ਭਰਪੂਰ।

ਆਸ ਬੇਪਾਸ ਪ੍ਰਭਾਤੀ ਬਾਣੀ ਭਗਤ ਕਬੀਰ ਜੀ ਕੀ। ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਮਰਨ ਜੀਵਨ ਕੀ ਸ਼ੰਕਾ ਨਾਸੀ, ਆਪਣ ਰੰਗ ਸਹਿਜ ਪ੍ਰਗਾਸੀ, ਪ੍ਰਗਟੀ ਜੋਤ ਮਿਟਿਆ ਅੰਧਿਆਰਾ, ਰਾਮ ਰਤਨ ਪਾਇਆ।

ਕਹੀ ਐ ਸੋਈ ਅਲਹ ਅਲਖ ਨਾ ਜਾਈ ਲਖਿਆ ਗੁਰ ਗੁੜ ਦੀਨਾ ਮੀਠਾ ਕਹਿ ਕਬੀਰ ਮੇਰੀ ਸੰਕਾ ਨਾਸੀ ਸਰਬ ਨਿਰੰਜਨ ਦੀਠਾ ਪ੍ਰਭਾਤੀ।

ਜੋ ਕਿਸ ਕੀਆ ਸੋ ਆਪੈ ਆਪੈ। ਪ੍ਰਣਵਤ ਨਾਮ ਦੇਉ ਇਹੋ ਜੀਓ ਚਿਤਵੈ ਸੋ ਲਹੈ। ਅਮਰ ਹੋਏ ਸਦ ਆਖੁਲ ਰਹੈ ਪ੍ਰਭਾਤੀ ਭਗਤ ਬੇਣੀ ਜੀ ਕੀ। ਇਕ ਓਅੰਕਾਰ ਸਤਿਗੁਰ ਪ੍ਰਸਾਦ ਤਨ ਚੰਦਨ ਮਸਤਕ ਪਾਤੀ ਹਿਰਦੇ ਅੰਤਰ ਕਰ ਤਲ ਕਾਤੀ। ਠੱਗ ਦਿਸ਼ਟ ਬੱਗਾ ਲਿਵ ਲਾਗਾ ਦੇਖ ਬੈਸਨੋ ਪ੍ਰਾਨ ਮੁਖ ਭਾਗਾ। ਕਲ ਭਗਵਤ ਬੰਦ ਚਿਰਾਮੰ ਕਰੂਰ ਦਿਸ਼ਟ ਰਤਾ ਨਿਸਬਾਦੰ। ਰਹਾਉ ਨਿਤ ਪ੍ਰਤ ਇਸ਼ਨਾਨ ਸਰੀਰੰ ਦੁਇ ਧੋਤੀ ਕਰਮ ਮੁਖ ਖੀਰੰ। ਹਿਰਦੈ ਸ਼ੁਰੀ ਸੰਧਿਆਨੀ ਪਰ ਦਰਭ ਹਿਰਨ ਕੀ ਬਾਣੀ। ਸਿਲ ਪੂਜਸ ਚੱਕਰ ਗਣੇਸੰ ਨਿਸ ਜਾਗਸ ਭਗਤ ਪਰਵੇਸੰ। ਪਗ ਨਾਚਸ ਚਿਤ ਅਕਰਮੰ ਏ ਲੰਪਟ ਨਾਚ ਅਧਰਮੰ। ਮ੍ਰਿਗ ਆਸਣ ਤੁਲਸੀ ਮਾਲਾ ਕਾਰੀ ਉਜਲ ਤਿਲਕ ਕਪਾਲਾ। ਹਿਰਦੈ ਕੂੜ ਕੰਠ ਰੁਦਰਾਖੰ ਰੇ ਲੰਪਟ ਕ੍ਰਿਸ਼ਨ ਅਪਾਖੰ। ਜਿਨੇ ਆਤਮ ਤਤ ਨਾ ਚੀਨਿਆ ਸਭ ਫੋਕਟ ਧਰਮ ਅਭੀਨਿਆ। ਕਹੋ ਬੇਣੀ ਗੁਰਮੁਖ ਧਿਆਵੈ ਬਿਨ ਸਤਿਗੁਰ ਬਾਟ ਨਾ ਪਾਵੈ।

ਭਜ ਜਨਮ ਸਿਰਾਤ ਹੈ ਤਹੋਂ ਕਹਾਂ ਬਾਰ ਬਾਰ ਸਮਝਤ ਨਹਿ ਕਿਉਂ ਗਵਾਰ ਬਿਨਸਤ ਨਹਿ ਲੱਗੈ ਬਾਰ ਪੂਰੇ ਸਮਗਾਤ ਹੈ ਰਹਾਉ ਸਗਲ ਭਰਮ ਡਾਰ ਦੇ ਗੋਬਿੰਦ ਕੋ ਨਾਮ ਲੇ ਅੰਤ ਬਾਰ ਸੰਗ ਤੇਰੇ ਇਹ ਏਕ ਜਾਤ ਹੈ ਬਿਖਿਆ ਬਿਖ ਜਿਉ ਬੇਸਾਰ ਪ੍ਰਭ ਕਹੋ ਜਸ ਹੀਏ ਧਾਰ ਨਾਨਕ ਜਨ ਕਹਿ ਪੁਕਾਰ ਔਸ

ਇਕੰਤ ਬਦਕ ਪਰਿਹਾਰੇਣ ਲਖਿਐ ਆਵਦਹਿ ਅਹੋ ਜਸਿਐ ਰਖੇਣ ਗੋਪਾਲਹਿ ਨਾਨਕ ਰੋਮ ਨਾ ਛੇਦਯਤੇ ਬਹੁ ਜਤਨ ਕਰਤਾ ਬਲਵੰਤਕਾਰੀ ਸੇਵੰਤ ਸੂਰਾ ਚਤੁਰ ਦਿਸਹਿ ਬਿਕਮ ਥਾਨ ਬਸੰਤ ਉਚਹਿ ਨਹਿ ਸਿਮਰੰਤ ਮਰਨੰ ਕਦਾਂਚਹਿ ਹੋਵੰਤ ਆਗਿਆ ਭਗਵਾਨ ਪੁਰਖ ਹੈ ਨਾਨਕ ਕੀਤੀ ਸਾਸ ਅਕਰਖ ਤੇ ਸ਼ਬਦੰ ਰਤੰ ਹਿਤੰ ਮਯਾ ਕੀਰਤੰ ਕਲੀ ਕਰਮ ਕ੍ਰਿਤਵੈ ਮਿਟੰਤ ਤਤਰਾਗਤ ਪਰਮ ਮੋਹੰ ਭਗਵਾਨ ਰਮਣੰ ਸਰਬਤਰ ਥਾਨਿਯੰ ਦ੍ਰਿਸ਼ਟ ਤਵੰ ਅਮੋਗ ਦਰਸ਼ਨੰ ਬਸੰਤ ਸਾਧ ਰਸਨਾ ਹਰ ਹਰ ਹਰ ਹਰੀ ਨਾਨਕ ਪ੍ਰਿਯੰ ਜਾਪ ਜਪਨਾ ਕਟੰਤ ਰੂਪੰ ਕਟੰਤ ਦੀਪੰ ਕਟੰਤ ਰਵ ਸਸਿਅਰ ਨਖਿਅਤਰ ਗਗਨੰ ਕਟੰਤ ਬਸਦਾ ਗਿਰ ਤਰ ਸੇ ਖੰਡੰ ਕਟੰਤ ਲਲਨਾ ਸੁਤ ਪ੍ਰਾਤ ਹੀਤੰ ਕਟੰਤ

ਧਰੰਗ ਧਾਰਨ ਹੈ, ਨਿਰਧਨੰਗ ਧਨ ਨਾਮ ਨਰਹਰ ਹੈ, ਅਨਾਥ ਨਾਥ ਗੋਬਿੰਦ ਹੈ, ਬਲਹੀਨ ਬਲ ਕੇਸਵ ਹੈ, ਸਰਬ ਭੂਤ ਦਯਾਲ ਅਚੁੱਤ, ਦੀਨ ਬਾਂਧਵ ਦਾ ਮੁਦਰ ਹੈ, ਸਰਭਗਿ ਹੈ ਪੂਰਨ ਪੁਰਖ ਭਗਵਾਨ ਹੈ, ਭਗਤ ਵਛਲ ਕਰਨਾਮਯ, ਘਟ ਘਟ ਬਸੰਤ ਬਾਸ ਦੇਵ ਹੈ, ਪਾਰ ਬ੍ਰਹਮ ਪਰਮੇਸ਼ਵਰ ਹੈ, ਜਾ ਚੰਤ ਨਾਨਕ ਕਿਰਪਾਲ ਪ੍ਰਸਾਦੰ, ਨਹਿ ਬਿਸਰੰਤ ਨਹਿ ਬਿਸਰੰਤ ਨਰਾਇਣ ਹੈ, ਨਹਿ ਸਮਰਥੰ ਨਹਿ ਸੇਵਕੰ, ਨਹਿ ਪ੍ਰੀਤ ਪਰਮ ਪੁਰਖੋਤਮੰ, ਤਵ ਪ੍ਰਸਾਦ ਸਿਮਰਤੇ ਨਾਮੰ, ਨਾਨਕ ਕਿਰਪਾਲ ਹਰ ਹਰ ਗੁਰੰ, ਭਰਨ ਪੋਖਣ ਕਰੰਤ ਜੀਆਂ, ਵਿਸਰਾਮ ਸਾਧਨ ਦੇਵੰਤ ਦਾਨੰ, ਸਿਰਜੰਤ ਰਤਨ ਜਨਮ ਚਤੁਰ ਚੇਤਨ ਹੈ, ਵਰਤੰਤ ਸੁਖ ਆਨੰਦ ਪ੍ਰਸਾਦ ਹੈ, ਸਿਮਰੰਤ ਨਾਨਕ ਹਰ ਹਰ ਹਰੇ, ਅਨਿਤਯ ਹੈ ਰਚਨਾ ਨਿਰਮੋਹੋ ਤੇ, ਦਾਨੰ ਪਰਾਪੂਰਬੇਣ ਪੂਚੰਤੇ ਮਹੀਪਤੇ, ਵਪ੍ਰੀਤ ਬੁੱਧਿਯੰ ਮਾਰਤ ਲੋਕਹਿ, ਨਾਨਕ ਚਿਰੰਕਾਲ ਦੁਖ ਭੋਗਤੇ, ਬ੍ਰਿਥਾ ਅਨੁਗ੍ਰਹੰਗ ਬਿੰਦ ਹੈ, ਜਸਯ ਸਿਮਰਨ ਰਦੰਤਰ ਹੈ।

ਕਿਵਤੰ ਸੰਤ ਨਾ ਤ੍ਰਿਪਿਅਤੇ ਸਹਿਣਸ਼ੀਲ ਸੰਤੰ ਸਮ ਮਿੱਤਰਸਯੈ ਦੁਰਜਨਹਿ ਨਾਨਕ ਭੋਜਨ ਅਨਕ ਪ੍ਰਕਾਰੇਣ ਨਿੰਦਕ ਆਵਦ ਹੋਏ ਉਪਤਿਸ਼ਟਤੇ ਤਿਰਸਕਾਰ ਨਹਿ ਭਵੰਤ ਮਾਨ ਭੰਗ।

ਪਾਲ ਨਾਮੰ ਰਮੰਤ ਗੁਣ ਗੋਬਿੰਦ ਨਿਤ ਪ੍ਰਤ ਹੈ ਤਰਨ ਸਰਨ ਸੁਆਮੀ ਰਮਣ ਸੀਲ ਪਰਮੇਸ਼ਵਰ ਹੈ ਕਰਨ ਕਾਰਨ ਸਮਰੱਥ ਹੈ ਦਾਨ ਦੇਤ ਪ੍ਰਭ ਪੂਰਨ ਹੈ ਨਿਰਾਸ ਆਸ ਕਰਨ ਸਗਲ ਅਰਥ ਆਲਿਐ ਗੁਣ ਨਿਧਾਨ ਸਿਮਰੰਤ ਨਾਨਕ ਸਗਲ ਜਾਚੰਤ ਜਾਚਕ ਹੈ ਦੁਰਗਮ ਸਥਾਨ ਸੁਗਮੰ ਮਹਾਦੂਖ ਸਰਬ ਸੂਖਣ ਹੈ ਦੁਰਬਚਨ ਭੇਦ ਭਰਮੰ ਸਾਕਤ ਪਿਸਨੰ ਤਾਂ ਸੁਰਜਨ ਹੈ ਅਸਥਿਤੰ ਸੋਗ ਹਰਖੰ ਭੈ ਖੀਨੰ ਤਾਂ ਨਿਰਭਵੈ ਹੈ ਭੈ ਅਤਵਿਅੰ ਮਹਾਨਗਰ ਬਾਸੰ ਧਰਮ ਲਖਿਅਣ ਪ੍ਰਭਮਯ ਸਾਧ ਸੰਗਮ ਰਾਮ ਰਾਮ ਰਮਣ ਸਰਨ ਨਾਨਕ ਹਰ ਹਰ ਦਿਆਲ ਚਰਨੰ ਹੇ ਅਜਿੱਤ ਸੂਰ ਸੰਗਰਾਮੰ ਹੱਥ ਬਲਨਾ ਬਹੁ ਮਰਦਨ ਹੈ ਗਣ ਗੰਧਰਬ ਦੇਵ ਮਨੁੱਖਿਅੰ ਪਸ ਪੰਖੀ ਬਮੋਹਨ ਹੈ

ਕਰਨ ਹੈ। ਹਤੰ ਪੰਚ ਸਤਨੇਣ ਨਾਨਕ ਹਰ ਬਾਣੀ ਪਰਹਾਰਨ ਹੈ। ਬਚਨ ਸਾਧ ਸੁਖ ਪੰਥਾ ਲਹੰਤਾ ਬਡ ਕਰਮਣ ਹੈ। ਰਹੰਤਾ ਜਨਮ ਮਰਨੇਨ ਰਮਣ ਨਾਨਕ ਹਰ ਕੀਰਤਨ ਹੈ। ਪੱਤਰ ਪੁਰਜੀਣ ਝੜੀਆਂ ਨਹਿ ਜੜੀਆਂ ਪੇਡ ਸੰਪਤਾ ਨਾਮ ਬਿਹੂਣ ਬਿਖਮਤਾ ਨਾਨਕ ਬਹੰਤ ਜੋਨ ਬਾਸਰੋ ਰੈਣੀ। ਭਾਵਨੀ ਸਾਧ ਸੰਗੇਣ ਲਭੰਤੰ ਬਡ ਭਾਗਣ ਹੈ। ਹਰ ਨਾਮ ਗੁਣ ਰਮਣੰ

ਹਨ। ਨਾਨਕ ਹਰ ਪੂਰਬ ਲਿਖਣ ਹੈ, ਦਸਨ ਬਿਹੂਨ ਭਯੰਗੰ, ਮੰਤਰੰ ਗਾਰੜੀ ਨਿਵਾਰੰ, ਵਿਆਦ ਉਪਾਰਨ ਸੰਤੰ, ਨਾਨਕ ਲਬਧ ਕਰਮਣ ਹੈ, ਜਥ ਕਥ ਰਮਣੰ, ਸਰਣੰ ਸਰਬਤਰ ਜੀਅਣ ਹੈ, ਤਥ ਲਗਣੰ ਪ੍ਰੇਮ ਨਾਨਕ, ਪ੍ਰਸਾਦੰ ਗੁਰਦਰਸ਼ਨ ਹੈ, ਚਰਨਾਰ ਬਿੰਦ ਮਨ ਵਿਦਿਅੰ, ਸਿਧਿਅੰ ਸਰਬ ਕੁਸਲਨ ਹੈ, ਗਾਥਾ ਗਾਵੰਤ ਨਾਨਕ, ਪਭਿਅੰ ਪਰਾਪੂਰਬਣ ਹੈ, ਸ਼ੁਭ ਬਚਨ ਰਮਣੰ, ਗਵਣੰ ਸਾਧ ਸੰਗੇਣ ਉਦਰਨ ਹੈ, ਸੰਸਾਰ ਸਾਗਰੰ ਨਾਨਕ, ਪੁਨਰਪ ਜਨਮ ਨਾ ਲਭਿਅਤੇ, ਵੇਦ ਪੁਰਾਣ ਸ਼ਾਸਤਰ ਵਿਚਾਰੰ, ਏਕੰਕਾਰ ਨਾਮ ਉਰਧਾਰੰ, ਕੁਲਹਿ ਸਮੂਹ ਸਗਲ ਉਧਾਰੰ, ਬਡਭਾਗੀ ਨਾਨਕ ਕੋ ਤਾਰੰ, ਸਿਮਰਣੰ ਗੋਬਿੰਦ ਨਾਮੰ, ਉਦਰਣੰ ਕੁਲ ਸਮੂਹਣ ਹੈ, ਲਭਦਿਹੰ ਸਾਧ ਸੰਗੇਣ ਨਾਨਕ, ਵਡਭਾਗੀ ਭੇਟ ਅੰਤ ਦਰਸ਼ਨ ਹੈ, ਸਰਬ ਦੋਖ ਪ੍ਰੰਤਿਆਗੀ, ਸਰਬ ਧਰਮ ਦ੍ਰਿੜੰਤਰਨ ਹੈ, ਲਭਦੇਣ ਸਾਧ ਸੰਗੇਣ ਨਾਨਕ, ਮਸਤਕ ਲਿਖਿਆਣ ਹੈ, ਹੋਯੋ ਹੈ ਹੋਵੰਤੋ, ਹਰਨ ਭਰਨ ਸੰਪੂਰਨ ਹੈ।

ਆਇਆ ਮੇਰੇ ਹਾਥ ਪਦਮ ਆਂਗਨ ਸੁਖ ਬਾਸਨਾ ਸਖੀ ਮੋਰੈ ਕੰਠਰ ਤਨ ਪੇਖ ਦੁਖ ਨਾਸਨਾ ਬਾਸੋ ਸੰਗ ਗੋਪਾਲ ਸਗਲ ਸੁਖ ਰਾਸ ਹਰ ਹਰਿਹਾਂ ਰਿੱਧ ਸਿੱਧ ਨਵ ਨਿਧ ਬਸਹਿ ਜਿਸ ਸਦਾ ਕਰ ਪਰ ਪ੍ਰਿਯ ਰਾਵਣ ਜਾਹੇ ਸੇਈ ਤਾਂ ਲਾਜੀਐ ਨਿਤ ਪ੍ਰਤ ਹਿਰਹਿ ਪਰ ਦਰਬ ਛਿਦਰ ਕਤ ਢਾਕੀਐ ਹਰ ਗੁਣ ਰਮਤ ਪਵਿੱਤਰ ਸਗਲ ਕੁਲ ਤਾਰਈ ਹਰਿਹਾਂ ਸੁਨਤੇ ਭਏ ਪਨੀਤ ਪਾਰ ਬ੍ਰਹਮ ਬੀਚਾਰਈ ਉਪਰ ਬਨੈ ਅਕਾਸ ਤਲੈ ਧਰ ਸੋਹਤੀ ਦਹ ਦਿਸ ਚਮਕੈ ਬੀਜਲ ਮੁਖ ਕੋ ਜੋਹਤੀ ਖੋਜਤ ਫਿਰੋ ਬਦੇਸ਼ ਪੀਓ ਕਤ ਪਾਈਐ ਹਰਿਹਾਂ ਜੇ ਮਸਤਕ ਹੋਵੈ ਭਾਗ ਤਾਂ ਦਰਸ ਸਮਾਈਐ ਡਿੱਠੇ ਸਭੇ ਥਾਂ ਨਹੀਂ ਤੁਧ ਜਿਹਾ ਬਧੋ ਪੁਰਖ ਬਧਾਤੈ ਤਾਂ ਤੂੰ ਸੋਹਿਆ ਵਸਦੀ ਸਗਨ ਅਪਾਰ ਅਨੂਪ ਰਾਮਦਾਸਪੁਰ ਹਰਿਹਾਂ ਨਾਨਕ ਕਸਮਲ ਜਾਹੇ ਨਾਇ ਰਾਮਦਾਸ ਸਾਰ ਚਾਤ੍ਰਕ ਚਿੱਤ ਸੁਚਿੱਤ ਸੋ ਸਾਜਨ ਚਾਹੀਐ ਜਿਸ ਸੰਗ ਲਾਗੇ ਪ੍ਰਾਣ ਤਿਸੈ ਕਉ ਆਹੀਐ ਬਨ ਬਨ ਫਿਰਤੇ ਉਦਾਸ ਬੂੰਦ ਜਲ ਕਾਰਨੇ ਹਰਿਹਾਂ ਤਿਉ ਹਰ ਜਨ ਮੰਗੈ ਨਾਮ ਨਾਨਕ ਬਲਿਹਾਰ ਨੇ।

ਕਰਨ ਮੁੰਡ ਘਾਲਿਆ ਰਸਨਾ ਜਪੈ ਨਾ ਨਾਮ ਤਿਲ ਤਿਲ ਕਰ ਕੱਟੀਐ ਹਰ ਹਾਂ ਜਬ ਬਿਸਰੈ ਗੋਬਿੰਦ ਰਾਏ ਦਿਨੋ ਦਿਨ ਘਟੀਐ ਪੰਕਜ ਫਾਥੇ ਪੰਖ ਮਹਾਮਦ ਗੁੰਫਿਆ ਅੰਗ ਸੰਗ ਉਰਜਾਏ ਬਿਸਰਤੇ ਸੁੰਫਿਆ ਹੈ ਕੋ ਐਸਾ ਮੀਤ ਜੇ ਤੋਰੈ ਬਿਖਮ ਗਾਂਠ ਨਾਨਕ ਇਕ ਸ੍ਰੀ ਧਰਨਾਥ ਜੇ ਟੂਟੇ ਲੇ ਸਾਠ ਧਾਵੋ ਦਸ਼ਾ ਅਨੇਕ ਪ੍ਰੇਮ ਪ੍ਰਭ ਕਾਰਨੀ ਪੰਚ ਸਤਾਵਹਿ ਦੂਤ ਕਮਨ ਬਿਦ ਮਾਰਨੀ ਤੀਖਣ ਬਾਣ ਚਲਾਏ ਨਾਮ ਪ੍ਰਭ ਧਿਆਈਐ ਹਰਿ ਹਾਂ ਮਹਾਂ ਬਿਖਾਦੀ ਘਾਤ ਪੂਰਨ ਗੁਰ ਪਾਈਐ ਸਤਿਗੁਰ ਕੀਨੀ ਦਾਤ ਮੂਲ ਨਾਨਕ ਖੁੱਟੈ ਖਾਵਹੁ ਭੁੰਚਹੁ ਸਭ ਗੁਰਮੁਖ ਛੁਟੈ ਅੰਮ੍ਰਿਤ ਨਾਮ ਨਿਧਾਨ ਦਿੱਤਾ ਤੁਸ ਹਰਿ ਨਾਨਕ ਸਦਾ ਅਰਾਧ ਕਦੇ ਨਾ ਜਾਹਿ।

ਬਨਿਹਾਰੀ ਤਿੰਨ ਜੇ ਦਰਗਹਿ ਜਾਣਿਆ ਤੀਨੇ ਕਰਮ ਅਨੇਕ ਗਵਾਰ ਵਿਕਾਰ ਘਨ ਮਹਾਂ ਦੁਰਗੰਧਤ ਵਾਸ ਛੱਠ ਕਾ ਛਾਰ ਤਨ ਫਿਰ ਤਉ ਗਰਭ ਗਵਾਰ ਮਰਨ ਨਹਿ ਜਾ ਨਹੀਂ ਹਰਿਹਾਂ ਹਰ ਚੰਡੋਰੀ ਪੇਖ ਕਾਹੇ ਸੱਚ ਮਾਨੇ ਜਿਸ ਕੀ

हम तज भलो सब कोए जिने ऐसा कर बूझिया मीत हमारा सोए कबीर आ।

ਆਹ ਹੋਂ ਬਲਿਹਾਰੀ ਤਿਨ ਕੋ ਪੈਸ ਜੋ ਨੀਕਸ ਜਾਹ ਕਬੀਰ ਇਹ ਤਨ ਜਾਏਗਾ ਸਕੋ ਤਨ ਉਹ ਬਹੋਰ ਨਾਂਗੇ ਪਾਵੋ ਤੇ ਗਏ।

ਕਾਮਲ ਪੇ ਤੇ ਹਾਡ ਹੈ ਵਰੀ ਉਪਰ ਛਤਰ ਤਰ ਤੇ ਫੁਨ ਧਰਨੀ ਗਾਡ ਕਬੀਰ ਗਰਬ ਨਾ ਕੀਜੀਐ ਉਚਾ ਦੇਖ ਅਵਾਸ ਆਜ।

ਕਬੀਰ ਮਹਿੰਦੀ ਕਰ ਘਾਲਿਆ ਆਪ ਪਸਾਏ ਪਸਾਏ ਤੈ ਸਹ ਬਾਤ ਨਾ ਪੁੱਛੀਐ ਕਬੋ ਨਾ ਲਾਈ ਪਾਏ ਕਬੀਰ ਜੇ ਦਰ ਆਵਤ ਜਾਤਿਓ ਹਟਕੈ ਨਾਹੀ ਕੋਇ ਸੋ ਦਰ ਕੈਸੇ ਛੋਡੀਐ ਜੋ ਦਰ ਐਸਾ ਹੋਇ ਕਬੀਰ ਡੂਬਾ ਥਾ ਪੈ ਉਬਰਿਓ ਗੁਣ ਕੀ ਲਹਿਰ ਚ ਭਕ ਜਬ ਦੇਖਿਓ ਬੇੜਾ ਜਰਜਰਾ ਤਬ ਉਤਰ ਪਰਿਓ ਹਉ ਫਰਕ ਕਬੀਰ ਪਾਪੀ ਭਗਤ ਨਾ ਭਾਵੈ ਹਰ ਪੂਜਾ ਨਾ ਸੁਹਾਈ ਮਾਖੀ ਚੰਦਨ ਪਰ ਹਰੈ।

ਮੈਲ ਨਾ ਛੋਡੀਐ ਮਾਰਗ ਲਾਗਾ ਜਾ ਪੇਖਤ ਹੀ ਪਨੀਤ ਹੋਏ ਭੇਟਤ ਜਪੀਐ ਨਾਮ ਕਬੀਰ ਸਾਕਤ ਸੰਗ ਨਾ ਕੀਜੀਐ ਦੂਰ ਹੈ।

ਕੀਤਿਓ ਜਰਾ ਪਹੁੰਚਿਓ ਆਏ ਲਾਗੀ ਮੰਦਰ ਦੁਆਰ ਤੇ ਅਬ ਕਿਆ ਕਾਢਿਆ ਜਾਏ ਕਬੀਰ ਕਾਰਨ ਸੋ ਭਇਓ ਜੋ ਕੀਨੋ ਕਰਤਾਰ ਕਿਸ ਬਿਨ ਦੂਸਰ ਕੋ ਨਹੀਂ ਏਕੈ ਸਿਰ ਜਨਹਾਰ ਕਬੀਰ ਫਲ ਲਾਗੇ ਫਲਨ ਪਾਕਨ ਲਾਗੇ ਆਂਬ ਜਾਏ ਪਹੁੰਚੈ ਖਸਮ ਕੋ ਜੋ ਬੀਚ ਨਾ ਖਾਹੀ ਕਾਂਬ ਕਬੀਰ ਠਾਕੁਰ ਪੂਜੈ ਮੋਲ ਲੇ ਮਨ ਹੱਥ ਤੀਰਥ ਜਾਏ ਦੇਖਾ ਦੇਖੀ ਸਵਾਂਗ ਧਰ ਭੁੱਲੇ ਭਟਕਾ ਖਾਏ ਕਬੀਰ ਪਾਹਨ ਪਰਮੇਸ਼ਰ ਕੀਆ ਪੂਜੈ ਸਭ ਸੰਸਾਰ ਇਸ

ਕੰਢੈ ਹਾਥ ਜਬ ਹੀ ਪਾਈਐ ਪਾਰਖੂ ਤਬ ਹੀਰਨ ਕੀ ਸਾਟ ਕਬੀਰ ਕਾਮ ਪਰੇ ਹਰ ਸਿਮਰੀਐ ਐਸਾ

हुआ मुझ में रहा ना हूँ। जब आपा पर का मिट गया जत देखो तत तू कबीर बिक।

ਨੀਚੇ ਲੋਇਨ ਕਰ ਰਹੋ ਲੇ ਸਾਜਨ ਘਟ ਮਾਹੇ ਸਭ ਰਸ ਖੇਲੋ ਪੀ ਸੋ ਕਿਸੀ ਲਖਾਵੋ ਨਾਹੇ ਆਠ ਜਾਮ ਚੌਸਠ ਘਰੀ ਤੋ ਨਿਰਖਤ ਰਹਿ ਜੀਓ ਨੀਚੇ ਲੋਇਨ ਕਿਉਂ ਕਰੋ ਸਭ ਘਟ ਦੇਖੋ ਪੀਓ।

ਬਹਿਆਲੀ ਹੈ ਜੰਗਲ ਕਿਆ ਟੁੰਡੇ ਫਰੀਦਾ ਇਨੀ ਨਿੱਕੀ ਜੰਗੀ ਹੈ ਫਲ ਡੂੰਗਰ ਪਵੇ ਓਮ ਅੱਜ ਫਰੀਦਾ ਕੂਜੜਾ ਸਹਿ ਕੋਹਾਂ ਥੇ ਓਮ ਫਰੀਦਾ ਰਾਤੀ ਵੱਡੀਆਂ ਧੁੱਖ ਧੁੱਖ ਉੱਠਣ ਪਾਸ ਇਗ ਤਿਨਾ ਦਾ ਜੀਵਿਆ ਜਿਨ੍ਹਾਂ ਵਡਾਣੀ ਆਸ ਫਰੀਦਾ ਜੇ ਮੈਂ ਹੁੰਦਾ ਵਾਰਿਆ ਮਿੱਤਾਂ ਆੜਿਆ ਹੇੜਾ ਜਲੈ ਮਜੀਠ ਜਿਉ ਉੱਪਰ ਅੰਗਾਰਾ ਫਰੀਦਾ ਲੋੜੈ ਦਾਖ ਬਜੌਰੀਆਂ

ਪ੍ਰੀਦਾ ਕੰਨ ਮੁਸੱਲਾ ਸੂਫ ਗਲ ਗਿਲ ਕਾਤੀ ਗੁੜਵਾਤ ਬਾਹਰ ਦਿਸੈ ਚਾਨਣਾ ਦਿਲ ਅੰਧਿਆਰੀ ਰਾਤ ਰੀਦਾ ਰੱਤੀ ਰਾਤ ਨਾ ਨਿਕਲੈ ਜੇ ਤਨ ਚੀਰੈ ਕੋਏ ਜੋ ਤਨ ਰੱਤੇ ਰੱਬ ਸਿਉ ਤਿੰਨ ਤਨ ਰਾਤ ਨਾ ਹੋਏ ਮਹੱਲਾ ਤੀਜਾ ਇਹੋ ਤਨ ਸਭੋ ਰਾਤ ਹੈ ਰਾਤ ਬਿਨ ਤਨ ਨਾ ਹੋਏ ਜੋ ਸਹਿ ਰੱਤੇ ਆਪਣੇ ਤਿਤ ਤਨ ਲੋਭ ਰਾਤ ਨਾ ਹੋਏ ਭੈ ਪੈ ਤਨ ਖੀਣ ਹੋਏ ਲੋਭ ਰਤ ਵਿੱਚੋਂ ਜਾਏ ਜਿਉ ਬੈ ਸੰਤਰ ਧਾਤ ਸੁਧ ਹੋਏ ਤਿਉ ਹਰ ਕਾ ਭਉ ਦੁਰਮਤ ਮਹਿਲ ਗਵਾਏ ਨਾਨਕ ਤੇ ਜਨ ਸੋਹਣੇ ਜੇ ਰੱਤੇ ਹਰ ਰੰਗ ਲਾਏ ਫਰੀਦਾ ਸੋਈ ਸਰਵਰ ਢੂੰਡ ਲਹੂ ਜਿਥੋਂ ਲੱਭੀ ਵੱਤ ਛੱਪੜ ਢੂੰਡੈ ਕਿਆ ਹੋਵੇ ਚਿੱਕੜ ਡੁੱਬੈ ਹੱਥ ਫਰੀਦਾ ਨੰਢੀ ਕੰਤ ਨਾ ਰਾਵਿਓ ਵੱਡੀ ਥੀ ਮੁਆਸ ਧਨ ਕੁਕੇਂਦੀ ਗੋਰ ਮੇ ਤੈ ਸਹਿ ਨਾ ਮਿਲਿਆਸ ਰੀਦਾ ਸਿਰ ਪਲਿਆ ਦਾੜੀ ਪਲੀ ਮੁੱਛਾਂ ਭੀ ਪਲੀਆਂ

ਵਾਜਾ ਕੁੱਟਿਆ ਇਹ ਨਾ ਭਲੀ ਰੀਤ ਕਭੀ ਚੱਲ ਨਾ ਆਇਆ ਪੰਜੇ ਵਖਤ ਮਸੀਤ ਉੱਠ ਫਰੀਦਾ ਉਜੂ ਸਾਜ ਸੁਬਹਾ ਨਿਵਾਜ ਗੁਜਾਰ ਜੋ ਸਿਰ ਸਾਈ ਨਾ ਨਿਵੈ ਸੋ ਸਿਰ ਕੱਪ ਉਤਾਰ ਜੋ ਸਿਰ ਸਾਈ ਨਾ ਨਿਵੈ ਸੋ ਸਿਰ ਕੀ ਜੈ ਕਾਏ ਕੁੰਨੇ ਹੇਠ ਜਲਾਈਐ ਬਾਲਣ।

ਆਈ ਫਰੀਦਾ ਕਿੱਥੇ ਤੈਂਡੇ ਮਾਪਿਆਂ ਜਿੰਨੀ ਤੂੰ ਜਣਿਓ ਹੈ ਤੈ ਪਾਸੋਂ ਉਹ ਲੱਦ ਗਏ ਤੂੰ ਅਜੈ ਨਾ ਪਤੀਣੋ ਹੈ ਫਰੀਦਾ ਮਨ ਮੈਦਾਨ ਕਰ ਟੋਏ ਟਿੱਬੇ ਲਾਹੀ ਅੱਗੇ ਮੂਲ ਨਾ ਆਵਸੀ ਦੂਜਕ ਸੰਦੀ ਪਾਹੀ ਮਹੱਲਾ ਪੰਜਵਾਂ ਫਰੀਦਾ ਖਾਲਕ ਖਲਕ ਮਹਿ ਖਲਕ ਵਸੈ ਰੱਬ ਮਾਹੇ ਮੰਦਾ ਕਿਸ ਨੂੰ ਆਖੀਐ ਜਾਂ ਤਿਸ ਬਿਨ ਕੋਈ ਨਾਹੀ ਫਰੀਦਾ ਜੇ ਦੇਹ ਨਾਲਾ ਕੱਪਿਆ ਜੇ ਗਲ ਕੱਪਹਿ ਚੁੱਖ ਪਵਨ ਨਾ ਇੱਤੀ ਮਾਮਲੇ ਸਹਾ ਨਾ ਇੱਤੀ ਦੁੱਖ ਚੱਬਣ ਚੱਲਣ ਰਤਨ ਸੇ ਸੁਣੀਅਰ ਬਹਿ ਗਏ ਹੇੜੇ ਮੁੱਤੀ ਧਾਹਾ ਸੇ ਜਾਨੀ ਚੱਲ ਗਏ ਫਰੀਦਾ ਬੁਰੇ ਦਾ ਭਲਾ ਕਰ ਗੁੱਸਾ ਮਨ ਨਾ ਹੰਡਾਏ ਦੇਹੀ ਰੋਗ ਨਾ ਲੱਗਈ ਪੱਲੇ ਸਭ ਕਿਛ ਪਾਏ ਫਰੀਦਾ ਪੰਖ ਪਰਾਹੁਣੀ ਦੁਨੀ ਸੁਹਾਵਾ ਬਾਗ ਨੌਬਤ ਵੱਜੀ ਸੁਬਾਹ ਸਿਉਂ ਚੱਲਣ ਕਾ ਕਰ ਸਾਜ ਫਰੀਦਾ ਰਾਤ ਕਥੂਰੀ ਵੰਡੀਐ ਸੁੱਤਿਆਂ ਮਿਲੈ ਨਾ ਭਾਉ ਜਿੰਨਾ ਨੈਣ ਨਿੰਦਰਾਵਲੇ ਤਿੰਨਾ ਮਿਲਣ ਕੁਆਉ ਫਰੀਦਾ ਮੈਂ ਜਾਣਿਆ ਦੁੱਖ ਮੁਜਕੂ ਦੁੱਖ ਸਬਾਇਐ ਜਗ ਉੱਚੇ ਚੜ ਕੇ ਦੇਖਿਆ ਤਾਂ ਘਰ ਘਰੇ ਹਾ ਅੱਗ ਮਹੱਲਾ ਪੰਜਵਾਂ ਫਰੀਦਾ ਭੂਮ ਰੰਗਾਵਲੀ

ਸੋ ਸੱਜਣ ਵੀਹੀ ਇੱਕ ਟੁੰਡੇਂਦੀ ਨਾ ਲਾਹਾਂ ਤੁਖਾਂ ਜਿਉ ਵਾਲੀ ਕਾਰਨ ਤਿਨਾ ਮਾਂ ਫਿਰੀ ਫਰੀਦਾ ਇਹੋ ਤਨ ਭੌਂਕਣਾ ਨਿਤ ਨਿਤ ਦੁਖੀਐ ਕੌਣ ਕੰਨੀ ਬੁੱਝੇ ਦੇ ਰਹਾਂ ਕੀਤੀ ਵੱਗੈ ਪੌਣ ਫਰੀਦਾ ਰੱਬ ਖਜੂਰੀ ਪੱਕੀਆਂ ਮਾਖਿਆ ਨਹੀਂ ਵਹਨ ਜੋ ਜੋ ਵੰਜੈ ਦੀਹੜਾ ਸੋ ਉਮਰ ਹੱਥ ਪਵਨ ਫਰੀਦਾ ਤਨ ਸੁੱਕਾ ਪਿੰਜਰ ਥੀਆ ਤਲੀਆਂ ਖੁੰਡਹਿ ਕਾਗ ਅਜੈ ਸੋ ਰੱਬ ਨਾ ਬਹੁੜਿਓ ਦੇਖ ਬੰਦੇ ਕੇ ਭਾਗ ਕਾਗਾ ਕਰੰਗ ਟੰਡੋਲਿਆ ਸਗਲਾ ਖਾਇਆ ਮਾਸ ਏ ਦੋਏ ਨੈਣਾ ਮਤ ਛੂਹੋ ਫਿਰ ਦੇਖਣ ਕੀ ਆਸ ਕਾਗਾ ਚੂੰਡ ਨਾ ਪਿੰਜਰਾ ਬਸੈ ਤਾਂ ਉੱਡਰ ਜਾਹੇ ਜਿਤ ਪਿੰਜਰੈ ਮੇਰਾ ਸਹੁ ਵਸੈ ਮਾਸ ਨਾ ਤਿੱਦੂ ਖਾਹੇ ਫਰੀਦਾ ਗੋਰ ਨਮਾਣੀ ਸੱਡ ਕਰੇ ਨੇ ਘਰਿਆ।

ਆਪਣੀ ਪਈ ਆਪ ਸਵਾਰ ਮੈਂ ਮਿਲੈ ਮੈਂ ਮਿਲਿਆ ਸੁਖ ਹੋਏ ਫਰੀਦਾ ਜੇ ਤੂੰ ਮੇਰਾ ਹੋਏ ਰਹੇ ਸਭ ਜਗ ਤੇਰਾ ਹੋਏ ਕੰਦੀ ਉੱਤੇ ਰੁਖੜਾ ਕਿਚਰਕ ਬੰਨੈ ਤੀਰ ਫਰੀਦਾ ਕੱਚੈ ਭਾਂਡੈ ਰੱਖੀਐ ਕਿਚਰ ਤਾਈ ਨੀਰ ਫਰੀਦਾ ਮਹਿਲ ਨਸੱਖਣ ਰਹਿ ਗਏ ਵਾਸਾ ਆਇਆ ਤਲ ਗੋਰਾਂ ਸੇ ਨਿਮਾਣੀਆਂ ਬਹਿਸਨ ਰੂਹਾਂ ਮਲ ਆਖੀ ਸੇਖਾ ਬੰਦਗੀ ਚੱਲਣ ਅੱਜ ਤੇ ਕੱਲ੍ਹ

ਕੁਨੀ ਵਿੱਚ ਸੇ ਦਰਗਾਹ ਉਗਾਹ ਫਰੀਦਾ ਦਰਿਆ ਵੈ ਕੰਨੈ ਬਗਲਾ ਬੈਠਾ ਕੇਲ ਕਰੇ ਕੇਲ ਕਰੇਂਦੇ ਹੰਜ ਨੂੰ ਅਚਿੰਤੇ ਬਾਜ ਪਏ ਤਿਸ ਰੱਬ ਦੇ ਕੇਲਾਂ ਵਿਸਰੀਆਂ ਜੋ ਮਨ ਚੇਤਨਾ ਚੇਤੇ ਸਨ ਸੋ ਗਾਲੀ ਰੱਬ ਕੀਆਂ ਸਾਡੇ ਤ੍ਰੈ ਮਨ ਦੇ ਹੋਰੀ ਚੱਲੈ ਪਾਣੀ ਅੰਨ ਆਇਓ ਬੰਦਾ ਦੁਨੀ ਵਿੱਚ ਵੱਤ ਅਸੂਣੀ ਬੰਨ ਮਲਕਲ ਮੌਤ ਜਾਂ ਆਵਸੀ ਸਭ ਦਰਵਾਜੇ ਭੰਨ।

ਵਿੱਚ ਦਰਗਹਾਇਆਈ ਕੰਮ ਫਰੀਦਾ ਹੋ ਬਲਿਹਾਰੀ ਤਿੰਨ ਪੰਖੀਆਂ ਜੰਗਲ ਜਿੰਨਾ ਵਾਸ ਕੰਕਰ ਚੁਗਨ ਥਲ ਵਸਨ ਰੱਬ ਨਾ ਛੋਡਨ ਪਾਸ ਫਰੀਦਾ ਰੁੱਤ ਫਿਰੀ ਵਣ ਕੰਬਿਆ ਪੱਤ ਝੜੇ ਝੜ ਪਾਹੇ ਚਾਰੇ ਕੁੰਡਾਂ ਢੂੰਡੀਆਂ ਰਹਿਣ ਕਥਾਉ ਨਾਹੀ ਫਰੀਦਾ ਪਾੜ ਪਟੋਲਾ ਧੱਜ ਕਰੀ ਕੰਬਲੜੀ ਪਹਿਰੇਉ ਜਿੰਨੀ ਵੇਸੀ ਸੌ ਮਿਲੈ ਸੇਹੀ ਵੇਸ ਕਰੇਉ ਮਹੱਲਾ ਤੀਜਾ ਕਾਏ ਪਟੋਲਾ ਪਾੜਤੀ ਕੰਬਲੜੀ ਪਹਿਰੇ ਨਾਨਕ ਘਰ ਹੀ ਬੈਠਿਆਂ ਸਹੁ ਮਿਲੈ ਜੇ ਨੀਯਤ ਰਾਸ ਕਰੇ ਮਹੱਲਾ ਪੰਜਵਾਂ ਫਰੀਦਾ ਗਰਭ ਜਿੰਨਾ ਵਡਿਆਈਆਂ ਧਨ ਜੋਬਨ ਆਗਾਹ ਖਾਲੀ ਚੱਲੇ ਧਣੀ ਸਿਉਂ

ਐ ਦੁੱਖ ਘਨੇਰਿਆ ਅੱਗੇ ਠੌਰ ਨਾ ਥਾਂ ਫਰੀਦਾ ਪਿੱਛੜ ਰਾਤ ਨਾ ਜਾਗਿਓ ਜੇ ਬੰਦੜੋ ਮੋਇਓ ਜੇ ਤਾਂ ਰੱਬ ਵਸਾਰਿਆ ਤਾਂ ਰੱਬ ਨਾ ਵਿਸਰਿਓ ਮਹੱਲਾ ਪੰਜਵਾਂ ਫਰੀਦਾ ਕੰਤ ਰੰਗਾਵਲਾ ਵੱਡਾ ਵੇ ਮੁਹਤਾਜ ਅੱਲਾਹ ਸੇ ਤੀਰਤਿਆ ਇਹੋ ਸਚਾਵਾਂ ਸਾਜ ਮਹੱਲਾ ਪੰਜਵਾਂ ਫਰੀਦਾ ਦੁੱਖ ਸੁੱਖ ਇੱਕ ਕਰ ਦਿਲ ਤੇ ਲਾਹੇ ਵਿਕਾਰ ਅੱਲਾਹ ਭਾਵੈ ਸੋ ਭਲਾ ਤਾਂ ਲੱਭੀ ਦਰਬਾਰ ਮਹੱਲਾ ਪੰਜਵਾਂ ਫਰੀਦਾ ਦੁਨੀ ਵਜਾਈ ਵੱਜਦੀ ਤੂੰ ਪੀ ਵੱਜਹਿ ਨਾਲ ਸੋਈ ਜੀਓ ਨਾ ਵੱਜਦਾ ਜਿਸ ਅੱਲਾਹ ਕਰਦਾ ਸਾਰ ਮਹੱਲਾ ਪੰਜਵਾਂ ਫਰੀਦਾ ਦਿਲ ਰੱਤਾ ਇਸ ਦੁਨੀ ਸਿਉ ਦੁਨੀ ਨਾ ਕਿਤੈ ਕੰਮ ਮਿਸਲ ਫਕੀਰਾਂ ਗਾਖੜੀ ਸੋ ਪਾਈਐ ਪੂਰ ਕਰਮ ਪਹਿਲੇ ਪਹਿਰੈ ਫੁੱਲੜਾ ਫਲ ਪੀ ਪੱਛਾ ਰਾਤ ਜੋ ਜਾਗਨ ਲਹਨ ਸੇ ਸਾਈ ਕੰਨੋ ਦਾਤ ਦਾਤੀ ਸਾਹਿਬ ਸੰਧੀਆਂ ਕਿਆ ਚੱਲੈ ਤਿਸ ਨਾਲ ਇੱਕ ਜਾਗਨ ਦੇ ਨਾ ਲਹਿਣ ਇੱਕ ਨਾ ਸੁੱਤਿਆਂ ਦੇ ਉਠਾਲ ਟੋਡੇਂਦੀਏ ਸੁਹਾਗ ਕੂ ਤਉ ਤਨ ਕਾਈ ਕੋਰ ਜਿੰਨਾ ਨਾਉ ਸੁਹਾਗਣੀ ਇੰਨਾ ਝਾਕ ਨਾ ਹੋਰ ਸਬਰ ਮੰਝ ਕਮਾਣ ਏ ਸਬਰ ਕਾ ਨੀਹਣੋ ਸਬਰ ਸੰਦਾ ਬਾਣ ਖਾਲਕ ਖਤਾ ਨਾ ਕਰੀ ਸਬਰ ਅੰਦਰ ਸਾਬਰੀ ਤਨ ਏਵੈ ਜਾਲੇਨ ਹੋਣ ਨਜੀਕ ਖੁਦਾਈ ਦੈ ਭੇਤ ਨਾ ਕਿਸੈ ਦੇਨ ਸਬਰ ਇਹੋ ਸਵਾਓ ਜੇ ਤੂੰ ਬੰਦਾ ਦਿੜ ਕਰ ਹੈ ਵੱਧ ਥੀ ਵਹਿ ਦਰਿਆਉ ਟੁੱਟਣਾ ਥੀ ਵਹਿ ਵਾਹੜਾ ਫਰੀਦਾ ਦਰਵੇਸੀ ਗਾਖੜੀ ਚੋਪੜੀ ਪਰੀਤ ਇਕਨ ਕਿੰਨੈ ਚਾਲੀਐ ਦਰਵੇ ਸਾਵੀ ਰੀਤ ਤਨ ਤਪੈ ਤਨੂਰ ਜਿਉ ਬਾਲਣ ਹੱਡ ਬਲੰਨ ਪੈਰੀ ਥੱਕਾ ਸਿਰ ਜੁਲਾਂ ਜੇ ਮੂੰਹ ਪਰੀ ਮਿਲਨ ਤਨ ਨਾ ਤਪਾਏ ਤਨੂਰ ਜਿਉ ਬਾਲਣ ਹੱਡ ਨਾ ਬਾਲ ਸਿਰ ਪੈਰੀ ਕਿਆ ਫੇੜਿਆ ਅੰਦਰ ਪਰੀ ਨਿਹਾਲ ਹਉ ਟੁਨੇਂਦੀ ਸੱਜਣਾ ਸੱਜਣ ਮੈਂਡੇ ਨਾਲ ਨਾਨਕ ਲੱਖ ਨਾ ਲਖੀਐ ਗੁਰਮੁਖ ਦੇ ਦਿਖਾਲ ਹੰਸਾਂ ਦੇਖ ਤਰੰਦਿਆਂ ਬੱਗਾਂ ਆਇਆ ਚਾਉ ਡੁੱਬ ਮੂਵੇ ਬੱਗ ਬੱਪੜੇ

ਤਨ ਭਇਉ ਸਤ ਸੰਗਤ ਤੇ ਪਿਆਰ ਹਰ ਗੁਰ ਨਾਨਕ ਜਿਨ ਪਰਸੇਓ ਤਿਨ ਸਭ ਕੁਲ ਕੀਓ ਉਧਾਰ ਸਚ ਸਭਾ ਦੀਵਾਨ ਸਚ ਸੱਚੇ ਪਹਿ ਧਰਿਓ ਸੱਚੈ ਤਖਤ ਨਿਵਾਸ ਸਚ ਤਪਾਵਸ ਕਰਿਓ ਸਚ ਸਿਰਜਿਓ ਸੰਸਾਰ ਆਪ

ਉਧਾਰਨ ਸੋ ਚਿਤ ਚੇਤ ਅਚੇਤ ਜਾਨ ਸਤ ਸੰਗਤ ਪਰਮ ਅੰਧੇਰ ਮੋਹਿਓ ਕਤ ਧੋ ਮੂਰਤ ਘਰੀ ਚਸਾ ਪਲ ਸਿਮਰਨ ਰਾਮ ਨਾਮ ਰਸਨਾ ਸੰਗ ਲਓ ਹੋਛੋ ਕਾਜ ਅਲਪ ਸੁਖ ਬੰਧਨ ਕੋਟ ਜਨਮ ਕਹਾਂ ਦੁਖ ਭਉ।

ਗੁਰ ਧਨ ਜਨਮ ਸਕਿਆਥ ਭਲੋ ਜਗ ਪਾਤਾਲ ਪੁਰੀ ਜੈਕਾਰ ਧੁਨ ਤਬ ਜਨ ਕਲ ਵਖਾਣਿਓ ਹਰ ਨਾਮ ਰਸਕ ਨਾਨਕ ਗੁਰ ਰਾਜ ਯੋਗ ਤੈ ਮਾਣਿਓ ਸਤ ਯੁਗ ਤੈ ਮਾਣਿਓ ਛਲਿਓ ਬਲ ਬਾਵਨ ਭਾਇਓ ਤ੍ਰੇਤੈ ਤੈ ਮਾਣਿਓ ਰਾਮ ਰਘੁਵੰਸ਼ ਕਹਾਇਓ ਦੁਆਪਰ ਕ੍ਰਿਸ਼ਨ ਮਰਾਰ ਕੰਸ ਕਿਰ ਤਾਰਤ ਕੀਓ ਉਗਰ ਸੈਨ ਕਉ ਰਾਜ ਅਭੈ ਭਗਤ ਹੈ ਜਨ ਦੀਓ ਕਲ ਯੁਗ ਪ੍ਰਮਾਨ ਨਾਨਕ ਗੁਰ ਅੰਗਦ ਅਮਰ ਕਹਾਇਓ ਸ੍ਰੀ ਗੁਰੂ ਰਾਜ ਅਬਚਲ ਅਟਲ।

ਉਚਨ ਭਗਤ ਬੇਨ ਗੁਣ ਰਵੈ ਸਹਿਜ ਆਤਮ ਰੰਗ ਮਾਣੈ ਜੋਗ ਧਿਆਨ ਗੁਰ ਗਿਆਨ ਬਿਨਾ ਪ੍ਰਭ ਅਵਰ ਨਾ ਜਾਣੈ ਸੁਖ ਦੇਉ ਪ੍ਰੀਖਿਅਤ ਗੁਣ ਰਵੈ ਗੋਤਮ ਰਿਖ ਜਸ ਗਾਇਓ ਕਬ ਕਲ ਸੁਜਸ ਨਾਨਕ ਗੁਰ ਨਿਤ ਨਵ ਤਨ ਜਗ ਛਾਇਓ ਗੁਣ ਗਾਵਹਿ ਪਾਇਆਲ ਭਗਤ ਨਾਗਾਦ ਪੁਯੰਗਮ ਮਹਾਦੇਉ ਗੁਣ ਰਵੈ ਸਦਾ ਜੋਗੀ ਜਤ ਜੰਗਮ ਗੁਣ ਗਾਵੈ ਮੁਨ ਬਿਆਸ ਜਿਨ ਬੇਦ ਵਿਆਕਰਨ ਵਿਚਾਰੇ ਬ੍ਰਹਮਾ ਗੁਣ ਉਚਰੈ ਜਿਨ ਹੁਕਮ ਸਭ ਸ੍ਰਿਸ਼ਟ ਸਵਾਰੀ ਬ੍ਰਹਮੰਡ ਖੰਡ ਪੂਰਨ ਬ੍ਰਹਮ ਗੁਣ ਨਿਰਗੁਣ ਸਮ ਜਾਣਿਓ ਜਪ ਕਲ ਸੁਜਸ ਨਾਨਕ ਗੁਰ ਸਹਿਜ ਜੋਗ ਜਿਨ ਮਾਣਿਓ ਗੁਣ ਗਾਵਹਿ ਨਵਨਾਥ ਧਨ ਗੁਰ ਸਾਚ ਸਮਾਇਓ ਮਾਂ ਦਾਤਾ ਗੁਣ ਰਵੈ ਜੇਨ ਚੱਕਰ ਵੈ ਕਹਾਇਓ ਗੁਣ ਗਾਵੈ ਬਲ ਰਾਓ

ਹਾਰ ਸਪਤ ਦੀਪ ਮਜਾਰ ਲਹਿਣਾ ਜਗਤਰ ਗੁਰ ਪਰ ਸਮਰਾਰ ਕਹਿ ਤਾਂ ਹਦਰਤ ਪਾਇਓ ਮਾਨ ਸੇਵਿਆ ਗੁਰ ਪ੍ਰਵਾਨ ਸਾਧ ਅਜਗਰ ਜਿਨਕੀਆ ਉਨਮਾਨ ਹਰ ਹਰ ਦਰਸ ਸਮਾਨ ਆਤਮਾਵੰਤ ਗਿਆਨ ਜਾਣਿਆ ਅਕਲ ਗਤ ਗੁਰ ਪ੍ਰਵਾਨ ਜਾ ਕੀ

ਸਭ ਰੰਗ ਸਹਿਜ ਕਲ ਉਚਰੈ ਜਸ ਜੰਪੋ ਨਹਿਣੀ ਰਸਨ ਨਾਮ ਅਵਖਦ ਨਾਮ ਆਧਾਰ ਅਰ ਨਾਮ ਸਮਾਧ।

ਜਿਸ ਧਿਆਵਹਿ ਜਤੀ ਤਪੀਸਰ ਮਨ ਵਸਿਆ ਸੋਈ ਨਾਮ ਸਿਮਰ ਗੰਗੇਵ ਪਤਾਮਹਿ ਚਰਨ ਚਿਤ ਅੰਮ੍ਰਿਤ ਰਸਿਆ ਇਤ ਨਾਮ ਗੁਰੂ ਗੰਭੀਰ ਗਰੂ ਮਤ ਸਤ ਕਰ ਸੰਗਤ ਉਦਰੀਆ ਸੋਈ ਨਾਮ ਅਸ਼ਲ ਭਗਤਹਿ ਭਵ ਤਾਰਨ ਅਮਰਦਾਸ ਗੁਰ ਕਉ ਫੁਰਿਆ ਨਾਮ ਕਿਤ ਸੰਸਾਰ ਕਿਰਨ ਰਵ ਸੁਰਤਰ ਸਾਖ ਹੈ ਉੱਤਰ ਦੱਖਣ ਪੁੱਬ ਦੇਸ਼ ਪਸਚਮ ਜਸ ਭਾਖ ਹੈ ਜਨਮ ਤਾਂ ਇਹੋ ਸਕਿਆ ਜਿਤ ਨਾਮ ਹਰ ਹਿਰਦੈ ਨਿਵਾਸੈ ਸੁਰ ਨਰ ਗਣ ਗੰਧਰਵ ਛੇ ਦਰਸ਼ਨ ਆਸ਼ਾਸੈ ਭਲੋ ਪ੍ਰਸਿੱਧ ਤੇਜੋ ਤਨੋ ਕਲ ਜੋੜ ਕਰ ਧਿਆਇਓ ਸੋਈ ਨਾਮ ਭਗਤ ਭਵਜਨ ਹਰਨ ਗੁਰ ਅਮਰਦਾਸ ਤੈ ਪਾਇਓ ਨਾਮ ਧਿਆਵਹਿ ਦੇਵਤ ਤੀਸ ਅਰ ਸਾਧਕ ਸਿੱਧ ਨਰ ਨਾਮ ਖੰਡ ਬ੍ਰਹਿਮੰਡ ਧਾਰੀ ਜਹ ਨਾਮ ਸਮਾਦਿਓ।

ਨਾਮ ਨਹਾਵਣ ਨਾਮ ਰਸ ਖਾਣ ਹਰ ਭੋਜਨ ਨਾਮ ਰਸ ਸਦਾ ਚਾਏ ਮੁਖ ਮਿਸ਼ਟ ਬਾਣੀ ਧਨ ਸਤਿਗੁਰ ਸੇਵਿਓ ਜਿਸ ਪਸਾਏ ਗਤ ਅਗਮ ਜਾਣੀ ਕੁਲ ਸੰਭੂਹ ਸਮੁਦਰੇ ਪਾਇਓ ਨਾਮ ਨਿਵਾਸ ਸਕਿਆਰਥ ਜਨਮ ਕਲ ਉਚਰੈ ਗੁਰ ਪਰਸਿਓ ਅਮਰ ਪ੍ਰਗਾਸ ਬਾਰਜ ਕਰ ਦਾਹਣੈ ਸਿੱਧ ਸਨਮੁਖ ਮੁਖ

ਸੁਖ ਨਿਰੰਜਨ ਧਿਆਵੋ ਗੁਰ ਪ੍ਰਸਾਦ ਹਰ ਗੁਣ ਸਦ ਗਾਵੋ ਗੁਣ ਗਾਵਤ ਮਨ ਹੋਏ ਬਿਗਾਸਾ ਸਤਿਗੁਰ ਪੂਰ ਜਨਹ ਕੀ ਆਸਾ ਸਤਿਗੁਰ ਸੇਵ ਪਰਮ ਪਦ ਪਾਇਓ ਅਵਨਾਸੀ ਅਵਗਤ ਧਿਆਇਓ ਤਿਸ ਭੇਟੇ ਦਰਿਦਰ ਨਾ ਚੰਪੈ ਕਲ ਸਹਾਰ ਤਾਸ ਗੁਣ ਜੰਪੈ ਜੰਪੋ ਗੁਣ ਬਿਮਲ ਸੁਜਨ ਜਨ ਕੇਰੇ ਅਮਹ ਨਾਮ ਜਾ ਕਉ ਫੁਰਿਆ ਇਨ ਸਤਿਗੁਰ ਸੇਵ ਸ਼ਬਦ ਰਸ ਪਾਇਆ ਨਾਮ ਨਿਰੰਜਨ ਉਰ ਧਰਿਆ ਹਰ ਨਾਮ ਰਸਕ ਗੋਬਿੰਦ ਗੁਣ ਗਾਹਕ ਚਾਹਕ ਤਤ ਸਮਤ ਸਰੇ ਕਵ ਕਲ ਠਕੁਰ ਹਰਦਾਸ ਤਨੇ ਗੁਰ ਰਾਮਦਾਸ ਸਰ ਅਭਰ ਭਰੇ ਛੁਟਤ ਪਰਵਾਹ ਅਮੈ ਅਮਰਾ ਪਦ ਅੰਮ੍ਰਿਤ ਸਰੋਵਰ ਸਦ ਭਰਿਆ ਤੇ ਪੀਵਹਿ ਸੰਤ ਕਰਹਿ ਮਨ ਮੱਜਨ

ਪਾਵੈ ਗੁਰਮੁਖ ਗਿਆਨ ਦੁਰਮਤ ਮੈਲ ਧੋਵੈ ਜੀਉ ਸਤਿਗੁਰ ਨਾਮ ਏਕ ਲਿਵ ਮਨ ਜਪੈ ਦ੍ਰਿੜੈ ਤਿਨ ਜਨ ਦੁਖ ਪਾਪ ਕਹੋ ਕਤ ਹੋਵੈ ਜੀਉ ਧਰਮ ਕਰਮ ਪੂਰੈ ਸਤਿਗੁਰ ਪਾਈ ਹੈ ਜਾਂ ਕੀ ਸੇਵਾ ਸਿੱਧ ਸਾਧ ਮੁਨ ਜਨ ਸੁਰ ਨਰ ਜਾਚਹਿ।

ਸੁਭਾਸ ਜਾਸ ਸਿਮਰਤ ਅਨ ਤਾਰ ਜਾ ਕੇ ਦੇਖਤ ਦੁਆਰੇ ਕਾਮ ਕ੍ਰੋਧ ਹੀ ਨਿਵਾਰੇ ਜੀ ਹੋ ਬਲ ਬਲ ਜਾਓ।

ਕਿਆ ਕੀਜੈ ਜਾਮ ਗੁਰੂ ਹੋਏ ਵੱਲ ਗਿਆਨ ਅਰ ਧਿਆਨ ਅਨਨ ਪਰ ਜਾਮ ਗੁਰੂ ਹੋਏ ਵੱਲ ਸ਼ਬਦ ਸਾਖੀ ਸੋ ਸਚਹਿ ਘਰ

0: ਇਸ ਗੁਰ ਬਚਨ ਸੁਣ ਕੰਨ ਰੇ।
1: ਹੁਣ ਤਰਹਿ ਤੇ ਸੰਤ ਹਿਤ ਭਗਤ ਗੁਰ ਗੁਰ ਕਰਹਿ ਤਰਿਓ ਪ੍ਰਹਿਲਾਦ ਗੁਰ ਮਿਲਤ ਮੁਨ ਜਨ ਰੇ।
0: ਤਰਹਿ ਨਾਰਦਾਦ ਸੰਕਾਦ ਹਰ ਗੁਰਮੁਖ ਹੈ ਤਰਹਿ ਇਕ ਨਾਮ ਲਗ ਤਜੋ ਰਸ ਅਨ ਰੇ। ਦਾਸ ਬੇਨਤ ਕਹਿ ਨਾਮ ਗੁਰਮੁਖ ਲਹਿ ਗੁਰੂ ਗੁਰ ਗੁਰੂ ਗੁਰ ਗੁਰੂ ਜਪ ਮਨ ਰੇ। ਸ੍ਰੀ ਗੁਰੂ ਸਾਹਿਬ ਸਭ ਉਪਰ ਕਰੀ ਕਿਰਪਾ ਸਤਯੁਗ ਜਿਨ ਧਰੂ ਪਰ। ਸ੍ਰੀ ਪ੍ਰਹਿਲਾਦ ਭਗਤ ਉਧਰਿਯੰ ਹਸਤ ਕਮਲ ਮਾਥੇ ਪਰ ਧਰਿਯੰ ਅਲੱਖ ਰੂਪ ਜੀ ਲਖਿਆ ਨਾ ਜਾਈ ਸਾਧਕ ਸਿੱਧ ਸਗਲ ਸਰਨਾਈ। ਗੁਰ ਕੇ ਬਚਨ ਸਤ ਜੀ ਧਾਰੋ ਮਾਨਸ ਜਨਮ ਦੇਹ ਨਿਸਤਾਰੋ। ਗੁਰ ਜਹਾਜ ਖੇਵਟ ਗੁਰੂ ਗੁਰ ਬਿਨ ਤਰਿਆ ਨਾ ਕੋਏ ਗੁਰ ਪ੍ਰਸਾਦ ਪ੍ਰਭ ਪਾਈਐ ਗੁਰ ਬਿਨ ਮੁਕਤ ਨਾ ਹੋਏ। ਗੁਰ ਨਾਨਕ ਨਿਕਟ ਬਸੈ ਬਨਵਾਰੀ ਤਿਨ ਲਹਿਣਾ ਥਾਪ ਜੋਤ ਜਗ ਤਾਰੀ। ਲਹਿਣੈ ਪੰਥ ਧਰਮ ਕਾ ਕੀਆ ਅਮਰਦਾਸ ਭੱਲੇ ਕਉ ਦੀਆ ਤਿਨ ਸ੍ਰੀ ਰਾਮਦਾਸ ਸੋਢੀ ਥਿਰ ਥਪਿਓ ਹਰ ਕਾ ਨਾਮ ਅਖੈ ਨਿਦ ਅਪਿਓ ਅਪਿਓ ਹਰ ਨਾਮ ਅਖੈ ਨਿਦ ਚਹੁ ਜੁਗ ਗੁਰ ਸੇਵਾ ਕਰ ਫਲ ਲਹੀਅੰ ਬੰਦਹਿ ਜੋ ਚਰਨ ਸਰਨ ਸੁਖ ਪਾਵਹਿ ਪਰਮਾਨੰਦ ਗੁਰਮੁਖ ਕਹੀਅੰ। ਪ੍ਰਤੱਖ ਦੇਹ ਪਾਰ ਬ੍ਰਹਮ ਸੁਆਮੀ ਆਦ ਰੂਪ ਪੋਖਣ ਭਰਨੰ ਸਤਗੁਰ ਗੁਰ ਸੇਵ ਅਲੱਖ ਗਤ ਜਾਕੀ ਸ੍ਰੀ ਰਾਮਦਾਸ ਤਾਰਨ ਤਰਨੰ। ਜੇ ਅੰਮ੍ਰਿਤ ਬਚਨ ਬਾਣੀ ਸਾਧੂ ਜਨ ਜਪਹਿ ਕਰ ਬੇਚਿਤ ਚਾਉ ਆਨੰਦ ਨਿਤ ਮੰਗਲ ਗੁਰਦਰਸ਼ਨ ਸਫਲ ਸੰਸਾਰ ਸੰਸਾਰ ਸਫਲ ਗੰਗਾ ਗੁਰਦਰਸ਼ਨ ਪਰਸਨ ਪਰਮ ਪਵਿੱਤਰ ਗਤੀ ਜੀਤਹਿ ਜਮ ਲੋਕ ਪਤਤ ਜੇ ਪ੍ਰਾਣੀ ਹਰ ਜਨ ਸਿਵ ਗੁਰ ਗਿਆਨ ਰਤੇ। ਰਘੁਬੰਸ ਤਿਲਕ ਸੁੰਦਰ ਦਸਰਥ ਘਰ ਮੁਨ ਬੰਛਹਿ ਜਾਂ ਕੀ ਸਰਨੰ ਸਤਗੁਰ ਗੁਰ ਸੇਵ ਅਲੱਖ ਗਤ ਜਾਂ।

ਨਿਜ ਨਿਧਾਨ ਸੱਚ ਜਾਨ ਮੰਤਰ ਇਹੈ ਨਿਸ ਬਾਸਰ ਹੋਏ ਕਲਿਆਣ ਲਹਿ ਪਰਮ ਗਤ ਜੀਉ ਕਾਮ ਕ੍ਰੋਧ ਲੋਭ ਮੋਹ ਜਨ ਜਨ ਸਿਉ ਛਾੜ ਧੋਹ ਹਉਮੈ ਕਾ ਫੰਦ ਕਾਟ ਸਾਧ

ਕਉ ਸੋ ਤਿਨ ਸਤਿਗੁਰ ਸੁਖ ਪਾਏ ਕਿਰਪਾ ਧਾਰੀ ਜੀ ਨਾਮ ਕੀ ਵਡਾਈ ਦਈ ਗੁਰ ਰਾਮਦਾਸ ਕੋ ਨਾਮ ਨਿਦਾਨ ਧਿਆਨ ਅੰਤਰਗਤ ਤੇਜ ਪੁੰਜ ਤਿਹੋ ਲੋਗ ਪਰਗਾਸੇ ਦੇਖਤ ਦਰਸ ਭਟਕ ਭ੍ਰਮ ਭਜਤ ਦੁਖ ਪਰਹਰ ਸੁਖ ਸਹਿਜ ਬਿਗਾਸੇ ਸੇਵਕ ਸਿੱਖ ਸਦਾ ਅਤ ਲੁਭਿਤ ਅਲ ਸਮੂਹ ਜਿਉ ਕੁਸਮ ਸੁਬਾਸੇ ਵਿਦਹਿ ਮਾਨ ਗੁਰ ਆਪ ਥਪਿਓ ਥਿਰ।

ਈਸ ਧਰਿਉ ਗੁਰ ਹੱਥ ਤੀਨ ਭਵਨ ਭਰਪੂਰ ਰਹਿਉ ਸੋਈ ਆਪਨ ਸਰਸ ਕੀਓ ਨਾ ਜਗਤ ਕੋਈ ਆਪਣੇ ਆਪ ਹੀ ਉਪਾਯੁ ਸੁਰ ਨਰ ਅਸੁਰ ਅੰਤ ਨਹੀਂ ਪਾਯੁ ਪਾਯੋ ਨਹੀਂ ਅੰਤ ਸੁਰੇ ਅਸੁਰ ਹੈ ਨਰ ਗਣ ਗੰਧਰਵ ਖੋਜੰਤ ਫਿਰੇ ਅਵਨਾਸੀ ਅਚਲ ਅਜੋਨੀ ਸੰਭੋ

ਇਹ ਪਿਖਤ ਅਤ ਹੋਏ ਰਹੱਸ ਮਨ ਸੋਈ ਸੰਤ ਸਹਾਰ ਗੁਰੂ ਰਾਮਦਾਸ ਨਾਨਕ ਨਾਮ ਨਿਰੰਜਨ ਜਾਣਿਓ ਤੀਨੀ ਭਗਤ ਪ੍ਰੇਮ ਲਿਵਲਾਈ ਤਾਂ ਤੇ ਅੰਗਦ ਅੰਗ ਸੰਗ ਭਇਓ ਸ਼ਾਇਰ ਤਿੰਨ ਸ਼ਬਦ ਸੁਰਤ ਕੀ ਨੀਵ ਰਖਾਈ ਗੁਰ ਅਮਰਦਾਸ ਕੀ ਅਕਥ ਕਥਾ ਹੈ ਇੱਕ ਜੀ

ਘਰ ਗੁਰ ਰਾਮਦਾਸ ਅਪਰੰਪਰ ਬੀਣਾ ਖੇਲ ਗੂੜੋ ਕੀਓ ਹਰ ਰਾਏ ਸੰਤੋਖ ਸਮਾਚਰਿਓ ਬਿਮਲ ਬੁੱਧ ਸਤਗੁਰ ਸਮਾਣੋ ਅਜੋਨੀ ਸੰਭਵਿਓ ਸੁਜਸ ਕਲ ਕਵੀਅਣ ਬਖਾਣਿਓ ਗੁਰ ਨਾਨਕ ਅੰਗਦ ਵਰਿਓ ਗੁਰ ਅੰਗਦ ਅਮਰ ਨਿਧਾਨ ਗੁਰ ਰਾਮਦਾਸ ਅਰਜੁਨ ਵਰਿਓ ਪਾਰਸ ਪਰਸ ਪਰਮਾਨ ਸਦ ਜੀਵਨ ਅਰਜਨ ਅਮੋਲ ਆਜੋਨੀ ਸੰਭਵ ਕਹਿ ਭੰਜਨ ਪਰ ਦੁਖ ਨਿਵਾਰ ਅਪਾਰ ਅਨੰਭੋ ਅਗਹਿ ਗਹਿਣ ਭ੍ਰਮ ਭ੍ਰਾਂਤ ਦਹਿਣ ਸੀਤਲ ਸੁਖ ਦਾਤੋ ਅਸੰਭਵੋ ਉਦਵਿਓ ਪੁਰਖ ਪੂਰਨ ਬੇਧਾਤੋ ਨਾਨਕ ਆਦ ਅੰਗਦ ਅਮਰ ਸਤਗੁਰ ਸ਼ਬਦ ਸਮਾਇਓ ਧਨ ਧਨ ਗੁਰੂ ਰਾਮਦਾਸ ਗੁਰ ਜਿਨ ਪਾਰਸ ਪਰਸ ਮਲਾਇਓ ਜੈ ਜੈ ਕਾਰ ਜਾਸ ਜਗ ਅੰਦਰ ਮੰਦਰ ਭਾਗ ਜੁਗਤ ਸਿਵ ਰਹਿਤਾ ਗੁਰਪੂਰਾ ਪਾਇਓ ਵੱਡ ਭਾਗੀ ਲਿਵ ਲਾਗੀ ਮੇਦਨ ਭਰ ਸਹਿਤਾ ਭੈ ਭੰਜਨ ਪਰ ਪੀਰ ਨਿਵਾਰਨ ਕਲ ਸਹਾਰ ਤੋਹੇ ਜਸ ਬਖਤਾ ਕੁਲ ਸੋਢੀ ਗੁਰ ਰਾਮਦਾਸ ਤਨ ਧਰਮ ਧੁਜਾ ਅਰਜਨ ਹਰ ਭਗਤਾ।

ਅਭਾਰ ਸਾਰ ਸੁਭਾਰ ਭਰਾਇਓ ਗੁਰ ਗਮ ਪ੍ਰਮਾਣ ਅਜਰ ਜਰਿਓ ਸਰ ਸੰਤੋਖ ਸਮਾਇਓ ਗੁਰ ਅਰਜਨ ਕਲ ਉਚਰੈ ਤੈ ਸਹਿਜ ਜੋਗ ਨਿਜ ਪਾਇਓ ਅਮਿਓ ਰਸਨਾ ਬਦਨ ਬਰਦਾਤ ਅਲਖ ਅਪਾਰ ਗੁਰ ਸੂਰ ਸ਼ਬਦ ਹਉ ਮੈ ਨਿਵਾਰਿਓ ਪੰਚਾ ਹਰ ਨਿਦਲਿਓ ਸੁਨ ਸਹਿਜ ਨਿਜ ਘਰ ਸਹਾਰਿਓ ਹਰ ਨਾਮ ਲਾਗ ਜਗ ਉਧਰਿਓ ਸਤਿਗੁਰ ਹਿਰਦੈ ਬਸਾਇਓ ਗੁਰ ਅਰਜਨ ਕਲ ਉਚਰੈ ਤੈ ਜਨ ਕਹਿ ਕਲ ਸੁਦੀ ਪਾਇਓ ਸੋਰਠੇ ਗੁਰ ਅਰਜਨ ਪੁਰਖ ਪ੍ਰਮਾਣ ਪਾਰਥੋ ਚਾਲੈ ਨਾਹੀ ਨੇਜਾ ਨਾਮ ਨੀਸ਼ਾਨ ਸਤਿਗੁਰ ਸ਼ਬਦ ਸਵਾਰਿਓ।

ਨਾਮ ਲਾਗ ਜਗ ਉਦਰਿਹੂ ਜਗਤ ਉਧਾਰਨ ਨਾਮ ਸਤਿਗੁਰ ਤੁਠੈ ਪਾਇਓ ਅਬ ਨਾਹੀ ਅਵਰ ਸਰ ਕਾਮ ਬਾਰ ਅੰਤਰ ਪੂਰੀ ਪੜੀ ਜੋ ਤੁਰ

ਗੁਰਮੁਖ ਪੰਚ ਪ੍ਰਮਾਣ ਪੁਰਖ ਗੁਰ ਅਰਜਨ ਭਿਖੋ ਨੈਣ ਸਤ ਰੂਪ ਸਤ ਨਾਮ ਸਤ ਸੰਤੋਖ ਧਰਿਓ ਉਰ ਆਦ ਪੁਰਖ ਪ੍ਰਤੱਖ ਲਿਖਿਓ ਅੱਖਰ ਮਸਤਕ ਧੁਰ ਪ੍ਰਗਟ ਜੋਤ ਜਗ ਮਗੈ ਤੇਜ ਭੂ ਮੰਡਲ ਛਾਇਓ ਪਾਰਸ ਪਰਸ ਪਰਸ ਪਰਸ ਗੁਰ ਗੁਰੂ ਕਹਾਇਓ ਭਨ ਮਥਰਾ ਮੂਰਤ ਸਦਾ ਥਿਰ ਲਾਏ ਚਿਤ ਸਨ ਮੁਖ ਰਹੋ ਕਲਯੁਗ ਜਹਾਜ

ਤੰਗ ਨਾਨਕ ਗੁਰਮੁਖ ਛੁੱਟੀਐ ਹਰ ਪ੍ਰੀਤਮ ਸਿਉ ਸੰਗ ਬਾਗ ਮਰੈ ਮਨ ਮਾਰੀਐ ਜਿਸ ਸਤਿਗੁਰ ਦੀ

ਨਾਲ ਨਾਨਕ ਗੁਰਮੁਖ ਉਭਰੇ ਗੁਰ ਸਰਵਰ ਸੱਚੀ ਪਾਲ ਅਗਨ ਮਰੈ ਜਲ ਲੋੜ ਲਹੋ ਵਿਣ ਗੁਰ ਨਿਧ ਜਲ ਨਾਹੀ ਜਨਮ ਮਰੈ ਪਰਮਾਈਐ ਜੇ ਲਖ ਕਰਮ ਕਮਾਹੀ ਜਮ ਜਾਗਾਤ ਨਾ ਲੱਗੈ ਜੇ ਚੱਲੈ ਸਤਿਗੁਰ ਭਾਈ ਨਾਨਕ ਨਿਰਮਲ ਅਮਰ ਪਦ ਗੁਰ ਹਰ ਮੇਲੈ ਮੇਲਾਏ ਕੱਲਰ ਕੇਰੀ ਛੱਪੜੀ ਕਊਆ ਮਲ ਮਲ ਨਾਏ ਮਨ ਤਨ ਮੈਲਾ ਅਵਗੁਣੀ ਚਿੰਜ ਭਰੀ ਗੰਦੀ ਆਏ ਸਰਵਰ ਹੰਸ ਨਾ ਜਾਣਿਆ ਕਾਗ ਕੁਪੰਖੀ ਸੰਗ ਸਾਕਤ ਸਿਉ ਐਸੀ ਪ੍ਰੀਤ ਹੈ ਬੂਝੋ ਹੋ ਗਿਆਨੀ ਰੰਗ ਸੰਤ ਸਭਾ ਜੈਕਾਰ ਕਰ ਗੁਰਮੁਖ ਕਰਮ ਕਮਾਓ ਨਿਰਮਲ ਨਾਵਣ ਨਾਨਕਾ ਗੁਰ ਤੀਰਥ ਦਰਿਆਓ ਜਨਮੇ ਕਾ ਫਲ ਕਿਆ ਗਣੀ ਜਾਂ ਹਰ ਭਗਤ।

ਨਾਨਕ ਤੇ ਨਰ ਅਸਲ ਖਰ ਜੇ ਬਿਨ ਗੁਣ ਗਰਭ ਕਰੰਤ ਸੋ ਬ੍ਰਾਹਮਣ ਜੋ ਬਿੰਦੈ ਬ੍ਰਹਮ ਜਪ ਤਪ ਸੰਜਮ ਕਮਾਵੈ ਕਰਮ ਸੀਲ ਸੰਤੋਖ ਕਾ ਰੱਖੈ ਧਰਮ ਬੰਧਨ ਤੋੜੈ ਹੋਵੈ ਮੁਕਤ ਸੋਈ ਬ੍ਰਾਹਮਣ ਪੂਜਣ ਜੁਗਤ ਖੱਤਰੀ ਸੋ ਜੋ ਕਰਮਾ ਕਾ ਸੂਰ ਪੁੰਨ ਦਾਨ ਕਾ ਕਰੈ ਸਰੀਰ ਖੇਤ ਪਛਾਣੈ ਬੀਜੈ ਦਾਨ ਸੋ ਖੱਤਰੀ

ਜਿਉ ਬਾਲਣ ਹੱਡ ਨਾ ਬਾਲ ਸਿਰ ਪੈਰੀ ਕਿਆ ਫੇੜਿਆ ਅੰਦਰ ਪਿਰੀ ਸੰਭਾਲ ਸਭਨੀ ਘਟੀ ਸਹੁ ਵਸੈ ਸਹ ਬਿਨ ਘਟ ਨਾ ਕੋਈ ਨਾਨਕ ਤੇ ਸੁਹਾਗਣੀ ਜਿੰਨਾ ਗੁਰਮੁਖ ਪ੍ਰਗਟ ਹੋਏ।

ਧਿਆਨ ਸੱਚ ਬਿਨ ਸਾਖੀ ਮੂਲੋ ਨਾ ਬਾਕੀ ਮਾਣੂ ਕੱਲੈ ਉੱਠੀ ਚੱਲੈ ਸਾਧ ਨਾਹੀ ਅਵੇਹੀ ਗੱਲੈ ਰਾਮ ਚੁਰੈ ਦਲ ਮੇਲ ਵੈ ਅੰਤਰ ਬਲ ਅਧਿਕਾਰ ਬੰਤਰ ਕੀ ਸੈਨਾ ਸੇਵੀਐ ਮਨ ਤਨ ਜੁਜ ਅਪਾਰ ਸੀਤਾ ਲੈ ਗਿਆ ਦਹਿ ਸਿਰੋ

ਆਈ ਭੈ ਭਗਤੀ ਭਗਤ ਬਹੁ ਲੋਚ ਦੇ ਪ੍ਰਭ ਲੋਚਾ ਪੂਰ ਮਿਲਾਏ ਹਰ ਪ੍ਰਭ ਵੀ ਪਰਵਾਹ ਹੈ

ਹਰ ਧਨ ਖੱਟਿਆ ਗੁਰ ਕੈ ਸ਼ਬਦ ਵਿਚਾਰ ਨਾਮ ਪਦਾਰਥ ਪਾਇਆ ਅਤੁੱਟ ਭਰੇ ਭੰਡਾਰ।

ਸਾਰੀ ਗੁਰਮੁਖ ਅੰਤਰ ਸਹਿਜ ਹੈ ਮਨ ਚੜਿਆ ਦਸਵੇਂ ਆਕਾਸ ਕਿੱਥੇ ਊਗ ਨਾ ਭੁੱਖ ਹੈ ਹਰ ਅੰਮ੍ਰਿਤ ਨਾਮ ਸੁਖ ਵਾਸ ਨਾਨਕ ਦੁਖ ਸੁਖ ਵਿਆਪਤ ਨਹੀਂ ਜਿੱਥੇ ਆਤਮ ਰਾਮ ਪਰਗਾਸ ਕਾਮ ਕ੍ਰੋਧ ਕਾ ਝੋਲੜਾ ਸਭ ਗਲ ਆਏ ਪਾਏ

ਸਮਾਉ ਵਡਭਾਗੀ ਨਾਮ ਧਿਆਇਆ ਅਹਿਨ ਸਲਾਗਾ ਭਾਉ ਜਨ ਨਾਨਕ ਮੰਗੈ ਧੂੜ ਤਿਨ ਹਉ ਸਦ ਕੁਰਬਾਣੈ ਜਾਉ ਲੱਖ

ਤਾਸ ਇਹੋ ਮਨ ਸ਼ਬਦ ਨਾ ਭੇਜਿਓ ਕਿਉਂ ਹੋਵੇ ਘਰ ਵਾਸ ਮਨਮੁਖੀਆਂ ਦੁਹਾਗਣੀ ਆਵਣ ਜਾਣ ਮੁਈਆਸ ਗੁਰਮੁਖ ਨਾਮ ਸੁਹਾਗ ਹੈ ਮਸਤਕ ਮਣੀ ਲਿਖਿਆਸ ਹਰ ਹਰ ਨਾਮ ਉਰਧਾਰਿਆ ਹਰ ਹਿਰਦੈ ਕਮਲ ਪਰਗਾਸ ਸਤਿਗੁਰ ਸੇਵਨ ਆਪਣਾ ਹਉ

ਕਰਾਂ ਉਪਰ ਹਰ ਚੇਤਿਆ, ਸੇ ਪਾਇਨ ਮੋਖ ਦੁਆਰ, ਨਾਨਕ ਆਪ ਉਹੇ ਉਧਰੇ, ਸਭ ਕੁਟੰਬ ਤਰੇ ਪਰਵਾਰ, ਸ਼ਬਦ ਮਰੈ ਸੋ ਮੁਆ ਜਾਪੈ, ਗੁਰ ਪ੍ਰਸਾਦੀ ਹਰ ਰਸ ਧਰਾਪੈ, ਹਰ ਦਰਗਹਿ ਗੁਰ ਸ਼ਬਦ ਸਿੰਘਾਪੈ, ਬਿਨ ਸ਼ਬਦ

ਦੇ ਹਰ ਜਗ ਜੀਵਨ ਉਰ ਧਾਰ ਨਾਨਕ ਗੁਰਮੁਖ ਸੋਹਣੇ ਤਿਤ ਸੱਚੈ ਦਰਬਾਰ ਹਰ ਮੰਦਰ ਹਰ ਸਾਜਿਆ ਹਰ ਵਸੈ ਜਿਸ ਨਾਲ ਗੁਰਮਤੀ ਹਰ ਪਾਇਆ ਮਾਇਆ ਮੋਹ ਪਰਜਾਲ ਹਰ ਮੰਦਰ ਵਸਤ ਅਨੇਕ ਹੈ ਨਵ ਨਿਧ ਨਾਮ ਸੰਭਾਲ ਧਨ ਭਗਵੰਤੀ ਨਾਨਕਾ ਜਿਨ੍ਹਾਂ ਗੁਰਮੁਖ ਲੱਦਾ ਹਰ ਭਾਲ ਵਡਭਾਗੀ ਗੜ ਮੰਦਰ ਖੋਜਿਆ ਹਰ ਹਿਰਦੈ ਪਾਇਆ ਨਾਲ ਮਨ ਮੁਖ ਦਹਿ ਦਿਸ ਫਿਰ ਰਹੇ ਅਤ ਤਿਸਨਾ

ਭਾਈ ਆਪਣੀ ਪਤ ਕੇ ਸਾਧ ਆਪੇ ਖਾਈ ਤਿਸ ਕਾ ਕਿਆ ਸਲਾਹੀਐ ਭਾਈ ਦਰਸ਼ਨ ਕਉ ਬਲ ਜਾਈ ਸਤਿਗੁਰ ਵਿੱਚ ਵੱਡੀਆਂ ਵਡਿਆਈਆਂ ਭਾਈ ਕਰਮ ਮਿਲੈ ਤਾਂ ਪਾਈ ਇੱਕ ਹੁਕਮ ਮਨ ਨਾ ਜਾਣਨੀ ਭਾਈ ਦੂਜੈ ਭਾਈ ਫਰਾਈ ਸੰਗਤ ਢੋਈ ਨਾ ਮਿਲੈ ਭਾਈ ਬੈਸਣ ਮਿਲੈ ਨਾ ਥਾਉ ਨਾਨਕ ਹੁਕਮ ਤਿਨਾ ਮਨਾਏ ਸੀ ਭਾਈ ਜਿਨ੍ਹਾਂ ਧੁਰੇ ਕਮਾਇਆ ਨਾਉ ਤਿਨ ਵਿਟ ਹਉ ਵਾਰਿਆ ਭਾਈ ਤਿਨ ਕਉ ਸਦ ਬਲਿਹਾਰੈ ਜਾਉ ਸੇ ਦਾੜੀਆਂ ਸੱਚੀਆਂ ਜੇ ਗੁਰ ਚਰਨੀ ਲਗਨ ਅਨਦਿਨ ਸੇਵਨ ਗੁਰ ਆਪਣਾ ਅਨਦਿਰ ਅਨਦਿਰ ਹਨ ਨਾਨਕ ਸੇ ਮੂੰਹ ਸੋਹਣੇ ਸੱਚੈ ਦਰ ਦਿਸਨ ਮੁਖ ਸੱਚੇ ਸੱਚ ਦਾੜੀਆਂ ਸੱਚ ਬੋਲਹਿ ਸੱਚ ਕਮਾਹਿ ਸੱਚਾ ਸ਼ਬਦ ਮਨ ਵਸਿਆ ਸਤਿਗੁਰ ਮਾਹੀ ਸਮਾਹਿ ਸੱਚੀ ਰਾਸੀ ਸੱਚ ਧਨ ਉੱਤਮ ਪਦਵੀ ਪਾਹਿ ਸੱਚ ਸੁਣਹਿ ਸੱਚ ਮਨ ਲੈਣ ਸੱਚੀ ਕਾਰ ਕਮਾਹਿ ਸੱਚੀ ਦਰਗਾਹ ਬੈਸਣਾ ਸੱਚੇ ਮਾਹੀ ਸਮਾਹਿ ਨਾਨਕ ਬਿਨ ਸਤਿਗੁਰ ਸੱਚ ਨਾ ਪਾਈਐ ਮਨ ਮੁਖ ਭੂਲੇ ਜਾਹਿ ਬਾਦੀ ਹਾ ਪ੍ਰਿਓ ਪ੍ਰਿਓ ਕਰੇ ਜਲ ਨਿਦ ਪ੍ਰੇਮ ਪਿਆਰ ਗੁਰ ਮਿਲੇ ਸੀਤਲ ਜਲ ਪਾਇਆ ਸਭ ਦੁਖ ਨਿਵਾਰਣ ਹਾਰ ਤਿਸ ਚੁੱਕੈ ਸਹਿਜ ਉਪਜੈ ਚੁੱਕੈ ਕੂਕ ਪੁਕਾਰ ਨਾਨਕ ਗੁਰਮੁਖ

ਇਤ ਸੱਚੈ ਦਰਬਾਰ ਤਿੰਨ ਬਹਿੰਦਿਆਂ ਉੱਠਦਿਆਂ ਕਦੇ ਨਾ ਵਿਸਰੈ ਜੇ ਆਪ ਬਖਸ਼ੇ ਕਰਤਾਰ ਨਾਨਕ ਗੁਰਮੁਖ ਮਿਲੇ ਨਾ।

ਆਏ ਨਾਨਕ ਹੁਕਮੈ ਬੂਝੈ ਤਿਨਾ ਰਾਸ ਹੋਏ ਸਤਿਗੁਰ ਤੇ ਸੋਝੀ ਪਾਏ ਸਭ ਕਿਸ ਤਿਸ ਤੇ ਹੋਇਆ ਜਿਉ ਤਿਸੈ ਧੀਰ ਜਾਏ ਸਤਿਗੁਰ ਵਿੱਚ ਅੰਮ੍ਰਿਤ ਨਾਮ ਹੈ ਅੰਮ੍ਰਿਤ ਕਹਿ ਕਹਾਏ ਗੁਰਮਤੀ ਨਾਮ ਨਿਰਮਲੋ ਨਿਰਮਲ ਨਾਮ ਧਿਆਏ ਅੰਮ੍ਰਿਤ ਬਾਣੀ ਤਤ ਹੈ ਗੁਰਮੁਖ ਵਸੈ ਮਨ ਆਏ ਹਿਰਦੈ ਕਮਲ ਪ੍ਰਗਾਸਿਆ ਜੋਤੀ ਜੋਤ ਮਲਾਏ ਨਾਨਕ ਸਤਿਗੁਰ ਤਿਨ ਕੋ ਮੇਲਿਓਨ ਜਿਨ ਧੁਰ ਮਸਤਕ ਭਾਗ ਲਖਾਏ ਅੰਦਰ ਤਿਸ ਨਾ ਆਗੇ ਹੈ ਮਨਮੁਖ ਭੁੱਖ

ਪਾਰ ਲੰਘਾਏ ਗੁਰਸਿੱਖਾਂ ਕੀ ਹਰ ਧੂੜ ਦੇਹ ਹਮ ਪਾਪੀ ਭੀ ਗਤ ਪਾਹੇ ਧੁਰ ਮਸਤਕ ਹਰ ਪ੍ਰਭ ਲਿਖਿਆ ਗੁਰ ਨਾਨਕ ਮਿਲਿਆ ਆਏ ਜਮ ਕੰਕਰ ਮਾਰ ਬਦਾਰਿਅਨ ਹਰ

ਗਵਾਏ ਮਿਲ ਸਤਿਗੁਰ ਸਾਧੂ ਸੱਜਣਾ ਗੁਰਮਤੀ ਹਰ ਹਰ ਬੋਲੇ ਹਰ ਪ੍ਰੇਮ ਕਸਾਈ ਦਿਨ ਸਰਾਤ ਹਰ ਰੱਤੀ ਹਰ ਰੰਗ ਚੋਲੇ ਹਰ ਜੈਸਾ ਪੁਰਖ ਨਾ ਲੱਭਈ ਸਭ ਦੇਖਿਆ ਜਗਤ ਮੈਂ ਟੋਲੇ ਗੁਰ ਸਤਿਗੁਰ ਨਾਮ ਦੜਾਇਆ ਮਨ ਅਨੰਤ ਨਾ ਕਾਹੂ ਡੋਲੇ ਜਨ ਨਾਨਕ ਹਰ ਕਾ ਦਾਸ ਹੈ ਗੁਰ ਸਤਿਗੁਰ ਕੇ ਗੁਲ ਗੋਲੇ।

ਕਾਲੀ ਧੂੜੀ ਵਿੱਚ ਲੁੜੰਦੜੀ ਸੋਹਾਂ ਨਾਨਕ ਤੈ ਸਹਿ ਨਾਲੀ ਗੁਰ ਕੈ ਸ਼ਬਦ ਆਰਾਧੀਐ ਨਾਮ ਰੰਗ ਬੈਰਾਗ ਜੀਤੇ ਪੰਚ ਬੈਰਾਈਆ ਨਾਨਕ ਸਫਲ ਮਾਰੂ ਇਹੋ ਰਾਗ ਜਾਮੂ ਇੱਕ ਤਾਂ ਲੱਖ ਤਉ ਜਿਤੀ।

ਆਏ ਜੋ ਤੁਰ ਲਿਖਿਆ ਲੇਖ ਸੋਈ ਸਭ ਕਮਾਏ ਸਭ ਕਛ ਤਿਸ ਦੇ ਵਸ ਦੂਜੀ ਨਾਹੀਂ ਜਾਏ ਨਾਨਕ ਸੁਖ ਆਨੰਦ ਭਏ

ਨਾਨਕ ਜਿਉ ਮੱਥਨ ਮਾਧਾਣੀਆ ਤਿਉ ਮੱਥੇ ਧਰਮ ਰਾਏ ਨਾਮ ਧਿਆਨ ਸਾਜਨਾ ਜਨਮ ਪਦਾਰਥ ਜੀਤ ਨਾਨਕ।

दिन जो नानक भजे सफल होहे ते काम। जिह बागुन गोविंद भजहो करन सुन।

ਹੋਏ ਕਹੋ ਨਾਨਕ ਹਰ ਭਜ ਮਾਨਾ ਅੰਤ ਸਹਾਈ ਹੋਏ ਜਨਮ ਜਨਮ ਪਰਮਤ ਫਿਰਿਓ ਮਿਤਿਓ ਨਾ ਜਮ ਕੋ ਤਰਾਸ ਕਹੋ ਨਾਨਕ ਹਰ

ਉਦਾ ਅਸ਼ਟਪੁੱਤਰ ਮੈਂ ਕਹੇ ਸਵਾਰੀ ਪੁਨ ਆਈ ਦੀਪਕ ਕੀ ਬਾਰੀ ਕਸ਼ੇਲੀ ਪਟਮੰਜਰੀ ਟੋਡੀ ਕਹੀ ਅਲਾਪ ਕਾਮੋਦੀ ਔਗੂਜਰੀ

ਤਾਬੀਏ ਸੁਣੀਏ ਮਨ ਰੱਖੀਏ ਭਾਉ ਦੁਖ ਪਰ ਹਰ ਸੁਖ ਘਰ ਲੈ ਜਾਏ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਹਿਆ ਸਮਾਈ ਗੁਰ ਈਸਰ ਗੁਰ ਗੋਰਖ ਬਰਮਾ ਗੁਰ ਪਾਰਵਤੀ ਮਾਈ ਜੇ ਹੋ ਜਾਣਾ ਆਖਾ ਨਾਹੀ

ਧਰਨ ਵਾਲੇ ਗਾਵੇ ਸਿੱਧ ਸਮਾਧੀ ਅੰਦਰ ਗਾਵਨ ਸਾਧ ਵਿਚਾਰੇ ਗਾਵਨ ਜਤੀ ਸਤੀ ਸੰਤੋਖੀ ਗਾਵੇ ਵੀਰ ਕਰਾਰੇ ਗਾਵਨ ਪੰਡਿਤ ਪੜਨਰ ਖੀਸਰ ਜੋ ਜੁਗ ਵੇਦਾ ਨਾਲੇ ਗਾਵੇ ਮੋਹਣੀਆਂ ਮਨ ਮੋਹਨ ਤੁਰਗਾਮਸ਼ ਪਏ ਆਲੇ ਗਾਵਨ ਰਤਨਿਓ ਪਾਏ ਤੇਰੇ ਅੱਠ ਸੱਠ ਤੀਰਥ ਨਾਲੇ ਗਾਵੇ ਜੋਧ ਮਹਾਂ।

ਆਈ ਪੰਥੀ ਸਗਲ ਜਮਾਤੀ ਮਨ ਜੀਤੈ ਜਗ ਜੀਤ ਆਦੇਸ਼ ਤਿਸੇ ਆਦੇਸ਼ ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਇਕ ਓਵੇਸ ਉਗਤ ਗਿਆਨ ਦਇਆ ਭੰਡਾਰਨ।

ਕੋਈ ਨਾ ਕਿਸ ਕੀ ਤਰਿਆ, ਸਿਰ ਸਿਰ ਰਿਜਕ ਸੰਭਾਹੇ ਠਾਕੁਰ, ਕਾਹੇ ਮਨ ਪੋ ਕਰਿਆ, ਊਡੇ ਊਡ ਆਵੇ ਸਹਿ ਕੋਸਾ, ਪਾਛੇ ਬਜਰੇ ਸ਼ਰਿਆ, ਤਿਨ ਕਮਣ ਖਿਲਾਵੇ ਕਮਣ ਚੁਗਾਵੇ, ਮਨ ਮੈਂ ਸਿਮਰਨ ਕਰਿਆ, ਸਭ ਨਿਧਾਨ ਦਸ ਅਸ਼ਟ ਸੁਧਾਨ,

ਜੀ ਹਉ ਤੁਧ ਬਿਨ ਅਵਰ ਨਾ ਜਾਣਾ। ਤੂੰ ਪਾਰ ਬ੍ਰਹਮ ਬੇਅੰਤ ਬੇਅੰਤ ਜੀ, ਤੇਰੇ ਕਿਆ ਗੁਣੇ ਆਖ ਵਖਾਣਾ। ਜੋ ਸੇਵ ਹੈ ਤੁਧ ਜੀ, ਜਨ ਨਾਨਕ ਤਿਨ ਕੁਰਬਾਣਾ। ਹਰ ਧਿਆਵੇ ਤੁਧ ਜੀ, ਸੇਜਨ ਜੁਗ ਮੈਂ ਸੁਖਵਾਸੀ।

ਤੇਰੇ ਅਨੇਕ ਪੜੇ ਬੋ ਸਿਮਰਤ ਸਾਹਿਤ ਜੀ, ਕਰ ਕਿਰਿਆ ਖੜ ਕਰਮ ਕਰਨਤਾ, ਸੇ ਭਗਤ ਭਲੇ ਜਨ ਨਾਨਕ ਜੀ, ਜੋ ਭਾਵੇ ਮੇਰੇ ਹਰ ਭਗਵੰਤਾ। ਤੂੰ ਆਦਿ ਪੁਰਖ ਪਰੰਪਰ ਕਰਤਾ ਜੀ, ਤੁਧ ਜੇਵੜ ਅਵਰ ਨਾ ਕੋਈ।

ਕੋਈ ਤੁਹਦੇ ਆਪੇ ਸ੍ਰਿਸ਼ਟ ਸਭ ਉਪਾਈ ਜੀ ਤੁਹਦੇ ਆਪੇ ਸ੍ਰਿਸ਼ਟ ਸਭ ਗੋਈ ਜਨ ਨਾਨਕ ਗੁਣ ਗਾਵੇ ਕਰਤੇ ਕੇ ਜੀ ਜੋ ਸਭ ਸੇ ਕਾ ਜਾਣੋਈ ਆਸਾ ਮਹੱਲਾ ਚੌਥਾ ਤੂੰ ਕਰਤਾ ਸਤਿਆਰ ਮੈਂਡਾ ਸਾਈ ਜੋ ਤੋ ਭਾਵੇ ਸੋਈ ਥੀਸੀ ਜੋ ਤੂੰ ਦੇ ਸੋਈ ਹੋ ਪਾਈ ਰਹਾਉ ਸਭ ਤੇਰੀ ਤੂੰ ਸਭਨੀ ਤਿਆਇਆ ਜਿਸ ਨੂੰ ਕਿਰਪਾ ਕਰੇ ਤਿੰਨ ਨਾਮ ਰਤਨ ਪਾਇਆ ਗੁਰਮੁਖ ਲੱਦਾ ਮਨ ਮੁਕਵਾਇਆ ਤੂੰ ਆਪ ਛੋੜਿਆ ਆਪ ਮਿਲਾਇਆ ਤੂੰ ਦਰੀਆਓ ਤਬ ਤੁਝ ਹੀ ਮਾਖੇ ਤੁਝ ਬਿਨ ਦੂਜਾ ਕੋਈ ਨਾਖੇ ਜੀ ਜਨਸਬ ਤੇਰਾ ਖੇਲ ਵਿਜੋਗ ਮਿਲ ਵਿਛੜਿਆ ਸੰਜੋਗੀ ਮੇਲ ਜਿਸ ਨੂੰ ਤੂੰ ਜਾਣਾ ਹੈ ਤੋਈ ਜਨ ਜਾਣੇ ਹਰ ਗੁਣ ਸਦਗੀ ਆਖ ਵਖਾਣੇ।

ਆਓ ਸਹਿਸਤਾ ਵਨੈਨ ਨਾਨ ਨੈਨ ਹੈ ਤੋਇ ਕਉ ਸਹਿਸ ਮੂਰਤ ਨਨਾ ਏਕ ਤੋਹੀ ਸਹਿਸ ਪਦ ਬਿਮਲ ਨਨ ਏਕ ਪਦ ਗੰਧ ਬਿਨ ਸਹਿਸਤਾਵ ਗੰਧ ਇਵ ਚਲਤ ਮੋਹੀ ਸਾਮੇ ਜੋਤ ਜੋਤ ਹੈ ਸੋਏ ਹਿਰਦੈ ਚਾਨਣ ਸਾਮੇ ਚਾਨਣ ਹੋਏ ਗੁਰਸਾਖੀ ਜੋਤ ਪ੍ਰਗਟ ਹੋਏ ਜੁਤ ਭਾਵੇ ਸੁ ਆਰਤੀ ਹੋਏ ਹਰ ਚਰਨ ਕਾਮਨ ਮਕਰੰਦ ਲੋਭਤ ਮਨੋ ਆਨੰਦ ਨੁਮ ਆਈ ਪਿਆ।

ਇਹ ਸੰਸਾਰ ਵਿਕਾਰ ਸੰਸੇਮ ਹੈ। ਤਰਿਓ ਬ੍ਰਹਮ ਗਿਆਨੀ ਜਿਸੇ ਜਗਾਏ ਪੀਆਵੇ ਇਹੋ ਰਸ, ਅਕਥ ਕਥਾ ਤਿਨ ਜਾਨੀ ਜਾਕੋ ਆਏ ਸੋਈ ਬਿਹਾਜੋ, ਹਰ ਗੁਰ ਤੇ ਮਨੇ ਬਸੇਰਾ, ਨਿਜ ਕਰ ਮੈਲ ਪਾਓ ਸੁਖ ਸਹਿਜੇ, ਬੋਰ ਨਾ ਹੋਏਗੋ ਪੇਰਾ, ਅੰਤਰ ਜਾਮੀ ਪੁਰਖ ਬੇਧਾਤੇ, ਸਰਦਾ ਮਨ ਕੀ ਪੂਰੇ, ਨਾਨਕ ਦਾਸ ਇਹ ਸੁਖ।

ਨਹੀਂ ਤਾਂ ਹੋਏ ਜੜਾਓ, ਕਸਤੂਰ ਕੁੰਗੂ ਅਗਰ ਚੰਦਨ ਲੀਪਿਆ ਵੇਚਾਓ, ਮਤ ਦੇਖ ਫੁੱਲਾ ਵਿਸਰੈ ਤੇਰਾ ਚਿਤਨ ਆਵੇ ਨਾਓ, ਹਰ ਬਿਨ ਜੀਓ ਜਰਬਲ ਜਾਓ, ਮੈਂ ਆਪਣਾ ਗੁਰਪੁਛ ਦੇਖਿਆ ਅਵਰ ਨਾ ਹੀ ਥਾਓ ਰਹਾਓ, ਧਰਤੀ ਤਾਂ ਹੀਰੇ ਲਾਲ ਜਲਤੀ ਪਲਗ ਲਾਲ ਜੜਾਓ, ਮੋਹਣੀ ਮੁਖ ਮਣੀ ਸੋਹੈ ਕਰੇ ਰੰਗ ਪਸਾਓ, ਮਤ ਦੇਖ ਪੂਲਾ ਵਿਸਰੈ ਤੇਰਾ ਚਿਤਨ ਆਵੇ ਨਾਓ, ਸਿੱਧ ਹੋਵਾਂ ਸਿੱਧ ਲਾਈ ਰਿੱਧ ਆਖਾਂ ਆਓ, ਗੁਪਤ ਪ੍ਰਗਟ ਹੋਏ ਬੈਸਾ ਲੋਕ ਰਾਖੇ ਭਾਓ, ਮਤ ਦੇਖ ਪੂਲਾ ਵਿਸਰੈ।

ਸੱਚ ਸਰਾ ਗੁੜਭਾਰਾ ਜਿਸ ਵਿੱਚ ਸੱਚਾ ਨਾਉ ਸੁਣੇ ਵਖਾਣੇ ਜੇਤੜੇ ਔ ਤਿੰਨ ਬਲਿਹਾਰੇ ਜਾਓ ਤਾਂ ਮਨਖੀ ਵਾ ਜਾਣੀਏ ਜਾਂ ਮਹਿਲੀ ਪਾਏ ਥਾਓ ਨਾਉ ਨੀਰ ਚੁੰਗਿਆਈਆਂ ਸਤ ਪਰਮਲ ਤਨਵਾਸ ਤਾਂ ਮੁਖ ਹੋਵੇ ਉਜਲਾ ਲਖ ਦਾਤੀ ਇਕ ਦਾਤ ਦੁਖ ਤਿਸੇ ਪੈ ਆਖੀ ਹੈ ਸੁਖ ਜਿਸੇ ਹੀ ਪਾਸ ਸੋ ਕਿਉ ਮਨੋ ਵਸਾਰੀ ਹੈ ਜਾ ਕੇ ਜੀ ਪ੍ਰਾਣ ਤਿਸ ਬਿਨ ਸਭ ਅਪਵਿੱਤਰ ਹੈ।

ਪੂਰਾ ਜੇਕਰ ਪਾਈਏ ਸਾਜ ਅਤੋਲ ਰਹਾਉ ਪ੍ਰਭਰ ਮੰਦਰ ਸੋਹਣਾ ਇਸ ਮੈਂ ਮਾਣਕ ਲਾਲ ਮੋਤੀ ਹੀਰਾ ਨਿਰਮਲਾ ਕੰਚਨ ਕੋਟ ਰੀਸਾਲ ਬਿਨ ਪੌੜੀ ਗੜ ਕਿਉਂ ਚੜੋ ਗੁਰ ਹਰ ਧਿਆਨ ਨਿਹਾਲ ਗੁਰ ਪੌੜੀ ਬੇੜੀ ਗੁਰੂ ਗੁਰ ਤੁਲਹਾ ਹਰਨਾਓ ਗੁਰ ਸਰ ਸਾਗਰ ਬੋਹਿਤ ਗੁਰ ਤੀਰਥ ਦਰੀਆਓ ਜੇ ਤਿਸ ਭਾਵੇ ਉਜਲੀ ਸਤ ਸਰ ਨਹਾਵਣ ਜਾਓ ਪੂਰੋ ਪੂਰੋ ਆਖੀਏ ਪੂਰੇ ਤਖਤ ਨਿਵਾਸ ਪੂਰੇ ਥਾਂ

ਆਓ ਜਾਏ ਪੁਛੋ ਸੁਹਾਗਣੀ ਤੁਸੀਂ ਰਾਵਿਆ ਕਿੰਨੀ ਗੁਣੀ ਹੈ ਸੰਤੋਖ ਸੀਗਾਰੀਆ ਮਿੱਠਾ ਬੋਲਣੀ ਫੇਰੀ ਸਾਲੂ ਤਾਂ ਮਿਲੇ ਜਾਂ ਗੁਰ ਕਾ ਸ਼ਬਦ ਸੁਣੀ।

ਦਰਕਾਰ ਮਹਿਲ ਪਿਆਰ, ਗੁਰਮੁਖ ਮਨ ਸਮਝਾਈਏ, ਆਤਮ ਰਾਮ ਵਿਚਾਰ, ਤ੍ਰਿਵਤ ਕਰਮ ਕਮਾਈਏ, ਆਸ ਅੰਦੇਸਾ ਹੋਏ, ਕਿਉਂ ਗੁਰਬਿਨ ਤ੍ਰਿਗੁਟੀ ਛੁਟਸੀ, ਸਹਿਜ ਮਿਲੇ ਸੁਖ ਹੋਏ, ਨਿਰਕਰ ਮਹਿਲ ਪਛਾਣੀਏ, ਨਦਰ ਕਰੇ ਮਲਤ ਹੋਏ, ਬਿਨ ਗੁਰ ਮਹਿਲ ਨਾ ਉਤਰੈ, ਬਿਨ ਹਰ ਕਿਉਂ ਕਰਵਾਸ, ਇਕੋ ਸ਼ਬਦ ਵਿਚਾਰੀਏ, ਅਵਰ ਤੇ ਅੱਗੇ ਆਸ, ਨਾਨਕ ਦੇਖ ਦਿਖਾਈਏ, ਹਉ ਸਦ ਬਲਿਹਾਰੇ ਜਾਸ। ਸ੍ਰੀ ਰਾਗ ਮਹੱਲਾ ਪਹਿਲਾ, ਤ੍ਰਿਗ ਜੀਵਨ ਦੋਹਾਗਣੀ, ਮੁੱਠੀ ਦੂਜੇ ਪਾਏ, ਕੱਲਰ ਘੇਰੀ ਕੰਧ ਜਿਉ, ਤਾਹੇ ਨਿਸ ਕਿਰਟ ਹੈ ਪਾਏ, ਬਿਨ ਸ਼ਬਦ ਸੁਖ ਨਾ।

ਜਸ ਚਜ ਅਚਾਰ ਅੰਧਲੇ ਨਾਮ ਸਾਰਿਆ ਮਨਮੁਖ ਅੰਧ ਗੁਬਾਰ ਆਵਣ ਜਾਣ ਨਾ ਚੁੱਕਈ ਮਰ ਜਨਮੇ ਹੋਏ ਖੁਵਾਰ ਚੰਦਨ ਮੋਲ ਅਣਾਇਆ ਕੁੰਗੂ ਮਾਂਗ ਸੰਧੂਰ ਚੋਆ ਚੰਦਨ ਬਹੁ ਕਣਾ ਪਾਨਾ ਨਾਲ ਕਪੂਰ ਜੇ ਤਨ ਕੰਤ ਨਾ ਪਾਵਈ ਤਾਂ ਸਭ ਅਡੰਬਰ ਕੂੜ ਸਭ ਭੁਗਨ ਬਾਦ ਹੈ ਸਭ ਸੀਗਾਰ ਵਿਕਾਰ ਜਬ ਲਗ ਸ਼ਬਦ ਨਾ ਭੇਦੀਏ ਕਿਉਂ ਸੋਹੇ ਗੁਰਦੁਆਰ ਨਾਨਕ ਤਨ ਸੁਹਾਗਣੀ

ਬਲ ਮਾਟੀ ਪਹਿਆ ਮਨ ਮਾਇਆ ਮੋਹੇ ਮਨੂਰ ਔਗੁਣ ਫਿਰ ਲਾਗੂ ਭਏ ਪੂਰਬ ਜਾਵੇ ਤੂਰ ਬਿਨ ਸਬਦੇ ਪਰਮਾਈ ਹੈ ਦੁਬਦਾ ਡੋਬੇ ਪੂਰ ਮਨ ਰੇ ਸ਼ਬਦ ਤਰੋ ਚਿਤ ਲਾਏ ਜਿਨ ਗੁਰਮੁਖ ਨਾਮ ਨਾ ਬੂਝਿਆ ਮਰ ਜਨਮ ਆਵੇ ਜਾਏ ਰਹਾਉ ਤਨ ਸੂਚਾ ਸੁ ਆਖੀਏ ਜਿਸ ਮੈਂ ਸਾਚਾ ਨਾਉ ਪਏ ਸਚ ਰਾਤੀ ਦਿਓਰੀ ਜੇਵਾ ਸਚ ਸੁਆਉ ਸੱਚੀ ਨਦਰ ਨਿਹਾਲੀਏ ਬੋੜ ਨਾ ਪਾਵੇ ਤਾਉ ਸਾਚੇ ਤੇ ਪਵਨਾ ਭਇਆ ਪਵਨੇ ਤੇ ਜਲ ਹੋਏ ਜਲ ਤੇ ਤੇ ਪਵਨ ਸਾਜਿਆ ਘੜ ਘੜ ਜੋਤ ਸਮੋਏ ਨਿਰਮਲ ਮੈਲਾ ਨਾਥੀਏ ਸਭ ਦਰ ਤੇ ਪਦ ਹੋਏ ਇਉ ਮਨ ਸਾਜ ਸੰਤੋਖਿਆ ਨਦਰ ਕਰੇ ਤਸਮਾਖੇ ਪੰਚ ਭੂਤ ਸਜ ਪਹਿਰ ਤੇ ਜੋਤ ਸੱਚੀ ਮਨ ਮਾਖੇ ਨਾਨਕ ਔਗੁਣ ਵੀਸਰੇ ਗੁਰ ਰਾਖੇ ਪਦ ਤਾਖੇ ਸ੍ਰੀ ਰਾਗ ਮਹੱਲਾ ਪਹਿਲਾ ਨਾਨਕ ਬੇੜੀ ਸੱਚ ਕੀ ਤਰੀਏ ਗੁਰ ਵਿਚਾਰ ਇਕ ਆਵੇ ਇਕ ਜਾਵਹੀ ਪੂਰ ਪਰੇ ਅਹੰਕਾਰ ਮਨ ਹੱਡ ਮਤੀ ਬੂਡੀਏ ਗੁਰਮੁਖ ਸੱਚ ਸੋ ਤਾਰ ਗੁਰਬਿਨ ਕਿਉ ਤਰੀਏ ਸੁਖ ਹੋਏ ਜੂ ਭਾਵੇ ਤਿਉ ਰਾਖ ਤੂੰ ਮੈਂ ਅਵਰਨਾ ਦੂਜਾ ਕੋਏ ਰਹਾਉ ਆਗੇ ਦੇਖੋ ਡਾਉ ਜਲੈ ਪਾਛੇ ਹਰਿਓ ਅੰਗੂਰ ਜਿਸ ਤੇ ਉਪਜੇ ਤਿਸ ਤੇ ਬਿਨਸੈ ਘੜ ਘੜ ਸੱਚ ਭਰਪੂਰ ਆਪੇ ਮੇਲ ਮਿਲਾਵਹੀ ਸਾਚੇ ਮਹਿਲ ਹਦੂਰ ਸਾਹੇ ਸਾਹਿ ਤੁਸਮਲਾ ਕਦੇ ਰਾਮ ਸਾਰੇਓ ਜਿਉ ਜਿਉ ਸਾਹਿਬ ਮਨ ਵਸੇ ਗੁਰਮੁਖ ਅੰਮ੍ਰਿਤ ਪੇਓ ਮਨ ਤਨ ਤੇ ਰਾਤੂ ਤਣੀ ਗਰਭ ਨਿਵਾਰ ਸਮੇਓ ਜੇ ਤਿਉ ਜਗਤ ਤਿਉ ਪਾਇਆ ਤਿਰ ਪਵਨ ਕਰ ਆਕਾਰ ਗੁਰਮੁਖ ਚਾਨਣ ਜਾਣੀਏ ਮਨਮੁਖ ਮੁਗਧ ਗੁਬਾਰ ਧੜ ਧੜ ਜੋਤ ਨਿਰੰਤਰੀ ਬੂਝੇ ਗੁਰਮਤ ਸਾਰ ਗੁਰਮੁਖ ਜਿਨ ਨਹੀਂ ਜਾਣੇ।

0: ਆਓ।
1: ਤੂੰ ਸੁਣ ਗੰਢਣ ਗੰਢੀਏ, ਲਿਖਪੜ ਬੁੱਝੇ ਭਾਰ, ਤ੍ਰਿਸ਼ਨਾ ਐਸ ਅਗਲੀ ਹੋਮੇ ਰੋਗ ਵਿਕਾਰ, ਉਹ ਵੇ ਪ੍ਰਭਾਵ ਅਤੋਲਵਾ ਗੁਰਮਤ ਕੀਮਤ ਸਾਰ, ਲੱਖ

ਪਤਾਰ ਗੁਰਮੁਖ ਰਵੇ ਸੁਹਾਗਣੀ ਤੋ ਪ੍ਰਸੇਜ ਪਤਾਰ ਚਾਰੇ ਅਗਨ ਨਿਵਾਰ ਮਰ ਗੁਰਮੁਖ ਹਰ ਜਲ ਪਾਏ ਅੰਤਰ ਕਮਲ ਪ੍ਰਗਾਸਿਆ ਅੰਮ੍ਰਿਤ ਭਰਿਆ ਅਗਾਏ ਨਾਨਕ ਸਤਿਗੁਰਮੀਤ ਕਰ ਅਜ ਪਾਵੇ ਦਰ ਗਏ ਜਾਏ ਸ੍ਰੀ ਰਾਗ ਮਹੱਲਾ ਪਹਿਲਾ ਹਰ ਹਰ ਜਪੋ ਪਿਆਰਿਆ ਗੁਰਮਤਲੇ ਹਰ ਬੋਲ ਮਨ ਸਚਕ ਸਵੱਟੀ ਲਾਈਏ ਤੁਲੀਏ ਪੂਰੇ ਤੋਲ ਕੀਮਤ ਕਿਨੇ ਨਾ ਪਾਈਏ ਰਿਦ ਮਾਨ ਕਮੋਲ ਅਮੋਲ ਭਾਈ ਰੇ ਹਰ ਹੀਰਾ ਗੁਰਮਾਹੇ ਸਤ ਸੰਗਤ ਸਤਿਗੁਰ ਪਾਈਏ ਅਹੇ ਨਿਸ ਸ਼ਬਦ ਸਲਾਹੇ ਰਹਾਉ ਖਦ ਵਖਰ ਤਨ ਰਸ ਲੈ ਪਾਈਏ ਗੁਰ ਪ੍ਰਗਾਸ ਜਿਉਂ ਅਗਨ ਮਰੇ ਜਲ ਪਾਇਆ ਤਿਉ ਤ੍ਰਿਸ਼ਨਾ ਦਾਸਨ ਦਾਸ ਜਮ ਜੰਦਾਰ ਨਾ ਲੱਗਈ ਤਿਉ ਭੁਜਲ ਤਰੇ ਤਰਾਸ ਗੁਰਮੁਖ ਕੂੜ ਨਾ ਪਾਵਈ ਸਚਰ ਤੇ ਸਚ ਪਾਏ ਸਾਕਤ ਸਚ ਨਾ ਪਾਵਈ ਕੂੜੇ ਕੂੜੀ ਪਾਏ ਸਚਰ ਤੇ ਗੁਰ ਮਿਲਿਆ

ਪਹਿਲਾ ਭਰਮੇ ਪਾਏ ਨਾ ਵਿਜਵੇ, ਜੇ ਪਵੇ ਦਸੰਤਰ ਦੇਸ਼, ਅੰਤਰ ਮੈਲ ਨਾ ਉਤਰੈ, ਤ੍ਰਿਗ ਜੀਵਨ ਤ੍ਰਿਗ ਵੇਸ਼, ਹੋਰ ਕਿਤੇ ਭਗਤ ਨਾ ਹੋਵੇ, ਬਿਨ ਸਤਿਗੁਰ ਕੇ ਉਪਦੇਸ਼, ਮਨ ਰੇ ਗੁਰਮੁਖ ਅਗਨ ਨਿਵਾਰ, ਗੁਰ ਕਾ ਕਹੇ ਆ ਮਨ ਵਸੈ, ਹਉਮੈ ਤਿਸ ਨਾ ਮਾਰ ਰਹਾਉ, ਮਨ ਮਾਨਕ ਨਿਰਮੂਲ ਹੈ, ਰਾਮ ਨਾਮ ਪਦ ਪਾਏ, ਮਿਲ ਸਤ ਸੰਗਤ ਹਰ ਪਾਈਏ, ਗੁਰਮੁਖ ਹਰ ਲਿਵਲਾਏ, ਆਪ ਗਿਆ ਸੋ ਪਾਇਆ, ਮਿਲ ਸਲਲ ਹੈ ਸਲਲ ਸਮਾਏ, ਜਿਨ ਹਰ ਹਰ ਨਾਮ ਨਾ ਚੇਤਿਓ, ਤੋ ਔਗੁਣ ਆਵੇ ਜਾਏ, ਜਿਸ ਸਗੁਰ ਭੁਖ ਨਾ ਪੇਟਿਓ, ਤੋ ਭੋਜਲ ਪਚੇ ਪਚਾਏ, ਕਿਉ ਮਾਨਕ ਜੀਓ ਨਿਰਮੋਲ ਹੈ, ਕਿਉ ਕੌਡੀ ਬਦਲੇ ਜਾਏ, ਜਿਨ੍ਹਾਂ ਸਤਿਗੁਰ ਰਸ ਮਿਲੇ, ਸੇ ਪੂਰੇ ਪੁਰਖ ਸੁਜਾਨ, ਗੁਰਮਿਲ ਭੋਜਲ ਲੰਘੀਏ, ਤਰਗ ਹੈ ਪਦ ਪ੍ਰਮਾਣ, ਨਾਨਕ ਤੇ ਮੁਖ ਉਜਲੇ, ਤੂੰ ਉਪਜੇ ਸ਼ਬਦ ਨੀਸਾਨ, ਤੇਰੀ ਰਾਗ ਮਹੱਲਾ ਪਹਿਲਾ, ਵਣਜ ਕਰੋ ਵਣਜਾਰੇ ਹੋ, ਵੱਖਰ ਲਿਓ ਸਮਾਲ, ਤੈਸੀ ਵਸਤ ਵਸਾਈ ਹੈ, ਜੈਸੀ ਨਿਰਹ ਨਾਲ, ਅੱਗੇ ਸਭ ਸੁਜਾਨ ਹੈ, ਲੈਸੀ ਵਤ ਸਮਾਲ।

ਕੋਟੇ ਨਾ ਪਵੇ, ਤਿਨ ਹਰ ਗੁਰ ਦਰਸ ਨਾ ਹੋਏ, ਖੋਟੇ ਜਾਤ ਨਾ ਪਤ ਗਏ, ਖੋੜ ਨਾ ਸੀਜ ਸਕੋਏ, ਖੋਟੇ ਖੋੜ ਕਮਾਵਣਾ ਆਏ ਗਿਆ ਪਦ ਖੋਏ, ਨਾਨਕ ਮਨ ਸਮਝਾਈ ਹੈ, ਗੁਰ ਕੇ ਸ਼ਬਦ ਸਾਲਾਹਾ, ਰਾਮ ਨਾਮ ਰੰਗ ਰਤਿਆ, ਭਾਰ ਨਾ ਪਰਮ ਤਿਨਾਹਾ, ਹਰ ਜਪ ਲਾਹ ਅਗਲਾ, ਨਿਰਭਉ ਹਰ ਮਨ ਮਾਹਾ।

ਆਪੇ ਰਸੀਆ ਆਪ ਰਸ, ਆਪੇ ਰਾਮਣਹਾਰ, ਆਪੇ ਹੋਵੇ ਚੋਲੜਾ, ਆਪੇ ਸੇਜ ਪਤਾਰ, ਰੰਗਤਾ ਮੇਰਾ ਸਾਹਿਬ, ਰਵ ਰਿਆ ਭਰਪੂਰ ਰਹਾਉ, ਆਪੇ ਮਾਛੀ ਮਛਲੀ, ਆਪੇ ਪਾਣੀ ਜਾਲ, ਆਪੇ ਜਾਲ ਮਣਕੜਾ, ਆਪੇ ਅੰਦਰ ਲਾਲ, ਆਪੇ ਬਹੁ ਬਦਰੰਗਲਾ, ਸਖੀਏ ਮੇਰਾ ਲਾਲ, ਨਿਤ ਰਵੇ ਸੁਹਾਗਣੀ, ਦੇਖ ਹਮਾਰਾ ਹਾਲ, ਪ੍ਰਣਵੇ ਨਾਨਕ ਬੇਨਤੀ, ਤੂੰ ਸਰਵਰ ਤੂੰ ਹੰਸ, ਕੌਲ ਤੂੰ ਹੈ ਕਵੀਆ ਤੂੰ ਹੈ, ਆਪੇ ਵੇਖ ਵਿਰਸ। ਸ੍ਰੀ ਰਾਗ ਮਹੱਲਾ ਪਹਿਲਾ ਕਰ ਤੀਜਾ, ਇਉ ਤਨ ਧਰਤੀ ਬੀਜ ਕਰਮਾ ਕਰੋ, ਸਲਲ ਆਪਾਉ ਸਾਰੰਗ ਪਾਣੀ, ਮਨ ਕਿਰਸਾਨ ਹਰ ਦੇ ਜਮਾਇ ਲੈ, ਇਉ ਪਾਵਸ ਪਦ ਨਿਰਬਾਣੀ, ਕਾਹੇ ਗਰਬ ਸਮੂੜੇ ਮਾਇਆ, ਪਿਤ ਸੁੱਤੋ ਸਗਲ ਕਾਲ ਤਰ ਮਾਤਾ, ਤੇਰੇ ਹੋਏ ਨਾ ਅੰਤ ਸਖਾਇਆ ਰਹਾਉ, ਵਿਖੇ ਵਿਕਾਰ ਦੁਸ਼ਟ ਕਿਰਖਾ ਕਰੇ, ਇਨ ਤਜ ਆਤਮ ਹੋਏ ਤੇ ਆਈ, ਜਬ ਤਬ ਸੰਜਮ ਹੋਏ ਜਬ ਰਾਖੇ, ਕਮਲ ਬਿਕਸੈ ਮਦ ਆਸਰੋ ਮਾਈ, ਬੀਸ ਸਵਤਾਰੋ ਬਾਸਰੋ ਸੰਗ੍ਰਹ, ਤੀਨ ਖੋੜਾ ਨਿਤ ਕਾਲ ਸਾਰ, ਦਸ ਅਠਾਰ ਮੈਂ

ਵੀ ਸ਼ਬਦੋ ਕਰ ਸਚ ਕੀ ਆਪ ਨਿਤ ਦੇ ਪਾਣੀ ਹੋਏ ਕਿਰਸਾਨ ਈਮਾਨ ਜਮਾਏ ਲੈ ਪਿਸਤ ਦੋਜਕ ਮੂੜੇ ਏ ਵਜਾਣੀ ਮਤ ਜਾਣ ਸਹਿ ਗੱਲੀ ਪਾਇਆ ਮਾਲਕੇ ਮਾਣੇ ਰੂਪ ਕੀ ਸੋਭਾ ਇਤ ਵਿਧੀ ਜਨਮ ਗਵਾਇਆ ਰਹਾਉ ਐਬ ਤਨ ਚਿਕੜੋ ਇਹੋ ਮਨ ਮੀਡ ਕੋ ਕਮਲ ਕੀ ਸਾਰ ਨਹੀਂ ਮੂਲ ਪਾਈ ਔਰ ਉਸਤਾਦ ਨਿਧ ਪਾਖਿਆ ਬੋਲੇ ਕਿਉਂ ਬੂਝੇ ਜਾ ਨਹਿ ਬੁਝਾਈ ਆਖਣ ਸੁਣਨਾ ਪਾਉਣ ਕੀ ਬਾਣੀ ਇਹੋ ਮਨ ਰੱਤਾ ਮਾਇਆ ਖਸਮ ਕੀ ਨਦਰ ਦਿਲੇ ਪਸੰਦੇ ਜਿਨੀ ਕਰ ਏਕ ਧਿਆਇਆ ਈ ਕਰ ਰੱਖੇ ਪੰਜ ਕਰ ਸਾਥੀ ਨਾਓ ਸ਼ੈਤਾਨ ਮਤ ਕੜ ਜਾਈ ਨਾਨਕ ਆਖ ਰਾਹੇ ਪੈ ਚੱਲਣਾ ਮਾਲ ਤਨ ਕਿਤਕੂ ਸੰਜਿਆ ਹੀ ਸ੍ਰੀ ਰਾਗ ਮਹੱਲਾ ਪਹਿਲਾ ਕਰ ਚੌਥਾ ਸੋਈ ਮੌਲਾ ਜਨ ਜਗ

ਗੁਜ਼ਾਰੋ, ਪੰਜ ਵਕਤ ਨਿਵਾਜ ਗੁਜ਼ਾਰ ਹੈ, ਪੜ੍ਹੇ ਕਿਤੇਬ ਕੁਰਾਣਾ, ਨਾਨਕ ਆਖੇ ਗੋਰ ਸਦੇਈ, ਰਹਿਓ ਪੀਣਾ ਖਾਣਾ। ਸ੍ਰੀ ਰਾਗ ਮਹੱਲਾ ਪਹਿਲਾ, ਘਰ ਚੌਥਾ, ਏਕ ਸਵਾਨ।

ਏੜੇ ਦੂਰ ਆਪੇ ਹੀ, ਆਪੇ ਮੰਜ ਮਿਆਨੋ, ਆਪੇ ਵੇਖੇ ਸੁਣੇ ਆਪੇ ਹੀ, ਕੁਦਰਤ ਕਰੇ ਜਹਾਨੋ, ਜੁੱਥ ਪਾਵੇ ਨਾਨਕ ਹੁਕਮ ਸੋਈ ਪਰਵਾਨੋ। ਸ੍ਰੀ ਰਾਗ ਮਹੱਲਾ ਪਹਿਲਾ ਕਰ ਚੌਥਾ, ਕੀਤਾ ਕਾਂ ਕਰੇ ਮਨਮਾਨ, ਦੇਵਣ ਹਾਰੇ ਕਹੇ ਹੱਥ ਦਾਨ, ਭਾਵੇ ਦੇ ਨਾ ਦੇਈ ਸੋਏ, ਕੀਤੇ ਕਹਿ ਕਹਿ ਕਿਆ ਹੋਏ, ਆਪੇ ਸੱਚ ਭਾਵੇ ਤਿਸ

ਸਤਿਗੁਰ ਪ੍ਰਸਾਦ ਹਉ ਸਤਿਗੁਰ ਸੇਵੀ ਆਪਣਾ, ਇਕ ਮਨ ਇਕ ਚਿਤ ਪਾਏ, ਸਤਿਗੁਰ ਮਨ ਕਾਮਨਾ ਤੀਰਥ ਹੈ, ਜਿਸ ਨੂੰ ਦੇਹ ਬੁਝਾਏ, ਮਨ ਚਿੰਦਿਆ ਵਰ ਪਾਵਣਾ, ਜੋ ਇੱਛੇ ਸੋ ਫਲ ਪਾਏ, ਨਾਉ ਧਿਆਈਏ ਨਾਉ ਮੰਗ

ਖੰਡ ਰਾਜਕੁਮਾਰੇ ਬਿਨ ਸਤਿਗੁਰ ਸੁਖ ਨਾ ਪਾਵਈ ਫਿਰ ਜੋ ਨੀ ਪਾਹੇ ਹਾਰੇ ਹਾਰ ਕੰਠ ਜੀ ਨੇ ਪਹਿਰਿਆ ਕੁਰਚਰਣੀ ਚਿਤਲਾਏ ਤਿਨਾ ਪਿੱਛੇ ਰਿੱਧ ਸਿੱਧ ਫਿਰੇ।

ਕਾਰ ਕਮਾਵਣੀ ਸੱਚ ਘਟ ਪ੍ਰਗਟ ਹੋਏ। ਅੰਤਰ ਜਿਸਕੇ ਸੱਚ ਵਸ ਸੱਚੇ ਸੱਚੀ ਸੋਏ, ਸੱਚ ਮਿਲੇ ਸੇ ਨਾ ਵਿਛੜੇ, ਤਿਨ ਨਿਰਕਰ ਵਾਸਾ ਹੋਏ। ਮੇਰੇ ਰਾਮ ਮੈਂ ਹਰ ਬਿਨ ਅਵਰ ਨ ਕੋਏ, ਸਤਿਗੁਰ ਸੱਚ ਪ੍ਰਭ ਨਿਰਮਲਾ ਸ਼ਬਦ ਮਿਲਾ ਵਾ ਹੋਏ। ਰਹਾਓ ਸ਼ਬਦ ਮਿਲੇ ਸੋ ਮਿਲ ਰਹੇ, ਜਿਸ ਨੂੰ ਆਪੇ ਲਹਿ ਮਿਲਾਏ, ਦੂਜੇ ਪਾਏ ਕੋ ਨਾ ਮਿਲੇ ਫਿਰ ਫਿਰ ਆਵੇ ਜਾਏ। ਸਭ ਮੈਂ ਇੱਕ ਵਰਤਦਾ ਇੱਕੋ ਰਹਿਆ ਸਮਾਏ, ਜਿਸ ਨੂੰ ਆਪ ਦਿਆਲ ਹੋਏ ਸੋ ਗੁਰਮੁਖ ਨਾਮ ਸਮਾਏ। ਪੜ ਪੜ ਪੰਡਿਤ ਜੋਤ ਕੀ ਵਾਦ ਕਰੇ ਵਿਚਾਰ, ਮਤ ਬੁੱਧ ਭਵੀ ਨਾ

ਪਾਰ ਸਤਿਗੁਰ ਕੀ ਸੇਵਾ ਗਾਖੜੀ ਸਿਰ ਦੀਜੇ ਆਪ ਗਵਾਏ ਸ਼ਬਦ ਮਿਲੇ ਤਾਂ ਹਰ ਮਿਲੇ ਸੇਵਾ ਪਵੇ ਸਵਥਾਏ ਪਾਰਸ ਪਰਸੇ ਪਾਰਸ ਹੋਏ ਜੋਤੀ ਜੋਤ ਸਮਾਏ ਜਿਨ ਕੋ ਪੂਰਬ ਲਿਖਿਆ ਤਿਨ ਸਤਿਗੁਰ ਮਿਲਿਆ ਆਏ ਮਨ ਭੁੱਖਾ ਭੁੱਖਾ ਮਤ ਕਰੇ ਮਤ ਤੂੰ ਕਰੇ ਪੁਕਾਰ ਲਖ 84 ਜਿਨ ਸ੍ਰੀ ਸਬਸੇ ਦੇ ਆਧਾਰ ਨਿਰਭਉ ਸਦਾ ਦਿਆਲ ਹੈ ਸਭਨਾ ਕਰਦਾ ਸਾਰ ਨਾਨਕ ਗੁਰਮੁਖ ਬੁੱਝੀਏ।

ਕੁਦਰਤੇ ਸੇ ਨਿਰਮਲੇ ਹਉ ਸਦਬਲੇਹਾਰੇ ਜਾਸ ਹਿਰਦੇ ਜਿਨ ਕੇ ਹਰ ਵਸੇ ਤੇਤ ਕਢ ਹੈ ਪਰਗਾਸ ਮਨ ਮੇਰੇ ਹਰ ਹਰ ਨਿਰਮਲ ਧਿਆਏ ਤੁਰ ਮਸਤਕ ਜਿਨ ਕੋ ਲਿਖਿਆ ਸੇ ਗੁਰਮੁਖ ਰਹਿ ਲਿਵਲਾਏ ਰਹਾਉ ਹਰ ਸੰਤੋ ਦੇਖੋ ਨਦਰ ਕਰ ਨਿਕਟ ਵਸੇ ਭਰਪੂਰ ਗੁਰਮਤ ਜਿਨੀ ਪਛਾਣਿਆ ਸੇ ਦੇਖੇ ਸਦਾ ਹਦੂਰ ਜੇਨ ਗੁਣ ਤੇਨ ਸਦ ਮਨ ਵਸੈ ਔਗੁਣਵੰਤਿਆ ਦੂਰ ਮਨਮੁਖ ਗੁਣ ਤੇ ਬਾਰੇ ਬਿਨ ਨਾਵੇ ਮਰਦੇ ਝੂਰ ਜਿਨ ਸਤਿਗੁਰੂ ਸੁਣ ਮੰਨਿਆ ਤਿਨ ਮਨ ਧਿਆਇਆ ਹਰ ਸੋਏ ਅਨ ਦਿਨ ਭਗਤੀ ਰਤਿਆ ਮਨ ਤਨ ਨਿਰਮਲ ਹੋਏ ਕੂੜਾ ਰੰਗ ਕਸੁੰਭ ਕਾ ਬਿਨ ਸਜਾਏ ਦੁਖ ਰੋਏ ਜਿਸ ਅੰਦਰ ਨਾਮ ਪਰਗਾਸ ਹੈ ਉਹ ਸਦਾ ਸਦਾ ਥਿਰ ਹੋਏ ਇਹ ਜਨਮ ਪਦਾਰਥ ਪਾਇਕ ਹੈ ਹਰ ਨਾਮ ਨ ਚੇਤੇ ਲਿਵਲਾਏ ਪਾਗ ਖਿਸਿਆ ਰਹਿਣਾ ਨਹੀਂ ਆਗੇ ਠੌਰ ਨ ਪਾਏ ਉਹ ਵੇਲਾ ਹੱਥ ਨ ਆਵਈ ਅੰਤ ਗਿਆ ਪਛਤਾਏ ਜਿਸ ਨਦਰ ਕਰੇ ਸੋ ਉਬਰੇ ਹਰਸੇ ਤੀ ਲਿਵਲਾਏ ਦੇਖਾ ਦੇਖੀ ਸਭ ਕਰੇ ਮਨਮੁਖ ਬੂਝ ਨ ਪਾਏ ਜਿਨ ਗੁਰਮੁਖ ਹਿਰਦਾ ਸ਼ੁੱਧ ਹੈ ਸੇਵ ਪਈ ਤਿਨ ਤਾਏ ਹਰ ਗੁਣ ਗਾਵੇ ਹਰ ਨਿਤ ਪੜੇ ਹਰ ਗੁਣ ਗਾਏ ਸੁਮਾਏ ਨਾਨਕ ਤਿਨ ਕੀ ਬਾਣੀ ਸਦਾ ਸੱਚ ਹੈ ਜੇ ਨਾਮ ਰਹੇ ਲਿਵਲਾਏ ਸ੍ਰੀ ਰਾਗ ਮਹੱਲਾ ਤੀਜਾ ਜਿਨੀ ਇਕ ਮਨ ਨਾਮ ਧਿਆਇਆ ਗੁਰਮਤੀ ਵਿਚਾਰ ਤਿਨ ਕੇ ਮੁਖ ਸਦ ਉਜਲੇ ਤਿਤ ਸੱਚੇ ਦਰਬਾਰ ਉਹ ਅੰਮ੍ਰਿਤ ਪੀਵੇ।

ਹਾਉ ਮਨਮੁਖ ਨਾਮ ਨਾ ਜਾਣਨੀ, ਬਿਨ ਆਵੇ ਪਦ ਜਾਏ, ਸਭ ਦੇ ਸਾਧਨ ਆਇਓ, ਲਾਗੇ ਦੂਜੇ ਪਾਏ, ਵਿਸ਼ਟਾ ਕੇ ਕੀੜੇ ਪਵੇ ਵਿੱਚ ਵਿਸ਼ਟਾ, ਸੇ ਵਿਸ਼ਟਾ ਮਾਏ ਸੁਮਾਏ, ਤਿਨਕਾ ਜਨਮ ਸਫਲ ਹੋਏ।

ਆਏ, ਜਿਨੀ ਗੁਰਮੁਖ ਨਾਮ ਤੇ ਆਇਆ ਵਿੱਚੋਂ ਆਪ ਗਵਾਏ। ਕੋਈ ਅੰਦਰੋਂ ਬਾਹਰੋਂ ਨਿਰਮਲੇ ਸੱਚੇ ਸੱਚ ਸਮਾਏ, ਨਾਨਕ ਆਏ ਸੇ ਪ੍ਰਵਾਨ ਹੈ ਜਿਨ ਗੁਰਮਤੀ ਹਰ ਧਿਆਏ। ਸ੍ਰੀ ਰਾਗ ਮਹੱਲਾ ਤੀਜਾ, ਹਰ ਭਗਤਾਂ ਹਰ ਤਨ ਰਸ ਹੈ, ਗੁਰ ਪੂਛ ਕਰੇ ਵਾਪਾਰ, ਹਰ ਨਾਮ ਸਲਾਹਨ।

ਮਨਮੁਖ ਮੋਹਿ ਵਿਆ ਪਿਆ, ਬੈਰਾਗ ਉਦਾਸੀ ਨਾ ਹੋਏ, ਸ਼ਬਦ ਨਾ ਚੀਨੇ ਸਦਾ ਦੁੱਖ, ਹਰ ਦਰਗੇ ਪਦ ਖੋਏ, ਹੋਮੇ ਗੁਰਮੁਖ ਕੋਈਏ, ਨਾਮ ਰਤੇ ਸੁਖ ਹੋਏ, ਮੇਰੇ ਮਨ ਅਹੇ ਨਿਸ ਪੂਰਹੀ ਨਿਤਿਆਸਾ, ਸਤਿਗੁਰ ਸੇਵ ਹੋ ਪਰ ਜਲੈ, ਤਰ ਵੀ ਮਹਿ ਉਦਾਸਾ, ਹਰਹਾਉ ਗੁਰਮੁਖ ਕਰਮ ਕੁਮਾਵੇ ਬਿਸੈ, ਹਰ ਬੈਰਾਗ ਆਨੰਦ, ਅਹੇ ਨਿਸ ਭਗਤ ਕਰੇ ਤਿਨ ਰਾਤੀ, ਹੋਮੇ ਮਾਰ ਨਿਚੰਦ, ਵੱਡੇ ਭਾਗ ਸਤਸੰਗਤ ਪਾਈ, ਹਰ ਪਾਇਆ ਸਹਿਜ ਆਨੰਦ, ਸੋ ਸਾਧੂ ਬੈਰਾਗੀ ਸੋਈ, ਹਿਰਦੇ ਨਾਮ ਸਾਏ, ਅੰਤਰ ਲਾਗ ਨਾ ਤਾਮ ਸਮੂਲੇ, ਵਿਚੋਂ ਆਪ ਗਵਾਏ, ਨਾਮ ਨਿਧਾਨ ਸਤਿਗੁਰੂ ਦਿਖਾਲਿਆ, ਹਰ ਰਸ ਪੀਆ ਅਗਾਏ, ਜਿਨ ਕਿਨੇ ਪਾਇਆ ਸਾਧ ਸੰਗਤੀ, ਪੂਰੇ ਭਾਗ ਬੈਰਾਗ, ਮਨਮੁਖ ਫਿਰੇ ਨ ਜਾਣੇ ਸਤਿਗੁਰ, ਹੋਮੇ ਅੰਦਰ ਲਾਗ, ਨਾਨਕ ਸਬਦ ਰਤੇ ਹਰ ਨਾਮ ਰੰਗਾਏ, ਬਿਨ ਪੈ ਕੇ ਹੀ ਲਾਗ, ਸ੍ਰੀ ਰਾਗ ਮਹੱਲਾ ਤੀਜਾ, ਘਰ ਹੀ ਸੌਦਾ ਪਾਈਏ, ਅੰਤਰ ਸਭ ਵੱਥ ਹੋਏ, ਖਿਨ ਖਿਨ ਨਾਮ ਸੰਭਾਲੀਏ, ਗੁਰਮੁਖ ਭਾਵੇ ਕੋਏ, ਨਾਮ ਨਿਧਾਨ ਅਖੁੱਟ ਹੈ, ਵਡਭਾਗ ਪ੍ਰਾਪਤ ਹੋਏ, ਮੇਰੇ ਮਨ ਤਜ ਨਿੰਦਾ ਹੋਮੇ ਅੰਕਾਰ, ਹਰ ਜੀਵ ਸਦਾ ਧਿਆਏ ਤੂੰ, ਗੁਰਮੁਖ ਏਕੰਕਾਰ, ਹਰਹਾਉ ਗੁਰਮੁਖਾਂ ਕੇ ਮੁਖ ਉਜਲੇ, ਗੁਰਸਬਦੀ ਵਿਚਾਰ, ਹਲਤ ਪਲਤ ਸੁਖ ਪਾਏ ਦੇ।

ਧਿਆਇ ਨਾਮ ਨਿਧਾਨ ਸਦਮਨ ਵਸੈ ਮੈਲੀ ਭਾਵੇ ਥਾਉ ਅਰਹਾਉ। ਮਨਮੁਖ ਮਨ ਤਨ ਅੰਧ ਹੈ ਤਿਸ ਨੂੰ ਠੌਰ ਨਾ ਠਾਉ। ਬਹੁ ਜੋਨੀ ਭੌਂਦਾ ਫਿਰੈ ਜਿਉ ਸੁਨੇ ਕਰ ਕਾਉ। ਗੁਰਮਤੀ ਕੜ ਚਾਨਣਾ ਸ਼ਬਦ ਮਿਲੇ ਹਰ ਨਾਉ। ਤ੍ਰੈਗੁਣ ਵਿਖਿਆ ਅੰਧ ਹੈ ਮਾਇਆ ਮੋਹ ਗੁਬਾਰ। ਲੋਭੀਅਨ ਕੋ ਸੇਵਦੇ ਪੜ ਵੇਦਾ ਕਰੇ ਪੁਕਾਰ। ਵਿਖਿਆ ਅੰਦਰ ਪਚਮੋਏ ਨਾ ਉਰਵਾਰ ਨਾ ਪਾਰ। ਮਾਇਆ ਮੋਹੇ ਵਿਸਾਰਿਆ ਜਗਤ ਪਿਤਾ ਪਦਪਾਲ। ਬਾਜੋ ਗੁਰੂ

ਪਛਾਣਿਆ ਤਿਨ ਵਿੱਟੋਂ ਬਲ ਜਾਓ ਆਪ ਛੋੜ ਚਰਣੀ ਲੱਗਾ ਚੱਲਾ ਤਿਨ ਕੈ ਪਾਏ ਲਾਹ ਹਰ ਹਰ ਨਾਮ ਮਿਲੇ ਸਹਿਜੇ ਨਾਮ ਸੁਮਾਏ ਬਿਨ ਗੁਰ ਮਹਿਲ ਨਾ ਪਾਈਏ ਨਾਮ ਨਾ ਪ੍ਰਾਪਤ ਹੋਏ ਐਸਾ ਸਤਿਗੁਰ ਲੋੜ ਲਹੋ ਜਿੱਦੂ ਪਾਈ ਗੇ ਸਚ ਸੋਏ ਅਸੁਰ ਸੰਘਾਰੇ ਸੁਖ ਵਸੇ ਜੋਤ ਭਾਵੇ ਸੋ ਹੋਏ ਜੇ ਆ ਸਤਿਗੁਰ ਘਰ ਜਾਣਿਆ ਇਹੋ ਜੇ ਆ ਸੁਖ ਹੋਏ ਇਹੋ ਸਹਿਸਾ ਮੂਲੇ ਨਾਹੀ ਭਾਉ ਲਾਏ ਜਨ ਕੋਏ ਨਾਨਕ ਏਕ ਜੋਤ ਦੋਇ ਮੂਰਤੀ ਸ਼ਬਦ ਮਿਲਾਵਾ ਹੋਏ ਸ੍ਰੀ ਰਾਗ ਮਹੱਲਾ ਤੀਜਾ ਅੰਮ੍ਰਿਤ ਛੋੜ ਵਿਖਿਆ ਲੋਭਾਣੇ ਸੇਵਾ ਕਰੇ ਵਿਡਾਣੀ ਆਪਣਾ ਧਰਮ ਗਵਾਵੇ ਬੂਝੇ ਨਾਹੀ ਅਨਦਿਨ ਦੁੱਖ ਵਿਖਾਣੀ ਮਨਮੁਖ ਅੰਧ ਨਾ ਚੇਤ ਹੀ ਡੂਬ ਮੂਏ ਬਿਨ ਪਾਣੀ ਮਨ ਰੇ ਸਦਾ ਭਜੋ ਹਰ ਸਰਣਾਈ ਗੁਰ ਕਾ ਸ਼ਬਦ ਅੰਤਰ ਵਸ

ਮੁਖ ਪਦ ਗਵਾਈ, ਸਤਿਗੁਰ ਸੇਵ ਸਦਾ ਸੋ ਪਾਇਆ, ਜੋਤੀ ਜੋਤ ਮਿਲਾਈ, ਸਤਿਗੁਰ ਕੀ ਸੇਵਾ ਅਤ ਸੁਖਾਲੀ, ਜੋ ਇੱਛੇ ਸੋ ਫਲ ਪਾਏ, ਜਤ ਸਤ ਤਪ ਪਵਿੱਤ ਸਰੀਰਾ, ਹਰ ਹਰ ਮਨ ਵਸਾਏ, ਸਦਾ ਆਨੰਦ ਰਹੇ ਦਿਨ ਰਾਤੀ, ਮਿਲ ਪ੍ਰੀਤਮ ਸੋ ਪਾਏ, ਜੋ ਸਤਿਗੁਰ ਕੀ ਸਰਣਾਗਤੀ, ਹਉ ਤਿਨ ਕਹਿ ਬਲ ਜਾਓ, ਦਰ ਸੱਚੈ ਸੱਚੀ ਵਡਿਆਈ।

ਸਤਿਗੁਰ ਮਿਲੇ ਤਨ ਪਾਇਆ, ਹਰ ਨਾਮਾ ਹਿਰਦੇ ਸੁਮਾਲ, ਨਾਮ ਰਤੇ ਸੇ ਨਿਰਮਲੇ, ਗੁਰ ਕੈ ਸਹਿ ਸੁਭਾਏ, ਮੰਤ ਨਰਾਤਾ ਰੰਗ ਸਿਉ, ਰਸਨਾ ਰਸਨ ਰਸਾਏ, ਨਾਨਕ ਰੰਗ ਨ ਉਤਰੈ ਜੋ ਹਰ ਤੁਰ ਛੋਡਿਆ ਲਾਏ। ਸ੍ਰੀ ਰਾਗ ਮਹੱਲਾ ਤੀਜਾ, ਗੁਰਮੁਖ ਕਿਰਪਾ ਕਰੇ ਭਗਤ ਕੀਜੈ, ਬਿਨ ਗੁਰ ਭਗਤ ਨ ਹੋਈ, ਆਪੇ ਆਪ ਮਿਲਾਏ ਬੂਝੈ, ਤਨ ਨਿਰਮਲ ਹੋਵੇ ਸੋਈ, ਹਰ ਜੀਓ ਸਾਚਾ ਸਾਚੀ ਬਾਣੀ, ਸ਼ਬਦ ਮਿਲਾਵਾ ਹੋਈ, ਭਾਈ ਰੇ ਭਗਤ ਹੀਨ ਕਾਹੇ ਜਗ

ਕੀਤਾ, ਅੰਤੇ ਹੋਏ ਸਿਖਾਈ, ਆਪਣੇ ਮਨ ਚਿਤ ਕਹੇ ਕਹਾਏ, ਬਿਨ ਗੁਰ ਆਪ ਨ ਜਾਈ, ਹਰ ਜੀ ਉਹ ਦਾਤਾ ਭਗਤ ਵਸਲ ਹੈ, ਕਰ ਕਿਰਪਾ ਮਨ ਵਸਾਈ, ਨਾਨਕ ਸੋ

ਦਾ ਪ੍ਰਧਾਨ ਸਤਿਗੁਰ ਸੇਵ ਸੁਖ ਪਾਇਆ ਵਿੱਚੋਂ ਗਿਆ ਗੁਮਾਨ ਦਰ ਸੇਵਨ ਸੰਤ ਜਨ ਖੜੇ ਪਾਇਨ ਗੁਣੀ ਨਿਧਾਨ ਮੇਰੇ ਮਨ ਗੁਰਮੁਖ ਧਿਆਏ ਹਰ ਸੋਏ ਗੁਰ ਕਾ ਸ਼ਬਦ ਮਨ ਵਸੈ ਮਨ ਤਨ ਨਿਰਮਲ ਹੋਏ ਹਰਹਾਉ ਕਰ ਕਿਰਪਾ ਕਰ ਆਇਆ ਆਪੇ ਮਿਲਿਆ ਆਏ ਗੁਰ ਸ਼ਬਦੀ ਸਾਲਾਈ ਹੈ ਅਰੰਗੇ ਸਹਿ ਸੁਭਾ।

ਦੁਆਰ ਸਬਦ ਮਰੇ ਤਾਂ ਉਧਰੇ ਪਾਏ ਮੋਹ ਦੁਆਰ ਗੁਰਪ੍ਰਸਾਦ ਦੀ ਮਿਲ ਰਹੇ ਸੱਚ ਨਾਮ ਕਰਤਾਰ ਕਿਉਂ ਮਨੁਆ ਅਤ ਸਬਲ ਹੈ ਛੱਡੇ ਨਾ ਕਿਤੇ ਉਪਾਏ ਦੂਜੇ ਭਾਏ ਦੁਖ ਲਾਏ ਦਾ ਬਹੁਤੀ ਦੇ ਸਜਾਏ ਨਾਨਕ ਨਾਮ ਲੱਗੇ ਸੇ ਉਭਰੇ ਹਉਮੈ

ਦਰਗਹਿ ਮਿਲੇ ਸਜਾਏ, ਮਾਨ ਰੇ ਦੂਜਾ ਪਾਉ ਚੁਕਾਏ, ਅੰਤਰ ਤੇਰੇ ਹਰ ਵਸੇ, ਗੁਰ ਸੇਵਾ ਸੋ ਪਾਏ। ਅਰਹਾਉ ਸਚ ਬਾਣੀ ਸਚ ਸ਼ਬਦ ਹੈ, ਜਾਂ ਸਚ ਤਰੇ ਪਿਆਰ, ਹਰ ਕਾ ਨਾਮ ਮਨ ਵਸੇ, ਹਉਮੈ ਕ੍ਰੋਧ ਨਿਵਾਰ, ਮਨ ਨਿਰਮਲ ਨਾਮ ਧਿਆਈ ਹੈ, ਤਾਂ ਪਾਏ ਮੋਖ ਦੁਆਰ, ਹਉਮੈ ਵਿੱਚ ਜਗ ਬਿਰਸਦਾ, ਮਰ ਜੰਮੇ ਆਵੇ ਜਾਏ, ਮਨ ਮੁ ਸ਼ਬਦ ਨਾ ਜਾਣਨੀ, ਜਸਨ ਪਦ ਗਵਾਏ, ਗੁਰ ਸੇਵਾ ਨਾਉ ਪਾਈਏ, ਸੱਚੇ ਰਹੇ ਸਮਾਏ, ਸ਼ਬਦ ਮੰਨੇ ਗੁਰ ਪਾਈਏ, ਵਿੱਚੋਂ ਆਪ ਗਵਾਏ, ਅਨਦਨ ਭਗਤ ਕਰੇ ਸਦਾ, ਸਾਚੇ ਕੀ ਲਿਵਲਾਏ, ਨਾਮ ਪਦਾਰਥ ਮਨ ਵਸਿਆ, ਨਾਨਕ ਸਹਿ ਸਮਾਏ। ਸ੍ਰੀ ਰਾਗ ਮਹੱਲਾ ਤੀਜਾ। ਜਿਨਨੀ ਪੁਰਖੀ ਸਤਿਗੁਰ ਨਾ ਸੇਵਿਓ, ਸੇ ਦੁਖੀਏ ਜੁਗ ਚਾਰ, ਕਰ ਹੁੰਦਾ ਪੁਰਖ ਨਾ ਪਛਾਣਿਆ, ਅਭਿਮਾਨ ਮੁੱਠੇ ਅਹੰਕਾਰ, ਸਤਿਗੁਰੂ ਕਿਆ ਫਿਟਕਿਆ, ਮੰਗ ਥੱਕੇ ਸੰਸਾਰ, ਸੱਚਾ ਸ਼ਬਦ ਨਾ ਸੇਵਿਓ, ਅਵਕਾਸ਼ ਸਵਾਰਨ ਹਾਰ, ਮਨ ਮੇਰੇ ਸਦਾ ਹਰ ਵੇਖ ਹਧੂਰ, ਜਨਮ ਮਰਨ ਦੁਖ ਪਰ ਹਰ, ਸ਼ਬਦ ਰਹਿਆ ਭਰਪੂਰ, ਅਰਹਾਉ ਸਚ ਸਲਾਹਣ ਸੇ ਸੱਚ।

ਤੇ ਹਰ ਪਾਈ ਹੈ। ਸੱਚ ਸ਼ਬਦ ਵਿਚਾਰ ਸਤਿਗੁਰ ਸੇਵ ਮਨ ਨਿਰਮਲਾ ਹਉਮੈ ਤਜ ਵਿਕਾਰ ਆਵ ਛੋੜ ਜੀਵ ਤੁਮਰੈ ਗੁਰ ਕੈ ਸ਼ਬਦ ਵਿਚਾਰ ਧੰਦਾ ਤਾਵ ਤਰਹਿ ਗਏ ਲਾਗਾ ਸਾਜ ਪਿਆਰ ਸਚਰ ਤੇ ਮੁਖ ਉਜਲੇ ਤਿਸ ਸਾਚੇ ਦਰਬਾਰ ਸਤਿਗੁਰ ਪੁਰਖ ਨਾ ਮੰਨਿਓ ਸ਼ਬਦ ਨਾ ਲੱਗੋ ਪਿਆਰ ਇਸਨਾਨ ਦਾਨ ਜੇ

ਸੱਚੇ ਸ਼ਬਦ ਸਦਾ ਮਨ ਰਾਤਾ, ਭ੍ਰਮ ਗਿਆ ਸਰੀਰੋਂ ਦੂਰ, ਨਿਰਮਲ ਸਾਹਿਬ ਪਾਇਆ ਸਾਚਾ ਗੁਣੀ ਗਹੀਰ, ਜੋ ਜਾਗੇ ਸੇ ਉਭਰੇ ਸੂਤੇ ਗਏ ਮੁਹਾਏ, ਸੱਚਾ ਸ਼ਬਦ ਨਾ ਪਛਾਣਿਓ ਸੁਪਨਾ ਗਿਆ ਵਿਹਾਏ, ਸੁਨੇ ਕਰ ਕਾ ਪਾਉਣਾ ਜਿਉਂ ਆਇਆ ਤਿਉਂ ਜਾਏ, ਮਾਨਵਕ ਜਨਮ ਬਿਰਥਾ ਗਿਆ ਕਿਆ ਮੋਦੇ ਸੀ ਜਾਏ, ਸਭ ਕੁਛ ਆਪੇ ਆਪ ਹੈ ਹਉਮੈ ਵਿਚ ਕਹਿਣ ਨਾ ਜਾਏ, ਗੁਰ ਕੈ ਸ਼ਬਦ ਪਛਾਣੀਏ ਦੁਖ ਹਉਮੈ ਵਿਚੋਂ ਗਵਾਏ, ਸਤਿਗੁਰ ਸੇਵਨ ਆਪਣਾ ਹਉ ਤਿਨਕੇ ਲਾਗੋ ਪਾਏ, ਨਾਨਕ ਦਰ ਸੱਚੇ ਸਚਿਆਰ ਹੈ।

ਜੰਮੀ ਅਗਲੀ ਮਨੁਆ ਰੱਜਾ ਸਹਿ ਸੁਭਾਏ। ਗੁਰ ਕਾ ਸ਼ਬਦ ਅੰਮ੍ਰਿਤ ਹੈ ਜਿਦ ਪੀਤੇ ਤਿਖ ਜਾਏ। ਤਿਓ ਮਨ ਸਾਚਾ ਸੱਚ ਰਤਾ ਸੱਚੇ ਰਹਿਆ ਸਮਾਏ। ਆਖਣ ਵੇਖਣ ਬੋਲਣਾ ਸਬਦੇ ਰਹਿਆ ਸਮਾਏ। ਬਾਣੀ ਵੱਜੀ ਚੌਜੁਗੀ ਸੱਚੋ ਸੱਚ ਸੁਣਾਏ। ਹਉਮੈ ਮੇਰਾ ਰਹਿ ਗਿਆ ਸੱਚੇ ਲਇਆ ਮਿਲਾਏ। ਇਨਕੋ ਮੈਲ ਹਦੂਰ ਹੈ ਜੋ ਸੱਚ ਰਹੇ ਲਿਵਲਾਏ। ਨਦਰੀ ਨਾਮ ਧਿਆਈਏ ਵਿਣ ਕਰਮਾ ਪਾਇਆ ਨਾ ਜਾਏ। ਪੂਰੇ ਭਾਗ ਸਤ ਸੰਗਤ ਲਹਿ ਸਗੁਰ ਭੇਟੇ ਚ ਸਿਆਏ। ਅਨਦਿਨ ਨਾਮੇ ਰਤਿਆ ਦੁਖ ਵਿਖਿਆ ਵਿੱਚ ਹੋ ਜਾਏ। ਨਾਨਕ ਸ਼ਬਦ ਮਿਲਾਵੜਾ ਨਾਮੇ ਨਾਮ ਸਮਾਏ। ਸ੍ਰੀ ਰਾਗ ਮਹੱਲਾ ਤੀਜਾ ਆਪਣਾ ਭਾਉ ਤਿਨ ਪਾਇਓਨ ਜਿਨ ਗੁਰ ਕਾ ਸ਼ਬਦ ਵਿਚਾਰ। ਸਤ ਸੰਗਤੀ ਸਦਾ ਮਿਲ ਰਹੇ ਸੱਚੇ ਕੇ ਗੁਣਸਾਰ। ਦੁਬਦਾ ਮੈਲ ਚੁਕਾਈਨ ਹਰ ਰਾਖਿਆ ਉਰ ਧਾਰ। ਸੱਚੀ ਬਾਣੀ ਸੱਚਮਾਨ ਸੱਚੇ ਨਾਲ ਪਿਆਰ। ਮਨ ਮੇਰੇ ਹਉਮੈ ਮੈਲ ਭਰ ਨਾਲ ਹਰ ਨਿਰਮਲ ਸਦਾ ਸੋਹਣਾ ਸ਼ਬਦ ਸਵਾਰਨ ਹਾਰ। ਹਰਹਾਉ ਸੱਚੇ ਸ਼ਬਦ ਮਨ ਮੋਹਿਆ ਪ੍ਰਭ ਆਪੇ ਲਏ ਮਿਲਾਏ। ਅਨਦਿਨ ਨਾਮੇ ਰਤਿਆ ਜੋਤੀ ਜੋਤ ਸਮਾਏ। ਜੋਤੀ ਹੂੰ ਪ੍ਰਭ ਜਾਪਦਾ ਬਿਨ ਸਤਿਗੁਰ ਬੂਝ ਨ ਪਾਏ। ਜਿਨਕੋ ਪੂਰਬ ਲਿਖਿਆ ਸਤਿਗੁਰ ਭੇਟਿਆ ਤਿਨ ਆਏ। ਵਿਣ ਨਾਵੇ ਸਭ ਡੁੰਮਣੀ ਦੂਜੇ ਪਾਏ ਖੁਆਏ। ਤਿਸ ਬਿਨ ਘੜੀ ਨਾ ਜੀਵਦੀ ਦੁਖੀ ਰਹਿਣ ਵਿਖਾਏ। ਪਰਮ ਭੁਲਾਣਾ ਅੰਧਲਾ ਫਿਰ ਆਵੇ ਜਾਏ। ਨਦਰ ਕਰੇ ਪ੍ਰਭ ਆਪਣੀ ਆਪੇ ਲਏ ਮਿਲਾਏ। ਸਭ ਕੇ ਸੁਣਦਾ ਵੇਖਦਾ ਕਿਉਂ ਮੁੱਕਰ ਪਏ ਆ ਜਾਏ। ਪਾਪੋ ਪਾਪ ਕਮਾਉਂਦੇ ਪਾਪੇ ਪਜੇ ਪਚਾਏ। ਤੋ ਪ੍ਰਭ ਨਦਰ ਨ ਆਵਈ ਮਨ ਮੁਖ ਬੂਝ ਨ ਪਾਏ। ਜਿਸ ਵੇਖਾ ਲੈ ਸੋ ਹੀ ਵੇਖੇ ਨਾਨਕ ਗੁਰਮੁਖ ਪਾਏ। ਸ੍ਰੀ ਰਾਗ ਮਹੱਲਾ ਤੀਜਾ ਬਿਨ ਗੁਰ ਰੋਗ ਨਾ ਟੁੱਟਈ ਹਉਮੈ ਪੀੜ ਨਾ ਜਾਏ। ਗੁਰ ਪ੍ਰਸਾਦੀ ਮਨ ਵਸੈ ਨਾਮੇ ਰਹੇ ਸਮਾਏ। ਗੁਰ ਸ਼ਬਦੀ ਹਰ ਪਾਈਐ ਬਿਨ ਸ਼ਬਦੇ ਪਰਮ ਭੁਲਾਏ। ਮਨ ਰੇ ਨਿਰਕਰ ਵਸਾ ਹੋਏ ਰਾਮ ਨਾਮ ਸਾ ਲਾਏ ਤੂੰ ਫਿਰ ਆਵਣ ਜਾਣ ਨਾ ਹੋਏ। ਹਰਹਾਉ ਹਰ ਇੱਕੋ ਦਾ ਤਾ ਵਰਤਦਾ ਦੂਜਾ ਅਵਰ ਨਾ ਕੋਏ। ਸ਼ਬਦ ਸਲਾਹੀ ਮਨ ਵਸੈ ਸਹਿਜੇ ਹੀ ਸੁਖ ਹੋਏ। ਸਭ ਨਦਰੀ ਅੰਦਰ ਵੇਖਦਾ ਜੈ ਭਾਵੇ ਤੈ ਦੇ। ਹਉਮੈ ਸਭਾ ਗਣਤ ਹੈ ਗਣਤੇ ਨੂੰ ਸੁਖ ਨਾਗ। ਬੇਕੀ ਕਾਰ ਕਮਾਵਣੀ ਬੇਖੀ ਮਾਹ ਸੁਮਾਗ। ਬਿਨ ਨਾਵੇ ਠੌਰ ਨਾ ਪਾਏਨੀ ਜੰਪਰ ਦੂਪ ਸਹਾਗ। ਜਿਉ ਪਿੰਡ ਸਭ ਤਿਸਦਾ ਤਿਸੇ ਦਾ ਆਧਾਰ। ਗੁਰ ਪ੍ਰਸਾਦੀ ਬੁੱਝੀਏ ਤਾਂ ਪਾਏ ਮੋਖ ਦੁਆਰ। ਨਾਨਕ ਨਾਮ ਸਲਾਹੇ ਤੂੰ ਅੰਤ ਨਾ ਪਾਰਾ ਵਾਰ। ਸ੍ਰੀ ਰਾਗ ਮਹੱਲਾ ਤੀਜਾ ਤਿਨਾ ਆਨੰਦ ਸਦਾ ਸੁਖ ਹੈ ਜਿਨ੍ਹਾਂ ਸੱਚ ਨਾਮ ਆਧਾਰ। ਗੁਰ ਸ਼ਬਦੀ ਸਚ ਪਾਇਆ ਦੁਖ ਨਿਵਾਰਨ ਹਾਰ। ਸਦਾ ਸਦਾ ਸਾਚੇ ਗੁਣ ਗਾਵੇ ਸਾਚੇ ਨਾਏ ਪਿਆਰ। ਕਿਰਪਾ ਕਰਕੇ ਆਪਣੀ ਦੇਤੋਨ ਭਗਤ ਭੰਡਾਰ।

ਪਹਾਏ ਗੁਰਸਬਦੀ ਮਨ ਮੋਇਆ ਕਹਿਣਾ ਕਛੂ ਨਾ ਜਾਏ ਜੇਵਾ ਰਤੀ ਸਭ ਸੱਚੈ ਅੰਮ੍ਰਿਤ ਪੀਵੈ ਰਸ ਗੁਣ ਗਾਏ ਗੁਰਮੁਖ ਇਹੋ ਰੰਗ ਪਾਈ ਹੈ ਜਿਸਨੂੰ ਕਿਰਪਾ ਕਰੇ ਰਜਾਏ ਸੰਸਾ ਇਹੋ ਸੰਸਾਰ ਹੈ ਸੁੱਤਿਆਂ ਰਹਿਣ ਮੈਂ ਗਾਏ ਇੱਕ ਆਪਣੇ ਪਾਣੇ ਕੱਢ ਲਏ ਹਨ ਆਪੇ ਲਏ ਓਨ ਮਿਲਾਏ ਆਪੇ ਹੀ ਆ ਮਨ ਵਸਿਆ ਮਾਇਆ ਮੋਹ ਚੁਕਾਏ ਆਵਡਾਈ ਦਿੱਤੀਆਂ ਗੁਰਮੁਖ ਦੇ ਬੁਝਾਏ ਸਭਨਾ ਕਾ ਦਾਤਾ ਏਕ ਹੈ ਭੁੱਲਿਆਂ ਲੈ ਸਮਝਾਏ ਇੱਕ ਆਪੇ ਆਪ ਖੁਆਇਨ ਦੂਜੇ ਛੱਡੇ ਲਾਏ ਗੁਰਮਤੀ ਹਰ ਪਾਈ ਹੈ ਜੋਤੀ ਜੋਤ ਮਿਲਾਏ ਅਨਦਿਨ ਨਾਮੇ ਰਤਿਆ ਨਾਨਕ ਨਾਮ ਸਮਾਏ ਸ੍ਰੀ ਰਾਗ ਮਹੱਲਾ ਤੀਜਾ ਗੁਣਵੰਤੀ ਸਚ ਪਾਇਆ ਕ੍ਰਿਸ਼ਨਾ ਤਜ ਵਿਕਾਰ ਗੁਰਸਬਦੀ ਮਨ ਰੰਗਿਆ ਰਸਨਾ ਪ੍ਰੇਮ ਪਿਆਰ ਬਿਨ ਸਤਿਗੁਰ ਕਿਨੇ ਨਾ ਪਾਇਓ ਪਰ ਵੇਖੋ ਮਨ ਵਿਚਾਰ ਮਨਮੁਖ ਮਾਇਲ ਨਾ ਉਤਰ ਜਿਚਰ ਗੁਰਸ਼ਬਦ ਨਾ ਕਰੇ ਪਿਆਰ ਮਨ ਮੇਰੇ ਸਤਿਗੁਰ ਕੇ ਪਾਣੇ ਚੱਲ ਨਿਕਰ ਵਸੈ ਅੰਮ੍ਰਿਤ ਪੀਵੈ ਤਾਂ ਸੁਖ ਲਹਿ ਮਹੱਲ ਹਰਹਾਉ ਔਗੁਣਵੰਤੀ ਗੁਣ ਕੋ ਨਹੀਂ ਬਹਿਣ ਨਾ ਮਿਲੇ ਹਦੂਰ ਮਨਮੁਖ ਸ਼ਬਦ ਨਾ ਜਾਣੀ ਅਵਗੁਣ ਸੋ ਪ੍ਰਾਦੂਰ ਜਿੰਨੀ ਸੱਚ ਪਛਾਣਿਆ ਸਚਰ ਤੇ ਭਰਪੂਰ ਗੁਰਸਬਦੀ ਮਨ ਬਿਧਿਆ ਪਰ ਮਿਲਿਆ ਆਪ ਹਦੂਰ ਆਪੇ ਰੰਗਣ ਰੰਗਿਓਨ ਸਬਦੇ ਲਇਓਨ ਮਿਲਾਏ ਸੱਚਾ ਰੰਗ ਨਾ ਉਤਰੇ ਜੋ ਸਚਰ ਤੇ ਲਵਲਾਏ ਪਿਆਰੇ ਕੁੰਡਾਂ ਪਵਸ ਕੇ ਮਨਮੁਖ ਬੂਝ ਨਾ ਪਾਏ ਜੇ ਸਤਿਗੁਰ ਮਿਲੇ ਸੋ ਮਿਲੇ ਸੱਚੇ

ਵੇ ਸਦਾ ਹਦੂਰ ਮੁੰਦੇ ਤੂੰ ਚੱਲ ਗੁਰ ਕੇ ਪਾਏ ਅੰਧ ਨਰਾਵੇ ਤੇਰੇ ਆਪਣਾ ਸਹਿਜੇ ਸੱਚ ਸਮਾਏ ਹਰਹਾਓ ਸਬਦਰਤੀਆ ਸੁਹਾਗਣੀ ਸੱਚੇ ਸਬਦ ਸੀਗਾਰ ਹਰ ਵਰ ਪਾਇਨ ਕਰ ਆਪਣੇ ਗੁਰ ਕੇ ਹੇਤ ਪਿਆਰ ਸੇ ਸੁਹਾਵੀ ਹਾ ਰੰਗ ਰਵੇ ਭਗਤ ਪਰੇ ਭੰਡਾਰ ਟੋਪਾ ਪ੍ਰੀਤ ਮਨ ਵਸੇ ਜੇ ਸਬਸੇ ਦੇ ਆਧਾਰ ਕਿਰਸਾ ਲਹਾ ਨੇ ਆਪਣਾ ਤਿਨ ਕੇ ਹੋ ਸਭ ਬਲਿਹਾਰੇ ਜਾਓ ਮਨ ਤਨ ਅਰਪੀ ਸਿਰ ਦੇਈ ਤਿਨ ਕੇ ਲਾਗਾ ਪਾਏ ਜਿੰਨੀ ਇੱਕ ਪਛਾਣਿਆ ਦੂਜਾ ਪਾਓ ਚੁਕਾਏ ਗੁਰਮੁਖ ਨਾ ਪਛਾਣੀਏ ਨਾਨਕ ਸੱਚ ਸੁਮਾਏ ਸ੍ਰੀ ਰਾਗ ਮਹੱਲਾ ਤੀਜਾ ਹਰਜੀ ਸੱਚਾ ਸੱਚ ਤੂੰ ਸਭ ਕੁਝ ਤੇਰੇ ਚੀਰੇ ਲੱਖ ਚੌਰਾਸੀ ਤਰਸਦੇ ਫਿਰੇ ਬਿਨ ਗੁਰ ਪੇਟੇ ਪੀਰੇ ਹਰਜੀ ਉਹ ਬਖਸੇ ਬਖਸ ਲੈ ਸੂਗ ਸਦਾ ਸਰੀਰ ਹੈ ਗੁਰਪ੍ਰਸਾਦ ਦੀ ਸੇਵ ਕਰੀ ਸੱਚ ਗਹਿਰ ਗੰਭੀਰ ਹੈ ਮਨ ਮੇਰੇ ਨਾਮ ਰਤੇ ਸੁਖ ਹੋਏ ਗੁਰਮਤੀ ਨਾਮ ਸਲਾਈ ਹੈ ਦੂਜਾ ਅਵਰ ਨਾ ਕੋਏ ਹਰਹਾਉ ਧਰਮ ਰਾਏ ਨੂੰ ਹੁਕਮ ਹੈ ਬੈ ਸੱਚਾ ਧਰਮ ਵਿਚਾਰ ਦੂਜੇ ਪਾਏ ਦੁਸ਼ਟ ਆਤਮਾ ਉਹ ਤੇਰੀ ਸਰਕਾਰ ਅਧਿਆਤਮੀ ਹਰ ਗੁਣਤਾਸਮਨ ਜਪੈ ਇੱਕ ਮੁਰਾਰ ਇਨਕੀ ਸੇਵਾ ਧਰਮ ਰਾਏ ਕਰੇ ਤਨ ਸਵਾਰਨ ਹਾਰ ਮਨ ਕੇ ਵਿਕਾਰ ਮਨੇ ਤਜੇ ਮਨ ਚੂਕੇ ਮੋਹ ਅਭਿਮਾਨ ਆਤਮ ਰਾਮ ਪਛਾਣਿਆ ਸਹਿਜੇ ਨਾਮ ਸਮਾਨ ਬਿਨ ਸਤਿਗੁਰ ਮੁਕਤ ਨ ਪਾਈਏ ਮਨਮੁਖ ਫਿਰੇ ਦੀਵਾਨ ਸਬਦ ਨਚੀਨੇ ਕਸਨੀ ਬਦਨੀ ਕਰੇ ਵਿਖਿਆ ਮਾਏ ਸਮਾਨ ਸਭ ਕੁਛ ਆਪੇ ਆਪ ਹੈ ਦੂਜਾ ਅਵਰ ਨਾ ਕੋਏ ਜਿਉਂ ਬੁਲਾਏ ਤਿਉਂ ਬੋਲੀਏ ਜਾਂ ਆਪ ਬੁਲਾਏ ਸੋਏ ਗੁਰਮੁਖ ਬਾਣੀ ਬ੍ਰਹਮ ਹੈ ਸ਼ਬਦ ਮਿਲਾਵਾ ਹੋਏ ਨਾਨਕ ਨਾਮ ਸਮਾਲ ਤੂੰ ਜਿਤ ਸੇਵੇ ਸੁਖ ਹੋਏ ਸ੍ਰੀ ਰਾਗ ਮਹੱਲਾ ਤੀਜਾ ਜਗ ਹਉਮੈ ਮੈਲ ਦੁਖ ਪਾਇਆ ਮਲ ਲਾਗੀ ਦੂਜੇ ਪਾਏ ਮਲ ਹਉਮੈ ਧੋਤੀ ਕਵੇ ਨਾ ਉਤਰੇ ਜੇ ਸੋ ਤੀਰਥ ਨਹਾਏ ਬਹੁਵਿਧ ਕਰਮ ਕਮਾਮ ਦੇ ਦੂਣੀ ਮਲ ਲਾਗੀ ਆਏ ਪੜਿਆ ਮੈਲ ਨਾ ਉਤਰੇ ਪੁੱਛੋ ਗਿਆਨੀਆਂ ਜਾਏ ਮਨ ਮੇਰੇ ਗੁਰ ਸਰਣ ਆਵੇ ਤਾਂ ਨਿਰਮਲ ਹੋਏ ਮਨਮੁਖ ਹਰ ਹਰ ਕਰ ਸਕੇ ਮੈਲ ਨਾ ਸਕੀ ਧੋਏ ਹਰਹਾਉ ਮਨ ਮੈਲੇ ਭਗਤ ਨਾ ਹੋਵੇ ਨਾਮ ਨਾ ਪਾਇਆ ਜਾਏ ਮਨਮੁਖ ਮੈਲੇ ਮੈਲੇ ਮੋਏ ਜਸਨ ਪਦ ਗਵਾਏ ਗੁਰਪ੍ਰਸਾਦੀ ਮਨ ਵਸੇ ਮਲ ਹੋਮੇ ਜਾਏ ਸਮਾਏ ਜਿਉ ਅੰਧੇਰੇ ਦੀਪਕ ਬਾਲੀਏ ਤਿਉ ਗੁਰ ਗਿਆਨ ਅਗਿਆਨ ਤਜਾਏ ਹਮ ਕੀਆ ਹਮ ਕਰੇਂਗੇ ਹਮ ਊਰਖ ਗਾਵਾਰ ਤਰਣੇ ਵਾਲਾ ਵਿਸਰਿਆ ਦੂਜੇ ਪਾਏ ਪਿਆਰ ਮਾਇਆ ਜੇਵੜ ਦੁੱਖ ਨਹੀਂ ਸਭ ਫਵ ਥੱਕੇ

ਕਰ ਪਹਿਲਾ ਮੈਂ ਮਾਨਤਨ ਵਿਰੋ ਅਤੇ ਅਗਲਾ ਕਿਉਂ ਪ੍ਰੀਤ ਮਿਲੇ ਕਰ ਆਏ ਜਾਂ ਦੇਖਾਂ ਪ੍ਰਭ ਆਪਣਾ ਪ੍ਰਭ ਦੇਖੇ ਦੁੱਖ ਜਾਏ ਜਾਏ ਪੁੱਛਾਂ ਤਿੰਨ ਸੱਜਣਾ ਪ੍ਰਭ ਕਿਤ ਵਿਧ ਮਿਲੇ ਮਿਲਾਏ ਮੇਰੇ ਸਤਿਗੁਰ ਮੈਂ ਤੁਧ ਬਿਨ ਅਵਰ ਨਾ ਕੋਏ ਹਾਂ ਮੂਰਖ ਮੁਝ ਸਰਣਾਗਤੀ ਕਰ ਕਿਰਪਾ ਮਿਲੇ ਹਰ ਸੋਏ ਹਰ ਹਾਉ ਸਤਿਗੁਰ ਦਾਤਾ ਹਰ ਨਾਮ ਕਾ ਪ੍ਰਭ ਆਪ ਮਿਲਾਵੇ ਸੋਏ ਸਤਿਗੁਰ ਹਰ ਪ੍ਰਭੁਜਿਆ ਗੁਰ ਜੇਵੜ ਅਵਰ ਨਾ ਕੋਏ ਹਾਂ ਗੁਰ ਸਰਣਾਈ ਤੈ ਪਵਾਂ ਕਰ ਦਇਆ ਮਿਲੇ ਪ੍ਰਸੋਏ ਮਨ ਹਠ ਕਿਨੇ ਨਾ ਪਾਇਆ ਕਰ ਉਪਾਵ ਸਕੇ ਸਭ ਕੋਏ ਸਹਿਸ ਸਿਆਣਪ ਕਰ ਰਹੇ ਮਨ ਕੋਰੇ ਰੰਗ ਨਾ ਹੋਏ ਕੂੜ ਕਪਟ ਕਿਨੇ ਨਾ ਪਾਇਓ ਜੋ ਬੀਜੇ ਖਾਵੇ ਸੋਏ ਸਭਨਾ ਤੇਰੀ ਆਸ ਪ੍ਰਭ ਸਭ ਜੀ ਤੇਰੇ ਤੂੰ ਰਾਸ ਪ੍ਰਭ ਤੁਧੋਂ ਖਾਲੀ ਕੋ ਨਹੀਂ ਦਰ ਗੁਰਮੁਖਾਂ ਨੂੰ ਸਾਬਾਸ ਬਿਖ ਭੌਜਲ ਡੁੱਬਦੇ ਕੱਢ ਲੈ ਜਨ ਨਾਨਕ ਕੀ ਅਰਦਾਸ ਸ੍ਰੀ ਰਾਗ ਮਹੱਲਾ ਚੌਥਾ ਨਾਮ ਮਿਲੇ ਮਨ ਤ੍ਰਿਪਤੀ ਹੈ ਬਿਨ ਨਾਮੇ ਤ੍ਰਿਗ ਜੀਵਾਸ ਕੋਈ ਗੁਰਮੁਖ ਸੱਜਣ ਜੇ ਮਿਲੇ ਮੈਂ ਦੱਸੇ ਪ੍ਰਭ ਗੁਣਤਾਸ ਹਾਂ ਤੇ ਵਿੱਟੋਂ ਚੌਖੰਨੀ ਹੈ ਮੈਂ ਨਾਮ ਕਰੇ ਪ੍ਰਗਾਸ ਮੇਰੇ ਪ੍ਰੀਤਮਾ ਹੋ ਜੀਵਾਂ ਨਾਮ ਧਿਆਏ ਬਿਨ ਨਾਵੇ ਜੀਵਨ ਨਾਥੀਏ ਮੇਰੇ ਸਤਿਗੁਰ ਨਾਮ ਦਿਰੜਾਏ ਹਰਹਾਉ ਨਾਮ ਅਮੋਲ ਕਰਤਨ ਹੈ ਪੂਰੇ ਸਤਿਗੁਰ ਪਾਸ ਸਤਿਗੁਰ ਸੇਵੇ ਲੱਗਿਆ ਕੜ ਰਤਨ ਦੇਵੇ ਪ੍ਰਗਾਸ ਧਨ ਵਡਭਾਗੀ ਵਡਭਾਗੀਆ ਜੋ ਆਏ ਮਿਲੇ ਗੁਰਪਾਸ ਜਿਨ੍ਹਾਂ ਸਤਿਗੁਰ ਪੁਰਖ ਨਾ ਭੇਟਿਓ ਸੇ ਭਾਗਹੀਣ ਵਸਕਾਲ ਕੋਈ ਫਿਰ ਫਿਰ ਜੋਨ ਭਵਾਈ ਹੈ ਵਿਚ ਵਿਸ਼ਟਾ ਕਰ ਵਿਕਰਾਲ ਉਹਨਾਂ ਪਾ ਦਵਾਸ ਨਾ ਪਿੱਟੀ ਹੈ ਜੇ ਅੰਤਰ ਕ੍ਰੋਧ ਚੰਡਾਲ ਸਤਿਗੁਰ ਪੁਰਖ ਅੰਮ੍ਰਿਤ ਸਰ ਵਡਭਾਗੀ ਨਾਵੇ ਆਏ ਉਨ ਜਨਮ ਜਨਮ ਕੀ ਮਹਿਲ ਉਤਰ ਨਿਰਮਲ ਨਾਮ ਦਿਰੜਾਏ ਜਨ ਨਾਨਕ ਉੱਤਮ

ਕਾਰੀਆ ਮਿਲ ਸੱਜਣ ਹਰ ਗੁਣ ਗਾਏ, ਹੀਰੇ ਹੀਰ ਮਿਲ ਵਿਦਿਆ ਰੰਗ ਚਲੂਲੇ ਨਾਏ, ਮੇਰੇ ਗੋਵਿੰਦਾ ਗੁਣ ਗਾਵਾਂ ਤ੍ਰਿਪਤਮਨ ਹੋਏ, ਅੰਤਰ ਪਿਆਸ ਹਰ ਨਾਮ ਕੀ ਗੁਰ ਤੁਸ ਮਿਲਾਵੇ ਸੋਏ। ਅਰਹਾਓ ਮਨ ਰੰਗੋਵੜ ਭਾਗੀ ਹੋ, ਗੁਰ ਤੁੱਠਾ ਕਰੇ ਪਸਾਓ, ਗੁਰ ਨਾਮ ਦ੍ਰਿੜਾਏ ਰੰਗ ਸਿਉ, ਹਉ ਸਤਿਗੁਰ ਕਹਿ ਬਲ ਜਾਓ, ਬਿਨ ਸਤਿਗੁਰ ਹਰ ਨਾਮ ਨਾ ਲੱਭਈ, ਲੱਖ ਕੋਟੀ ਕਰਮ ਕਮਾਓ, ਬਿਨ ਭਾਗਾਂ ਸਤਿਗੁਰ ਨਾ ਮਿਲੇ, ਹਰ ਬੈਠਿਆਂ ਨਿਕਟ ਨਿਤ ਪਾਸ, ਅੰਤਰ ਅਗਿਆਨ ਦੁਖ ਪਰਮ ਹੈ, ਇਹ ਪੜਦਾ ਦੂਰ ਪਈ ਆਸ, ਬਿਨ ਸਤਿਗੁਰ ਭੇਟੇ ਕੰਚਨ ਨਾਥੀਏ, ਮਨਮੁਖ ਲੋ ਬੂਡਾ ਬੇੜੀ ਪਾਸ, ਸਤਿਗੁਰ ਬੋਧ ਹਰ ਨਾਮ ਹੈ ਕਿਤ ਚੜਿਆ ਜਾਏ, ਸਤਿਗੁਰ ਕੈ ਪਾਣੇ ਜੋ ਚੱਲੇ ਵਿਚ ਬੋਧ ਬੈਠਾ ਆਏ, ਤਨ ਤਨ ਵਡਭਾਗੀ ਨਾਨਕਾ ਜਿਨ੍ਹਾਂ ਸਤਿਗੁਰ ਲਏ ਮਿਲਾਏ। ਸ੍ਰੀ ਰਾਗ ਮਹੱਲਾ ਚੌਥਾ। ਹਉ ਪੰਥ ਸਾਈ ਨਿਤ ਘੜੀ ਕੋਈ ਪ੍ਰਦਸਤੇ ਤਿਨ ਜਾਓ, ਜਿਨੀ ਮੇਰਾ ਪਿਆਰਾ ਰਾਵਿਆ ਤਿਨ ਪਿੱਛੇ ਲਾਗ ਫਿਰਾਓ,

ਔ ਸਤਿਗੁਰ ਵਿੱਟੋਂ ਵਾਰਿਆ, ਜੇ ਹਰ ਪ੍ਰਭ ਦੀਆ ਦਿਖਾਏ, ਹਰਹਾਓ ਹੋਏ ਨਿਮਾਣੀ ਟਹਿ ਪਵਾਂ, ਪੂਰੇ ਸਤਿਗੁਰ ਪਾਸ, ਨਿਮਾਣਿਆ ਗੁਰਮਾਨ ਹੈ, ਗੁਰ ਸਤਿਗੁਰ ਕਰੇ ਸਾਬਾਸ, ਕਉ ਗੁਰ ਸਲਾਹੇ ਨਾ ਰੱਜਉ, ਮੈਂ ਮਿਲੇ ਗੁਰ ਪ੍ਰਭ ਪਾਸ, ਤਾ ਗੁਰ ਨੂੰ ਸਭ ਕੋ ਲੋਚਦਾ, ਜੇਤਾ ਜਗਤ ਸਭ ਕੋਏ, ਬਿਨ ਭਾਗਾਂ ਦਰਸ਼ਨ ਨਾ ਥੀਏ, ਭਾਗਹੀਣ ਬੈਰੋਏ, ਜੋ ਹਰ ਪ੍ਰਭ ਪਾਣਾ ਸੋਤੀ ਆ, ਤੁਰ ਲਿਖਿਆ ਨਾ ਮੇਟੇ ਕੋਏ, ਆਪੇ ਸਤਿਗੁਰ ਆਪ ਹਰ, ਆਪੇ ਮੇਲ ਮਿਲਾਏ, ਆਪ ਦਇਆ ਕਰ ਮੇਲ ਸੀ, ਗੁਰ ਸਤਿਗੁਰ ਪੀਛੇ ਪਾਏ, ਸਭ ਜਗ ਜੀਵਨ ਜਗ ਆਪ ਹੈ, ਨਾਨਕ ਜਲ ਜਲੇ ਸੁਮਾਏ, ਤ੍ਰੀ ਰਾਗ ਮਹੱਲਾ ਚੌਥਾ, ਰਸ ਅੰਮ੍ਰਿਤ ਨਾਮ ਰਸ ਅਤ ਭਲਾ, ਕੇਤ ਬਿਧ ਮਿਲੇ ਰਸ ਕਾਏ, ਜਾਏ ਪੁੱਛੋ ਸੁਹਾਗਣੀ, ਤੁਸਾਂ ਕਿਉਂ ਕਰ ਮਿਲਿਆ ਪ੍ਰਵਿਆਏ, ਕੋਈ ਵੇ ਪ੍ਰਵਾਹ ਨਾ ਬੋਲਣੀ, ਹਉ ਮਰਮਲ ਧੋਵਾਂ ਤਿਨ ਪਾਏ, ਭਾਈ ਰੇ ਮਿਲ ਸੱਜਣ ਹਰ ਗੁਣ ਸਾਰ, ਸੱਜਣ ਸਭ ਗੁਰ ਪੁਰਖ ਹੈ, ਦੁਖ ਕੱਢੇ ਹਉ ਮੈਂ ਮਾਰ, ਹਰਹਾਓ ਗੁਰਮੁਖੀਆਂ ਸੁਹਾਗਣੀ, ਤਿਨ ਦਇਆ ਪਈ ਮਨ ਆਏ, ਸਤਿਗੁਰ ਵਜਨ ਰਤਨ ਹੈ, ਜੋ ਮੰਨੇ ਸੋ ਹਰ ਰਸ ਖਾਏ, ਸੇਵੜ ਭਾਗੀ ਵਡ ਜਾਣੀਏ, ਜੇਨ ਹਰ ਰਸ ਖਾਧਾ ਗੁਰ ਪਾਏ, ਇਹੋ ਹਰ ਰਸ ਵਣਤਨ ਸਬਤ ਹੈ, ਭਾਗਹੀਣ ਨਹੀਂ ਕਾਏ, ਬਿਨ ਸਤਿਗੁਰ ਪੱਲੇ ਨਾ ਪਵੇ, ਮਨਮੁਖ ਰਹੇ ਬਿਰਲਾਏ, ਕੋਈ ਸਤਿਗੁਰ ਆਗੇ ਨਾਨਵੇ, ਉਨ੍ਹਾਂ ਅੰਤਰ ਕ੍ਰੋਧ ਬੁਲਾਏ, ਹਰ ਹਰ ਹਰ ਰਸ ਆਪ ਹੈ, ਆਪੇ ਹਰ ਰਸ ਹੋਏ, ਆਪ ਦਇਆ ਕਰ ਦੇਵ ਸੀ, ਗੁਰਮੁਖ ਅੰਮ੍ਰਿਤ ਟੋਏ, ਸਭ ਤਨ ਮਨ ਹਰਿਆ ਹੋਇਆ, ਨਾਨਕ ਹਰ ਵਸਿਆ ਮਨ ਸੋਏ।

ਲਾਜ ਰੁਕਾਏ, ਗੁਰ ਮਿੱਠਾ ਮਾਇਆ ਪਸਰਿਆ, ਮਾਨੁਖ ਲਗ ਮਾਕੀ ਪਤੇ ਪਚਾਏ। ਭਾਈ ਰੇ ਮੈਂ ਮੀਤ ਸਖਾ ਪ੍ਰਸੋਏ, ਪੁੱਤ ਕਲੱਤ ਮੋਹ ਬਿਖ ਹੈ, ਅੰਤ ਬੇਲੀ ਕੋਈ ਨਾ ਹੋਏ। ਹਰਹਾਓ ਗੁਰਮਤ ਹਰ ਲਿਵ ਉਭਰੇ, ਲਿਪਤ ਰਖੇ ਸਰਣਾਏ, ਓਨੀ ਚੱਲਣ ਸਦਾ ਨਿਹਾਲਿਆ, ਹਰ ਖਰਚ ਲਿਆ ਪਦ ਪਾਏ। ਗੁਰਮੁਖ ਦਰ ਗਏ ਮੰਨੀਏ, ਹਰ ਆਪ ਲਏ ਗੱਲ ਲਾਏ, ਗੁਰਮੁਖਾਂ ਨੂੰ ਪੰਥ ਪ੍ਰਗਟਾ, ਦਰ ਠਾਗਨ ਕੋਈ ਪਾਏ। ਹਰ ਨਾਮ ਸਲਾਹਨ ਨਾਮ ਮਨ, ਨਾਮ ਰਹਿਣ ਲਿਵ ਲਾਏ, ਅਰਹ ਤੁਨੀ ਦਰ ਵੱਜਦੇ, ਦਰ ਸੱਚੇ ਸੋਭਾ ਪਾਏ। ਜਿਨੀ ਗੁਰਮੁਖ ਨਾਮ ਸਲਾਹਿਆ, ਤਿਨਾ ਸਭ ਕੋ ਕਹੇ ਸਾਬਾਸ, ਤਿਨ ਕੀ ਸੰਗਤ ਦੇ ਪ੍ਰਭ, ਮੈਂ ਜਾਜਕ ਕੀ ਅਰਦਾਸ, ਨਾਨਕ

ਤਿਨ ਪ੍ਰਭ ਆਪ ਪੁਰਾਇਆ, ਨਾਥ ਜਾਤ ਨਾ ਪਤ, ਸਤਿਗੁਰ ਪੁਰਖ ਮਨਾਇਆ, ਇੱਕੋ ਸੱਜਣ ਸੋਏ, ਹਰ ਜਨ ਕਾ ਰਾਖਾ ਏਕ ਹੈ, ਕਿਆ ਮਾਣਸ ਹੋਂ ਮੈਂ ਰੋਏ, ਜੋ ਹਰ ਜਨ ਪਾਵੇ ਸੋ ਕਰੇ, ਦਰ ਫੇਰ ਨਾ ਪਾਵੇ ਕੋਏ, ਨਾਨ ਕਰਤਾ ਰੰਗ ਹਰ, ਸਭ ਜਗ ਮੈਂ ਚਾਨਣ ਹੋਏ। ਸ੍ਰੀ ਰਾਗ ਮਹੱਲਾ ਪੰਜਵਾਂ, ਮਨ ਬਿਲਾਸ ਬਹੁ ਰੰਗ ਘਣਾ, ਦਿੱਟ ਪੂਲ ਖੁਸ਼ੀਆਂ, ਛਤਰ ਤਾਰ ਬਾਦਸ਼ਾਹੀਆਂ, ਵਿਸ਼ੇ ਸੇ ਪਰੀਆਂ, ਭਾਈ ਰੇ ਸੁਖ ਸਾਧ ਸੰਗ ਪਾਇਆ, ਲਿਖਿਆ ਲਿਖ ਤਿਨ ਪੁਰਖ ਬਿਧਾਤੇ, ਦੁਖ ਸਹਿਸਾ ਮਿਟ ਗਇਆ, ਹਰਹਾਓ ਜੇਤੇ ਥਾਂ ਸੰਤਰਾ, ਤੇਤੇ ਭਵੇ ਆਇਆ, ਤਨ ਪਾਤੀ ਵਡ ਭੂਮੀਆਂ, ਮੇਰੀ ਮੇਰੀ ਕਰ ਪਰਿਆ, ਹੁਕਮ ਚਲਾਏ ਨਿਸੰਗ ਹੋਏ, ਵਰਤੇ ਅਫਰਿਆ, ਸਭ ਕੋ ਵਸਗਤ ਕਰ ਲਏ ਓਨ, ਬਿਨ ਨਾਵੇ ਖਾ ਕਰ ਲਿਆ, ਕੋਟ ਤੇ ਤੀਸ ਸੇਵਕਾ, ਸਿੱਧ ਸਾਧਕ ਦਰ ਖਰਿਆ, ਗਰੰਬਾਰੀ ਵਡ ਸਾਧੀ, ਸਭ ਨਾਨਕ ਸੁਭਨ ਥੀਆ। ਸ੍ਰੀ ਰਾਗ ਮਹੱਲਾ ਪੰਜਵਾਂ, ਭਲਕੇ ਉੱਠ ਪਪੋਲੀਏ, ਵਿਣ ਮੁਝੇ ਮੁਗਧ ਅਜਾਨ, ਸੋ ਪ੍ਰਭ ਚੇਤਨ ਆਇਓ, ਛੁੱਟੇਗੀ ਬੇਬਾਣ, ਸਤਿਗੁਰ ਸੇਤੀ ਚਿੱਤ ਲਾਏ, ਸਦਾ ਸਦਾ ਰੰਗ ਮਾਣ, ਪ੍ਰਾਣੀ ਤੂੰ ਆਇਆ ਲਾਹਾ ਲੈਣ, ਲੱਗਾ ਕਿੱਤ ਕੁ ਫਕੜੇ, ਸਾ ਮੁਗਦੀ ਚੱਲੀ ਰੈਣ, ਹਰਹਾਉ ਉਦਮ ਕਰੇ ਪਸ ਪੰਖੀਆਂ, ਦਿਸੇ ਨਾਹੀ ਕਾਲ, ਓਤੇ ਸਾਧ ਮਨੁੱਖ ਵੇ, ਪਾਥਾ ਮਾਇਆ ਜਾਲ, ਮੁਗਤੇ ਸੇ ਪਾਲੀਏ, ਜੇ ਸੱਚਾ ਨਾਮ ਸਮਾਲ, ਜੋ ਕਰ ਛੱਡ ਗਵਾਵਣਾ, ਸੋ ਲੱਗਾ ਮਨ ਮਾਗੇ, ਜਿੱਥੇ ਜਾਏ ਤੁਦ ਵਰਤਣਾ, ਤਿਸਕੀ ਚਿੰਤਾ ਨਾਗੇ, ਫਾਥੇ ਸੇ ਹੀ ਨਿਕਲੇ, ਜੇ ਗੁਰ ਕੀ ਪੈਰੀ ਪਾਗੇ, ਕੋਈ ਰੱਖ ਨਾ ਸਕਈ, ਦੂਜਾ ਕੋ ਨਾ ਦਿਖਾਏ, ਚਾਰੇ ਕੁੰਡਾ ਪਾਲਕੇ, ਆਏ ਪਿਆ ਸਰਣਾਏ, ਨਾਨਕ ਸੱਚੇ ਪਾਤਸ਼ਾਹੇ, ਡੁਬਦਾ ਲਿਆ ਕਢਾਏ। ਸ੍ਰੀ ਰਾਗ ਮਹੱਲਾ ਪੰਜਵਾਂ, ਤੜੀ ਮੋਤ ਕਾ ਪਾਉਣਾ, ਤਾਜ ਸਵਾਰਨ ਹਾਰ, ਮਾਇਆ ਕਾਮ ਵਿਆਪਿਆ, ਸਮਝੇ ਨਾ ਹੀ ਗਾਵਾਰ, ਉੜ ਚੱਲਿਆ ਪਛਤਾਇਆ, ਪਰਿਆ ਵਸ ਜੰਦਾਰ, ਅੰਧੇ ਤੂੰ ਬੈਠਾ ਕੰਧੀ ਪਾਗੇ, ਜੇ ਹੋਵੀ ਪੂਰਬ ਲਿਖਿਆ, ਤਾਂ ਗੁਰ ਕਾ ਭਜਨ ਕਮਾਗੇ, ਹਰਹਾਉ ਹਰੀ ਨਾਹੀ ਨੈ ਡਡਰੀ,

ਧੰਦਾ ਸਭ ਜਲਾਇਕ ਹੈ, ਗੁਰ ਨਾਮ ਦੀ ਆ ਸਭ ਸਵਾਓ, ਆਸਾਂ ਸਭੇ ਲਾਇਕ ਹੈ, ਇੱਕ ਆਸ ਕਮਾਓ, ਜਿਨੀ ਸਤਿਗੁਰ ਸੇਵਿਆ ਤਿਨ ਅੱਗੇ ਮਿਲਿਆ ਥਾਓ, ਮਨ ਮੇਰੇ ਕਰਤੇ ਨੂੰ ਸਾਲਾਹੇ, ਸਭੇ ਛੱਡ ਸਿਆਣਪਾਂ ਗੁਰ ਕੀ ਪੈਰੀ ਪਾਹੇ, ਹਰਹਾਓ ਦੁੱਖ ਭੁੱਖ ਨ ਵਿਆਪਈ, ਜੇ ਸੁਖਦਾਤਾ ਮਨ ਹੋਏ, ਕਿਤ ਹੀ ਕੰਮ ਨਾ ਛਿਜੀਏ, ਜਾਂ ਹਿਰਦੇ ਸੱਚਾ ਸੋਏ, ਜਿਸ ਤੂੰ ਰੱਖੇ ਹੱਥ ਦੇ ਤੇ ਮਾਰ ਨਾ ਸਕੇ ਕੋਏ, ਸੁਖਦਾਤਾ ਗੁਰ ਸੇਵੀਏ, ਤਬ ਅਗਣ ਕੱਢੇ ਧੋਏ, ਸੇਵਾ ਮੰਗੇ ਸੇਵਕੋ ਲਾਈਆਂ ਆਪਣੀ ਸੇਵ, ਸਾਧੂ ਸੰਗਮ ਸਕਤੇ ਟੂਠੇ ਪਾਵਾ ਦੇਵ, ਸਭ ਕਿਛ ਵਸਗਤ ਸਾਹਿਬ ਆਪੇ ਕਰਨ ਕਰੇਵ, ਸਤਿਗੁਰ ਕੇ ਬਲਿਹਾਰਣ ਮਨਸਾ ਸਭ ਪੂਰੇਵ, ਇੱਕੋ ਦਿਸੇ ਸੱਜਣੋ ਇੱਕੋ ਪਾਈ ਮੀਤ, ਇਸੇ ਦੀ ਸਾਮਗਰੀ ਇਸੇ ਦੀ ਹੈ ਰੀਤ, ਇੱਕ ਸਿਉ ਮਨ ਮਾਨਿਆ ਤਾਂ ਹੋਆ ਨੇਚਲ ਚੀਤ, ਸੱਚ ਖਾਣਾ ਸੱਚ ਪਹਿਨਣਾ ਏਕ ਨਾਨਕ ਸੱਚ ਕੀਤ, ਸ੍ਰੀ ਰਾਗ ਮਹੱਲਾ ਪੰਜਵਾਂ, ਸਭੇ ਥੋਕ ਪ੍ਰਾਪਤੇ ਜੇ ਆਵੇ ਇੱਕ ਹੱਥ, ਜਨਮ ਪਦਾਰਥ ਸਬਲ ਹੈ ਜੇ ਸੱਚਾ ਸ਼ਬਦ ਤੱਥ, ਗੁਰਤੇ ਮਹਿਲ ਪ੍ਰਾਪਤੇ ਜਿਸ ਲਿਖਿਆ ਹੋਵੇ ਮੱਥ, ਮੇਰੇ ਮਨ ਏਕ ਸਿਉ ਚਿਤ ਲਾਏ, ਏਕ ਬਿਨ ਸਭ ਤੰਦ ਹੈ ਸਭ ਮਿਥਿਆ ਮੋਹ ਮਾਏ, ਹਰਹਾਓ ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਦਰ ਕਰੇ, ਨਿਮਖ ਏਕ ਹਰ ਨਾਮ ਦੇ ਮੇਰਾ ਮਨ ਤਨ ਸੀਤਲ ਹੋਏ, ਜਿਨ ਕੋ ਪੂਰਬ ਲਿਖਿਆ ਤਿਨ ਸਤਿਗੁਰ ਚਰਨ ਗਏ, ਸਫਲ ਮੂਰਤ ਸਬਲਾ ਘੜੀ ਜੇ

ਜਿਸ ਸਿਮਰਤ ਸੁਖ ਹੋਏ ਕਣਾ, ਦੁਖ ਦਰਦ ਨਾ ਮੂਲੇ ਹੋਏ, ਸਦਾ ਸਦਾ ਕਰ ਚਾਕਰੀ, ਪ੍ਰਭ ਸਾਹਿਬ ਸੱਚਾ ਸੋਏ, ਸਾਧ ਸੰਗਤ ਹੋਏ ਨਿਰਮਲ।

ਲਾਗ, ਉਹ ਪਾਪ ਸਿਆਣਪ ਸਗਲ ਛੱਡ, ਗੁਰ ਕੀ ਤਿਰਣੀ ਲਾਗ, ਤਿਸੇ ਪ੍ਰਾਪਤ ਰਤਨ ਹੋਏ, ਜਿਸ ਮਸਤਕ ਹੋਵੇ ਭਾਗ, ਤਿਸੇ ਪ੍ਰਾਪਤ ਪਾਈ ਹੋ, ਜਿਸ ਦੇਵੇ ਪ੍ਰਭ ਆਪ, ਸਤਿਗੁਰ ਕੀ ਸੇਵਾ ਸੋ ਕਰੇ, ਜਿਸ ਬਿਨਸਤੇ ਹੋਮੇ ਤਾਪ, ਨਾਨਕ ਕਉ ਗੁਰ ਭੇਟਿਆ, ਬਿਨਸੇ ਸਗਲ ਸੰਤਾਪ, ਸ੍ਰੀ ਰਾਗ ਮਹੱਲਾ ਪੰਜਵਾਂ।

ਪ੍ਰਭ ਏਕ ਹੈ, ਦੂਜਾ ਨਾ ਹੀ ਕੋਏ। ਜਿਉ ਪਿੰਡ ਸਭ ਤਿਸਕਾ, ਜੁਤ ਪਾਵੇ ਸੋ ਹੋਏ। ਗੁਰ ਪੂਰੇ ਪੂਰਾ ਭਇ, ਜਪ ਨਾਨਕ ਸੱਚਾ ਸੋਏ। ਸ੍ਰੀ ਰਾਗ ਮਹੱਲਾ ਪੰਜਵਾਂ, ਜਿਨ੍ਹਾਂ ਸਤਿਗੁਰ ਸਿਉ ਚਿਤ ਲਾਇਆ, ਸੇ ਪੂਰੇ ਪ੍ਰਧਾਨ। ਜਿਨ ਕੋ ਆਪ ਦਇਆਲ ਹੋਏ, ਤਿਨ ਉਪਜੈ ਮਨ ਗਿਆਨ। ਜਿਨ ਕੋ ਮਸਤਕ ਲਿਖਿਆ, ਤਿਨ ਪਾਇਆ ਹਰ ਨਾਮ। ਮਨ ਮੇਰੇ ਏਕੋ ਨਾਮ ਧਿਆਏ, ਸਰਬ ਸੁਖਾਂ ਸੁਖ ਉਪਜੈ।

ਸਾਰ ਬ੍ਰਹਮ ਸੇ ਪੂਰੇ ਪ੍ਰਧਾਨ, ਤਿਨ ਕੀ ਸੋਭਾ ਨਿਰਮਲੀ ਪ੍ਰਗਟ ਪਈ ਜਹਾਨ। ਜਿਨੀ ਮੇਰਾ ਪ੍ਰਤਿਆਇਆ ਨਾਨਕ ਤਿਨ ਕੁਰਬਾਨ। ਸ੍ਰੀ ਰਾਗ ਮਹੱਲਾ ਪੰਜਵਾਂ, ਮਿਲ ਸਤਗੁਰ ਸਭ ਦੁੱਖ ਗਇਆ, ਹਰ ਸੁਖ ਵਸਿਆ ਮਨ ਆਏ, ਅੰਤਰ ਜੋਤ ਪ੍ਰਗਾਸੀਆ ਏਕ ਸਿਉ ਲਿਵਲਾਏ। ਮਿਲ ਸਾਧੂ ਮੁਖ ਉਜਲਾ ਪੂਰਬ ਲਿਖਿਆ ਪਾਏ, ਗੁਣ ਗੋਵਿੰਦ ਨਿਤ ਗਾਵਣੇ ਨਿਰਮਲ ਸਾਚੇ ਨਾਏ। ਮੇਰੇ ਮਨ ਗੁਰਸਬ

ਅੰਤਰਜਾਮੀ ਸਦਾ ਸੰਗ ਕਰਨੇ ਗਾਰ ਪਛਾਣ ਗੁਰ ਪ੍ਰਸਾਦੀ ਮੁਖ ਉਜਲ ਜਪ ਨਾਮਦਾਨ ਇਸਨਾਨ ਕਾਮ ਕ੍ਰੋਧ ਲੋਭਿਸਿਆ ਤਰਿਆ ਸਭ ਅਭਿਮਾਨ ਪਾਇਆ ਲਾਹਾ ਲਾਭ ਨਾਮ।

ਹਲਤ ਪਲਤ ਮੁਖ ਉਜਲੇ ਸੱਚ ਕੇ ਗੁਣਸਾਰ, ਆੜ ਪੈਰ ਗੁਣਸਾਰ ਦੇ ਰੱਤੇ ਰੰਗੇ ਪਾਰ, ਪਾਰ ਬ੍ਰਹਮ ਸੁਖ ਸਾਗਰੋ ਨਾਨਕ ਸਦ ਬਲਿਹਾਰ। ਸ੍ਰੀ ਰਾਗ ਮਹੱਲਾ ਪੰਜਵਾਂ, ਪੂਰਾ ਸਤਿਗੁਰੂ ਜੇ ਮਿਲੇ ਪਾਈਏ ਸ਼ਬਦ ਨਿਧਾਨ, ਕਰ ਕਿਰਪਾ ਪ੍ਰਭ ਆਪਣੀ ਜਪੀਏ ਅੰਮ੍ਰਿਤ ਨਾਮ, ਜਨਮ ਮਰਨ ਦੁਖ ਕਾਟੀਏ ਲਾਗੇ ਸਹਿਜ ਧਿਆਨ।

ਸਗਾ ਸਗਾਈ ਅਤ ਵੱਡਾ, ਉੱਚਾ ਵੱਡਾ ਅਪਾਰ, ਬਾਲਕ ਬਿਰਧ ਨਾ ਜਾਣੀਏ ਨਿਚਲ ਤੇ ਦਰਬਾਰ, ਜੋ ਮੰਗੀਏ ਸੋਈ ਪਾਈਏ ਨਿਧਾਰਾ ਆਧਾਰ, ਜਿਸ ਪੇਖਤ ਕਿਲ ਵਖੇਰੇ ਮਨ ਤਨ ਹੋਵੇ ਸਾਂਤ, ਇਕ ਮਨ ਏਕ ਧਿਆਈ ਏ ਮਨ ਕੀ ਲਾਏ ਭਰਾਂਤ, ਗੁਣ ਨਿਧਾਨ ਨਵਤਨ ਸਦਾ ਪੂਰਨ ਜਾ ਕੀ ਦਾਤ, ਸਦਾ ਸਦਾ ਆਰਾਧੀ ਏ ਦਿਨ ਵਿਸਰੋ ਨੀ ਰਾਤ, ਜਿਨ ਕੋ ਪੂਰਬ

ਸਦਾ ਪ੍ਰਭ ਸਿਮਰੀਏ ਅੰਤਰ ਰਖ ਔਰ ਧਾਰ ਮੇਰੇ ਮਾਨ ਹਰ ਬਿਨ ਅਵਰ ਨ ਕੋਏ ਪ੍ਰਭ ਸਰਣਾਈ ਸਦਾ ਰਹੋ ਦੁਖ ਨਾ ਵਿਆਪੇ ਕੋਏ ਅਰਹਾਉ ਰਤਨ ਪਦਾਰਥ ਮਾਨਕ ਸੋਏ ਨਾ ਰੂਪਾ ਖਾਕ ਮਾਤ ਪਿਤਾ ਸੁਧ ਬੰਧ ਪਾ ਕੂੜੇ ਸਭੇ ਸਾਕ ਜਿਨ ਕੀਤਾ ਤਿਸੇ ਨਾ ਜਾਣੀ ਮਨਮੁਖ ਪਾਸ ਨਾ ਪਾਕ ਅੰਤ ਬਾਹਰ ਰਵਰੇ।

ਹਰ ਨਾਮ ਹਿਰਦੇ ਨਾ ਵਸੈ ਕਾਰਜ ਕਿਤੇ ਨਾ ਲੇਖ ਮੇਰੇ ਮਨ ਹਰ ਹਰ ਨਾਮ ਧਿਆਏ ਕਰ ਸੰਗਤ ਨਿਤ ਸਾਧਕੀ ਪੁਰਚਰਣੀ ਚਿਤ ਲਾਏ ਹਰਹਾਉ ਨਾਮ ਨਿਧਾਨ ਤੇ ਆਈਏ ਮਸਤਕ ਹੋਵੇ ਭਾਗ ਕਾਰਜ ਸਭ ਸਵਾਰੀ ਹੈ ਪੁਰਕੀ ਚਰਣੀ ਲਾਗ ਹੋ ਮੇਰੋ ਭ੍ਰਮ ਕੱਟੀਏ ਨਾ ਆਵੇ ਨਾ ਜਾਗ ਕਰ ਸੰਗਤ ਤੂੰ ਸਾਧਕੀ ਆਰਸਰ ਤੀਰਥ ਨਹਾਓ ਜਿਉ ਪ੍ਰਾਣ ਮਨ ਤਨ ਹਰੇ ਸਾਚਾ ਇਹੋ ਸਵਾਓ ਐਥੇ ਮਿਲੇ ਵਡਾਈਆਂ ਦਰਗੇ ਪਾਵੇ ਥਾਓ ਕਰੇ ਕਰਾਏ ਆਪ ਪ੍ਰਭ ਸਭ

ਜਗ ਮਹੱਲਾ ਪੰਜਵਾਂ ਸਰਨ ਪਏ ਪ੍ਰਭ ਆਪਣੇ ਗੁਰ ਹੋਆ ਕਿਰਪਾਲ ਸਤਿਗੁਰ ਕੈ ਉਪਦੇਸੈ ਤਿਨਸੇ ਸਰਬ ਜੰਜਾਲ ਅੰਦਰ ਲੱਗਾ ਰਾਮ ਨਾਮ ਅੰਮ੍ਰਿਤ ਨਦਰ ਨਿਹਾਲ ਮਨ ਮੇਰੇ ਸਤਿਗੁਰ ਸੇ ਵਾਸਾਰ ਕਰੇ ਦਇਆ ਪ੍ਰਭ ਆਪਣੀ ਇਕ ਨਿਮਖ ਨਾ ਮਨੋ ਵਿਸਾਰ ਹਰਹਾਉ ਗੁਣ ਗੋਬਿੰਦ ਨਿਤ ਗਾਵੀਐ ਅਵਗਣ ਕੱਟਣ ਹਾਰ ਬਿਨ ਘਰ ਨਾਮ ਨਾ ਸੁਖ ਹੋਏ ਹਰ ਡਿੱਠੇ ਵਿਸਤਾਰ ਸਹਿਜੇ ਸਿਵ ਤੀਰਤਿਆ ਪਵਜਲ ਉਤਰੇ ਪਾਰ ਤੀਰਥ ਵਰਤ ਲਖ ਸੰਜਮਾ ਪਾਈਏ ਸਾਧੂ ਧੂਰ ਲੋਕ ਕੁਮਾਵੇ ਕਿਸਤੇ ਜਾਂ ਵੇਖੇ ਸਦਾ ਹਦੂਰ ਥਾਨ ਸੰਤਰ ਰਵ ਰਿਆ ਪ੍ਰਭ ਮੇਰਾ ਭਰਪੂਰ ਸਚ ਪਾਤਸ਼ਾਹੀ ਅਮਰ ਸਚ ਸੱਚੇ ਸੱਚਾ ਥਾਨ ਸੱਚੀ ਕੁਦਰਤ ਧਾਰੀਨ ਸਚ ਸਿਰ ਜਿਉਣ ਜਹਾਨ ਨਾਨਕ ਜਪੀਏ ਸਚ ਨਾਮ ਹਉ ਸਦਾ ਸਦਾ ਕੁਰਬਾਨ ਸ੍ਰੀ ਰਾਗ ਮਹੱਲਾ ਪੰਜਵਾਂ ਉਦਮ ਕਰ ਹਰ ਜਾਪਣਾ ਵਡਭਾਗੀ ਤਨਕਾਟ ਸੰਤ ਸੰਗ ਹਰ ਸਿਮਰਣਾ ਮਲ ਜਨਮ ਜਨਮ ਕੀ ਕਾਟ ਮਨ ਮੇਰੇ ਰਾਮ ਨਾਮ ਜਪ ਜਾਪ ਮਨ ਇੱਛੇ ਫਲ ਪਹੁੰਚ।

ਅਲ ਪੂਰਿਆ। ਪ੍ਰਭ ਆਪਣੀ ਨਜ਼ਰ ਨਿਹਾਲ, ਮਨ ਤਨ ਨਿਰਮਲ ਹੋਇਆ, ਲਾਗੀ ਸਾਜ ਪ੍ਰੀਤ, ਚਰਨ ਭਰੇ ਪਾਰ ਬ੍ਰਹਮ ਕੇ, ਸਭ ਜਪ ਤਪ ਤਿਨ ਹੀ ਕੀਤ, ਰਤਨ ਜਵੇਹ ਰਮਾਣਕਾ, ਅੰਮ੍ਰਿਤ ਹਰ ਕਾ ਨਾਓ, ਸੂਗ ਸਹਿਜ ਆਨੰਦ ਰਸ, ਜਨ ਨਾਨਕ ਹਰ ਗੁਣ ਗਾਓ, ਸ੍ਰੀ ਰਾਗ ਮਹੱਲਾ ਪੰਜਵਾਂ, ਸੋਈ ਸਾਸਤ ਸੌਣ ਸੋਏ, ਜਿਤ ਜਪੀਏ ਹਰ ਨਾਓ, ਚਰਨ ਕਮਲ ਗੁਰ ਤਾਂਦੀਆ, ਮਿਲਿਆ ਨਿਤਾ ਵੇਤਾਓ, ਸਾਚੀ ਪੂੰਜੀ ਸੱਚ ਸੰਜਮੋ, ਆੜ ਪੈਰ ਗੁਣ ਗਾਓ, ਕਰ ਕਿਰਪਾ ਪ੍ਰਾ ਫੇਟਿਆ, ਮਰਨ ਆਵਣ ਜਾਓ, ਮੇਰੇ ਮਨ ਹਰ ਭਜ ਸਦਾ ਇਕ ਰੰਗ, ਘੜ ਘੜ ਅੰਤਰ ਰਵ ਰਹਿਆ, ਸਦਾ ਸਹਾਈ ਸੰਗ।

ਚੰਦਨ ਕੱਟਿਆ ਸਾਚੇ ਸਿਰਜਣਹਾਰ ਉਲਾ ਮਾਰਗ ਪਾਇਓਨ ਗੁਣ ਅਵਗੁਣ ਨਾ ਵਿਚਾਰ ਨਾਨਕ ਤੇ ਸਰਣਾਗਤੀ ਜੇ ਸਗਲ ਘਟਾਂ ਆਧਾਰ ਸ੍ਰੀ ਰਾਗ ਮਹੱਲਾ ਪੰਜਵਾਂ ਰਸਨਾ ਸੱਚਾ ਸਿਮਰੀਏ ਮਨ ਤਨ ਨਿਰਮਲ ਹੋਏ ਮਾਤ ਪਿਤਾ ਸਾਖ ਅਗਲੇ ਤਿਸ ਬਿਨ ਅਵਰ ਨਾ ਕੋਏ।

ਆ ਨਿਰਮਲ ਇਸ ਦਿਨ ਰਹਿਣ ਨਾ ਜਾਏ ਮੇਰੇ ਮਨ ਤਨ ਭੁੱਖ ਅਤ ਅਗਲੀ ਹੋਈ ਆਣ ਮਿਲਾਵੇ ਮਾਏ ਚਾਰੇ ਕੁੰਡਾਂ ਪਾਲੀਆਂ ਸਹਿਬਿਨ ਅਵਰ ਨਾ ਜਾਏ ਇਸ ਆਗੇ ਅਰਦਾਸ ਕਰ ਜੋ ਮਿਲੇ ਕਰਤਾਰ ਤਦ ਗੁਰਦਾਤਾ ਨਾਮ ਕਾ ਪੂਰਾ ਜਿਸ ਭੰਡਾਰ।

ਡੰਡ ਜਿਨ ਗੁਰ ਸੇਵਿਆ ਆਪਣਾ ਜਮ ਦੂਤ ਨਾ ਲੱਗ ਗਏ ਡੰਡ ਗੁਰ ਨਾਲ ਤੁਲ ਨਾ ਲੱਗਈ ਖੋਜ ਡਿੱਠਾ ਬ੍ਰਹਿਮੰਡ ਨਾਮ ਨਿਧਾਨ ਸਤਿਗੁਰ ਦੀਆ ਸੁਖ ਨਾਨਕ ਮਨਮਹਿ ਮੰਡ ਸ੍ਰੀ ਰਾਗ ਮਹੱਲਾ ਪੰਜਵਾਂ ਮਿੱਠਾ ਕਰਕੇ ਖਾਇਆ ਕੌੜਾ ਉਪਜਿਆ ਸਾਧ ਭਾਈ ਮੀਤ ਸੁਰਤ ਪੀਏ

ਕਾਰੀ ਮੋਇਆ ਬੋਬਤ ਇਹ ਸੰਸਾਰ ਜਿਸ ਨੂੰ ਰੱਖੇ ਸੋ ਰਹਿ ਸਮਰਥ ਪੁਰਖ ਅਪਾਰ ਹਰ ਦਿਨ ਹਰ ਲੈ ਉਦਰੇ ਨਾਨਕ ਸਦ ਬਲਿਹਾਰ ਸ੍ਰੀ ਰਾਗ ਮਹੱਲਾ ਪੰਜਵਾਂ ਹਰ ਦੂਜਾ

ਲਖ 84 ਪਰਮਤਿਆ ਦੁਲਭ ਜਨਮ ਪਾਇਓ ਏ ਨਾਨਕ ਨਾਮ ਸੰਭਾਲ ਤੂੰ ਸੋ ਦਿਨ ਨੇੜਾ ਆਇਓ ਏ ਸ੍ਰੀ ਰਾਗ ਮਹੱਲਾ ਪੰਜਵਾਂ ਤਿੱਤਰ ਵਸੇ ਸੋਹਲੜੀ

ਆਓ ਜੇ ਚਿਰ ਵਸਿਆ ਕੰਤ ਘਰ ਜਿਉ ਜਿਉ ਸਭ ਕਹਾਤ ਜਾਂ ਉੱਠੀ ਚਲਸੀ ਕੰਤੜ ਤਾਂ ਕੋਈ ਨਾ ਪੁੱਛੇ ਤੇਰੀ ਬਾਤ ਪੀੜੇ ਸੌ ਸੇਵ ਤੂੰ ਸੌਰੜੇ ਸੁਖ ਵਸ ਗੁਰਮ ਜਜ ਅਚਾਰ ਸਿੱਖ ਤੁਧ ਕਦੇ ਨਾ ਲੱਗੇ ਦੁੱਖ ਸਭ ਨਾ ਸਹੁਰੇ ਵੰਜਣਾ ਸਭ ਮੁਕਲਾਮਣ ਹਾਰ ਨਾਨਕ ਤਨ ਸੁਹਾਗਣੀ ਜਿਨਸੇ ਨਾਲ ਪਿਆਰ ਸ੍ਰੀ ਰਾਗ ਮਹੱਲਾ ਪੰਜਵਾਂ ਕਰ ਛੇਵਾਂ ਤਰਨ ਕਾਰਨ ਏਕ ਉਹੀ ਜਿਨਕੀ ਆ ਆਕਾਰ ਇਸੇ ਤਿਆਵੋ ਮਨ ਮੇਰੇ ਸਰਬ ਕੋ ਆਧਾਰ ਗੁਰ ਕੇ ਚਰਨ ਮਨ ਮਾਏ ਧਿਆਏ ਛੋੜ ਸਗਲ ਸਿਆਣਪਾਂ ਸਾਚ ਸ਼ਬਦ ਲਿਵਲਾਏ ਰਹਾਓ ਦੁੱਖ ਕਲੇਸ਼ ਨਾ ਪਉ ਵਿਆਪੇ ਗੁਰਮੰਤਰ ਹਿਰਦੇ ਹੋਏ ਕੋੜ ਜਤਨਾ ਕਰ ਹੈ ਗੁਰ ਬਿਨ ਤਰਿਓ ਨਾ ਕੋਏ ਦੇਖ ਦਰਸ਼ਨ ਮਨ ਸਾਧਾਰ ਪਾਉ ਸਗਲੇ ਜਾਗੇ ਹਉ ਤਿਨ ਕੈ ਬਲਿਹਾਰਣ ਜੇ ਗੁਰ ਕੀ ਪੈਰੀ ਪਾਹੇ ਸਾਧ ਸੰਗਤ ਮਨ ਵਸੈ ਸਾਚ ਹਰ ਕਾ ਨਾਓ ਸੇਵੜ ਭਾਗੀ ਨਾਨਕਾ ਜਿਨਾ ਮਨ ਇਹੋ ਪਾਓ ਸ੍ਰੀ ਰਾਗ ਮਹੱਲਾ ਪੰਜਵਾਂ ਸੰਚ ਹਰ ਤਨ ਪੂਜ ਸਤਗੁਰ ਛੋੜ ਸਗਲ ਵਿਕਾਰ ਜਿਨ ਤੂੰ ਸਾਸ ਵਾਰਿਆ ਹਰ ਸਿਮਰ ਹੋਏ ਉਧਾਰ ਜਪ ਮਨ

ਮਹੱਲਾ ਪੰਜਵਾਂ ਕਾਰ ਪਹਿਲਾ ਸੰਤ ਜਿਨਾ ਮਿਲ ਭਾਈਆ ਕਟੇੜਾ ਜਮਕਾਲ ਸੱਚਾ ਸਾਹਿਬ ਮਨ ਮੁੱਠਾ ਹੋਆ ਖਸਮ ਦਇਆਲ ਪੂਰਾ ਸਤਿਗੁਰ ਫੇਟਿਆ ਵਿੰਸਿਆ ਸਭ ਜੰਜਾਲ ਮੇਰੇ ਸਤਿਗੁਰਾ ਹਉ ਤੂੰ ਵਿੱਟੋ ਕੁਰਬਾਨ ਤੇਰੇ ਦਰਸ਼ਨ ਕੋ ਬਲਿਹਾਰਣੇ

ਸਬਸੇ ਦੇ ਆਧਾਰ ਸਤਿਗੁਰ ਬਜਨ ਕਮਾਵਣ ਸੱਚਾ ਇਹੋ ਵਿਚਾਰ ਬਿਨ ਸਾਧੂ ਸੰਗਤ ਰਤਿਆ ਮਾਇਆ ਮੋਹ ਸਭ ਛਾਰ ਮੇਰੇ ਸਾਜਨ ਹਰ ਹਰ ਨਾਮ ਸਮਾਲ ਸਾਧੂ ਸੰਗਤ ਮਨ ਵਸੈ ਪੂਰਨ ਹੋਵੇ ਕਾਲ ਹਰਹਾਓ ਗੁਰ ਸਮਰਥ ਅਪਾਰ ਗੁਰ ਵਡਭਾਗੀ ਦਰਸ਼ਨ ਹੋਏ ਗੁਰ ਅਗੋਚਰ ਨਿਰਮਲਾ ਗੁਰ ਜੇਵੜ ਅਵਰ ਨਾ ਕੋਏ ਗੁਰ ਕਰਤਾ ਗੁਰ ਕਰਨ ਹਾਰ ਗੁਰਮੁਖ ਸਤੀ ਸੋਏ ਗੁਰ ਤੇ ਬਾਹਰ ਕਿਛ ਨਹੀਂ ਗੁਰ ਕੀਤਾ ਲੋੜੇ ਸੋ ਹੋਏ ਗੁਰ ਤੀਰਥ ਗੁਰ ਪਾਰ ਜਾਤ ਗੁਰ ਮਨਸਾ ਪੂਰਨ ਹਾਰ ਗੁਰ ਦਾਤਾ ਹਰ ਨਾਮ ਦੇ ਉਧਰੇ ਸਭ ਸੰਸਾਰ ਗੁਰ ਸਮਰੱਥ ਗੁਣਰੰਕਾਰ ਗੁਰ ਉੱਚਾ ਅਗਮ ਪਾਰ ਗੁਰ ਕੀ ਮਹਿਮਾ ਅਗਮ ਹੈ ਕਿਆ ਕਥੈ ਕਥਨ ਹਾਰ ਜਿਤੜੇ ਫਲ ਮਨ ਬਾਚੀਏ ਤਿਤੜੇ ਸਭ ਗੁਰ ਪਾਸ ਪੂਰਬ ਲਿਖੇ ਪਾਵਣੇ ਸਾਚ ਨਾਮ ਦੇ ਰਾਸ ਸਤਿਗੁਰ ਸਰਣੀ ਆਇਆ ਬਾਹੁੜ ਨਹੀਂ ਬਿਨਾਸ ਹਰ ਨਾਨਕ ਕਦੇ ਨਾ ਵਿਸਰੋ ਇਓ ਜਿਓ ਪਿੰਡ ਤੇਰਾ ਸਾਸ ਸ੍ਰੀ ਰਾਗ ਮਹੱਲਾ ਪੰਜਵਾ ਸੰਤ ਜਨੋ ਸੁਣ ਪਾਈ ਹੋ ਚੂਟਣ ਸਾਚੇ ਨਾਏ ਗੁਰ ਕੇ ਚਰਨ ਸਰੇਵਣੇ ਤੀਰਥ ਹਰ ਕਾ ਨਾ

ਗੁਣ ਗਾਓ, ਸੱਚ ਖਾਣਾ ਸੱਚ ਪਹਿਨਣਾ, ਸੱਚੇ ਸੱਚਾ ਨਾਓ, ਸਾਧ ਗ੍ਰਾਸ ਨਾ ਵਿਸਰ, ਸਬਲ ਮੂਰਤ ਗੁਰ ਆਪ, ਗੁਰ ਜੇਵੜ ਅਵਰ ਨਾ ਦਿਸਈ, ਆੜ ਪੈਰ ਤੇ ਜਾਪ, ਨਦਰ ਕਰੇ ਤਾਂ ਪਾਈਐ ਸੱਚ ਨਾਮ ਗੁਣ ਤਾਸ, ਗੁਰ ਪਰਮੇਸ਼ਰ ਏਕ ਹੈ, ਸਮੈ ਰਹਿਆ ਸੁਮਾਏ, ਜਿਨ ਕੋ ਪੂਰਬ ਲਿਖਿਆ।

ਕਰ ਪਹਿਲਾ ਅਸ਼ਟਪਦੀਆਂ ਆਖ ਆਖ ਮਨ ਵਾਵਣਾ ਜਿਉ ਜਿਉ ਜਾਪੇ ਵਾਏ ਜਿਸ ਨੂੰ ਵਾਏ ਸੁਣਾਈਏ ਸੋ ਕੇਵਟ ਕਿਥਾਏ ਆਖਣ ਵਾਲੇ ਜੇਤੜ ਸਭ ਆਖ ਰਹੇ ਲਿਵਲਾਏ ਬਾਬਾ ਅਲੋ ਅਗਮ ਅਪਾਰ ਪਾਕੀ ਨਾਈ ਪਾਗਤਾਏ ਸੱਚਾ ਪਰਵਤਗਾਰ ਅਰਹਾਓ ਤੇਰਾ ਹੁਕਮ ਨਾ ਜਾਪੀ ਕੇਤੜਾ ਲਿਖਣਾ ਜਾਣੇ ਕੋਏ ਜੇ ਸੋ ਸਾਇਰ ਮਿਲੀਏ ਤਿਲ ਨਾ ਪੁਜਾਵੇ ਰੋਏ ਕੀਮਤ ਕਿਨ ਨਾ ਪਾਈਆ ਸਭ ਸੁਣ ਸੁਣ ਆਖੇ ਸੋਏ ਪੀਰ ਪੈ ਕੰਬਰ ਸਾਲਕ ਸਾਧਕ ਸੋਧ ਔਰ ਸ਼ਹੀਦ ਸੇਖ ਮਸਾਇਕ ਕਾਜੀ ਮੁੱਲਾ ਦਰ ਦਰਵੇਸ਼ ਰਸੀਦ ਬਰਕਤ ਤਿਨਕੋ ਅਗਲੀ ਪੜਦੇ ਰਹਿਣ ਦਰੂਦ ਪੁਛ ਨਾ ਸਾਜੇ ਪੁਛ ਨਾ ਢਾਹੇ

ਨਾਵਾ ਨਾਮ ਨਾ ਜਾਣੀਐ ਨਾਵਾ ਕੇਵੜ ਨਾਓ ਜਿੱਥੇ ਵਸੇ ਮੇਰਾ ਪਾਤਸ਼ਾਹ ਤੋ ਕੇਵੜ ਗਏ ਤਾਓ ਅੰਬੜ ਕੋਈ ਨਾ ਸਕਈ ਹਾਂ ਕਿਸ ਨੂੰ ਪੁੱਛਣ ਜਾਓ ਵਰਨਾ ਵਰਨਾ ਪਾਵਨੀ ਜੇ ਕਿਸੇ ਵੱਡਾ ਕਰੇ ਵੱਡੇ ਹੱਥ ਵਡਿਆਈਆਂ ਜੇ ਪਾਵੇ ਤੈ ਦੇ ਹੁਕਮ ਸਵਾਰੇ ਆਪਣੇ ਕਿਸਾ ਨਾ ਢਿੱਲ ਕਰੇ ਸਭ ਕੋ ਆਖੇ।

ਤੂੰ ਪਾਵਣ ਸੁਹਾਗਣੀ ਆਪਣੀ ਕਿਰਪਾ ਲਏ ਸਵਾਰ ਹਰਹਾਉ ਹੁਰ ਸਬਦੀ ਸੀ ਗਾਰੀਆ ਤਨ ਮਨ ਫਿਰ ਕੇ ਪਾਸ ਤੋ ਕਰ ਜੋੜ ਖੜੀ ਤੱਕ ਸੱਚ ਕਹਿ ਅਰਦਾਸ ਲਾ ਰਤੀ ਸਜ ਪੈਵਸੀ ਪਾਏ ਰਤੀ ਰੰਗਰਾਸ ਰੇ ਕੀ ਚੇਰੀ ਕੰਢੀਏ ਲਾਲੀ ਮਾਨੇ ਨਾਓ ਸੱਚੀ ਪ੍ਰੀਤ ਨਾ ਟੁੱਟਈ ਸੱਚੇ ਮੇਲ ਮਿਲਾਓ ਸਬਦ ਰਤੀ ਮਨ ਵਿਦਿਆ ਓ ਸਦ ਬਲਿਹਾਰੇ ਜਾਓ ਸਾ ਤਨ ਰੰਡ ਨਾ ਬੈਸਈ ਇਹ ਸਤਿਗੁਰ ਮਾਏ ਸੁਮਾਏ।

ਦਿਨ ਚੀਤ ਵਸਾਇਆ, ਮੰਦਰ ਦਸਵਾਂ ਦੁਆਰ, ਦੀਪਕ ਸ਼ਬਦ ਵਿਗਾਸਿਆ, ਰਾਮ ਨਾਮ ਉਰਹਾਰ, ਨਾਰੀ ਅੰਦਰ ਸੋਹਣੀ, ਮਸਤਕ ਮਣੀ ਪਿਆਰ, ਸੋਭਾ ਸੁਰਤ ਸੁਹਾਵਣੀ, ਸਾਚੇ ਪ੍ਰੇਮ ਅਪਾਰ, ਬਿਨ ਪੈਰ ਪੁਰਖ ਨਾ ਜਾਣੀ, ਸਾਚੇ ਗੁਰ ਕੈ ਹੇਤ ਪਿਆਰ, ਨਿਸ ਅੰਧਿਆਰੀ ਸੁਤੀਏ, ਕਿਉ ਪਿਰ ਬਿਨ ਰਹਿਣ ਵਿਹਾਏ, ਅੰਕ ਜਲੋ ਤਨ ਜਾਲੀਓ, ਮਨ ਤਨ ਜਲ ਬਲ ਜਾਏ, ਜਾਤ ਨ ਕੰਤ ਨਾ ਰਾਵੀਆ, ਤਾਂ ਬਿਰਥਾ ਜੋ ਬਨ ਜਾਏ, ਛੇਜੈ ਕੰਤ ਮਹਿਲੜੀ, ਸੂਤੀ ਬੂਝ ਨਾ ਪਾਏ, ਹਉ ਸੁਤੀ ਪਿਰ ਜਾਗਣਾ, ਕਿਸ ਕੋ ਪੁੱਛੋ ਜਾਏ, ਸਤਿਗੁਰ ਮਿਲੀ ਪੈਵਸੀ, ਨਾਨਕ ਪ੍ਰੇਮ ਸਿਖਾਏ, ਸ੍ਰੀ ਰਾਗ ਮਹੱਲਾ ਪਹਿਲਾ, ਆਪੇ ਗੁਣ ਆਪੇ ਕਥੇ, ਆਪੇ ਸੁਣ ਵਿਚਾਰ, ਆਪੇ ਰਦਨ ਪਰਖ।

ਮੋਤੀ ਉਜਲੋ ਆਪੇ ਭਗਤ ਬਸੀਠ ਗੁਰ ਕੈ ਸ਼ਬਦ ਸਲਾਹਣਾ ਘੜ ਘੜ ਡੀਠ ਅਡੀਠ ਆਪੇ ਸਾਗਰ ਬੋਹੇ ਤੋ ਆਪੇ ਪਾਰੇ ਪਾਰ ਸਾਚੀ ਵਾੜ ਸੁਜਾਣ ਤੂੰ ਸ਼ਬਦ ਲੰਘਾਵਣਹਾਰ ਨਿਡਰਿਆ।

ਪੁਰ ਰਾਖੇ ਸੇ ਉਭਰੇ ਹਾਤੇ ਸਿਉ ਨਿਮਲਾਏ। ਹਰ ਜੀਵ ਸਬਦ ਪਛਾਣੀਏ ਸਾਜਰ ਤੇ ਗੁਰਵਾਕ, ਤੇਤ ਤਨ ਮਾਇਲ ਨਾ ਲੱਗਈ ਸੱਚ ਕਰ ਜਿਸ ਉਹ ਤਾਕ। ਨਦਰ ਕਰੇ ਸਚ ਪਾਈਏ ਬਿਨ ਨਾ ਵੇਖਿਆ ਸਾਕ, ਜਿੰਨੀ ਸੱਚ ਪਛਾਣਿਆ ਛੇ ਸੂਈਏ ਜੋ ਚਾਰ। ਹੋ ਮੈਂ ਤਿਸ ਨਾ ਮਾਰ ਕੇ ਸੱਚ ਰੱਖਿਆ ਔਰ ਤਾਰ, ਜਗ ਮੈਂ ਲਹਾ ਏਕ ਨਾਮ ਪਾਈ ਗਏ ਗੁਰ ਵਿਚਾਰ। ਸੱਚੋ ਵੱਖਰ ਲਾਦੀਏ ਲਾਭ ਸਦਾ ਸਚ ਰਾਸ, ਸਾਚੀ ਦਰ ਗਏ ਬੈਸਈ ਭਗਤ।

ਸੱਚਾ ਮੰਨਿਆ ਤੇਨ ਮਨਸਾ ਚਿਤਿਆਨ ਮਾਨ ਮੁਖ ਸੂਚੇ ਜਾਣੀਏ ਗੁਰਮੁਖ ਜਿਨ੍ਹਾਂ ਗਿਆਨ ਸਤਿਗੁਰ ਅੱਗੇ ਅਰਦਾਸ ਕਰ ਸਾਜਨ ਦੇ ਮਿਲਾਏ ਸਾਜਨ ਮਿਲੇ ਸੁਖ ਪਾਇਆ ਜਮ ਦੂਤ ਮੋਏ ਬਿਗਾਏ ਨਾਲੇ ਅੰਦਰ ਹੋਮਸਾ ਨਾਉ ਵਸੇ ਮਨ ਆਏ ਵਾਹਿਗੁਰੂ ਗੁਬਾਰ ਹੈ ਬਿਨ ਸਬਦੇ ਬੂਝ ਨਾ ਪਾਏ ਗੁਰਮਤੀ ਪ੍ਰਗਾਸ ਹੋਏ ਸੱਚ ਰਹੇ ਲਿਵਲਾਏ ਤਿੱਥੇ ਕਾਲ ਨਾ ਸੰਚਰੈ ਜੋਤੀ ਜੋਤ ਸੁਮਾਏ ਤੂੰ ਹੈ ਸਾਜਨ ਤੂੰ ਸੁਜਾਨ ਤੂੰ ਆਪੇ ਮਿਲਣ ਹਾਰ ਗੁਰਸਬਦੀ ਸਾਲਾਈ ਹੈ ਅੰਤ ਨਾ ਪਾਰਾ ਵਾਰ ਤਿੱਥੇ ਕਾਲ ਨਾ ਅਪੜੇ ਜਿੱਥੇ ਗੁਰ ਕਾ ਸ਼ਬਦ ਅਪਾਰ ਹੁਕਮੀ ਸਭੇ ਉਪਜੇ ਹੁਕਮੀ ਕਾਰ ਕੁਮਾਹੇ ਹੁਕਮੀ ਕਾਲੇ ਵਸ ਹੈ ਹੁਕਮੀ ਸੱਚ ਸੁਮਾਗੇ ਨਾਨ ਜੋਤ ਪਾਵੇ ਸੋਤੀਏ ਇਨ੍ਹਾਂ ਜਨਤਾ ਵਸ ਕਿਸ਼ਨਾਹੇ ਸ੍ਰੀ ਰਾਗ ਮਹੱਲਾ ਪਹਿਲਾ ਮਨ ਜੂਠੇ ਤਨ ਜੂਠ ਗਏ ਜੇਵਾ ਜੂਠੀ ਹੋਏ ਮੁਖ ਝੂਠੇ ਝੂਠ ਬੋਲਣਾ।

ਦੂਜੇ ਸਾਥ ਪੰਡਤ ਵਾਚੇ ਪੋਥੀਆਂ ਨਾ ਬੂਝੇ ਵਿਚਾਰ ਅਣਕੋ ਮਤੀ ਦੇ ਚੱਲੇ ਮਾਇਆ ਕਾ ਵਪਾਰ ਕਥਨੀ ਝੂਠੀ ਜਗ ਭਵੇ ਰਹਿਣੀ ਸਦ ਸੋਸਾਰ ਕੇਤੇ ਪੰਡਤ ਜੋਤ ਕੀ ਬੇਦਾ ਕਰੇ ਵਿਚਾਰ ਵਾਦ ਵਿਰੋਧ ਸਲਾਹਣੇ ਵਾਦੇ ਆਵਣ ਜਾਣ ਬਿਨ ਗੁਰ ਕਰਮ ਨ ਛੁੜ ਸੀ ਕਹਿ ਸੁਣ ਆਖ ਵਖਾਣ ਸਭ ਗੁਣਵੰਤੀ ਆਖੀਏ ਮੈਂ ਗੁਣ ਨਾ ਹੀ ਕੋਏ ਹਰ ਵਰਨਾਰ ਸੁਹਾਵਣੀ ਮੈਂ ਪਾਵੇ ਪ੍ਰਸੋਏ ਨਾਨਕ ਸ਼ਬਦ ਮਿਲਾਵੜਾ ਨਾ ਵੇਸ਼ੋੜਾ ਹੋਏ ਸ੍ਰੀ ਰਾਗ ਮਹੱਲਾ ਪਹਿਲਾ ਜਪ ਤਪ ਸੰਜਮ ਸਾਧੀਏ ਤੀਰਥ ਕੀਤੇ ਵਾਸ ਪੁੰਨ ਦਾਨ ਚੰਗਿਆਈਆਂ ਬਿਨ ਸਾਚੇ ਕਿਆ ਤਾਸ ਜੇ ਹਾਰਾ ਦੇ ਤੇਹਾ ਲੁਣੇ ਵੇਣ ਗੁਣ ਜਨਮ ਵਿਨਾਤ ਮੁੰਡੇ ਗੁਣ ਦਾਸੀ ਸੁਖੋਏ ਅਵਣ ਤਿਆਗ ਸੁਮਾਈਏ ਗੁਰਮਤ ਪੂਰਾ ਸੋਏ ਰਖਾਓ ਬਿਨ ਰਾਸੀ ਵਾਪਾਰੀਆ ਤੱਕੇ ਕੁੰਡਾ ਚਾਰ ਮੂਲ ਨਾ ਬੂਝੇ ਆਪਣਾ ਵਸਤਰ ਹੀ ਕਾਰਬਾਰ ਬਿਨ ਵੱਖਰ ਦੁਖ ਅਗਲਾ

ਸਾਰ ਵਣਜਾਰਿਆਂ ਸੋ ਵਣਜਕਾਰ ਗੁਰਮੁਖ ਬ੍ਰਹਮ ਵਿਚਾਰ ਸੰਤਾਂ ਸੰਗਤ ਪਾਈਐ ਜੇ ਮੇਲੇ ਮੇਲਣ ਹਾਰ ਮਿਲਿਆ ਹੋਏ ਨਾ ਵਿਛੜ ਜਿਸ ਅੰਤਰ ਜੋਤ ਪਾਰ ਸੱਚੇ ਆਸਨ ਸੱਚ ਰਹੇ ਸੱਚੇ ਪ੍ਰੇਮ ਪਿਆਰ ਜਿਨੀ ਆਪ ਛਾਣਿਆ ਧਰਮੈ ਮੈਲ ਸੁਥਾਏ ਸੱਚੇ ਸੇ ਤੀਰਤਿਆ ਸੱਚੋ ਪੱਲੇ ਪਾਏ ਤਿਰ ਪਵਣ ਸੋ ਪ੍ਰਵ ਜਾਣੀਐ।

ਫੇਰ ਰਹੇ ਸੁਹਾਗ ਭਾਈ ਰੇ ਅਵਰ ਨਹੀ ਮੈਂ ਤਾਉ ਮੈਂ ਤੰਨਾ ਮਨ ਧਾਨ ਹੈ ਗੁਰਦੀਆ ਬਲ ਜਾਓ ਰਹਾਓ ਗੁਰਮਤ ਪਤ ਸਾ ਬਾਤ ਤਿਸ ਇਸਕੇ ਸੰਗ ਮਿਲਾਓ ਰਿਬਨ ਕੜੀ ਨਾ ਜੀਵੋ ਬਿਨ ਨਾ ਵੇ ਮਰ ਜਾਓ ਮੈਂ ਅੰਦਲੇ ਨਾਮ ਨਾ ਵੀਸਰ ਏਕ ਟਿੱਕੀ ਕਰ ਜਾਓ ਗੁਰੂ ਜਿਨਾ ਕਾ ਅੰਦਲਾ ਕਿਲੇ ਨਾ ਗੀਟਾਓ ਬਿਨ ਸਤਗੁਰ ਨਾਓ ਨਾ ਪਾਈਏ ਬਿਨ ਨਾਵੇ ਕਿਆ ਸਾਓ ਆਏ ਗਿਆ ਪਛਤਾਵਣ ਜੋ ਸੁਣੇ ਕਰ ਕਾਓ ਬਿਨ ਨਾਵੇ ਦੁਖ ਦਿਹੋਰੀ ਜੋ ਕਲਰ ਕੀ ਪੀਤ ਤਬ ਲਗ ਮੈਲ ਨਾ ਪਾਈਏ ਜਾਵ ਲਗ ਸਾਚ ਨਾ ਚੀਤ ਸਬਦ ਰਪੇ ਕਰ ਬਾਈਏ ਨਿਰਬਾਣੀ ਪਦ ਨੀਤ ਹਾਂ ਗੁਰ ਪੁੱਛੋ ਆਪਣੇ ਗੁਰ ਪੁਸ਼ਕਾਰ ਕਮਾਓ ਸਬਦ ਸਲਾਹੀ ਮਨ ਵਸੈ ਹਉ ਮੈਂ ਦੁਖ ਜਲ ਜਾਓ ਸਹਿਜੇ ਹੋਏ ਮਿਲਾਵੜਾ ਸਾਚੇ ਸੱਚ ਮਿਲਾਓ ਸਭ ਦਰਤੇ ਸੇ ਨਿਰਮਲ ਤਾਂ ਕਾਮ ਕ੍ਰੋਧ ਅਹੰਕਾਰ ਨਾਮ ਸਲਾਹਨ ਸਤ ਸਦਾ ਹਰ ਰਾਖੇ ਔਰ ਧਾਰ ਸੋ ਕਿਉਂ ਮਨੋ ਵਸਾਰੀਏ ਸਭ ਜੀਆਂ ਕਾ ਆਧਾਰ ਸਭ ਮਰੇ ਸੋ ਮਰ ਗਏ

ਪ੍ਰੇਦ ਸੰਤਰੀ ਭੂਲੀ ਗ੍ਰਹਤਾ ਜਾਏ, ਭੂਲੀ ਡੂੰਗਰ ਥਲ ਚੜੇ, ਪਰਮੇ ਮਨ ਡੋਲਾਏ, ਤੁਰੋਂ ਵਿਛੁਨੀ ਕਿਉਂ ਮਿਲੇ, ਗਰਭ ਮੁਠੀ ਬਿਰਲਾਏ, ਵਿਚੜਿਆ ਗੁਰ ਮੇਲ ਸੀ ਹਰ ਰਸ ਨਾਮ ਪਿਆਰ, ਸਾਚ ਸਹਿ ਸੋਭਾ ਕਣੀ ਹਰ ਗੁਣ ਨਾਮ ਆਧਾਰ, ਜਿਉਂ ਪਾਵੇ ਤਿਉਂ ਰੱਖ ਤੂੰ ਮੈਂ ਤੁਝ ਬਿਨ ਕਵਨ ਪਤਾਰ, ਅੱਖਰ ਪੜ ਪੜ ਭੁੱਲੀਏ ਭੇਖੀ ਬਹੁਤ ਅਭਿਮਾਨ, ਤੀਰਥ ਨਹਾਤਾ ਕਿਆ ਕਰੇ ਮਨ ਮੈਂ ਮਹਿਲ ਗੁਮਾਨ, ਗੁਰਬਿਨ ਕਿਨ ਸਮਝਾਈਏ ਮਨ ਰਾਜਾ ਸੁਲਤਾਨ, ਪ੍ਰੇਮ ਪਦਾਰਥ ਪਾਈਏ ਗੁਰਮੁਖ ਤਤ ਵਿਚਾਰ, ਸਤ ਨੇ ਆਪ ਗਵਾਇਆ ਗੁਰ ਕੈ ਸ਼ਬਦ ਸੀਗਾਰ, ਘਰ ਹੀ ਸੋ ਪਿਰ ਪਾਇਆ ਗੁਰ ਕੈ ਗਏ ਤੇ ਪਾਰ, ਗੁਰ ਕੀ ਸੇਵਾ ਚਾਕਰੀ ਮਨ ਨਿਰਮਲ ਸੁਖ ਹੋਏ, ਗੁਰ ਕਾ ਸ਼ਬਦ ਮਨ ਵਸਿਆ ਹੋਮੇ ਵਿਚੋਂ ਖੋਏ, ਨਾ ਪਦਾਰਥ ਪਾਇਆ।

ਪੱਲੇ ਪਾਏ ਭੁੱਲਣ ਅੰਦਰ ਸਭ ਕੋ ਅਭੁੱਲ ਗੁਰੂ ਕਰਤਾਰ ਗੁਰਮਤ ਮਨ ਸਮਝਾਇਆ ਲਾਗਾ ਤਿਸੇ ਪਿਆਰ ਨਾਨਕ ਸਾਚਨਾ ਵਿਸਰੈ ਮਿਲੇ ਸ਼ਬਦ ਅਪਾਰ ਸ੍ਰੀ ਰਾਗ ਮਹੱਲਾ ਪਹਿਲਾ ਤ੍ਰਿਸ਼ਨਾ ਮਾਇਆ ਮੋਹਣੀ ਸੋਤ ਬੰਦਬ ਕਰਨਾ।

ਕਹਿਣੇ ਹੱਥ ਨਾ ਲੱਭਈ ਸੱਚ ਕੇ ਪਦ ਪਾਏ। ਗੁਰਮਤ ਤੂੰ ਸਾਰਾਣਾ ਹੋਰ ਕੀਮਤ ਕਹਿਣ ਨਾ ਜਾਏ। ਜਿਤ ਤਨ ਨਾਮ ਨਾ ਪਾਵਈ ਤਿਤ ਤਨ ਹਉਮੈ।

ਸਤ ਕਰੀ ਬਹੁ ਹੈ ਵਰ ਗਏ ਵਰਦਾਨ। ਭੂਮ ਦਾਨ ਗਊਆਂ ਕਣੀ ਪੀ ਅੰਤਰ ਗਰਭ ਗੁਮਾਨ। ਰਾਮ ਨਾਮ ਮਨ ਵਿਦਿਆ ਗੁਰ ਦੀ ਐਸਾ ਦਾਨ। ਮਨ ਬੁੱਧੀ ਕੇਤੀਆ ਕੇਤੇ ਵੇਦ ਵਿਚਾਰ। ਕੇਤੇ ਬੰਧਨ ਜੀ ਕੇ ਗੁਰਮੁਖ ਮੋਖ ਦੁਆਰ। ਸੱਚੋ ਓਰ ਹੈ ਸਭ ਕੋ ਉੱਪਰ ਸੱਚ ਆਚਾਰ। ਸਭ ਕੋ ਉੱਚਾ ਆਖੀਏ ਨੀਚ ਨਾ ਦਿਸੇ ਕੋਏ। ਇਕ ਨੇ ਪਾਂਡੇ ਸਾਜੇ ਇਕ ਚਾਨਣ ਕਿਉ ਲੋਏ। ਕਰ ਮਿਲੇ ਸਜ ਪਾਈਏ ਗੁਰਬਖਸ਼ ਨਾ ਮੇਟੇ ਕੋਏ। ਸਾਧ ਮਿਲੇ ਸਾਧੂ ਜਨੇ ਸੰਤੋਖ ਵਸੇ ਗੁਰ ਪਾਏ। ਅਕਥ ਕਥਾ ਵਿਚਾਰੀਏ ਜੇ ਸਤਿਗੁਰ ਮਹਿ ਸਮਾਏ। ਈ ਅੰਮ੍ਰਿਤ ਸੰਤੋਖਿਆ ਦਰ ਗਏ ਪੈਦਾ ਜਾਏ। ਕੜਕੜ ਵਾਜੇ ਕਿੰਗੁਰੀ ਅਨ ਦਿਨ ਸਬਦ ਸੁਭਾਏ। ਵਿਰਲੇ ਕੋ ਸੋਝੀ ਪਈ ਗੁਰਮੁਖ ਮਨ ਸਮਝਾਏ।

ਦਰ ਕਰ ਮਹਿਲਾ ਸੋਹਣੇ ਪੱਕੇ ਕੋੜ ਹਜ਼ਾਰ ਹਸਤੀ ਕੋੜੇ ਪਾਖਰੇ ਲਸਕਰ ਲਾਖੇ ਪਾਰ ਇਸ ਹੀ ਨਾਲ ਨਾ ਚੱਲਿਆ ਖਬ ਖਮੋਏ ਅਸਾਰ ਸੋਈ ਨਾ ਰੁਪਾ ਸੰਚ

ਵਗਸੀ ਏ ਨਾਰੀ ਸੇਜ ਪਤਾਰ ਚੋਆ ਚੰਦਨ ਲਾਈਏ ਕਾਪੜ ਰੂਪ ਸੀਗਾਰ ਕਿਉਂ ਖੇਰ ਲਾਈਏ ਛੋੜ ਚੱਲੇ ਕਰਬਾਰ ਮਹਿਰ ਮਲੂਕ ਕਹਾਈਏ ਰਾਜਾ ਰਾਓ ਕੇ ਖਾਨ ਚੌਧਰੀ ਰਾਓ ਸਦਾਈਏ ਜਲ ਬਲਗੇ ਅਭਮਾਨ ਮਨ ਮੁਖ ਨਾਮ ਸਾਰਿਆ ਜਿਉ ਡਬ ਦੱਦਾ ਕਾਨ ਹੋਮੇ ਕਰ ਕਰ ਜਾਏ ਸੀ ਜੋ ਆਇਆ ਜਗ ਮਾਹੇ ਸਭ ਜਗ ਕਾਜਲ ਕੋਟੜੀ ਤਨ ਮਨ ਦੇ ਸੁਆਵੇ ਗੁਰ ਰਾਖੇ ਸੇ ਨਿਰਮਲੇ ਸਬਦ ਨਿਵਾਰੀ ਪਾਗੇ ਨਾਗ ਤਰੀਏ ਸਚ ਨਾਮ ਸਿਰ ਸਹਾ ਪਾਤਸ਼ਾਹ ਹੋ ਮੈਂ ਹਰ ਨਾਮ ਨਾ ਵਿਸਰੇ ਹਰ ਨਾਮ ਰਤਨ ਮੇ ਸਾਹੋ ਮਾਨਮੁਖ ਔਜਲ ਪਚਮੋਏ ਗੁਰਮੁਖ ਤਰੇ ਅਥਾਹ ਸ੍ਰੀ ਰਾਗ ਮਹੱਲਾ ਪਹਿਲਾ ਕਰ ਦੂਜਾ ਮੁਕਾਮ ਕਰ ਘਰ ਬੈਸਣਾ ਨਿਤ ਚਲਣੇ ਕੀ ਤੋਖ ਮੁਕਾਮ ਤਾਂ ਪਰ ਜਾਣੀਏ ਜਾਂ ਰਹੇ ਨਿਚਲ ਲੋਕ ਦੁਨੀਆਂ ਕੈਸ ਮੁਕਾਮੇ ਕਰ ਸਿਦਕ ਕਰਨੀ।

ਸਭ ਦੁਨੀ ਆਵਣ ਜਾਵਣੀ ਮੁਕਾਮ ਏਕ ਰਹੀਮ ਮੁਕਾਮ ਤਿਸ ਨੂੰ ਆਖੀਏ ਜਿਸ ਸਿਸ ਨ ਹੋਵੀ ਲੇਖ ਅਸਮਾਨ ਧਰਤੀ ਚਲਸੀ ਮੁਕਾਮ ਉਹੀ ਏਕ ਦਿਨ ਰਵ ਚੱਲੇ ਨਿਸ ਸਾ ਚੱਲੇ ਤਾਰਕਾ ਲਖ ਪਰੋਏ ਮੁਕਾਮ ਉਹੀ ਏਕ ਹੈ ਨਾਨਕਾ ਸੱਚ ਬਗੋਏ ਮਹੱਲੇ ਪਹਿਲੇ ਸਤਾਰੇ ਅਸ਼ਟਪਦੀਆਂ ਸ੍ਰੀ ਰਾਗ ਮਹੱਲਾ ਤੀਜਾ ਕਰ ਪਹਿਲਾ ਅਸ਼ਟਪਦੀਆਂ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਗੁਰਮੁਖ ਕਿਰਪਾ ਕਰੇ ਭਗਤ ਕੀਜੈ

ਸੱਚੇ ਸੱਚ ਸਮਾਇਆ, ਆਪੇ ਨਦਰ ਕਰੇ ਭਾਉ ਲਾਏ, ਗੁਰ ਸਬਦੀ ਵਿਚਾਰ ਸਤਿਗੁਰ ਸੇਵੇ ਸਹਿਜ ਉਪਜੈ, ਹਉਮੈ ਤ੍ਰਿਸ਼ਨਾ ਮਾਰ, ਹਰ ਗੁਣਦਾਤਾ ਸਦ ਮਨ ਵਸੈ, ਸੱਚ ਰੱਖਿਆ ਉਰ ਧਾਰ, ਪ੍ਰਭ ਮੇਰਾ ਸਦਾ ਨਿਰਮਲਾ, ਮਨ ਨਿਰਮਲ ਪਾਇਆ ਜਾਏ, ਨਾਮ ਨਿਧਾਨ ਹਰ ਮਨ ਵਸੈ, ਹਉਮੈ ਦੁਖ ਸਭ ਜਾਏ।

ਆਈ। ਨਾਨਕ ਸੋਭਾ ਸੁਰਤ ਦੇ ਪ੍ਰਭ, ਆਪੇ ਗੁਰਮੁਖ ਦੇ ਵਡਿਆਈ। ਸ੍ਰੀ ਰਾਗ ਮਹੱਲਾ ਤੀਜਾ, ਹੋਮੇ ਕਰਮ ਕਮਾਮ ਦੇ, ਜਮ ਡੰਡ ਲੱਗੇ ਤਿਨਿਆਏ। ਜੇ ਸਤਿਗੁਰ ਸੇਵਨ ਸੇ ਉਭਰੇ, ਹਰ ਸੇਤੀ ਲਿਵਲਾਏ। ਮਨ ਰੇ ਗੁਰਮੁਖ ਨਾਮ ਧਿਆਏ, ਤੁਰ ਪੂਰਵ ਕਰਤੇ ਲਿਖਿਆ, ਇਨ੍ਹਾਂ ਗੁਰਮਤ ਨਾਮ ਸਮਾਏ। ਰਹਾਓ ਵਿਣ ਸਤਿਗੁਰ ਪ੍ਰਤੀਤ ਨ ਆਵਈ, ਨਾਮ ਨ ਲਾਗੋ ਪਾਓ, ਸੁਪਨੇ ਸੁਖ ਨਾ ਪਾਵਈ, ਦੁਖ ਮੈਂ ਸਵੈ ਸੁਮਾਏ। ਜੇ ਹਰ ਹਰ ਕੀਚੇ ਬਹੁਤ ਲੋਚੀਏ, ਕੀਰਤਨਾ ਮੇਟਿਆ ਜਾਏ। ਹਰ ਕਾ ਪਾਣਾ ਭਗਤੀ ਮੰਨਿਆ, ਸੇ ਭਗਤ ਪਏ ਦਰਥਾਏ। ਗੁਰ ਸਬਦ ਡਾਵੇ ਰੰਗ ਸਿਉ, ਕਿਨ ਕਿਰਪਾ ਲਇਆ ਨਾ ਜਾਏ। ਜੇ ਸੋ ਅੰਮ੍ਰਿਤ ਨੀਰੀ ਹੈ, ਕੀ ਬਿਖ ਪਲ ਲਾਗੇ ਤਾਏ। ਸੇ ਜਨ ਸੱਚੇ ਨਿਰਮਲੇ, ਜਿਨ ਸਤਿਗੁਰ ਨਾਲ ਪਿਆਰ। ਸਤਿਗੁਰ ਕਾ ਭਾਣਾ ਕੁਮਾਉਂਦੇ, ਬਿਖ ਹਉਮੈ ਤਜ ਵਿਕਾਰ। ਮਨ ਹਠ ਕਿਤੇ ਉਪਾਏ ਨਾ ਛੁਟੀਐ, ਸਿਮਰਤ ਸ਼ਾਸਤਰ ਸੋਧੋ ਜਾਏ। ਮਿਲ ਸੰਗਤ ਸਾਧੂ ਉਭਰੇ, ਗੁਰ ਕਾ ਸ਼ਬਦ ਕੁਮਾਏ। ਹਰ ਕਾ ਨਾਮ ਨਿਧਾਨ ਹੈ, ਜਿਸ ਅੰਤ ਨਾ ਪਾਰਾਵਾਰ। ਗੁਰਮੁਖ ਸੇਈ ਸੋਹੰਦੇ, ਜਿਨ ਕਿਰਪਾ ਕਰੇ ਕਰਤਾਰ। ਨਾਨਕ ਦਾਤਾ ਏਕ ਹੈ, ਦੂਜਾ ਔਰ ਨਾ ਕੋਏ। ਗੁਰ ਪ੍ਰਸਾਦੀ ਪਾਈਐ, ਕਰਮ ਪ੍ਰਾਪਤ ਹੋਏ। ਸ੍ਰੀ ਰਾਗ ਮਹੱਲਾ ਤੀਜਾ, ਪੰਖੀ ਬਿਰਖ ਸੁਹਾਵੜਾ ਸੱਚ।

ਨਿਤ ਜਾਲੀਏ ਉਹਨਾਂ ਸਬਦਨ ਨਾਓ ਹੁਕਮੇ ਕਰਮ ਕੁਮਾਵਣੇ ਪਏ ਕਿਰਤ ਫਿਰਾਓ ਹੁਕਮੇ ਦਰਸ਼ਨ ਦੇਖਣਾ ਜੈ ਭੇਜੇ ਤੇ ਜਾਓ ਹੁਕਮੇ ਹਰ ਹਰ ਮਨ ਵਸੈ ਹੁਕਮੇ ਸੱਚ ਸੁਮਾਓ ਹੁਕਮ ਨਾ ਜਾਣੇ ਬੱਪੜੇ ਉਲੇ ਫਿਰੇ ਗਵਾਰ ਮਨ ਹੜ ਕਰਮ ਕਮਾਉਂਦੇ ਨਿਤ ਨਿਤ ਹੋਏ ਖੁਆਰ ਅੰਤਰ ਸ਼ਾਂਤ ਨਾ ਆਵਈ ਨਾ ਸੱਚ ਲੱਗੇ ਪਿਆਰ ਗੁਰਮੁਖੀਆ ਮੋ ਸੋਹਣੇ ਗੁਰ ਕੈ ਹੇਤ ਪਿਆਰ ਸੱਚੀ ਭਗਤੀ ਸਚਰਤੇ ਦਰ ਸੱਚੇ ਸਚਿਆਰ ਆਏ ਸੇ ਪ੍ਰਵਾਨ ਹੈ ਸਭ ਕੁਲ ਕਾ ਕਰੇ ਉਧਾਰ ਸਭ ਨਦਰੀ ਕਰਮ ਕਮਾਉਂਦੇ ਨਦਰੀ ਬਾਹਰ ਨਾ ਕੋਏ ਜੈਸੀ ਨਦਰ ਕਰ ਦੇਖੇ ਸੱਚਾ

ਤੀਜਾ ਗੁਰਮੁਖ ਨਾਮ ਧਿਆਈ ਹੈ ਮਨਮੁਖ ਬੂਝ ਨਾ ਪਾਏ। ਗੁਰਮੁਖ ਸਦਾ ਮੁਖ ਉਜਲੇ ਹਰ ਵਸਿਆ ਮਨ ਆਏ। ਸਹਿਜੇ ਗੀ ਸੁਖ ਪਾਈਏ ਸਹਿਜੇ ਰਹੇ ਸੁਮਾਏ। ਭਾਈ ਰੇ ਦਸਨ ਦਸਾ ਹੋਏ ਗੁਰ ਕੀ ਸੇਵਾ ਗੁਰ ਭਗਤ ਹੈ ਵਿਰਲਾ ਪਾਏ ਕੋਏ। ਅਰਹਾਓ ਸਦਾ ਸੁਹਾਗ ਸੁਹਾਗਣੀ ਜੇ ਚੱਲੇ ਸਤਿਗੁਰ ਪਾਏ। ਸਦਾ ਤਿਰ ਨਿਚਲ ਪਾਈਏ ਨਾ ਉਹ ਮਰੇ ਨਾ ਜਾਏ। ਸ਼ਬਦ ਮਿਲੀ ਨਾ ਵਿਛੜੇ ਫਿਰ ਕੇ ਅੰਕ ਸੁਮਾਏ। ਹਰ ਨਿਰਮਲ ਅਤਿ ਉਜਲਾ ਬਿਨ ਗੁਰ ਪਾਇਆ ਨਾ ਜਾਏ। ਪਾੜ ਪੜੇ ਨਾ ਬੂਝਈ।

ਧਿਆਈ ਹੈ, ਸਭ ਦੇ ਸੱਚ ਸਮਾਏ, ਮਾਇਆ ਪੂਲੇ ਸਿੱਧ ਫਿਰੇ, ਸਮਾਧ ਨਾ ਲੱਗੇ ਸੁਭਾਏ, ਤੀਨੇ ਲੋ ਵਿਆਪਤ ਹੈ, ਹਰ ਕਰਹੀ ਲਪਟਾਏ, ਬਿਨ ਗੁਰਮੁਕਤ ਨਾ ਪਾਈਏ, ਨਾ ਦੁਬਦਾ ਮਾਇਆ ਜਾਏ, ਮਾਇਆ ਕਿਸ ਨੂੰ ਆਖੀਏ, ਕਿਆ ਮਾਇਆ ਕਰਮ ਕਮਾਏ, ਦੁਖ ਸੁਖ ਇਹ ਜੂ ਵੱਧ ਹੈ, ਹਉਮੈ ਕਰਮ ਕਮਾਏ, ਬਿਨ ਸਬਦੇ ਪਰਮ ਨਾ ਚੁਕਈ, ਨਾ ਵਿੱਚੋਂ ਹਉਮੈ ਜਾਏ, ਬਿਨ ਪ੍ਰੀਤੀ ਭਗਤ ਨਾ ਹੋਵਈ, ਬਿਨ ਸਬਦੇ ਥਾਏ ਨਾ ਪਾਏ, ਸਬਦੇ ਹਉਮੈ ਮਾਰੀਏ, ਮਾਇਆ ਕਾ ਪ੍ਰਮ ਜਾਏ, ਨਾਮ ਪਦਾਰਥ ਪਾਈਏ, ਗੁਰਮੁਖ ਸਹਿਜ ਸੁਭਾਏ, ਬਿਨ ਗੁਰ ਗੁਣ ਨਾ ਜਾਪਣੀ, ਬਿਨ ਗੁਣ ਭਗਤ ਨਾ ਹੋਏ, ਭਗਤ ਵਛਲ ਹਰ ਮਨ ਵਸਿਆ, ਸਹਿਜ ਮਿਲਿਆ ਪ੍ਰਸੋਏ, ਨਾਨਕ ਸਬਦੇ ਹਰਸਾ ਲਾਈਏ, ਕਰਮ ਪ੍ਰਾਪਤ ਹੋਏ, ਸ੍ਰੀ ਰਾਗ ਮਹੱਲਾ ਤੀਜਾ, ਮਾਇਆ ਮੋਹ ਮੇਰੇ ਪ੍ਰਭ ਕੀਨਾ, ਆਪੇ ਪਰਮ ਪੁਲਾਏ, ਮਨਮ ਕਰਮ ਕਰੇ ਨਹੀਂ ਬੂਝੇ, ਬਿਰਥਾ ਜਨਮ ਗਵਾਏ, ਗੁਰਬਾਣੀ ਅਸੀਂ ਜਗ ਮੈਂ ਚਾਨਣ, ਕਰਮ ਵਸੈ ਮਨ ਆਏ।

ਸਤਿਗੁਰ ਪੇਟੇ ਨਿਰਮਲ ਹੋਆ ਅਣਦਿਨ ਨਾਮ ਖਾਣ ਏਕੋ ਪੜੇ ਏਕੋ ਨਾ ਬੂਝੇ ਦੂਜਾ ਅਵਰ ਨਾ ਜਾਣੇ ਹੜ ਦਰਸ਼ਨ ਜੋਗੀ ਸੁਨਿਆਸੀ ਬਿਨ ਗੁਰ ਪਰਮ ਭੁਲਾਏ ਸਤਿਗੁਰ ਸੇਵੇ ਤਾਂ ਗਤ ਮਿਤ ਪਾਵੇ ਹਰ ਜੀਉ ਮਨ ਵਸਾਏ ਸੱਚੀ ਬਾਣੀ ਸਿਉ ਚਿਤ ਲਾਗੇ ਆਮਣ ਜਾਣ ਰਖਾਏ ਪੰਡਤ ਪੜ ਪੜ ਵਾਦ ਵਖਾਣੇ

ਤਾਂ ਕਦ ਪਾਏ ਜਾਂ ਸਤਿਗੁਰ ਮੇਲ ਮਿਲਾਏ। ਸਤ ਸੰਗਤ ਮੈਂ ਨਾਮ ਹਰ ਉਪਜੈ ਜਾਂ ਸਤਿਗੁਰ ਮਿਲੇ ਸੁਭਾਏ। ਮਨ ਤਨ ਅਰਪੀ ਆਪ ਗਵਾਈ ਚੱਲਾ ਸਤਿਗੁਰ ਪਾਏ। ਸਦ ਬਲਿਹਾਰੀ ਗੁਰ ਆਪਣੇ ਵਿੱਚੋਂ ਜੇ ਹਰ ਸੇਤੀ ਚਿਤ ਲਾਏ। ਸੋ ਬ੍ਰਾਹਮਣ ਬ੍ਰਹਮ ਜੋ ਬਿੰਦੇ ਹਰ ਸੇਤੀ ਰੰਗ ਰਾਤਾ। ਪ੍ਰਭ ਨਿਟ ਵਸੇ ਸਭਨਾ ਕਟ ਅੰਤਰ ਗੁਰਮੁਖ ਵਿਰ ਲੈ ਜਾਤਾ। ਨਾਨਕ ਨਾਮ ਮਿਲੇ ਵਡਿਆਈ ਪੁਰ ਕੈ ਸ਼ਬਦ ਪਛਾਤਾ। ਸ੍ਰੀ ਰਾਗ ਮਹੱਲਾ ਤੀਜਾ ਸਹਿਜੇ ਨੂੰ ਸਭ ਲੋਚਦੀ ਬਿਨ ਗੁਰ ਪਾਇਆ ਨਾ ਜਾਏ। ਪੜ ਪੜ ਪੰਡਿਤ ਜੋਤ ਕੀ ਥੱਕੇ ਭੇਖੀ ਪਰਮ ਪੁਲਾਏ। ਗੁਰ ਭੇਟੇ ਸਹਿਜ ਪਾਇਆ ਆਪਣੀ ਕਿਰਪਾ ਕਰੇ ਰਜਾਏ। ਭਾਈ ਰੇ ਗੁਰ ਬਿਨ ਸਹਿਜ ਨਾ ਹੋਏ। ਸਭਦੇ ਗੀਤੇ ਸਹਿਜ ਉਪਜੈ ਹਰ ਪਾਇਆ ਸੱਚ ਸੋਏ। ਹਰਹਾਓ ਸਹਿਜੇ ਗਾਵਿਆ ਥਾਏ ਪਵੇ ਬਿਨ ਸਹਿਜੇ ਕਥਨੀ ਬਾਦ। ਸਹਿਜੇ ਗੀ ਭਗਤ ਉਪਜੈ ਸਹਿਜ ਪਿਆਰ ਬੈਰਾਗ। ਸਹਿਜੇ ਗੀਤੇ ਸੁਖ ਸ਼ਾਂਤ ਹੋਏ ਬਿਨ ਸਹਿਜੇ ਜੀਵਨ ਬਾਦ। ਸਹਿਜ ਸਾਰਾ ਗੀ ਸਦਾ ਸਦਾ ਸਹਿਜ ਸਮਾਧ ਲਗਾਏ। ਸਹਿਜੇ ਗੀ ਗੁਣ ਉਚਰੈ ਭਗਤ ਕਰੇ ਲਿਵਲਾਏ। ਸਭਦੇ ਗੀ ਹਰ ਮਨ ਵਸੈ ਰਸਨਾ ਹਰ ਰਸ ਖਾਏ। ਸਹਿਜੇ ਕਾਲ ਵਡਾਰਿਆ ਸੱਚ ਸਰਣਾਈ ਪਾਏ। ਸਹਿਜੇ ਹਰ ਨਾਮ ਮਨ ਵਸਿਆ ਸੱਚੀ ਕਾਰ ਕੁਮਾਏ। ਦੇਵੜ ਭਾਗੀ ਜਿਨਨੀ ਪਾਇਆ ਸਹਿਜੇ ਰਹੇ ਸਮਾਏ। ਮਾਇਆ ਵਿੱਚ ਸਹਿਜ ਨਾ ਉਪਜੈ ਮਾਇਆ ਦੂਜੇ ਪਾਏ। ਮਨਮੁਖ ਕਰਮ ਕਮਾਵਣੇ

ਗੁਣ ਪਰਮ ਭੁਲਾਏ, ਪੜੀਏ ਕੁਣੀਏ ਕਿਆ ਕਸੀਏ, ਕਿਆ ਮੁੰਡੋਂ ਪੁੱਥਾ ਜਾਏ। ਚੌਥੇ ਪਜਮੇ ਸਹਿਜ ਹੈ ਗੁਰਮੁਖ ਪੱਲੇ ਪਾਏ, ਨਿਰਗੁਣ ਨਾਮ ਨਿਧਾਨ ਹੈ ਫੈਜੇ ਸੋਝੀ ਹੋਏ। ਗੁਣਵੰਤੀ ਸਾਲਾਇਆ ਸੱਚੇ ਸੱਚੀ ਸੋਏ, ਭੁੱਲਿਆ ਸਹਿਜ ਮਿਲਾਏ ਸੀ ਸ਼ਬਦ ਮਿਲਾਵਾ ਹੋਏ। ਫਿਰ ਸਹਿਜੇ ਸਭ ਅੰਧ ਹੈ ਮਾਇਆ ਮੋਹ ਗੁਬਾਰ, ਸਹਿਜੇ ਹੀ ਸੋਝੀ ਪਈ ਸੱਚੇ ਸ਼ਬਦ ਪਾਰ, ਆਪੇ ਬਖਸ ਮਲਾਇਨ ਪੂਰੇ ਗੁਰ ਕਰਤਾਰ। ਸਹਿਜੇ ਅਦਿਸ਼ਟ ਪਛਾਣੀਐ ਨਿਰਭਉ ਜੋਤ ਨਿਰੰਕਾਰ, ਸਭਨਾ ਜੀਆਂ ਕਾ ਇੱਕ ਦਾਤਾ ਜੋਤੀ ਜੋਤ ਮਿਲਾਵਣ ਹਾਰ, ਪੂਰੇ ਸ਼ਬਦ ਸਰਾਈਐ।

ਤੀਜਾ ਸਤਿਗੁਰ ਮਿਲਿਆ ਫੇਰ ਨਾ ਪਵੇ ਜਨਮ ਮਰਨ ਦੁੱਖ ਜਾਏ ਊਰੇ ਸ਼ਬਦ ਸਭ ਸੋਝੀ ਹੋਈ ਹਰ ਨਾਮੇ ਰਹੇ ਸੁਮਾਏ ਮਨ ਮੇਰੇ ਸਤਿਗੁਰ ਸਿਉ ਚਿਤ ਲਾਏ ਨਿਰਮਲ ਨਾਮ ਸਦ ਨਵ ਤਨੋ ਆਪ ਵਸੇ ਮਨ ਆਏ ਅਰਹਾਉ ਹਰ ਜੂ ਰਾਖੋ ਆਪਣੀ ਸਰਣਾਈ ਕਿਉਂ ਰਾਖੇ ਤਿਉਂ ਰਹਿਣਾ ਕੁਰ ਕੈ ਸ਼ਬਦ ਜੀਵਿਤ ਮਰੇ ਗੁਰਮੁਖ ਪਵਜਲ ਤਰਣਾ ਵੱਡੇ ਭਾਗ ਨਾ ਪਾਈਏ ਗੁਰਮਤ ਸ਼ਬਦ ਸੁਹਾਈ ਆਪੇ ਮਨ ਮਸਿਆ ਪ੍ਰਭ ਕਰਤਾ ਤੈਜੇ ਰਹਿਆ ਸੁਮਾਈ ਇਕ ਨਾ ਮਨਮੁਖ ਸ਼ਬਦ ਨਾ ਭਾਵੇ ਬੰਧਨ ਬੰਦ ਪਵਾਇਆ ਲੱਖ ਚੌਰਾਸੀ ਫਿਰ ਫਿਰ ਆਵੇ ਬਿਰਥਾ ਜਨਮ ਗਵਾਇਆ ਭਗਤਾ ਮਨ ਆਨੰਦ ਹੈ ਸੱਚੇ ਸ਼ਬਦ ਰੰਗ ਰਾਤੇ ਅਣਦਿਨ ਗੁਣ ਗਾਵੇ ਸਦ ਨਿਰਮਲ ਸਹਿਜੇ ਨਾਮ ਸਮਾਤੇ ਗੁਰਮੁਖ ਅੰਮ੍ਰਿਤ ਬਾਣੀ ਬੋਲੇ

ਨਾਨਕ ਸ਼ਬਦ ਸਮਾਏ ਸ੍ਰੀ ਰਾਗ ਮਹੱਲਾ ਤੀਜਾ। ਸਤਿਗੁਰ ਸੇਵੇ ਮਨ ਨਿਰਮਲ ਭਏ ਪਵਿੱਤ ਸਰੀਰ, ਮਨ ਆਨੰਦ ਸਦਾ ਸੁਭ ਪਾਇਆ, ਭੇਟਿਆ ਗੈਰ ਗੰਭੀਰ, ਸੱਚੀ ਸੰਗਤ ਬੈਸਣ ਸਚ ਨਾਮ ਮਨ ਤੀਰ, ਮਨ ਰੇ ਸਤਿਗੁਰ ਸੇਵਨ ਸੰਗ, ਸਤਿਗੁਰ ਸੇਵੇ ਹਰ ਮਨ ਵਸੈ, ਲੱਗੇ ਨਾ ਮਹਿਲ ਪਤੰਗ, ਹਰ ਹਾਉ ਸੱਚੇ ਸ਼ਬਦ ਪਦ ਉਪਜੈ, ਸੱਚੇ ਸੱਚਾ ਨਾਓ ਕਿੰਨੀ ਹਉਮੈ ਮਾਰ ਪਛਾਣਿਆ, ਹਉ ਤਿਨ ਮਲੇ ਹਾਰੇ ਜਾਓ, ਮਨਮੁਖ ਸੱਚ ਨਾ ਜਾਣਨੀ, ਤਿਨ ਠੌਰ ਨਾ ਕਥੂਤਾਓ, ਸੱਚ ਖਾਣਾ ਸੱਚ ਪਹਿਨਣਾ,

ਸੱਚ ਵੇਖਣ ਸੱਚ ਬੋਲਣਾ ਤਨ ਮਨ ਸੱਚਾ ਹੋਏ ਸੱਚੀ ਸਾਖੀ ਉਪਦੇਸ਼ ਸੱਚ ਸੱਚੇ ਸੱਚੀ ਸੋਏ ਜਿੰਨੀ ਸੱਚ ਵਸਾਰਿਆ ਸੇ ਦੁਖੀਏ ਚੱਲੇ ਰੋਏ ਸਤਿਗੁਰ ਜਿਨੀ ਨਾ ਸੇਵਿਓ ਸੇ ਕਿਤ ਆਏ ਸੰਸਾਰ ਜਮ ਦਰ ਬੱਧੇ ਮਾਰੀਐ ਕੂਕ ਨਾ ਸੁਣੇ ਪੁਕਾਰ ਬਿਰਥਾ ਜਨਮ ਗਵਾਇਆ ਮਰ ਜੰਮੇ ਵਾਰੋ ਵਾਰ ਇਹੋ ਜਗ ਜਲਤਾ ਦੇਖ ਕੇ ਭੱਜ ਪਏ ਸਤਿਗੁਰ ਸਰਣਾ ਸਤਿਗੁਰ ਸੱਚ ਦਿੜਾਇਆ ਸਦਾ ਸੱਚ ਸੰਜਮ ਰਹਿਣਾ ਸਤਿਗੁਰ ਸੱਚਾ ਹੈ ਬੋਹਤਾ ਸਭ ਦੇ ਪਵਿੱਤਰ ਜਲ ਤਰਣਾ ਲੱਖ ਚੌਰਾਸੀ ਫਿਰਦੇ ਰਹੇ ਬਿਨ ਸਤਿਗੁਰ ਮੁਕਤ ਨਾ ਹੋਈ ਪੜ ਪੜ ਪੰਡਿਤ ਮੋਨੀ ਥੱਕੇ ਦੂਜੇ ਭਾਏ ਪੜ ਖੋਈ ਸਤਿਗੁਰ ਸ਼ਬਦ ਸੁਣਾਇਆ ਬਿਨ ਸੱਚੇ ਅਵਰ ਨਾ ਕੋਈ ਜੋ ਸੱਚੇ ਲਾਏ ਸੇ ਸੱਚ ਲੱਗੇ ਨਿਤ ਸੱਚੀ ਕਾਰ ਕਰਨ ਤਿੰਨਾ ਨੇਤਰ ਵਾਸਾ ਪਾਇਆ ਸੱਚੇ ਮਹਿਲ ਰਹਿਣ ਨਾਨਕ ਭਗਤ ਸੁਗੀਏ ਸਦਾ ਸੱਚੇ ਨਾਮ ਰਚਨ ਸ੍ਰੀ ਰਾਗ ਮੁਹੱਲਾ ਪੰਜਵਾਂ ਜਾਕੋ ਮੁਸ਼ਕਲ ਅਤ ਬਣੇ ਢੋਈ ਕੋਏ ਨਾ ਦੇ ਲਾਗੂ ਹੋਏ ਦੁਸ਼ਮਣਾ ਸਾਗ ਪੇ ਭੱਜ ਖਲੇ ਸਭੋ ਭੱਜੇ ਆਸਰਾ ਚੁੱਕੇ ਸਭ ਅਸਰਾਓ ਕੇ ਤਿਆਵੇ ਉਸ ਪਾਰ ਬ੍ਰਹਮ ਲੱਗੇ ਨਾ ਤੱਤੀ ਵਾਓ ਸਾਹਿਬ ਨਿਤਾਣਿਆਂ ਕਾ ਤਾਣ ਆਏ ਨਾ ਜਾਈ ਥਿਰਸਦਾ

ਪੱਲੇ ਨਾ ਪਵੇ, ਨਾ ਕੋ ਦੇਵੇ ਪੀਰ, ਸਵਾਰਥ ਸਵਾਉ ਨਾ ਕੋ ਕਰੇ, ਨਾ ਕਿਛ ਹੋਵੇ ਕਾਜ, ਕਿਤ ਆਵੇ ਉਸ ਪਾਰ ਬ੍ਰਹਮ, ਤਾਂ ਨਿਚਲ ਹੋਵੇ ਰਾਜ, ਜਾ ਕੋ ਚਿੰਤਾ ਬਹੁਤ ਬਹੁਤ, ਦੇਹੀ ਵਿਆਪੇ ਰੋਗ, ਗ੍ਰਿਸਤ ਕੁਟੰਬ ਪਲੇਟਿਆ, ਕਦੇ ਹਰਖ ਕਦੇ ਸੋਗ, ਕੌਣ ਕਰੇ ਚੌਕ ਕੁੰਟਕ, ਘੜੀ ਨਾ ਬੈਸਣ ਸੋਏ, ਕਿਤ ਆਵੇ ਉਸ ਪਾਰ ਬ੍ਰਹਮ, ਤਨ ਮਨਸੀ ਤਲ ਹੋਏ, ਕਾਮ ਕ੍ਰੋਧ ਮੋਹ ਵਸ ਕੀਆ, ਕਿਰਪਨ ਲੋਭ ਪਿਆਰ, ਪਿਆਰੇ ਕਿਲ ਵਿਖ ਓਨ ਅੱਗ ਕੀਏ, ਹੋਆ ਅਸੁਰ ਸੰਘਾਰ, ਪੋਥੀ ਗੀਤ ਕਵਿਤ ਕਿਸ਼ ਕਦੇ ਨਾ ਕਰਨ ਤਰਿਆ, ਕਿਤ ਆਵੇ ਉਸ ਪਾਰ ਬ੍ਰਹਮ, ਤਾਂ ਨਿਮਕ ਸਿਮਰਤ ਸਰਿਆ, ਸਾਸਤ ਸਿਮਰਤ ਵੇਦ ਚਾਰ, ਮੁਖਾ ਗਰ ਵਿਚਰੇ, ਤਪੇ ਤਪੀਸਰ ਜੋਗੀਆ, ਤੀਰਥ ਗਮਨ ਕਰੇ, ਖੜ ਕਰਮਾਂ ਤੇ ਦੁਗਣੇ, ਪੂਜਾ ਕਰਤਾ ਨਾ ਆਏ, ਅਰੰਗ ਨ ਲੱਗੀ ਪਾਰ ਬ੍ਰਹਮ, ਤਾਂ ਸਰਪਰ ਨਰਕੇ ਜਾਏ, ਰਾਜ ਮਿਲਕ ਸਿਕਦਾਰੀਆ, ਰਲ ਭੋਗਣ ਵਿਸਥਾਰ, ਬਾਗ ਸੁਹਾਵੇ ਸੋਹਣੇ, ਚੱਲੇ ਹੁਕਮ ਅਫਾਰ, ਰੰਗ ਤਮਾਸੇ ਬਹੁ ਵਿਧੀ, ਕਿਆਏ ਲੱਗ ਰਿਆ, ਕੇਤਨ ਆਇਓ ਪਾਰ ਬ੍ਰਹਮ, ਤਾਂ ਸਰਪ ਕੀ ਜੂਣ ਗਿਆ, ਬਹੁਤ ਧਨਾੜ ਅਚਾਰਵੰਤ, ਹੋਬਾ ਨਿਰਮਲ ਰੀਤ, ਮਾਤ ਪਿਤਾ ਸੁਧ ਪਾਈਆ, ਸਾਜਨ ਸੰਗ ਪ੍ਰੀਤ, ਲਸਕਰ ਤਰਕਸ ਬੰਦ ਬੰਦ, ਜਿਉ ਜਿਉ ਸਗਲੀ ਕੀਤ, ਕੇਤਨ ਆਇਓ ਪਾਰ ਬ੍ਰਹਮ, ਤਾਂ ਖੜ ਰਸਾ ਤਲ ਦੀਤ, ਤਾਇਆ ਰੋਗ ਨ ਛਿਦਰ ਕਿਛ, ਨਾ ਕਿਛ ਤਾੜਾ ਸੋਗ, ਮਿਰਤ ਨ ਆਵੀ ਚਿਤ ਤਿਸ, ਅਹੇ ਨਿਸ ਭੋਗੈ ਭੋਗ, ਸਭ ਕੀਤੋਨ ਆਪਣਾ, ਜੀਏ ਨ ਸੰਕ ਤਰਿਆ, ਕੇਤਨ ਆਇਓ ਪਾਰ ਬ੍ਰਹਮ, ਜਮ ਕੰਕਰ ਵਸ ਪਰਿਆ, ਕਿਰਪਾ ਕਰਿਜ ਪਾਰ ਬ੍ਰਹਮ, ਹੋਵੇ ਸਾਧੂ ਸੰਗ, ਜਿਉਂ ਜਿਉਂ ਉਹ ਵਧਾਈ ਹੈ, ਤਿਉਂ ਤਿਉਂ ਹਰ ਸਿਉਂ ਰੰਗ, ਦੋਵਾਂ ਸਿਰਿਆਂ ਕਾ ਖਸਮਿਆ।

ਪ੍ਰਭ ਆਪਣਾ ਬਿਰਧ ਸੁਮਾਰਿਆ ਖੰਠ ਲਾਏ ਕਹਿ ਰੱਖਿਓਨ ਲੱਗੇ ਨਾ ਤੱਤੀ ਵਾਓ ਜੀਓ ਮੈਂ ਮੰਤਨ ਪ੍ਰਭੂ ਤੇ ਆਇਆ ਜੀਏ ਇਛੇੜਾ ਫਲ ਪਾਇਆ ਸਾਹ ਪਾਸਾ ਸਿਰ ਖਸਮ ਤੂੰ ਜਪ ਨਾਨਕ ਜੀਵੇ ਨਾਓ ਜੀਓ ਤੁਧ ਆਪੇ ਆਪ ਉਪਾਇਆ ਦੂਜਾ ਖੇਲ ਕਰ ਦਿਖਲਾਇਆ ਸਭ ਸੱਚੋ ਸੱਚ ਵਰਤਦਾ ਜਿਸ ਭਾਵੇ ਤਿਸੇ ਬੁਝਾਏ ਜੀਓ ਗੁਰ ਪ੍ਰਸਾਦੀ ਪਾਇਆ ਤਿੱਥੇ ਮਾਇਆ ਮੋਹ ਚੁਕਾਇਆ

ਓਏ ਉਠਾ ਲਿਆ ਹੁਕਮੀ ਪਾਂਡੇ ਸਾਜਿਆ, ਤੂੰ ਆਪੇ ਪੰਨ ਸਵਾਰ ਜੀਓ, ਜਿਨ ਸਤਿਗੁਰ ਸਿਉ ਚਿਤ ਲਾਇਆ, ਤਿਨੀ ਦੂਜਾ ਭਾਉ ਚੁਕਾਇਆ, ਨਿਰਮਲ ਜੋਤ ਤਿਨ ਪ੍ਰਾਣੀਆਂ, ਓਏ ਚੱਲੇ ਜਨਮ ਸਵਾਰ ਜੀਓ, ਤੇਰੀਆਂ ਸਦਾ ਸਦਾ ਚੰਗਿਆਈਆਂ, ਮੈਂ ਰਾਤ ਦੇਹ ਵਡਿਆਈਆਂ, ਆਣ ਮੰਗਿਆ ਦਾਨ ਦੇਵਣਾ, ਕਹੋ ਨਾਨਕ ਸੱਚ ਸੰਭਾਲ ਜੀਓ, ਸ੍ਰੀ ਰਾਗ ਮਹੱਲਾ ਪੰਜਵਾਂ, ਪਏ ਪਾਏ ਮਨਾਈ ਸੋਏ ਜੀਓ, ਸਤਿਗੁਰ ਪੁਰਖ ਮਿਲਾਇਆ।

ਵੋ ਮਿੱਟੜਾ ਭੈਣ ਭਾਈ ਸਭ ਸੱਜਣਾ ਤੁਦ ਜੇਹਾ ਨਾਹੀ ਕੋਏ ਜੀਓ ਤੇਰੇ ਹੁਕਮੇ ਸਾਹਮਣੇ ਆਇਆ ਮੈਂ ਸਦਕਾ ਹਲ ਜੋ ਆਇਆ ਨਾਉ ਬੀਜਣ ਲੱਗਾ ਆਸ ਕਰ ਹਰ ਬੋਹਲ ਬਖਸ਼ ਜਮਾਏ ਜੀਓ ਹਾਂ ਗੁਰਮਿਲ।

ਤੁਸੀਂ ਭੋਗਿਓ ਪੁੰਚੋ ਪਾਈ ਹੋ, ਗੁਰ ਦੀਵਾਨ ਪਵਾਏ ਪੈ ਨਾਈਓ। ਹਾਂ ਹੋਵਾ ਮਾਰ ਪਿੰਡ ਦਾ ਪਾਨਿਆਂ ਦੇ ਪੰਜ ਸਰੀਕ ਜੀਓ, ਓ ਆਇਆ ਸਾਮੇ ਤਿਹੰਡੀਆ ਪੰਜ ਕਿਰਸਾਨ ਮੁਜੇਰੇ ਮੇਢਿਆ, ਕੰਨ ਕੋਈ ਕੱਢ ਨਾ ਹੰਗਈ ਨਾਨਕ ਵੁੱਠਾ ਕੁੱਗ ਗਿਰਾਓ ਜੀਓ। ਓ ਵਾਰੀ ਕੁੰਮਾ ਜਾਮਦਾ ਇੱਕ ਸਾਹ ਤੁਧ ਧਿਆਏ ਦਾ,

ਬਲ ਪਾਏਂਦਾ ਸਭੇ ਤਾਜ ਸਵਾਰਿਆਂ ਲਾਈਏ ਨੂੰ ਮਨ ਕੀ ਭੁੱਖ ਜੀਓ ਮੈਂ ਛੱਡਿਆ ਸਭੋ ਤੰਦੜਾ ਕੋਸਾ ਈਸੇ ਵੀ ਸੱਚੜਾ ਨੌ ਨਿਧ ਨਾਮ ਨਿਧਾਨ ਹਰ ਮੈਂ ਪੱਲੇ ਬੱਧਾ ਛਿੱਕ ਜੀਓ ਮੈਂ ਸੁਖੀ ਹੂੰ ਸੁਖ ਪਾਇਆ ਗੁਰ ਅੰਤਰ ਸ਼ਬਦ ਵਸਾਇਆ ਸਤਿਗੁਰ ਪੁਰਖ ਵਖਾਲਿਆ ਮਸਤਕ ਧਰ ਕੇ ਹੱਥ ਜੀਓ ਮੈਂ ਬੱਧੀ ਸੱਚ ਧਰਮਸਾਲ ਹੈ ਗੁਰ ਸਿੱਖਾ ਲਹਿੰਦਾ ਪਾਲਕ ਹੈ।

ਇਸ਼ਨਾਨ ਦੜਾਇਆ ਸਾ ਮੁਕਤ ਹੋਆ ਸੈ ਸਾਰੜਾ। ਨਾਨਕ ਸੱਚੀ ਬੇੜੀ ਚਾੜ ਜੀਓ, ਸਾਬ ਸ੍ਰਿਸ਼ਟ ਸੇਵੇ ਦਿਨ ਰਾਤ ਜੀਓ, ਦੇ ਕੰਨ ਸੁਣੋ ਅਰਦਾਸ ਜੀਓ, ਠੋਕ ਵਜਾਏ ਸਭ ਡਿੱਠੀਆਂ, ਤੁਸ ਆਪੇ ਲੈਣ ਛਡਾਏ ਜੀਓ। ਹੁਣ ਹੁਕਮ ਹੋਆ ਮਿਹਰਬਾਨ ਦਾ, ਪਏ ਕੋਈ ਨਾ ਕਿਸੇ ਰਿਜਾਣ ਦਾ, ਸਭ ਸੁਖਾਲੀ ਉੱਠੀਆਂ। ਇਹੋ ਹੋਆ ਹਲੇ ਮੀ ਰਾਹ ਜੀਓ, ਚਿਮ ਚਿਮ ਅੰਮ੍ਰਿਤ ਵਰਸਦਾ, ਬੋਲ ਆਇਆ ਬੋਲੀ ਖਸਮ ਦਾ, ਬਹੁਮਾਨ ਕੀਆ ਤੁਧ ਉਪਰੇ, ਤੂੰ ਆਪੇ ਪਾਏ ਥਾਏ ਜੀਓ। ਤੇਰਿਆਂ ਭਗਤਾਂ ਪੁਸਤਾ ਤੇਰੀਆਂ, ਹਰ ਲੋਚਾ ਪੂਰਨ ਮੇਰੀਆਂ, ਤੇ ਉਹ ਦਰਸ ਸੁਖਦਾਤਿਆ, ਮੈਂ ਗਲ ਵਿੱਚ ਲਹਿਓ ਮਿਲਾਏ ਜੀਓ। ਤੂੰ ਜੇਵੜ ਅਵਰ ਨਾ ਪਾਲਿਆ, ਤੂੰ ਦੀਪ ਲੋ ਪਿਆਲਿਆ, ਤੂੰ ਥਾਂ ਸਰੰਤਰ ਰਬ ਰਹਿਆ। ਨਾਨਕ ਭਗਤਾਂ ਸੱਚ ਆਧਾਰ ਜੀਓ, ਹਾਂ ਗੋਸਾਈ ਦਾ ਪਹਿਲਵਾਨੜਾ, ਮੈਂ ਗੁਰਮਿਲ ਉੱਚ ਦਮਾਲੜਾ, ਤਬ ਹੋਈ ਛਿੰਜ ਇਕੱਠੀਆ, ਦਈਓ ਬੈਠਾ ਵੇਖੇ ਆਪ ਜੀਓ, ਵਾਤ ਵਜਨ ਟਮਕ ਪੇਰੀਆਂ।

ਕਰ ਜਸ ਨੂੰ ਆਟ ਵਟਾਇਆ, ਗੁਰਮੁਖ ਲਾਹਾ ਲੈ ਗਏ, ਮਨਮੁਖ ਚੱਲੇ ਮੂਲ ਗਵਾਏ ਜੀਓ, ਤੂੰ ਵਰਨਾ ਚੇਨਾ ਬਾਰਾ, ਹਰ ਦਿਸੇ ਹਾਜ਼ਰ ਜਾਰਾ, ਸੁਣ ਸੁਣ ਤੁਝੇ ਧਿਆਏ ਦੇ, ਤੇਰੇ ਭਗਤਰ ਤੇ ਗੁਣ ਤਾ ਜੀਓ, ਮੈਂ ਜੋ ਜੁਗ ਦੇਈ ਏਸੇ ਵੜੀ, ਕੁਰਕੱਟੀ ਮੇਢੀ ਜੇਵੜੀ, ਹਾਂ ਬਹੋੜ ਛਿੰਜਨਾ ਨਚਉ, ਨਾਨਕ ਅਵਸਰ ਲੱਦਾ ਪਾਰ ਜੀਓ, ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਸ੍ਰੀ ਰਾਗ ਪਹਿਰੇ ਮਹੱਲਾ ਪਹਿਲਾ, ਕਰ ਪਹਿਲਾ ਪਹਿਲੇ ਪਹਿਰੇ ਰਹਿਣ ਕੇ ਬਣ ਜਾ ਰਿਹਾ ਮਿੱਤਰਾ, ਹੁਕਮ ਪਿਆ ਗਰਭਾਸ, ਉਰਦ ਤਪ ਅੰਤਰ ਕਰੇ ਬਣ ਜਾ ਰਿਹਾ ਮਿੱਤਰਾ, ਖਸਮ ਸੇਤੀ ਅਰਦਾਸ, ਖਸਮ ਸੇਤੀ ਅਰਦਾਸ ਵਖਾਣੇ, ਉਰਦ ਧਿਆਨ ਲਿਵ ਲਾਗਾ, ਨਾ ਮਰਜਾਦ ਆਇਆ ਕਲ ਪੀਤਰ, ਬਾਹੜ ਜਾਸੀ ਨਾਂਗਾ, ਜੈਸੀ ਕਲਮ ਬੁੜੀ ਹੈ ਮਸਤਕ, ਤੈਸੀ ਜੀੜੇ ਪਾਸ, ਕਹੋ ਨਾਨਕ ਪ੍ਰਾਣੀ ਪਹਿਲੇ ਪਹਿਰੇ, ਹੁਕਮ ਪਿਆ ਗਰਭਾਸ, ਦੂਜੇ ਪਹਿਰੇ ਰਹਿਣ ਕੇ ਬਣ ਜਾ ਰਿਹਾ ਮਿੱਤਰ, ਵਿਸਰ ਗਿਆ ਧਿਆਨ, ਹੱਥੋ ਹੱਥ ਨਚਾਈ ਗਏ ਬਣ ਜਾ ਰਿਹਾ ਮਿੱਤਰ, ਜਿਉਂ ਜਸਦਾ ਕਰ ਕਾਨ, ਹੱਥੋ ਹੱਥ ਨਚਾਈ ਗਏ ਪ੍ਰਾਣੀ, ਮਾਤ ਕਹੇ ਸੁਤ ਮੇਰਾ, ਚੇਤ ਅਚੇਤ ਮੂੜ ਮਨ ਮੇਰੇ, ਅੰਤ ਨਹੀਂ ਕਛ ਤੇਰਾ, ਜਿਨ ਰਚ ਰਚਿਆ ਕਿਸੇ ਨਾ ਜਾਣੇ, ਮਨ ਪੀਤਰ ਤਰ ਗਿਆਨ, ਕਹੋ ਨਾਨਕ ਪ੍ਰਾਣੀ ਦੂਜੇ ਪਹਿਰੇ, ਵਿਸਰ ਗਿਆ ਧਿਆਨ, ਤੀਜੇ ਪਹਿਰੇ ਰਹਿਣ ਕੇ ਬਣ ਜਾ ਰਿਹਾ ਮਿੱਤਰ, ਧਨ ਜੋਬਨ ਸਿਉ ਚਿੱਤ, ਹਰ ਕਾ ਨਾਮ ਨ ਚੇਤ ਹੀ ਬਣ ਜਾ ਰਿਹਾ ਮਿੱਤਰ, ਵੱਡਾ ਛੁੱਟ ਹੈ ਜਿੱਤ, ਹਰ ਕਾ ਨਾਮ ਨ ਚੇਤੇ ਪ੍ਰਾਣੀ, ਵਿਕਲ ਪਿਆ ਸੰਗ ਮਾਇਆ, ਤਨ ਸਿਉ ਰੱਤਾ ਜੋਬਨ ਮੱਤਾ, ਅਹਿਲਾ ਜਨਮ ਗਵਾਇਆ, ਧਰਮ ਸੇਤੀ ਵਾ ਪਾਰ ਨ ਕੀਤੋ,

ਜਾ ਜਾਂ ਪਗੜ ਚਲਾਇਆ ਆਪਣ ਜਾ ਰਿਹਾ ਮਿੱਤਰਾ, ਕਿਸੇ ਨਾ ਮਿਲਿਆ ਭੇਤ, ਭੇਤ ਚੇਤ ਹਰ ਕਿਸੇ ਨਾ ਮਿਲਿਓ, ਜਾਂ ਜਾਂ ਪਗੜ ਚਲਾਇਆ ਝੂਠਾ ਰਦਨ ਹੋਆ ਦੋ ਵਾਲੇ, ਖਿਮੈ ਪਇਆ ਪਰਾਇਆ ਸਾਈ ਵਸਤ ਪ੍ਰਾਪਤ ਹੋਈ।

ਪਿਆਰਿਆ ਮਿੱਤਰ ਬਾਲਕ ਬੁੱਧ ਅਚੇਤ ਖੀਰ ਪੀਏ ਖੇ ਲਾਈ ਗਏ ਵਣਜਾਰਿਆ ਮਿੱਤਰ ਮਾਤ ਪਿਤਾ ਸੁਤ ਖੇਤ ਮਾਤ ਪਿਤਾ ਸੁਨਿਓ ਘਨੇਰਾ ਮਾਇਆ ਮੋਹ ਸੁਬਾਈ ਸੰਜੋਗੀ ਆਇਆ ਕਿਰਤ ਕਮਾਇਆ ਕਰਨੀ ਕਾਰ ਕਰਾਈ ਆਰਾਮ ਨਾ ਮਿਰ ਮੁਕਤ ਨਾ ਹੋਈ ਬੁੱਢੀ ਦੂਜੇ ਖੇਤ ਕਹੋ ਨਾਨਕ ਪ੍ਰਾਣੀ ਪਹਿਲੇ ਪਹਿਰੇ ਛੂਟੇ ਗਾ ਹਰ ਚੇਤ ਦੂਜੇ ਪਹਿਰੇ ਰਹਿਣ ਕੇ ਬਣ ਜਾ ਰਿਹਾ ਮਿੱਤਰ ਪਰ ਜੋ ਬਨੁ ਮੈਂ ਮਤ ਆਹੇ ਨਿਸਕਾਮੇ ਆਪਿਆ ਬਣ ਜਾ ਰਿਹਾ ਮਿੱਤਰ ਅੰਦਲੇ ਨਾਮ ਨਾ ਚਿੱਤ ਰਾਮ ਨਾਮ ਕਢੇ ਅੰਤਰ ਨਾਹੀ ਹੋਰ ਜਾਣੇ ਰਸ ਕਸ ਮਿੱਠੇ ਗਿਆਨ ਧਿਆਨ ਗੁਣ ਸੰਜਮ ਨਾਹੀ ਜਨਮ ਮਰੋਗੇ ਝੂਠੇ ਤੀਰਥ ਵਰਤ ਸੁਜ ਸੰਜਮ ਨਾਹੀ ਕਰਮ ਧਰਮ ਨਹੀਂ ਪੂਜਾ ਨਾਨਕ ਪਾਏ ਭਗਤ ਨਿਸਤਾਰਾ ਦੁਬਦਾ ਵਿਆਪੇ ਦੂਜਾ ਤੀਜੇ ਪੈਰੇ ਰਹਿਣ ਕੇ ਬਣ ਜਾ ਰਿਹਾ ਮਿੱਤਰ ਸਰਹੰਸ ਉਲਥੜੇ ਆਏ ਜੋਬਨ ਘਟੇ ਜਰੂਆ ਜਣੇ ਬਣ ਜਾ ਰਿਹਾ ਮਿੱਤਰ ਆਮ ਘਟੇ ਦਿਨ ਜਾਏ ਅੰਤਕਾਲ ਪਛਤਾ ਸੀ ਅੰਦਲੇ ਜਾਂ ਜਾਂ ਪਗੜ ਚਲਾਇਆ ਸਭ ਕੁਛ ਆਪਣਾ ਕਰ ਕਰ ਰੱਖਿਆ ਖਿਲਮੇ ਪਇਆ ਪਰਾਇਆ ਬੁੱਧ ਵਸਰਜੀ ਗਈ ਸਿਆਣਪ ਕਰ ਅਵਗਣ ਪਛਤਾ ਆਏ ਕਹੋ ਨਾਨਕ ਪ੍ਰਾਣੀ ਤੀਜੇ ਪਹਿਰ ਪ੍ਰਭ ਚਿੱਤ ਹੋ ਲਿਵਲਾਏ ਚੌਥੇ ਪਹਿਰੇ ਰਹਿਣ ਕੇ ਬਣ ਜਾ ਰਿਹਾ ਮਿੱਤਰ ਬਿਰਧ ਪਇਆ ਤਨਕੀਣ ਅੱਖੀ ਅੰਧ ਨਾ ਦੀਸਈ ਬਣ ਜਾ ਰਿਹਾ ਮਿੱਤਰ ਕੰਨੀ ਸੁਣੇ ਨਾ ਵੈਣ ਅੱਖੀ ਅੰਧ ਜੀ ਬਰਸ ਨਾਗੀ ਰਹਿ ਪਰਾਕੋ ਤਾਣਾ ਗੁਣ ਅੰਤਰ ਨਾਗੀ ਕਿਉਂ ਸੁਖ ਪਾਵੇ ਮਨਮੁਖ ਆਵਣ ਜਾਣਾ ਖੜ ਪੱਕੀ ਕੁੜ ਭੱਜੇ ਬਿਨਸੈ ਆਏ ਚਲੇ ਕਿਆ ਮਾਣ ਕਹੋ ਨਾਨਕ ਪ੍ਰਾਣੀ ਚੌਥੇ ਪਹਿਰੇ ਗੁਰਮੁਖ ਸ਼ਬਦ ਪਛਾਣ ਓੜ ਆਇਆ ਤਿਨ ਸਾਇਆ ਬਣ ਜਾ ਰਿਹਾ ਮਿੱਤਰ ਜਰ ਜਰਵਾਣਾ ਕੰਨ ਇਹ ਕਰਤੀ ਗੁਣ ਨਾ ਸਮਾਣਿਆ ਬਣ ਜਾ ਰਿਹਾ ਮਿੱਤਰ ਅਵਗਣ ਖੜਸਨ ਬੰਨ ਗੁਣ ਸੰਜਮ ਜਾਵੇ ਚੋਟ ਨਾ ਖਾਵੇ ਨਾ ਕਿਸ ਜੰਮਣ ਮਰਨਾ ਕਾਲ ਜਾਲ ਜਮ ਜੋਏ ਨਾ ਸਾਕੇ ਭਾਏ ਭਗਤ ਪੈ ਤਰਨਾ ਪਤ ਸੇਤੀ ਜਾਵੇ ਸਹਿ ਸਮਾਵੇ ਸਗਲੇ ਦੁੱਖ ਮਿਟਾਵੇ ਕਹੋ ਨਾਨਕ ਪ੍ਰਾਣੀ ਗੁਰਮੁਖ ਛੂਟੇ ਸਾਚੇ ਤੇ ਪਦ ਪਾਵੇ ਸ੍ਰੀ ਰਾਗ ਮਹੱਲਾ ਚੌਥਾ ਪਹਿਲੇ ਪਹਿਰੇ ਰਹਿਣ ਕੇ ਬਣ ਜਾ ਰਿਹਾ ਮਿੱਤਰ ਹਰ ਪਾਇਆ ਉਧਰ ਮੰਝਾਰ ਹਰ ਧਿਆਵੇ ਹਰ ਉਚਰੇ ਬਣ ਜਾ ਰਿਹਾ ਮਿੱਤਰ ਹਰ ਘਰ ਨਾਮ ਸੁਮਾਰ ਹਰ ਘਰ ਨਾਮ ਜਪੇ ਆਰਾਧੇ ਵਿੱਚ ਅਗਨੀ ਹਰ ਜਪ ਜੀਵਿਆ ਬਾਰ ਜਨਮ ਪਇਆ ਮੁਖ ਲਾਗਾ।

ਤਾਨ ਚਿਤਵੈ ਤਾਨ ਸੰਚੋਏ ਬਣ ਜਾ ਰਿਹਾ ਮਿੱਤਰ। ਹਰ ਨਾਮਾ ਹਰ ਨਾ ਸੁਮਾਲ, ਹਰ ਨਾਮਾ ਹਰ ਘਰ ਕਦੇ ਨਾ ਸੁਮਾਲੇ, ਜੇ ਹੋਵੇ ਅੰਤ ਸੁਖਾਈ। ਇਉ ਤਨ ਸੰਪੈ ਮਾਇਆ ਝੂਠੀ, ਅੰਤ ਛੋੜ ਚਲਿਆ ਪਛਤਾਈ। ਜਿਸ ਨੂੰ ਕਿਰਪਾ ਕਰੇ ਗੁਰ ਮਿਲੇ, ਸੋ ਹਰ ਹਰ ਨਾਮ ਸੁਮਾਲ। ਕਹੋ ਨਾਨਕ ਤੀਜੇ ਪੈਰੇ ਪ੍ਰਾਣੀ, ਸੇ ਜਾਏ ਮਿਲੇ ਹਰ ਨਾਲ। ਚੌਥੇ ਪੈਰੇ ਰਹਿਣ ਕੇਵਣ ਜਾ ਰਿਹਾ ਮਿੱਤਰ, ਹਰ ਚੱਲਣ ਵੇਲਾ ਆਂਦੀ। ਕਰ ਸੇਵੋ ਪੂਰਾ ਸਤਿਗੁਰੂ ਬਣ ਜਾ ਰਿਹਾ ਮਿੱਤਰ, ਸਭ ਚੱਲੀ ਰਹਿਣ ਵੇਖਣ ਦੀ। ਹਰ ਸੇਵੋ ਖਿਣ ਖਿਣ ਢਿੱਲ ਮੂਲ ਨਾ ਕਰੇ ਹੋ, ਚਿਤ ਅਸਥਿਰ ਜੁਗ ਜੁਗ ਹੋਵੋ। ਹਰ ਸੇਤੀ ਸਦਮਾਣ ਹੋ ਰਲੀਆਂ, ਜਨਮ ਮਰਨ ਦੁੱਖ ਖੋਵੋ। ਗੁਰ ਸਤਿਗੁਰੂ ਸਵਾਮੀ ਭੇਦ ਨਾ ਜਾਣੋ, ਜਿਤ ਮਿਲ ਹਰ ਭਗਤ ਸੁਖਾਂ ਦੀ। ਕਹੋ ਨਾਨਕ ਪ੍ਰਾਣੀ ਚੌਥੇ ਪਹਿਰੇ, ਸਫਲ ਹੋ ਰਹਿਣ ਭਗਤਾਂ ਦੀ। ਸ੍ਰੀ ਰਾਗ ਮਹੱਲਾ ਪੰਜਵਾਂ, ਪਹਿਲੇ ਪਹਿਰੇ ਰਹਿਣ ਕੇਵਣ ਜਾ ਰਿਹਾ ਮਿੱਤਰ, ਤਰ ਪਾਏ ਤਾਂ ਉਧਰੇ ਮਾਹੇ। ਦਸੀ ਮਾਸੀ ਮਾਨਸ ਕੀਆ ਬਣ ਜਾ ਰਿਹਾ ਮਿੱਤਰ, ਕਰ ਮੋਲਤ ਕਰਮ ਕਮਾਹੇ। ਮੋਲਤ ਕਰਦੀ ਨੀ ਕਰਮ ਕਮਾਣੇ, ਜੈਸਾ ਲਿਖਤ ਤੁਰ ਪਾਇਆ। ਮਾਤ ਪਿਤਾ ਭਾਈ ਸੁਧ ਬੰਤਾ, ਤਿੰਨ ਭੀਤਰ ਪ੍ਰਭੂ ਸੰਜੋਇਆ। ਕਰਮ ਸੁਕਰਮ ਕਰਾਏ ਆਪੇ, ਇਸ ਜਨਤਾ

ਆਰਿਆ ਮਿੱਤਰਾ ਪਰ ਜਵਾਨੀ ਲਹਿਰੀ ਦੇ ਬੁਰਾ ਭਲਾ ਨਾ ਪਛਾਣੀ ਹੁਣ ਜਾ ਰਿਹਾ ਮਿੱਤਰਾ ਮਨ ਮੱਤਾ ਅੰਗ ਮੇ ਬੁਰਾ ਭਲਾ ਨਾ ਪਛਾਣੇ ਪ੍ਰਾਣੀ ਆਗੇ ਪੰਥ ਕਰਾਰਾ ਪੂਰਾ ਸਤਿਗੁਰ ਕਭੂ ਨਾ ਸੇਵਿਆ ਸਿਰ ਠਾਂਡੇ ਜਮ ਜਿੰਦਾਰਾ ਧਰਮ ਰਾਏ ਜਬ ਪਕਰਸ ਬਵਰੇ

ਕੇ ਵਣ ਜਾ ਰਿਹਾ ਮਿੱਤਰਾ ਵੀ ਸੰਚੇ ਅੰਧ ਅਗਿਆਨ ਪੁੱਤਰ ਕਲੱਤਰ ਮੋਹ ਲਪਟਿਆ ਵਣ ਜਾ ਰਿਹਾ ਮਿੱਤਰਾ ਅੰਤਰ ਲਹਿਰ ਲੋਭਾਨ ਅੰਤਰ ਲਹਿਰ ਲੋਭਾਨ ਪੁਰਾਨੀ ਹੋ ਪ੍ਰਚਿਤ ਨ ਆਵੇ ਸਾਧ ਸੰਤ ਸਿਉ ਸੰਗਣ ਕੀਆ ਬਹੁ ਜੁਲਨੀ ਦੁਖ ਪਾਵੇ ਸਿਰਜਨਹਾਰ ਵਸਾਰਿਆ ਸਵਾਮੀ ਇਕ ਨਿਮਖ ਨ ਲੱਗੋ ਧਿਆਨ ਕਹੋ ਨਾਨਕ ਪ੍ਰਾਣੀ ਤੀਜੇ ਪੈਰੇ ਬਿਗ ਸੰਚੇ ਅੰਧ ਅਗਿਆਨ ਚੌਥੇ ਪੈਰੇ ਰਹਿਣ ਕੇ ਵਣ ਜਾ ਰਿਹਾ ਮਿੱਤਰਾ ਤਿੰਨ ਨੇੜੇ ਆਇਆ ਸੋਏ ਗੁਰਮੁਖ ਨਾ ਸੁਮਾਲ ਤੂੰ ਵਣ ਜਾ।

ਗੀਤ ਲਗਾਈ ਸਗਲੀ ਰਹਿਣ ਗੁਦਰੀ ਅੰਧਿਆਰੀ ਸੇਵ ਸਤਿਗੁਰ ਚਾਨਣ ਹੋਏ ਕਹੋ ਨਾਨਕ ਪ੍ਰਾਣੀ ਚੌਥੇ ਪਹਿਰੇ ਦਿਨ ਨੇੜੇ ਆਇਆ ਸੋਏ ਲਿਖਿਆ ਆਇਆ ਗੋਵਿੰਦ ਕਾ ਬਣ ਜਾ ਰਿਹਾ ਮਿੱਤਰਾ ਉਠ ਚੱਲੇ ਕਮਾਣਾ ਸਾਥ ਇਕ ਰੱਤੀ ਬਿਰਮਨਾ ਦੇਵਣੀ ਬਣ ਜਾ ਰਿਹਾ ਮਿੱਤਰਾ ਓਨੀ ਤਕੜੇ ਪਾਏ ਹੱਥ ਲਿਖਿਆ ਆਇਆ ਪਗੜ ਚਲਾਇਆ ਮਨਮੁਖ ਸਦਾ ਦੁਖੇਲੇ ਜਿਨੀ ਪੂਰਾ ਸਤਿਗੁਰ ਸੇਵਿਆ ਜੇ ਦਰਗੇ ਸਦਾ ਸੁਖੇਲੇ ਕਰਮ ਧਰਤੀ ਸਰੀਰ ਯੁਗ ਅੰਤਰ ਜੋ ਬੋਵੇ ਸੋਖਾਤ ਕਹੋ ਨਾਨਕ ਭਗਤ ਸੋਹੇ ਦਰਬਾਰ ਮਨਮੁਖ ਸਦਾ ਪਵਾਤ ਸ੍ਰੀ ਰਾਗ ਮਹੱਲਾ ਚੌਥਾ ਕਰ ਦੂਜਾ ਸ਼ੰਤ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਮੁੰਦ ਇਆਣੀ ਪਈੜੇ ਕਿਉਂ ਕਰ ਘਰ ਦਰਸ਼ਨ ਪਿੱਖੇ ਹਰ ਘਰ ਆਪਣੀ ਕਿਰਪਾ ਕਰੇ ਗੁਰਮੁਖ ਸੌਰੜੇ ਕਮ ਸਿੱਖੇ ਸੌਰੜੇ ਕਮ ਸਿੱਖੇ ਗੁਰਮੁਖ ਹਰ ਘਰ ਸਦਾ ਧਿਆਏ ਸਈਆਂ ਵਿੱਚ ਫਿਰੇ ਸੁਹੇਲੀ ਹਰ ਦਰਗੇ ਬਾਲ ਉਡਾਏ ਲੇਖਾ ਧਰਮ ਰਾਏ ਕੀ ਬਾਕੀ ਜਪ ਹਰ ਘਰ ਨਾਮ ਕ੍ਰਿਖੇ ਮੁੰਦ ਇਆਣੀ ਪਈੜੇ ਗੁਰਮੁਖ ਹਰ ਦਰਸ਼ਨ ਦਿਖੇ ਵੀ ਆਓ ਹੋਆ ਮੇਰੇ ਬਾਬਲਾ ਗੁਰਮੁਖੇ ਘਰ ਪਾਇਆ ਅਗਿਆਨ ਅੰਧੇਰਾ ਕੱਟਿਆ ਪੁਰ ਗਿਆਨ ਪ੍ਰਚੰਡ ਬੁਲਾਇਆ

ਹਰ ਜਨਮਿਲ ਜੰਜ ਸੁਹੰਦੀ ਪੇਵ ਕੜੇ ਹਰ ਜਬ ਸੁਹੇਲੀ ਵਿੱਚ ਸਹੁਰੜੇ ਖਰੀ ਸੁਗੰਧੀ ਸਹੁਰੜੇ ਵਿੱਚ ਖਰੀ ਸੁਗੰਧੀ ਜਿਨ ਪੇਵਕੜੇ ਨਾਮ ਸੁਮਾਲਿਆ ਸਭ ਸਬਲਿਓ ਜਨਮ ਤਿਨਾਂ ਦਾ ਗੁਰਮੁਖ ਜਿਨਾਂ ਮਨ ਜਿਨ ਪਾਸਾ ਟਾਲਿਆ ਹਰ ਸੰਤ ਜਿਨਾਂ ਮਿਲ ਕਾਰਜ ਸੋਇਆ ਵਰ ਪਾਇਆ ਪੁਰਖ ਆਨੰਦੀ ਹਰ ਸਤ ਸਤ ਮੇਰੇ ਬਾ ਬੋਲਾ ਹਰ ਜਨਮਿਲ ਜੰਜ ਸੁਗੰਧੀ ਹਰ ਪ੍ਰਮੇਰੇ ਬਾਬਲਾ ਹਰ ਦੇਵੋ ਦਾਨ ਮੈਂ ਦਾਜੋ ਹਰ ਕੱਪੜੋ ਹਰ ਸੋਭਾ ਦੇਵੋ ਜਿੱਤ ਸਵਰੇ ਮੇਰਾ ਕਾਜੋ ਹਰ ਘਰ ਭਗਤੀ ਕਾਜ ਸੁਹੇਲਾ ਗੁਰ ਸਤਿਗੁਰ ਦਾਨ ਦੇਵਾਇਆ ਖੰਡ ਵਰ ਪੰਡ ਹਰ ਸੋਭਾ ਹੋਈ ਇਹੋ ਦਾਨ ਨਾ ਰਲੇ ਰਲਾਇਆ ਹੋਰ ਮਨਮੁਖ ਦਾਜ ਜੇ ਰੱਖ ਦਿਖਾਲੇ

ਜੁਗ ਜੁਗੇ ਜੁਗੋ ਸਦ ਪੀੜੀ ਗੁਰੂ ਚੱਲਣ ਦੀ, ਜੁਗ ਜੁਗ ਪੀੜੀ ਚੱਲੇ ਸਤਿਗੁਰ ਕੀ, ਜਿਨੀ ਗੁਰਮੁਖ ਨਾਮ ਤੇ ਆਇਆ, ਹਰ ਪੁਰਖ ਨਾ ਕਬਗੀ ਬਿਨਸਤੇ ਜਾਵੇ, ਨਿਤ ਦੇਵੇ ਚੜੇ ਸੁਆਇਆ, ਨਾਨਕ ਸੰਤ ਸੰਤ ਹਰ ਏਕੋ, ਜਪ ਹਰ ਹਰ ਨਾਮ ਸੁਗੰਧੀ, ਹਰ ਰਾਮ ਰਾਮ ਮੇਰੇ ਬਾਬਲਾ, ਫਿਰ ਮਿਲਤਨ ਵੇਲ ਵਧੰਦੀ। ਸ੍ਰੀ ਰਾਗ ਮਹੱਲਾ ਪੰਜਵਾਂ, ਸ਼ੰਤ ਇੱਕ ਓਅੰਕਾਰ, ਸਤਿਗੁਰ ਪ੍ਰਸਾਦ ਮਨ ਪਿਆਰਿਆ ਜੀਉ ਮਿੱਤਰਾ, ਗੋਬਿੰਦ ਨਾਮ ਸੁਮਾਲੇ, ਮਨ ਪਿਆਰਿਆ ਜੀ ਮਿੱਤਰਾ, ਹਰ ਨਿਰਗੈ ਤੇਰੇ ਨਾਲੇ, ਸੰਗ ਸਹਾਈ ਹਰ ਨਾਮ ਧਿਆਈ।

ਆਪਣਵਾਰੀ ਘਟ ਘਟ ਨਜ਼ਰ ਨਿਹਾਲੇ ਨਾਨਕ ਸਿੱਖ ਦੇ ਮਨ ਪ੍ਰੀਤਮ ਸਾਧ ਸੰਗ ਪ੍ਰਮ ਜਾਲੇ ਮਨ ਪਿਆਰੇ ਜੀ ਮਿੱਤਰਾ ਹਰ ਬਿਨ ਝੂਟ ਪਸਾਰੇ ਮਨ ਪਿਆਰੇ ਜੀਓ ਮਿੱਤਰਾ ਬਿਗਸਾਗਰ ਸੰਸਾਰ ਕਰਨ ਕਮਨ ਕਰ ਬੋਇਥ ਕਰਤੇ ਸਹਿਸਾ ਦੁੱਖ ਨਾ ਵਿਆਪੈ ਔਰ ਪੂਰਾ ਭੇਟੈ ਵਡਭਾਗੀ ਆੜ ਪੈਰ ਪ੍ਰਭ ਜਾਪੈ ਆਦ ਜੁਗਾਦੀ ਸੇਵਕ ਸੁਆਮੀ ਭਗਤਾ ਨਾਮ ਅਧਾਰੇ ਨਾਨਕ ਸਿੱਖ ਦੇ ਮਨ ਪ੍ਰੀਤਮ ਬਿਨ ਹਰ ਝੂਟ ਪਸਾਰੇ ਮਨ ਪਿਆਰੇ ਜੀਉ ਮਿੱਤਰਾ ਹਰ ਲੱਭੇ ਖੇਪ ਸਵੱਲੀ ਮਨ ਪਿਆਰੇ ਜੀਉ ਮਿੱਤਰਾ ਹਰ ਦਰ ਨਿਚਲ ਮੱਲੀ ਹਰ ਦਰ ਸੇਵੇ ਅਲਖ ਅਪੇਵੇ ਨਿਚਲ ਆਸਨ ਪਾਇਆ ਤੇ ਜਨਮ ਨਾ ਮਰਨ ਨਾ ਆਵਣ ਜਾਣਾ ਸੰਸਾ ਦੁੱਖ ਮਿਟਾਇਆ ਚਿੱਤਰ ਗੁਪਤ ਕਾ ਕਾਗਦ ਫਾਰਿਆ ਜਮਦੂਤਾਂ ਕਸ਼ੂ ਨਾ ਚੱਲੀ ਨਾਨਕ ਸਿੱਖ ਦੇ ਮਨ ਪ੍ਰੀਤਮ ਹਰ ਲੱਦੇ ਖੇਪ ਸਵੱਲੀ ਮਨ ਪਿਆਰੇ ਜੀਉ ਮਿੱਤਰਾ ਕਰ ਸੰਤਾਂ ਸੰਗ ਨਿਵਾਸੋ ਮਨ ਪਿਆਰੇ ਜੀਓ ਮਿੱਤਰਾ ਹਰ ਨਾਮ ਜਤ ਪ੍ਰਗਾਸੋ ਸਿਮਰ ਸੁਆਮੀ ਸੁਖੇ ਗਾਮੀ ਇਹ ਸਗਲੀ ਕੁਨੀਆਂ ਪੁਰਬੇ ਕੁਮਾਏ ਸ੍ਰੀ ਰੰਗ ਪਾਏ ਹਰ ਮਿਲੇ ਚਿਰੀਮ ਸੁਨਿਆ ਅੰਤਰ ਬਾਹਰ ਸਰਬਤ ਰਵਿਆ ਮਨ ਉਪਜਿਆ ਵਿਸਿਆਸੋ ਨਾਨਕ ਸਿੱਖ ਦੇ ਮਨ ਪ੍ਰੀਤਮ ਕਰ ਸੰਤਾਂ ਸੰਗ ਨਿਵਾਸੋ ਮਨ ਪਿਆਰੇ ਜੀਉ ਮਿੱਤਰਾ ਹਰ ਪ੍ਰੇਮ ਭਗਤ ਮਨ ਲੀਨਾ ਮਨ ਪਿਆਰੇ ਜੀਉ ਮਿੱਤਰਾ ਹਰ ਜਲ ਮਿਲ ਜੀਵੇ ਮੀਨਾ ਹਰ ਪੀਆ ਗਾਨੇ ਅੰਮ੍ਰਿਤ ਬਾਨੇ ਸਰਬ ਸੁਖਾ ਮਨ ਉੱਠੇ ਸ੍ਰੀ ਤਰ ਪਾਏ ਮੰਗਲ ਗਾਏ ਇਸ਼ ਪੁੰਨੀ ਸਤਿਗੁਰ ਤੁੱਠੇ ਲਲੀਨੇ ਲਾਏ ਨੌਂਦ ਪਾਏ ਨਾਉ ਸਰਬਸ ਠਾਕੁਰ ਦੀਨਾ ਨਾਨਕ ਸਿੱਖ ਸੰਤ ਸਮਝਾਈ ਹਰ ਪ੍ਰੇਮ ਭਗਤ ਮਨ ਲੀਨਾ ਸ੍ਰੀ ਰਾਗ ਕੇ ਸ਼ੰਤ ਮਹੱਲਾ ਪੰਜਵਾਂ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਡੱਖਣਾ ਹੱਠ ਮਜਾਹੂ ਮਾਪਿਰੀ ਪੱਸੇ ਕਿਉ ਦੀਦਾਰ ਸੰਤ ਸਰਣਾਈ ਲੱਭਣੇ ਨਾਨਕ ਪ੍ਰਾਣ ਆਧਾਰ ਸ਼ੰਤ ਚਰਨ ਕਮਲ ਸਿਉ ਪ੍ਰੀਤ ਰੀਤ ਸੰਤ ਮਨ ਆਵੇ ਜੀਓ ਦੁਤੀਆ ਭਾਉ ਵਿਪਰੀਤ ਅਨੀਤ ਦਾਸਾ ਨੇ ਪਾਵੇ ਜੀਓ ਦਾਸਾ ਨੇ ਪਾਵੇ ਬਿੰਦਰ ਸਾਵੇ ਇੱਕ ਖੇਨ ਤੀਰਜ ਕਿਉ ਕਰੇ ਨਾ ਬਿਹੂਨਾ ਤਨ ਮਨ ਹੀਨਾ ਜਲ ਬਿਲ ਮਛਲੀ ਜਿਉ ਮਰੇ ਮਿਲ ਮੇਰੇ ਪਿਆਰੇ ਪ੍ਰਾਣ ਆਧਾਰੇ ਕੁਣ ਸਾਧ ਸੰਗ ਮਿਲ ਗਾਵੇ ਨਾਨਕੇ ਸੁਆਮੀ ਤਾਲ ਅਨੁਗ੍ਰਹ ਮਨ ਤਨ ਅੰਤ ਸੁਮਾਵੇ ਡੱਖਣਾ ਸੋਹੰਦੜੋ ਹਵਠਾਏ ਓਏ ਨਾ ਦਿਸੇ ਜੂਜੜੋ ਖੁੱਲੜੇ ਕਪਾਟ ਨਾਨਕ ਸਤਿਗੁਰ ਪੇੜ ਤੇ ਸ਼ੰਤ ਤੇਰੇ ਬਚਨ ਅਨੂਪ ਅਪਾਰ ਸੰਤਨ ਆਧਾਰ ਪਾਣੀ ਵਿਚਾਰੀਏ ਜੀਓ ਸਿਮਰਤ ਸਾਧ ਗਿਰਾਸ ਪੂਰਨ ਵਿਸ ਆਸ ਕਿਉ ਮਨੋ ਵਿਸਾਰੀਏ ਜੀਓ ਕਿਉ ਮਨੋ ਵਿਸਾਰੀਏ ਨਿਮਖ ਨਹੀਂ ਟਾਰੀਏ ਗੁਣਵੰਤ ਪ੍ਰਾਣ ਹਮਾਰੇ ਮਨ ਬਾਸ਼ਿਤ ਫਲ ਦੇ ਦਿਖੇ ਸੁਆਮੀ ਜੀ ਕੀ ਬਿਰਥਾ ਸਾਰੇ ਅਨਾਥ ਕੇ ਨਾਥੇ ਸਰਬ ਕੇ ਸਾਥੇ ਜਪ ਜੂਏ ਜੈਮਨ ਹਾਰੀਏ ਨਾਰਗ ਕੀ ਬੇਨੰਤੀ ਪ੍ਰਭ ਹੈ ਕਿਰਪਾ ਕਰ ਪਵਜ ਲਤਾਰੀਏ ਦੱਖਣਾ ਤੂੜੀ ਮੱਜਨ ਸਾਧਕੇ ਸਾਈ ਸੀਏ ਕਿਰਪਾਲ ਲੱਦੇ ਹੱਬੇ ਥੋਕੜੇ ਨਾਨਕ ਹਰ ਤਨ ਮਾ

ਪ੍ਰਭ ਨਾਮ ਹਰ ਅੰਮ੍ਰਿਤ ਪੀਵਤੇ ਜੀਉ, ਅੰਮ੍ਰਿਤ ਹਰ ਪੀਵਤੇ ਸਦਾ ਸਿਰ ਤੀਵਤੇ, ਵਿਖੇ ਬਨ ਪੀਤਾ ਜਾਣਿਆ ਭਏ ਕਿਰਪਾਲ ਗੋਪਾਲ ਪ੍ਰਭ ਮੇਰੇ, ਸਾਧ ਸੰਗਤ ਨਿਦ ਮਾਨਿਆ ਸਰਬ ਸੋ ਸੂਖ ਆਨੰਦ ਕਨ ਪਿਆਰੇ, ਹਰ ਤਨਮ ਅੰਤਰ ਸੀਵਤੇ ਇਕ ਤਿਲਨੀ ਵਿਸਤਰੇ ਪ੍ਰਾਣ ਅਧਾਰਾ, ਜਪ ਜਪ ਨਾਨਕ ਜੀਵਤੇ ਡੱਖਣਾ, ਜੋ ਤੋ ਕਿੰਨੇ ਆਪਣੇ ਤਿੰਨਾ ਕੁ ਮਿਲਿਓ ਗੇ, ਆਪੇ ਹੀ ਆਪ ਮੋਇਓ ਜਸ ਨਾਨਕ ਆਪ ਸੁਣਿਓ ਗੇ, ਸ਼ੰਤ ਪ੍ਰੇਮ ਠਗੋਰੀ ਪਾਏ ਰਿਹਾਏ ਗੋਬਿੰਦ ਮਨ ਮੋਇਆ ਜੀਓ, ਸੰਤਨ ਕੈ ਪ੍ਰਸਾਦ ਆਗਾਦ ਕੰਠੇ ਲਗ ਸੋਇਆ ਜੀਓ, ਹਰ ਕੰਠ ਲਗ ਸੋਇਆ ਦੋ ਸਭ ਜੋਇਆ, ਭਗਤ ਲਖਣ ਤਰ ਵਸ ਭਏ ਮਨ ਸਰਸੁਖ ਉੱਠੇ, ਗੋਬਿੰਦ ਤੁੱਠੇ ਜਨਮ ਮਰਣਾ ਸਭ ਮਿਟ ਗਏ, ਸਖੀ ਮੰਗਲੋ ਗਾਇਆ ਇਸ਼ ਪੁਜਾਇਆ ਬਹੁੜ ਨਾ ਮਾਇਆ ਹੋਇਆ, ਕਰ ਗਏ ਲੀਨੇ ਨਾਨਕ ਪ੍ਰਭ ਪਿਆਰੇ, ਸੰਸਾਰ ਸਾਗਰ ਨਹੀਂ ਪੋਇਆ ਡੱਖਣਾ, ਸਾਈ ਨਾਮ ਅਮੋਲ ਕੀਮ ਨਾ ਕੋਈ ਜਾਣ ਦੋ, ਜਿੰਨਾ ਪਾਗਮ ਥਾਹੇ ਸੇ ਨਾਨਕ ਹਰੰਗ ਮਾਣ ਦੋ, ਸ਼ੰਤ ਕਹਿਤੇ ਪਵਿੱਤਰ।

ਪਿਆਰਿਆ ਜਿਨੂੰ ਸਵਾਰਿਆ ਪੂਰਨ ਕਿਰਪਾ ਪ੍ਰਭ ਕਰੀ ਕਰ ਗੈ ਲੀਨੇ ਹਰ ਜਸੋ ਦੀਨੇ ਜੋਨ ਨਾ ਧਾਵੇ ਨੈ ਮਰੀ ਸਤ ਗੁਰਦਿਆਲ ਕਿਰਪਾਲ ਭੇਟਤ ਹਰੇ ਕਾਮ ਕ੍ਰੋਧ ਲੋਭ ਮਾਰਿਆ ਕਥਨ ਨਾ ਜਾਏ ਅਕਥ ਸੁਵਾਮੀ।

ਜਿਨ ਕੋ ਪੂਰਬ ਲਿਖਿਆ ਤੇ ਆਏ ਮਿਲੇ ਗੁਰਪਾਸ। ਸੇਵਕ ਪਾਏ ਵਣਜਾਰਿਆ ਮਿੱਤਰਾ, ਪੁਰ ਹਰ ਹਰ ਨਾਮ ਪ੍ਰਗਾਸ। ਤਨ ਤਨ ਵਣਜ ਵਾਪਾਰੀ ਆ, ਜਿਨ ਵੱਖਰ ਲੱਦੇੜਾ ਹਰ ਰਾਸ। ਗੁਰਮੁਖਾਂ ਦਰਮੁਖ ਉਜਲੇ ਤੇ ਆਏ ਮਿਲੇ ਹਰ ਪਾਸ। ਜਨ ਨਾਨਕ ਗੁਰ ਤਿਨ ਪਾਇਆ, ਜਿਨ੍ਹਾਂ ਆ ਤੁੱਟਾ ਗੁਣਤਾਸ। ਹਰ ਧਿਆਵੋ ਸਾਜ ਗਰਾਸ,

ਰਾਗਾਂ ਵਿੱਚ ਸ੍ਰੀ ਰਾਗ ਹੈ ਜੇ ਸਚ ਤਰੇ ਪਿਆਰ ਸਦਾ ਹਰ ਸਚ ਮਨ ਵਸੈ ਨਿਚਲ ਮਤਿ ਅਪਾਰ ਰਤਨ ਅਮੋਲਕ ਪਾਇਆ ਗੁਰ ਕਾ ਸ਼ਬਦ ਵਿਚਾਰ ਜੇ ਵਾ ਸੱਚੀ ਮਨ ਸੱਚਾ ਸੱਚਾ ਸਰੀਰ ਆਕਾਰ ਨਾਨਕ ਸੱਚੇ ਸਤਿਗੁਰ ਸੇਵੇ ਸਦਾ ਸੱਚ ਵਪਾਰ ਮਹੱਲਾ ਤੀਜਾ ਹੋਰ ਬਿਰਹ ਸਭ ਧਾਤ ਹੈ ਜਬ ਲਗ ਸਾਹਿਬ ਪ੍ਰੀਤ ਨਾ ਹੋਏ ਇਹੋ ਮਨ ਮਾਇਆ ਮੋਇਆ ਵੇਖਣ ਸੁਣਨ ਨਾ ਹੋਏ ਹੈ ਦੇਖੇ ਬਿਨ ਪ੍ਰੀਤ ਨਾ ਉਪਜੈ

ਅਰਸੇਦਾਗ ਅਮਰ ਇੱਕੋ ਗਰ ਚਿਤ ਧਾਰ ਅਰਥ ਬਿਨ ਕੋਈ ਨਾਗ ਡਰ ਪ੍ਰੰਪ ਦੂਰ ਕਰ ਹਰ ਕਿਸੇ ਨੂੰ ਸਲਾਹ ਜੇ ਤੁਧ ਰੱਖੇ ਬਾਲ ਕਰ ਹਰ ਜਿਸ ਨੂੰ ਹੋਏ ਦਿਆਲ ਸੋ ਹਰ ਜਬ ਪਾਓ ਬਿਖਮ ਤਾਰ ਸਲੋਕ ਮਹੱਲਾ ਪਹਿਲਾ ਤਾਤੀ ਸਾਹਿਬ ਸੰਧੀਆਂ ਕਿਆ ਚੱਲੇ ਤਿਸ ਨਾਲ ਇੱਕ ਜਾਗਣ ਦੇ ਨਾਲ ਹਨ ਇੱਕ ਨਾ ਸੁੱਤਿਆਂ ਦੇ ਉਠਾਲ ਮਹੱਲਾ ਪਹਿਲਾ ਸਿਦਕ ਸਬੂਰੀ ਸਾਧਕਾ ਸਬਰ ਤੋਸਾ ਮਲਾਇਕਾ ਦੀਦਾਰ ਪੂਰੇ ਪਾਇਸਾ ਥਾਓ ਨਾਹੀ ਖਾਏ ਕਾ ਪੌੜੀ ਹਵੇ ਆਪੇ ਤੁਧ ਉਪਾਏ ਕੈ ਆਪ ਘਾਰੇ ਲਾਈ ਤੂੰ ਆਪੇ ਵੇਖ ਵਿਗਸਦਾ ਆਪਣੀ ਵਡਿਆਈ ਹਰ ਤੁਧ ਦੋ ਬਾਰ ਕਿਸ ਨਾਹੀ ਤੂੰ ਸੱਚਾ ਸਾਈ ਤੂੰ ਆਪੇ ਆਪ ਮਰਤਦਾ ਸਭ ਨੀ ਗੀਤਾਈ ਹਰ ਤਿਸੇ ਧਿਆਵੋ ਸੰਤ ਜਨੋ ਜੋ ਲੈ ਛਡਾਈ ਸਲੋਕ ਮਹੱਲਾ ਪਹਿਲਾ ਫੱਕੜ ਜਾਤੀ ਫੱਕੜ ਨਾਓ ਸਭ ਨਾ ਜੀਆਂ ਇੱਕਾ ਚਾਓ ਆਪੋ ਜੇ ਕੋ ਭਲਾ ਕਹਾਏ ਨਾਨਕ ਤਾਂ ਪਰ ਜਾਪੈ ਕਿਆ ਪੁੱਤ ਲੇਖੇ ਪਾਏ ਮਹੱਲਾ ਦੂਜਾ ਜਿਸ ਪਿਆਰੇ ਸੋ ਨੇ ਹੋ ਇਸ ਅੱਗੇ ਮਰ ਚੱਲੀਏ ਤ੍ਰਿਗ ਜੀਵਨ ਸੰਸਾਰ ਤਾ ਕੇ ਪਾਛੇ ਜੀਵਣਾ ਪੌੜੀ ਉਹਦੇ ਆਪੇ ਧਰਤੀ ਸਾਜੀਏ ਚੰਦ ਸੂਰਜ ਦੋਏ ਦੀਵੇ ਦਸ ਚਾਰ ਹੱਟ ਤੋਂ ਸਾਜਿਆ ਵਾ ਪਾਰ ਕਰੀਵੇ ਇਕਨਾਂ ਨੂੰ ਹਰ ਲਾਭ ਦੇ ਜੋ ਗੁਰਮੁਖ ਤੀਵੇ ਤਿੰਨ ਜਮਕਾਲ ਨਾ ਵਿਆਪਈ ਜਿਨ ਸੱਚ ਅੰਮ੍ਰਿਤ ਪੀਵੇ ਓਏ ਆ ਛੁੱਟੇ ਪਰਿਵਾਰ ਸਿਉ ਤਿੰਨ ਪਿੱਛੇ ਸਭ ਜਗਤ ਛੁੱਟੀਵੇ ਸਲੋਕ ਮਹੱਲਾ ਪਹਿਲਾ ਕੁਦਰਤ ਕਰਕੇ ਵਸਿਆ ਸੋਏ ਵਕਤ ਵਿਚਾਰੇ ਸੋ ਬੰਦਾ ਹੋਏ ਕੁਦਰਤ ਹੈ ਕੀਮਤ।

ਨਾਨਕ ਸਤਿਗੁਰ ਤਾਂ ਮਿਲੈ ਜਾਂ ਮਨ ਰਹਿ ਹਦੂਰ ਪੌੜੀ ਸਪਤ ਦੀਪ ਸਪਤ ਸਾਗਰਾ ਨਵਖੰਡ ਚਾਰ ਵੇਦ ਦਸ ਅਸ਼ਟ ਪੁਰਾਣਾ ਹਰ ਸਭਨਾ ਵਿੱਚ ਤੂੰ ਵਰਤਦਾ ਹਰ ਸਭਨਾ ਭਾਣਾ ਸਤ ਤੁਜੇ ਧਿਆਵੇ ਜੀ ਜੰਤ ਹਰ ਸਾਰਗ ਪਾਣਾ ਜੋ ਗੁਰਮੁਖ ਹਰ

ਕਲੋ ਮਸਾਜਨੀ ਕਿਆ ਸਦਾਈ ਹੈ ਹਿਰਦੇ ਹੀ ਲਿਖ ਲੇ ਹੋ ਸਦਾ ਸਾਹਿਬ ਕੇ ਰੰਗ ਰਹੇ ਕਹੂ ਨਾ ਤੂੜ ਸੁਨੇ ਹੋ ਕਲੋ ਮਸਾਜਨੀ ਜਾਏ ਸੀ ਲਿਖਿਆ ਪੀ ਨਾਲੇ ਜਾਏ ਨਾਨਕ ਸਹਿ ਪ੍ਰੀਤ ਨਾ ਜਾਏ ਸੀ ਜੋ ਤੁਰ ਛੋਡੀ ਸੱਚੇ ਪਾਏ ਮੁਹੱਲਾ ਤੀਜਾ ਨਦਰੀ ਆਮਦਾ ਨਾਲ ਨਾ ਚੱਲਈ ਵੇਖੋ ਕੋ ਵਿਉਪਾਏ ਸਤਿਗੁਰ ਸੱਚ ਦ੍ਰਿੜਾਇਆ ਸੱਚ ਰਹੋ ਲਿਵਲਾਏ ਨਾਨਕ ਸਬਦੀ ਸੱਚ ਹੈ ਕਰਮੀ ਪੱਲੇ ਪਾਏ ਪੌੜੀ ਹਰ ਅੰਤਰ ਬਾਹਰ ਇੱਕ ਤੂੰ ਤੂੰ ਜਾਣੇ ਭੇਦ ਜੋ ਕੀਤੇ ਸੋ ਹਰ ਜਾਣਦਾ ਮੇਰੇ ਮਨ ਹਰ ਚੇਤ ਸੋ ਡਰੇ ਜੇ ਪਾਪ ਕਮਾਉਂਦਾ ਧਰਮੀ ਵਿਗਸੇਤ ਤੂੰ ਸੱਚਾ ਆਪ ਨਿਆਉ ਸੱਚ ਤਾਂ ਡਰੀਏ ਕੇਤ ਜਿਨ੍ਹਾਂ ਨਾਨਕ ਸੱਚ ਪਛਾਣਿਆ ਸੇ ਸੱਚ ਰਲੇਤ ਸਲੋਕ ਮੁਹੱਲਾ ਤੀਜਾ ਕਲਮ ਜਲੋ ਸਣ ਮਸਵਾਣੀਐ ਤਾਗਦ ਪੀਬ ਜਲ ਜਾਓ ਲਿਖਣ ਵਾਲਾ ਜਲ ਬਲੋ ਜਿਨ ਲਿਖਿਆ ਦੂਜਾ ਭਾਓ ਨਾਨਕ ਪੂਰਬ ਲਿਖਿਆ ਕਮਾਵਣਾ ਅਵਰਣ ਕਰਨਾ ਜਾਏ ਮੁਹੱਲਾ ਤੀਜਾ ਹੋਰ ਕੂੜ ਪੜਨਾ ਕੂੜ ਬੋਲਣਾ ਮਾਇਆ ਨਾਲ ਪਿਆਰ ਨਾਨਕ ਵਿਣ ਨਾਵੇ ਕੋ ਸਿਰ ਨਹੀਂ ਪੜ ਪੜ ਹੋਏ ਖੁਆਰ ਪੌੜੀ

ਜਾਲ ਮੀਨਾ ਗਏ ਆਪੇ ਆਪੇ ਹੀ ਆਪ ਜਾਲ ਤੂੰ ਆਪੇ ਜਾਲ ਬਤਾਏਂਦਾ ਆਪੇ ਵਿੱਚ ਸੇ ਬਾਲ ਤੂੰ ਆਪੇ ਕਮਲ ਅਲਿਪਤ ਹੈ ਸਹਿ ਹੱਥਾਂ ਵਿੱਚ ਗੁਲਾਲ ਤੂੰ ਆਪੇ ਮੁਕਤ ਕਰਾਏਂਦਾ ਇੱਕ ਨਿਮਕ ਕੜੀ ਕਰ ਖਿਆਲ ਹਰ ਤੁਧ ਹੋਂ ਬਾਰ ਕਿਛ ਨਹੀਂ ਗੁਰਸਬਦੀ ਵੇਖ ਨਿਹਾਲ ਸਲੋਕ ਮਹੱਲਾ ਤੀਜਾ ਹੁਕਮ ਨਾ ਜਾਣੇ ਬਹੁਤਾ ਰੋਵੇ ਅੰਦਰ ਧੋਖਾ ਨੀਂਦ ਨਾ ਸੋਵੇ ਜੇ ਤਨ ਖਸਮੈ ਚੱਲੇ ਰਜਾਈ ਦਰ ਕਰ ਸੋਭਾ ਮਹਿਲ ਬੁਲਾਈ ਨਾਨਕ ਕਰਮੀ ਇਹ ਮਤ ਪਾਈ ਗੁਰ ਪ੍ਰਸਾਦੀ ਸਚ ਸਮਾਈ ਮਹੱਲਾ ਤੀਜਾ ਮਨਮੁਖ ਨਾ ਵਿਹੂਣਿਆ ਰੰਗ ਕਸੁੰਭਾ ਦੇਖ ਨਾ ਭੁੱਲ ਇਸ ਕਾ ਰੰਗ ਦਿਨ ਥੋੜਿਆ ਛੋਛਾ ਇਸ ਦਾ ਮੁੱਲ ਦੂਜੇ ਲੱਗੇ ਪਚਮੋਏ

ਢੰਗ ਨਾ ਉਤਰੈ ਤੇ ਜੇ ਰਹੇ ਸੁਮਾਏ ਪੌੜੀ ਸਿਸ਼ਟ ਉਪਾਈ ਸਭ ਤੁਧ ਆਪੇਰਜਿਕ ਸੰਭਾਇਆ ਇੱਕ ਵਲ ਛਲ ਕਰਕੇ ਖਾਮ ਦੇ ਮੋਹ ਕੂੜ ਸਤ ਤਿਨੀ ਢਾਇਆ ਤੁਦ ਆਪੇ ਪਾਵੇ ਸੋ ਕਰੇ ਤੁਦ ਉਤੇ ਕੰਮ ਉਹ ਲਾਇਆ ਇਕ ਨਾ ਸੱਚ ਬੁਝਾਇਓਨ ਤਿਨਾ ਅਤੁੱਟ ਭੰਡਾਰ ਦੇਵਾਇਆ ਹਰ ਚੇਤ ਖਾਏ ਤਿਨਾ ਸਫਲ ਹੈ ਅਚੇਤਾ ਹੱਥ ਤੜਾਇਆ। ਸਲੋਕ ਮਹੱਲਾ ਤੀਜਾ। ਪੜ ਪੜ ਪੰਡਿਤ ਵੇਦ ਵਖਾਣ ਹੈ ਮਾਇਆ ਮੋਹ ਸੁਵਾਏ ਦੂਜੇ ਪਾਏ ਹਾ ਨਾਮ ਸਾਰਿਆ ਮਨ ਮੂਰਖ ਮਿਲੇ ਸਜਾਏ ਜਿਨ ਜੀਉ ਪਿੰਡ ਦਿੱਤਾ ਤਿਸ ਕਬਹੂ ਨਾ ਚੇਤੈ ਜੋ ਦਿੰਦਾ ਰਿਜਕ ਸੰਭਾਹੇ ਜਮ ਕਾ ਫਹਾ ਗਲੋ ਨਾ ਕੱਟੀਐ ਫਿਰ ਆਵੇ ਜਾਏ ਮਨਮੁਖ ਕਿਸ਼ੂ ਨਾ ਸੂਝੇ ਅੰਧਲੇ ਪੂਰਬ ਲਿਖਿਆ ਕਮਾਏ ਪੂਰੇ ਭਾਗ ਸਤਿਗੁਰ ਮਿਲੈ ਸੁਖਦਾਤਾ ਨਾਮ ਸੇ ਮਨ ਆਏ ਸੁਖ ਮਾਣੇ ਸੁਖ ਪਹਿਨਣਾ ਸੁਖੇ ਸੁਖ ਵਿਖਾਏ ਨਾਨਕ ਸੋ ਨਾਉ ਮਨੋ ਨਾਮ ਸਾਰੀਐ ਜਿਤ ਦਰ ਸੱਚੇ ਸੋਭਾ ਪਾਏ। ਮਹੱਲਾ ਤੀਜਾ। ਸਤਿਗੁਰ ਸੇ ਸੁਭ ਪਾਇਆ ਸੱਚ ਨਾਮ ਗੁਣ ਤਾਸ ਗੁਰਮਤੀ ਆਪ ਪਛਾਣਿਆ ਰਾਮ ਨਾਮ ਪਰਗਾਸ ਸੱਚੋ ਸੱਚ ਕਮਾਵਣਾ ਵਡਿਆਈ ਵੱਡੇ ਪਾਸ ਜਿਉ ਪਿੰਡ ਸਭ ਤਿਸਕਾ ਸਿਫਤ ਕਰੇ ਅਰਦਾਸ ਸੱਚੇ ਸ਼ਬਦ ਸਾਲਾਣਾ ਸੁਖੇ ਸੁਖ ਨਿਵਾਸ ਜਬ ਤਬ ਸੰਜਮ ਮਨੇ ਮਾਹੇ ਬਿਨ ਨਾਵੇ ਤ੍ਰਿਗ ਜੀਵਾਸ ਗੁਰਮਤੀ ਨਾਉ ਪਾਈਏ ਮਨਮੁਖ ਮੋਹੇ ਵਿਨਾਸ ਜਿਉ ਪਾਵੇ ਤਿਉ ਰਾਖ ਤੂੰ ਨਾਨਕ ਤੇਰਾ ਦਾਸ ਪੌੜੀ ਸਭ ਕੋ ਤੇਰਾ ਤੂੰ ਸਭ ਸਦਾ ਤੂੰ ਸਭ ਨਾ ਰਾਸ ਤਬ ਤੁਦੇ ਪਾਸੋ ਮੰਗਦੇ ਨਿਤ ਕਰ ਅਰਦਾਸ ਜਿਸ ਤੂੰ ਦੇ ਤੇ ਸਭ ਕੁਛ ਮਿਲੇ ਇਕ ਨਾ ਦੂਰ ਹੈ ਪਾਸ ਤਬ ਬਾਜੋ ਥਾਉ ਕੋ ਨਾਹੀ ਜਿਸ ਪਾਸੋ ਮੰਗੀਏ ਮਨ ਵੇਖੋ ਕੋ ਨਿਰਜਾਸ ਸਭ ਤੁਦੇ ਨੂੰ ਸਾਲਾਹਾਂ ਦੇ ਦਰ ਗੁਰਮੁਖਾਂ ਨੂੰ ਪਰਗਾਸ। ਸਲੋਕ ਮਹੱਲਾ ਤੀਜਾ। ਪੰਡਿਤ ਪੜ ਪੜ ਉੱਚਾ ਕੂਕਦਾ ਮਾਇਆ ਮੋਹੇ ਪਿਆਰ ਅੰਤਰ ਬ੍ਰਹਮ ਨਾ ਚੀਨਈ ਮਨ ਮੂਰਖ ਦਾ ਵਾਰ ਦੂਜੇ ਭਾਏ ਜਗਤ ਪ੍ਰਬੋਧ ਦਾ ਨਾ ਬੂਝੇ ਵਿਚਾਰ ਬਿਰਥਾ ਜਨਮ ਗਵਾਇਆ ਮਰ ਜੰਮੇ ਵਾਰੋ ਵਾਰ। ਮਹੱਲਾ ਤੀਜਾ। ਜਿੰਨੀ ਸਤਿਗੁਰ ਸੇਵਿਆ ਤਿੰਨੀ ਨਾਉ ਪਾਇਆ ਬੂਝੋ ਕਰ ਵਿਚਾਰ ਸਦਾ ਸਾਂਤ ਸੁਖ ਮਨ ਵਸੈ ਚੁੱਕੇ ਕੂਕ ਪੁਕਾਰ ਆਪੇ ਨੂੰ ਆਪ ਖਾਏ ਮਨ ਨਿਰਮਲ ਹੋਵੇ ਗੁਰਸਬਦੀ ਵਿਚਾਰ ਨਾਨਕ ਸਬਦਰ ਤੇ ਸੇ ਮੁਕਤ ਹੈ ਹਰ ਜੀਉ ਹੇਤ ਪਿਆਰ ਪੌੜੀ ਹਰ ਕੀ ਸੇਵਾ ਸਫਲ ਹੈ ਗੁਰਮੁਖ ਪਾਵੇ ਥਾਏ ਜਿਸ ਹਰ ਭਾਵੇ ਤਿਸ ਗੁਰ ਮਿਲੈ ਸੋ ਹਰ ਨਾਮ ਧਿਆਏ ਗੁਰਸਬਦੀ ਹਰ ਪਾਈਏ ਹਰ ਪਾਰ ਲੰਘਾਏ ਮਨ ਹਠ ਕਿਨੇ ਨਾ ਪਾਇਓ ਪੁੱਛੋ ਵੇਦਾਂ ਜਾਏ ਨਾਨਕ ਹਰ ਕੀ ਸੇਵਾ ਸੋ ਕਰੇ ਜਿਸ ਲਏ ਹਰ ਲਾਏ। ਸਲੋਕ ਮਹੱਲਾ ਤੀਜਾ। ਨਾਨਕ ਸੋ ਸੂਰਾਵਰੀ ਆਮ ਜਿਨ ਵਿੱਚੋਂ ਤੁਸ ਅਹੰਕਰਨ ਮਾਰਿਆ ਗੁਰਮੁਖ ਨਾਮ ਸਲਾਹੇ ਜਨਮ ਸਵਾਰਿਆ ਆਪ ਹੁਆ ਸਦਾ ਮੁਕਤ ਸਭ ਕੁਲ ਨਿਸਤਾਰਿਆ ਸੋਨ ਸੱਚ ਦੁਆਰ ਨਾਮ ਪਿਆਰਿਆ ਮਨਮੁਖ ਮਰੇ ਅਹੰਕਾਰ ਮਰਨ ਵਿਗਾੜਿਆ ਸਭੋ ਵਰਤੇ ਹੁਕਮ ਕਿਆ ਕਰੇ ਵਿਚਾਰਿਆ ਆਪੋ ਦੂਜੇ ਲੱਗ ਖਸਮ ਵਸਾਰਿਆ ਨਾਨਕ ਬਿਨ ਨਾਵੇ ਸਭ ਦੁੱਖ ਸੁਖ ਵਸਾਰਿਆ। ਮਹੱਲਾ ਤੀਜਾ। ਗੁਰਪੂਰੇ ਹਰ ਨਾਮ ਦਿੜਾਇਆ ਤਿਨ ਵਿੱਚੋਂ ਪਰਮ ਚੁਕਾਇਆ ਰਾਮ ਨਾਮ ਹਰ ਕੀਰਤ ਗਾਈ ਕਰ ਚਾਨਣ ਮਗ ਦਿਖਾਇਆ ਹੋਮੇ ਮਾਰ ਏਕ ਲਿਵ ਲਾਗੀ ਅੰਤਰ ਨਾਮ ਵਸਾਇਆ ਗੁਰਮਤੀ ਜਮ ਜੋਏ ਨਾ ਸਾਕੈ ਸਾਚੇ ਨਾਮ ਸਮਾਇਆ।

ਦੀਵਾਨ ਸਿਓ ਸੋ ਸਭਨੀ ਦੀਵਾਣੀ ਮਿਲਿਆ। ਜਿੱਥੇ ਉਹ ਜਾਏ ਤਿੱਥੇ ਉਹ ਸੁਰਖਰੂ, ਉਸ ਕੈ ਮੋਹਿ ਡਿੱਠ ਸਭ ਪਾਪੀ ਤਰਿਆ। ਉਸ ਅੰਤਰ ਨਾਮ ਨਿਧਾਨ ਹੈ ਨਾਮੋ ਪਰਵਰਿਆ, ਨਾਉ ਪੂਜੀਏ ਨਾਉ ਮੰਨੀਏ, ਨਾਏ ਕਿਲਵਿਖ ਸਭ ਹਿਰਿਆ। ਜਿਨੀ ਨਾਮ ਧਿਆਇਆ ਇਕ ਮਾਨ ਇਕ ਚਿੱਤ, ਸੇ ਅਸਥਿਰ ਜਗ ਰਹਿਆ। ਸਲੋਕ ਮਹੱਲਾ ਤੀਜਾ, ਆਤਮਾ ਦਿਓ ਪੂਜੀਏ ਗੁਰ ਕੈ ਸਹਿ ਸੁਭਾਏ। ਆਤਮੇ ਨੂੰ ਆਤਮੇ ਦੀ ਪ੍ਰਤੀਤ ਹੋਏ ਤਾਂ ਕਰ ਹੀ ਪਰਚਾ ਪਾਏ। ਆਤਮਾ ਅਡੋਲ ਨਾ ਡੋਲਈ ਗੁਰ ਕੈ ਪਏ ਸੁਭਾਏ। ਗੁਰ ਵਿਣ ਸਹਿਜ ਨਾ ਆਵਈ ਲੋਭ ਮੈਲ ਨਾ ਵਿਚੋਂ ਜਾਏ। ਖਿਣ ਪਾਲ ਹਰ ਨਾ ਮਨ ਵਸੈ ਤਬ ਅੜਸਰ ਤੀਰਥ ਨਹਾਏ। ਸੱਚੇ ਮੈਲ ਨਾ ਲੱਗਈ ਮਨ ਲਾਗੇ ਦੂਜੇ ਪਾਏ। ਧੋਤੀ ਮੂਲ ਨਾ ਉਤਰੈ ਜੇ ਅੜਸੜ ਤੀਰਥ ਨਹਾਏ। ਮਨਮੁਖ ਕਰਮ ਕਰੇ ਅਹੰਕਾਰੀ ਸਭ ਦੁਖੋ ਦੁਖ ਕਮਾਏ। ਨਾਨਕ ਮਹਿਲਾ ਉਜਲ ਤਾਥੀਏ ਜਾਂ ਸਤਿਗੁਰ ਮਹਿ ਸਮਾਏ। ਮਹੱਲਾ ਤੀਜਾ, ਮਨਮੁਖ ਲੋਕ ਸਮਝਾਈਏ ਕਦੋਂ ਸਮਝਾਇਆ ਜਾਏ। ਮਨਮੁਖ ਰਲਾਇਆ ਨਾ ਰਲੇ ਪਏ ਕਿਰਤ ਫਰਾਏ। ਲਿਵ ਤਾਜ ਦੋ ਰਾਹ ਹੈ ਹੁਕਮੀ ਕਾਰ ਕਮਾਏ। ਗੁਰਮੁਖ ਆਪਣਾ ਮਨ ਮਾਰਿਆ ਸਦਕ ਸਵੱਟੀ ਲਾਏ। ਮਨ ਹੀ ਨਾਲ ਝਗੜਾ ਮਨ ਹੀ ਨਾਲ ਸੱਚ, ਮਨ ਹੀ ਮੰਜ ਸਮਾਏ। ਮਨ ਜੋ ਇਸੇ ਸੋ ਲੈ ਸੱਚੇ ਸਭ ਸੋ ਪਾਏ। ਅੰਮ੍ਰਿਤ ਨਾਮ ਸਦ ਪੁੰਚੀਏ ਗੁਰਮੁਖ ਕਾਰ ਕਮਾਏ। ਵਿਣ ਮਨੇ ਜੇ ਹੋਰੀ ਨਾਲ ਲੁਝਣਾ ਜਾਸੀ ਜਨਮ ਗਵਾਏ। ਮਨ ਮੁਖੀ ਮਨ ਹੜਹਾਰਿਆ ਕੂੜਕ ਸਤ ਕਮਾਏ। ਗੁਰ ਪ੍ਰਸਾਦੀ ਮਨ ਜਣੇ ਹਰ ਸੇਤੀ ਲਿਵ ਲਾਏ। ਨਾਨਕ ਗੁਰਮੁਖ ਸੱਚ ਕਮਾਵੇ ਮਨਮੁਖ ਆਵੇ ਜਾਏ ਪੌੜੀ। ਹਰ ਕੇ ਸੰਤ ਸੁਣੋ ਜਨ ਪਾਈ ਹਰ ਸਤਿਗੁਰ ਕੀ ਇਕ ਸਾਖੀ। ਜਿਸ ਤੁਰ ਭਾਗ ਹੋਵੇ ਮੁਖ ਮਸਤਕ ਤਿੰਨ ਜਨ ਲੈ ਹਿਰਦੇ ਰਾਖੀ। ਹਰ ਅੰਮ੍ਰਿਤ ਕਥਾ ਸ੍ਰੇਸ਼ਟ ਉਤਮ ਗੁਰਬਚਨੀ ਸਹਿਜੇ ਚਾਖੀ। ਤੇ ਪਿਆ ਪ੍ਰਕਾਸ਼ ਮਿਟਿਆ ਅੰਧਿਆਰਾ ਜੋ ਸੂਰਜ ਰਹਿਣ ਕੇ ਰਾਖੀ। ਅਦਿਸ਼ਟਿਆ ਗੋਚਰ ਅਲਖ ਨਿਰੰਜਨ ਤੋ ਦੇਖਿਆ ਗੁਰਮੁਖ ਆਖੀ। ਸਲੋਕ ਮਹੱਲਾ ਤੀਜਾ, ਸਤਿਗੁਰ ਸੇ ਵੇ ਆਪਣਾ ਸੋ ਸਿਰ ਲੇਖੇ ਲਾਏ। ਵਿਚੋਂ ਆਪ ਗਵਾਏ ਕੈ ਰਹਿਣ ਸੱਚ ਲਿਵ ਲਾਏ। ਸਤਿਗੁਰ ਜਿਨੀ ਨਾ ਸੇਵੇ ਹੋ ਤਿਨਾ ਬਿਰਥਾ ਜਨਮ ਗਵਾਏ। ਨਾਨਕ ਜੋਤ ਪਾਵੇ ਸੋ ਕਰੇ ਕਹਿਣਾ ਕਿਸ਼ੂ ਨਾ ਜਾਏ। ਮਹੱਲਾ ਤੀਜਾ, ਮਨ ਵੇਕਾਰੀ ਵੇੜਿਆ ਵੇਕਾਰਾ ਕਰਮ ਕਮਾਏ। ਦੂਜੇ ਪਾਏ ਅਗਿਆਨੀ ਪੂਜਦੇ ਦਰਗਹਿ ਮਿਲੇ ਸਜਾਏ। ਆਤਮਾ ਦੇ ਉਹ ਪੂਜੀਏ ਬਿਨ ਸਤਿਗੁਰ ਬੂਝ ਨ ਪਾਏ। ਜਬ ਤਬ ਸੰਜਮ ਭਾਣਾ ਸਤਿਗੁਰੂ ਕਾ ਕਰਮੀ ਭੱਲੇ ਪਾਏ। ਨਾਨਕ ਸੇਵਾ ਸੁਰਤ ਕਮਾਵਣੀ ਜੋ ਹਰ ਭਾਵੈ ਸੋ ਥਾਏ ਪਾਏ। ਪੌੜੀ ਹਰ ਹਰ ਨਾਮ ਜਪੋ ਮਨ ਮੇਰੇ ਜਿਤ ਸਦਾ ਸੁਖ ਹੋਵੇ ਦਿਨ ਰਾਤੀ। ਹਰ ਹਰ ਨਾਮ ਜਪੋ ਮਨ ਮੇਰੇ ਜਿਤ ਸਿਮਰਤ ਸਭ ਕਿਲਖ ਪਾਪ ਲਗਾਤੀ। ਹਰ ਹਰ ਨਾਮ ਜਪੋ ਮਨ ਮੇਰੇ ਜਿਤ ਦਾਲ ਦੇ ਦੁੱਖ ਭੁੱਖ ਸਭ ਲਹਿ ਜਾਤੀ। ਹਰ ਹਰ ਨਾਮ ਜਪੋ ਮਨ ਮੇਰੇ ਮੁਖ ਗੁਰਮੁਖ ਪ੍ਰੀਤ ਲਗਾਤੀ। ਜਿਤ ਮੁਖ ਭਾਗ ਲਿਖਿਆ ਤੁਰ ਸੱਚ ਹਰ ਤਿਤ ਮੁਖ ਨਾਮ ਜਪਾਤੀ। ਸਲੋਕ ਮਹੱਲਾ ਤੀਜਾ, ਸਤਿਗੁਰ ਜਿਨੀ ਨਾ ਸੇਵਿਓ ਸ਼ਬਦ ਨਾ ਕੀਤੋ ਵਿਚਾਰ। ਅੰਤਰ ਗਿਆਨ ਨਾ ਆਇਓ ਮ੍ਰਿਤਕ ਹੈ ਸੰਸਾਰ। ਲਖ ਚੌਰਾਸੀ ਫੇਰ ਪਿਆ ਮਰ ਜੰਮੇ ਹੋਏ ਖੁਆਰ। ਸਤਿਗੁਰ ਕੀ ਸੇਵਾ ਸੋ ਕਰੇ ਜਿਸ ਨੂੰ ਆਪ ਕਰਾਏ ਸੋਏ। ਸਤਿਗੁਰ ਵਿਚ ਨਾਮ ਨਿਧਾਨ ਹੈ ਕਰਮ ਪ੍ਰਾਪਤ ਹੋਏ। ਸੱਚ ਰਪੇ ਗੁਰ ਸ਼ਬਦ ਸਿਓ ਤਿਨ ਸੱਚੀ ਸਦਾ ਲਿਵ ਹੋਏ। ਨਾਨਕ ਜਿਸ ਨੂੰ ਮੇਲੇ ਨਾ ਵਿਛੜੇ ਸਹਿ ਸਮਾਵੇ ਸੋਏ। ਮਹੱਲਾ ਤੀਜਾ, ਸੋ ਭਗਵਤੀ ਜੋ ਭਗਵੰਤੈ ਜਾਣੇ ਗੁਰਪ੍ਰਸਾਦ ਦੀ ਆਪ ਪਛਾਣੇ। ਧਾਪ ਤਰਾਖੈ ਇਕਤ ਕਰ ਆਣੇ ਜੀਵਤ ਮਰੈ ਹਰ ਨਾਮ ਖਾਣੇ। ਐਸਾ ਭਗਵਤੀ ਉੱਤਮ ਹੋਏ ਨਾਨਕ ਸੱਚ ਸਮਾਵੇ ਸੋਏ। ਮਹੱਲਾ ਤੀਜਾ, ਅੰਤਰ ਕਪਟ ਭਗਵਤੀ ਕਹਾਏ ਪਾਖੰਡ ਪਾਰ ਬ੍ਰਹਮ ਕਦੇ ਨ ਪਾਏ। ਪਰ ਨਿੰਦਾ ਕਰੇ ਅੰਤਰ ਮਲ ਲਾਏ ਬਾਰ ਮਲ ਧੋਵੇ ਮਨ ਕੀ ਜੂਠ ਨਾ ਜਾਏ। ਸਤ ਸੰਗ ਸਿਉ ਬਾਦ ਰਚਾਏ ਅਨ ਦਿਨ ਦੁਖੀਆ ਦੂਜੇ ਪਾਏ ਰਚਾਏ। ਹਰ ਨਾਮ ਨਾ ਚੇਤੈ ਬਹੁ ਕਰਮ ਕਮਾਏ ਪੂਰਬ ਲਿਖਿਆ ਸੋ ਮੇਟਣਾ ਨਾ ਜਾਏ। ਨਾਨਕ ਬਿਨ ਸਤਿਗੁਰ ਸੇਵੇ ਮੋਖ ਨਾ ਪਾਏ ਪੌੜੀ। ਸਤਿਗੁਰ ਜਿਨੀ ਧਿਆਇਆ ਸੇ ਕਰਨ ਸਵਾਹੀ। ਸਤਿਗੁਰ ਜਿਨੀ ਧਿਆਇਆ ਸੇ ਤ੍ਰਿਪਤ ਅਗਾਹੀ। ਸਤਿਗੁਰ ਜਿਨੀ ਧਿਆਇਆ ਤਿੰਨ ਜਮ ਡਰ ਨਾਹੀ। ਜਿਨ ਕਹੁਆ ਕਿਰਪਾਲ ਹਰ ਸੇ ਸਤਿਗੁਰ ਪੈਰੀ ਪਾਹੀ। ਤਿੰਨ ਐਥੈ ਉਥੇ ਮੁਖ ਉਜਲੇ ਹਰ ਦਰਗਹਿ ਪੈਦੇ ਜਾਹੀ। ਸਲੋਕ ਮਹੱਲਾ ਦੂਜਾ, ਜੋ ਸਿਰ ਸਾਈ ਨਾਨਵੇ ਸੋ ਸਿਰ ਦੀਜੈ ਡਾਰ। ਨਾਨਕ
جس پنجر میں برہا نہیں،

ਨਾਨਕ ਸਾਹ ਸਵਾਲਿਓ ਸੁਰੱਖਣੀ, ਜਿਸ ਰਾਵੀ ਸਿਰਜਣਹਾਰ। ਮਹੱਲਾ ਤੀਜਾ, ਮਾਇਆ ਮੋਹ ਗੁਬਾਰ ਹੈ, ਜਿਸਦਾ ਨਾ ਦਿਸੈ ਉਰਵਾਰ ਨਾ ਪਾਰ। ਮਾਨਮੁਖ ਅਗਿਆਨੀ ਮਾਂ ਦੁਖ ਪਾਏ ਦੇ, ਡੁੱਬੇ ਹਰ ਨਾਮ ਸਾਰ। ਭਲਕੇ ਉੱਠ ਬੋ ਕਰਮ ਕਮਾਵ ਹੈ, ਦੂਜੇ ਪਾਏ ਪਿਆਰ। ਸਤਿਗੁਰ ਸੇਵੇ ਆਪਣਾ ਫੌਜਲ ਉਤਰੇ ਪਾਰ। ਨਾਨਕ ਗੁਰਮੁਖ ਸੱਚ ਸਮਾਵ ਹੈ, ਸੱਚ ਨਾਮ ਉਰਧਾਰ। ਪੌੜੀ ਹਰ ਜਲ ਤਲ ਮਹੀਲ ਭਰਪੂਰ, ਦੂਜਾ ਨਾ ਹੈ ਕੋਏ ਹਰ ਆਪ ਬੇ ਕਰੇ ਨਿਆਉ। ਕੂੜਿਆ ਸਮਾਰ ਕਢੋਏ, ਸਚਿਆਰਾਂ ਦੇ ਵਡਿਆਈ। ਹਰ ਧਰਮ ਨਿਆਉ ਕੀ ਓਏ, ਸਭ ਹਰ ਕੀ ਕਰੋ ਉਸਤਤ। ਜਿਨ ਗਰੀਬ ਅਨਾਥ ਰਾਖ ਲਈ ਓਏ, ਜੈਕਾਰ ਕੀ ਓ ਧਰਮੀਆਂ ਕਾ, ਪਾਪੀ ਕੋ ਡੰਡ ਦੀ ਓਏ।

ਆਵੇ ਕਰੂਪ ਸੋਹਣੀ ਪਰ ਘਰ ਛੋਡੀ ਪਤਾਰ। ਮਹੱਲਾ ਤੀਜਾ ਸਭਦਰਤੀ ਸੁਹਾਗਣੀ ਸਤਿਗੁਰ ਕੇ ਪਾਏ ਪਿਆਰ। ਸਦਾ ਰਾਵੇ ਤੇਰੇ ਆਪਣਾ ਸੱਚੇ ਪ੍ਰੇਮ ਪਿਆਰ। ਅਤ ਸੁਵਾਲਿਓ ਸੁੰਦਰੀ ਸੋਭਾਵੰਤੀ ਨਾਰ। ਨਾਨਕ ਨਾਮ ਸੁਹਾਗਣੀ ਮਿਲੀ ਮਿਲਣ ਹਾਰ। ਪੌੜੀ ਹਰ ਤੇਰੀ ਸਭ ਕਰੇ ਉਸਤਤ ਜਿਨ ਫਾਥੇ ਕਾਢਿਆ। ਹਰ ਤੁਧ ਨੂੰ ਕਰੇ ਸਭ ਨਮਸਕਾਰ ਜਿਨ ਪਾਪੇ ਤੇ ਰਾਖਿਆ। ਹਰ ਨਿਮਾਣਿਆ ਤੂੰ ਮਾਣ ਹਰ ਡਾਢੀ ਹੂੰ ਤੂੰ ਡਾਢਿਆ। ਹਰ ਅੰਕਾਰੀਆਂ ਮਾਰ ਨਿਵਾਏ ਮਨਮੁਖ ਮੂੜ ਸਾਧਿਆ। ਹਰ ਭਗਤਾਂ ਜੇ ਵਡਿਆਈ ਗਰੀਬ ਅਨਾਥਿਆ। ਸਲੋਕ ਮਹੱਲਾ ਤੀਜਾ। ਸਤਿਗੁਰ ਕੇ ਪਾਣੇ ਜੋ ਚੱਲੇ ਤਿਸ ਵਡਿਆਈ ਵੱਡੀ ਹੋਏ। ਹਰ ਕਾ ਨਾਮ ਉੱਤਮ ਮਨ ਵਸੇ ਮੇਟ ਨਾ ਸਕੇ ਕੋਏ। ਕਿਰਪਾ ਕਰੇ ਸੇ ਆਪਣੀ ਤਿਸ ਕਰਮ ਪ੍ਰਾਪਤ ਹੋਏ। ਨਾਨਕ ਕਾਰਨ ਕਰਤੇ ਵਸ ਹੈ ਗੁਰਮੁਖ ਬੂਝੇ ਕੋਏ। ਮਹੱਲਾ ਤੀਜਾ। ਨਾਨਕ ਹਰ ਨਾਮ ਜਿਨੀ ਆਰਾਧਿਆ ਅਨਦਿਨ ਹਰ ਲਿਵਤਾਰ। ਮਾਇਆ ਬੰਦੀ ਖਸਮ ਕੀ ਤਿਨ ਅੱਗੇ ਕਮਾਵੇ ਕਾਰ। ਪੂਰੇ ਪੂਰਾ ਕਰ ਛੋਡਿਆ ਹੁਕਮ ਸਵਾਰਨ ਹਾਰ। ਗੁਰਪ੍ਰਸਾਦੀ ਜਿਨ ਬੁੱਝਿਆ ਤਿਨ ਪਾਇਆ ਮੋਖ ਦੁਆਰ। ਮਨਮੁਖ ਹੁਕਮ ਨਾ ਜਾਣਨੀ ਤਿਨ ਮਾਰੇ ਜਮਜੰਦਾਰ। ਗੁਰਮੁਖ ਜਿਨੀ ਆਰਾਧਿਆ ਤਿਨੀ ਤਰਿਆ ਭੌਜਲ ਸੰਸਾਰ। ਤਾਂ ਔਗੁਣ ਗੁਣੀ ਮਿਟਾਇਆ ਗੁਰ ਆਪੇ ਬਖਸਣ ਹਾਰ। ਪੌੜੀ ਹਰ ਕੀ ਭਗਤਾਂ ਪ੍ਰਤੀਤ ਹਰ ਸਭ ਕੇ ਜਾਣਦਾ। ਹਰ ਜੇਵੜ ਨਾਹੀ ਕੋਈ ਜਾਣ ਹਰ ਧਰਮ ਵਿਚਾਰਦਾ। ਕਾੜਾ ਅੰਦੇਸਾ ਕਿਉਂ ਕੀਜੈ ਜਾਂ ਨਾਹੀ ਅਧਰਮ ਮਾਰਦਾ। ਸੱਚਾ ਸਾਹਿਬ ਸੱਚ ਨਿਆਓ ਪਾਪੀ ਨਰ ਹਾਰਦਾ। ਸਾ ਲਹਾਇਓ ਭਗਤੋ ਕਰ ਜੋੜ ਹਰ ਭਗਤ ਜਨ ਤਾਰਦਾ। ਸਲੋਕ ਮਹੱਲਾ ਤੀਜਾ। ਆਪਣੇ ਪ੍ਰੀਤਮ ਮਿਲ ਰਹਾ ਅੰਤਰ ਰੱਖਾ ਉਰਧਾਰ। ਸਾਲਾ ਹੀ ਸੋਪਰਾ ਸਦਾ ਸਦਾ ਗੁਰ ਕੇ ਹਿਤ ਪਿਆਰ। ਨਾਨਕ ਜਿਸ ਨਦਰ ਕਰੇ ਤਿਸ ਮੇਲ ਲੈ ਸਾਈ ਸੁਹਾਗਣ ਨਾਰ। ਮਹੱਲਾ ਤੀਜਾ। ਗੁਰ ਸੇਵਾ ਤੇ ਹਰ ਪਾਈਏ ਜਾ ਕੋ ਨਦਰ ਕਰੇ। ਮਾਨਸ ਤੇ ਦੇਵ ਤੇ ਭਏ ਧਿਆਇਆ ਨਾਮ ਹਰੇ। ਹੋਮੇ ਮਾਰ ਮਲਾਇਨ ਗੁਰ ਕੇ ਸ਼ਬਦ ਤਰੇ। ਨਾਨਕ ਸਹਿ ਸਮਾਇਨ ਹਰ ਆਪਣੀ ਕਿਰਪਾ ਕਰੇ। ਪੌੜੀ ਹਰ ਆਪਣੀ ਭਗਤ ਕਰਾਏ ਵਡਿਆਈ ਵੇ ਖਾਲੀਅਨ। ਆਪਣੀ ਆਪ ਕਰੇ ਪ੍ਰਤੀਤ ਆਪੇ ਸੇਵ ਘਾਲੀਅਨ। ਹਰ ਭਗਤਾਂ ਨੂੰ ਤੇ ਆਨੰਦ ਸਿਰ ਕਰੀ ਬਹਾਲਿਅਨ। ਪਾਪੀਆਂ ਨੂੰ ਨਾ ਦੇਈ ਸਿਰ ਰਹਿਣ ਤੁਣ ਨਰਕ ਕੋਰ ਚਾਲਿਅਨ। ਹਰ ਭਗਤਾਂ ਨੂੰ ਦੇ ਪਿਆਰ ਤਰ ਅੰਗ ਨਿਸਤਾਰਿਅਨ। ਸਲੋਕ ਮਹੱਲਾ ਪਹਿਲਾ। ਕੁਬਤ ਡੂਮਣੀ ਕੁਦਇਆ ਕੁਸਾਇਣ ਪਰ ਨਿੰਦਾ ਕਰ ਚੂੜੀ ਮੁੱਠੀ ਕ੍ਰੋਧ ਚੰਡਾਲ। ਕਾਰੀ ਕੱਢੀ ਕਿਆ ਥੀਏ ਜਾਂ ਚਾਰੇ ਬੈਠੀਆਂ ਨਾਲ। ਸੱਚ ਸੰਮ ਕਰਨੀ ਕਾਰਾਂ ਨਾਵਣ ਨਾਉ ਜਪੇ ਹੀ। ਨਾਨਕ ਅੱਗੇ ਊਤਮ ਸੇਈ ਜੇ ਪਾਪਾਂ ਪੰਦਰਾਂ ਦੇਹੀ। ਮਹੱਲਾ ਪਹਿਲਾ। ਕਿਆ ਹੰਸ ਕਿਆ ਬਗਲਾ ਜਾ ਕੋ ਨਦਰ ਕਰੇ। ਜੋ ਤਿਸ ਪਾਵੇ ਨਾਨਕਾ ਪੱਗ ਹੋ ਹੰਸ ਕਰੇ। ਪੌੜੀ ਕੀਤਾ ਲੋੜੀਏ ਕੰਮ ਸੁਹਰ ਪੈ ਆਖੀਏ। ਕਾਰਜ ਦੇ ਸਵਾਰ ਸਤਿਗੁਰ ਸੱਚ ਸਾਖੀਏ। ਸੰਤਾਂ ਸੰਗ ਨਿਧਾਨ ਅੰਮ੍ਰਿਤ ਚਾਖੀਏ। ਭਏ ਪੰਜਨ ਮਿਹਰਵਾਨ ਦਾਸ ਕੀ ਰਾਖੀਏ। ਨਾਨਕ ਹਰ ਗੁਣ ਗਾਏ ਅਲਖ ਪ੍ਰਭ ਲਾਖੀਏ। ਸਲੋਕ ਮਹੱਲਾ ਤੀਜਾ। ਜੀਉ ਪਿੰਡ ਸਭ ਤਿਸਕਾ ਸਭਸੇ ਦੇ ਆਧਾਰ। ਨਾਨਕ ਗੁਰਮੁਖ ਸੇਵੀਏ ਸਦਾ ਸਦਾ ਦਾਤਾਰ। ਹੋਂਬਲਿਹਾਰੀ ਤਿਨਕੋ ਜਿਨ ਧਿਆਇਆ ਹਰ ਨਿਰੰਕਾਰ। ਉਹਨਾਂ ਕੇ ਮੁਖ ਉਜਲੇ ਉਹਨਾਂ ਨੂੰ ਸਭ ਜਿਤ ਕਰੇ ਨਮਸਕਾਰ। ਮਹੱਲਾ ਤੀਜਾ। ਸਤਿਗੁਰ ਮਿਲੇ ਉਲਟੀ ਭਈ ਨਾਵਨਿਤ ਖਰਚ ਹੋ ਗਾਓ। ਅਠਾਰੇ ਸਿੱਧੀ ਪਿੱਛੇ ਲੱਗੀਆਂ ਫਿਰਨ ਨਿਜ ਕਰ ਵਸੇ ਨਿਜਦਾਏ। ਅਣਹ ਤੁਨੀ ਸਦ ਵਜਦੇ ਉਨ ਮਨ ਹਰ ਲਿਵੇ ਲਾਏ। ਨਾਨਕ ਹਰ ਭਗਤੇ ਨਾ ਕੇ ਮਨ ਵਸੇ ਜਿਨ ਮਸਤਕ ਲਿਖਿਆ ਤੁਰ ਪਾਏ। ਪੌੜੀ ਹਉ ਢਾਡੀ ਹਰ ਪ੍ਰਭ ਖਸਮ ਕਾ ਹਰ ਕੇ ਦਰ ਆਇਆ। ਹਰ ਅੰਦਰ ਸੁਣੀ ਪੁਕਾਰ ਢਾਡੀ ਮੁਖ ਲਾਇਆ। ਹਰ ਪੁੱਛਿਆ ਢਾਡੀ ਸਦ ਕੈ ਏਤ ਅਰਥ ਤੂੰ ਆਇਆ। ਨੇ ਦੇਵੋ ਦਾਨ ਦਿਆਲ ਪ੍ਰਭ ਹਰ ਨਾਮ ਧਿਆਇਆ।

ਆਦਿ ਹਰ ਹਰ ਨਾਮ ਹਰ ਮਨ ਪਾਇਆ, ਵਡਭਾਗੀ ਹਰ ਨਾਮ ਧਿਆਇਆ, ਗੁਰਪੂਰੇ ਹਰ ਨਾਮ ਸਿੱਧ ਪਾਈ, ਉਹ ਵਿਰਲਾ ਗੁਰਮਤਿ ਚੱਲੇ ਜੀਉ, ਮੈਂ ਹਰ ਹਰ ਖਚ ਲਿਆ ਬੰਨ ਪੱਲੇ, ਮੇਰਾ ਪ੍ਰਾਣ ਸਖਾਈ ਸਦਾ ਨਾਲ ਚੱਲੇ, ਗੁਰਪੂਰੇ ਹਰ ਨਾਮ ਦੜਾਇਆ, ਹਰ ਨਿਤ ਹਰ ਤਨ ਪੱਲੇ ਜੀਉ, ਹਰ ਹਰ ਸੱਜਣ ਮੇਰਾ ਪ੍ਰੀਤ ਮਰਾਇਆ, ਕੋਈ ਅਣ ਮਿਲਾਵੇ ਮੇਰੇ ਪ੍ਰਾਣ ਜੀਵਾਇਆ, ਹਉ ਰਹਿ ਨਾ ਸਕਾਂ ਬਿਨ ਦੇਖੇ ਪ੍ਰੀਤਮਾ, ਮੈਂ ਨੀਰ ਵਹਿ ਵਹਿ ਚੱਲੇ ਜੀਉ, ਸਗੁਰ ਮਿੱਤਰ ਮੇਰਾ ਬਾਲ ਸਖਾਈ, ਹਉ ਰਹਿ ਨਾ ਸਕਾਂ ਬਿਨ ਦੇਖੇ ਮੇਰੀ ਮਾਈ, ਹਰ ਜੀਉ ਕਿਰਪਾ ਕਰੋ ਗੁਰ ਮਿਲੋ, ਜਨ ਨਾਨਕ ਹਰ ਤਨ ਪੱਲੇ ਜੀਉ, ਮਾਝ ਮਹੱਲਾ ਚੌਥਾ, ਮਧਸੂਦਨ ਮੇਰੇ ਮੰਤਨ ਪ੍ਰਾਨਾ, ਹਉ ਹਰ ਬਿਨ ਦੂਜਾ ਅਵਰ ਨਾ ਜਾਣਾ, ਕੋਈ ਸੱਜਣ ਸੰਤ ਮਿਲੇ ਵਡਭਾਗੀ, ਮੈਂ ਹਰ ਪ੍ਰਪਿਆਰਾ ਦੱਸੇ ਜੀਉ, ਹਉ ਮਨ ਤਨ ਖੋਜੀ ਪਾਲ ਪਾਲ ਆਈ, ਤੂੰ ਪਿਆਰਾ ਪ੍ਰੀਤ ਮਿਲੇ ਮੇਰੀ ਮਾਈ, ਮੇਲ ਸਤ ਸੰਗਤ ਖੋਜ ਦਸਾਈ, ਵਿਜ ਸੰਗਤ ਹਰ ਪ੍ਰਾਵਸੈ ਜੀਉ, ਮੇਰਾ ਪਿਆਰਾ ਪ੍ਰੀਤਮ ਸਤਿਗੁਰ ਖਵਾਲਾ, ਹਮ ਬਾਰਕ ਦੀਨ ਕਰੋ ਪ੍ਰਤਪਾਲਾ, ਮੇਰਾ ਮਾਤ ਪਿਤਾ ਗੁਰ ਸਤਿਗੁਰ ਪੂਰਾ, ਗੁਰ ਜਲ ਮਿਲ ਕਮਲ ਵਿਕਸੈ ਜੀਉ, ਮੈਂ ਬਿਨ ਗੁਰ ਦੇਖੇ ਨੀਂਦਨ ਆਵੇ, ਮੇਰੇ ਮਨ ਤਨ ਵੇਦਨ ਗੁਰ ਬਿਹੋ ਲਗਾਵੇ, ਹਰ ਹਰ ਦਇਆ ਕਰੋ ਗੁਰ ਮਿਲੋ, ਜਨ ਨਾਨਕ ਗੁਰ ਮਿਲ ਰਸੈ ਜੀਉ, ਮਾਝ ਮਹੱਲਾ ਚੌਥਾ, ਹਰ ਗੁਣ ਪੜੀਏ ਹਰ ਗੁਣ ਗੁਣੀਏ, ਹਰ ਹਰ ਨਾਮ ਕਥਾ ਨੇ ਸੁਣੀਏ, ਮਿਲ ਸਤ ਸੰਗਤ ਹਰ ਗੁਣ ਗਾਏ, ਜਗ ਪੋਜਲ ਦੁੱਤਰ ਤਰੀਏ ਜੀਉ, ਆਓ ਸਖੀ ਹਰ ਮੇਲ ਕਰੇਗਾ, ਮੇਰੇ ਪ੍ਰੀਤਮ ਕਾ ਮੈਂ ਦੇ ਸੁਨੇਹਾ, ਮੇਰਾ ਮਿੱਤਰ ਸਖਾ ਸੋ ਪ੍ਰੀਤਮ ਭਾਈ, ਮੈਂ ਦੱਸੇ ਹਰ ਨਰ ਹਰੀਏ ਜੀਉ, ਮੇਰੀ ਬੇਦਨ ਹਰ ਗੁਰ ਪੂਰਾ ਜਾਣੇ, ਹਉ ਰਹਿ ਨਾ ਸਕਾਂ ਬਿਨ ਨਾਮ ਖਾਣੇ, ਮੈਂ ਔਗਦ ਮੰਤਰ ਦੀਜੇ ਗੁਰਪੂਰੇ, ਮੈਂ ਹਰ ਹਰ ਨਾਮ ਉਧਰੀਏ ਜੀਉ, ਹਮ ਚਾਤ੍ਰਿਕ ਦੀਨ ਸਤਿਗੁਰ ਸਰਣਾਈ, ਹਰ ਹਰ ਨਾਮ ਬੂੰਦ ਮੁਖ ਪਾਈ, ਹਰ ਜਲ ਨਿਧ ਹਮ ਜਲ ਕੇ ਮੀਨੇ, ਜਨ ਨਾਨਕ ਜਲ ਬਿਨ ਮਰੀ ਗਏ ਜੀਉ, ਮਾਝ ਮਹੱਲਾ ਚੌਥਾ, ਹਰ ਜਨ ਸੰਤ ਮਿਲੋ ਮੇਰੇ ਭਾਈ, ਮੇਰਾ ਹਰ ਪਰ ਦੱਸੋ ਮੈਂ ਭੁੱਖ ਲਗਾਈ, ਮੇਰੀ ਸਰਧਾ ਪੂਰ ਜਗ ਜੀਵਨ ਦਾਤੇ, ਮੇਲ ਹਰ ਦਰਸ਼ਨ ਮਨ ਪੀਜੇ ਜੀਉ, ਮੇਲ ਸਤ ਸੰਗ ਬੋਲੀ ਹਰ ਬਾਣੀ, ਹਰ ਕਥਾ ਮੇਰੇ ਮਨ ਭਾਣੀ, ਹਰ ਹਰ ਅੰਮ੍ਰਿਤ ਹਰ ਮਨ ਭਾਵੇ, ਮੇਲ ਸਤਿਗੁਰ ਅੰਮ੍ਰਿਤ ਪੀਜੇ ਜੀਉ, ਵਡਭਾਗੀ ਹਰ ਸੰਗਤ ਪਾਵੇ, ਪਾਗਹੀਨ ਪਹੁੰ ਝੋਟਾਂ ਖਾਵੇ, ਬਿਨ ਭਾਗਾਂ ਸਤ ਸੰਗ ਨਾ ਲੱਭੇ, ਬਿਨ ਸੰਗਤ ਮੈਲ ਭਰੀਜੇ ਜੀਉ, ਮੈਂ ਆਏ ਮਿਲੋ ਜਗ ਜੀਵਨ ਪਿਆਰੇ, ਹਰ ਹਰ ਨਾਮ ਦਇਆ ਮਨ ਧਾਰੇ, ਗੁਰਮਤ ਨਾਮ ਮੀਠਾ ਮਨ ਭਾਇਆ, ਜਨ ਨਾਨਕ ਨਾਮ ਮਨ ਪੀਜੇ ਜੀਉ, ਮਾਝ ਮਹੱਲਾ ਚੌਥਾ, ਹਰ ਗੁਰ ਗਿਆਨ ਹਰ ਰਸ ਹਰ ਪਾਇਆ, ਮਨ ਹਰ ਰੰਗ ਰਾਤਾ ਹਰ ਰਸ ਪੀ ਆਇਆ, ਹਰ ਹਰ ਨਾਮ ਮੁਖ ਹਰ ਹਰ ਬੋਲੀ, ਮਨ ਹਰ ਰਸ ਟੁਲ ਟੁਲ ਪਾਉਂਦਾ ਜੀਉ, ਆਵੋ ਸੰਤ ਮੈਂ ਗਲ ਮੇ ਲਾਈਏ, ਮੇਰੇ ਪ੍ਰੀਤਮ ਕੀ ਮੈਂ ਕਥਾ ਸੁਣਾਈਏ, ਹਰ ਕੇ ਸੰਤ ਮਿਲੋ ਮਨ ਦੇਵਾਂ, ਜੋ ਗੁਰਬਾਣੀ ਮੁਖ ਚਾਉਂਦਾ ਜੀਉ, ਵਡਭਾਗੀ ਹਰ ਸੰਤ ਮਿਲਾਇਆ, ਗੁਰਪੂਰੇ ਹਰ ਰਸ ਮੁਖ ਪਾਇਆ, ਪਾਗਹੀਨ ਸਤਿਗੁਰ ਨਹੀਂ ਪਾਇਆ, ਮਨਮੁਖ ਗਰਭ ਜੂਨੀ ਨਿਤ ਪਾਉਂਦਾ ਜੀਉ, ਆਪ ਦਿਆਲ ਦਇਆ ਪ੍ਰਧਾਰੀ, ਮਲਹੋਮੇ ਵਿਖਿਆ ਸਭ ਨਿਵਾਰੀ, ਨਾਨਕ ਹੱਟ ਪਟਣ ਵਿਚ ਕਾਇਆ, ਹਰ ਲੈਂਦੇ ਗੁਰਮੁਖ ਸੌਦਾ ਜੀਉ, ਮਾਝ ਮਹੱਲਾ ਚੌਥਾ, ਹਉ ਗੁਣ ਗੋਵਿੰਦ ਹਰ ਨਾਮ ਧਿਆਈ, ਮਿਲ ਸੰਗਤ ਮਨ ਨਾਮ ਸਾਈ, ਹਰ ਪ੍ਰ ਅਗਮ ਗੋਚਰ ਸਵਾਮੀ, ਮਿਲ ਸਤਿਗੁਰ ਹਰ ਹਸਕੀ ਚੈ ਜੀਉ, ਧਨ ਤਨ ਹਰ ਜਨ ਜਿਨ ਹਰ ਪ੍ਰਜਾਤਾ, ਜਾਏ ਪੁੱਛਾਂ ਜਨ ਹਰ ਕੀ ਬਾਤਾ, ਪਾ ਮਲੋਵਾਂ ਮਲ ਮਲ ਧੋਵਾਂ, ਮਿਲ ਹਰ ਜਨ ਹਰ ਰਸ ਪੀਚੈ ਜੀਉ, ਸਤਿਗੁਰ ਦਾਤੇ ਨਾਮ ਦੜਾਇਆ, ਵਡਭਾਗੀ ਗੁਰ ਦਰਸ਼ਨ ਪਾਇਆ, ਅੰਮ੍ਰਿਤ ਰਸ ਸਚ ਅੰਮ੍ਰਿਤ ਬੋਲੀ, ਗੁਰਪੂਰੇ ਅੰਮ੍ਰਿਤ ਲੀਚੈ ਜੀਉ, ਹਰ ਸਤ ਸੰਗਤ ਸਤਪੁਰਖ ਮਿਲਾਈਏ, ਮਿਲ ਸਤ ਸੰਗਤ ਹਰ ਨਾਮ ਧਿਆਈਏ, ਨਾਨਕ ਹਰ ਕਥਾ ਸੁਣੀ ਮੁਖ ਬੋਲੀ, ਗੁਰ

ਕੇ ਹੋਮਵਾਰੀਆਂ ਮਿਲ ਸਤਸੰਗਤ ਲੱਦਾ ਹਰ ਸੱਜਣ ਹਉ ਸਗੁਰ ਵਿਟੋਂ ਕੁਮਾਈਆ ਜੀਓ ਜੈ ਜੈ ਦੇਖਾਂ ਤੈ ਤੇ ਸਵਾਮੀ ਤੂੰ ਕੜਕਾ ਰਵਿਆ ਅੰਤਰ ਜਾਮੀ ਗੁਰਪੂਰੇ ਹਰ ਨਾਲ ਦਿਖਾਲਿਆ ਹਉ ਸਗੁਰ ਵਿਟੋਂ ਸਦਵਾਰਿਆ ਜੀਓ ਏਕੋ ਪਵਣ ਮਾਟੀ ਸਭ ਏਕਾ ਹਬ ਏਕਾ ਜੋ ਸਬਾਈਆ ਹਬ ਏਕਾ ਜੋਤ ਵਰਤੇ ਭਿੰਨ ਭਿੰਨ ਨਾ ਰਲਈ ਕਿਸੇ ਦੀ ਰਲਾਈਆ ਗੁਰਪ੍ਰਸਾਦੀ ਇਕ ਨਦਰੀ ਆਇਆ ਹਉ ਸਗੁਰ ਵਿਟੋਂ ਵਤਾਇਆ ਜੀਓ ਜਨ ਨਾਨਕ ਬੋਲੇ ਅੰਮ੍ਰਿਤ ਬਾਣੀ ਗੁਰਸਿੱਖਾਂ ਕੈ ਮਨ ਪਿਆਰੀ ਭਾਣੀ ਉਪਦੇਸ਼ ਕਰੇ ਗੁਰਸਗੁਰ ਪੂਰ ਗੁਰ ਸਤਗੁਰ ਪਰ ਉਪਕਾਰੀਆ ਜੀਓ ਸਤ ਚੌਪ ਦੇ ਮਹੱਲੇ ਚੌਥੇ ਕੇ ਮਾਝ ਮਹੱਲਾ ਪੰਜਵਾਂ ਚੌਪ ਦੇ ਕਰ ਪਹਿਲਾ ਮੇਰਾ ਮਨ ਲੋਚੇ ਗੁਰ ਦਰਸ਼ਨ ਤਾਈ ਬਿਲਵ ਕਰੇ ਚਾਤ੍ਰਿਕ ਕੀ ਨਿਆਈ ਤ੍ਰਿਖਣ ਉਤਰੇ ਸਾਂਤਨ ਆਵੇ ਬੇਨ ਦਰਸ਼ਨ ਸੰਤ ਪਿਆਰੇ ਜੀਓ ਹਉ ਖੋਲੀ ਜੀ ਖੋਲ ਕੁਮਾਈ ਗੁਰ ਦਰਸ਼ਨ ਸੰਤ ਪਿਆਰੇ ਜੀਓ ਰਹਾਓ ਤੇਰਾ ਮੁਖ ਸੁਹਾਵਾ ਜੀਓ ਤੈ ਤੁਨ ਬਾਣੀ ਚਿਰ ਹੋਆ ਦੇਖੇ ਸਾਰੰਗ ਪਾਣੀ ਧਨ ਸੋਦੇਸ ਜਾਂ ਤੂੰ ਵਸਿਆ ਮੇਰੇ ਸੱਜਣ ਮੀਤ ਮੁਰਾਰੇ ਜੀਓ ਹਉ ਕੋਲੀ ਹਉ ਕੋਲ ਘੁਮਾਈ ਗੁਰ ਸੱਜਣ ਮੀਤ ਮੁਰਾਰੇ ਜੀਓ ਰਹਾਓ ਇੱਕ ਘੜੀ ਨਾ ਮਿਲਤੇ ਤਾਂ ਕਲ ਜੁਗ ਹੋਤਾ ਹੁਣ ਕਲ ਮਿਲੀਏ ਪ੍ਰੇ ਤੁਲ ਭਗਵੰਤਾ ਮੋਇ ਰਹਿਣ ਨਾ ਵਿਹਾਵੇ ਨੀਂਦ ਨਾ ਆਵੇ ਬਿਨ ਦੇਖੇ ਗੁਰ ਦਰਬਾਰੇ ਜੀਓ ਹਉ ਕੋਲੀ ਜੀਓ ਕੋਲ ਘੁਮਾਈ ਇਸ ਸੱਚੇ ਗੁਰਦੁਰਬਾਰੇ ਜੀਓ ਰਹਾਓ ਭਾਗ ਹੋਆ ਗੁਰਸੰਤ ਮਲਾਇਆ ਪ੍ਰਭ ਮਨਾਸੀ ਘਰ ਮੈਂ ਪਾਇਆ ਸੇਵ ਕਰੀ ਪਲ ਚਸਾ ਨਾ ਵਿਛੜਾ ਜਨ ਨਾਨਕ ਦਾ ਤੁਮਾਰੇ ਜੀਓ ਹਉ ਕੋਲੀ ਜੀਓ ਕੋਲ ਕੁਮਾਈ ਜਨ ਨਾਨਕ ਦਾਸ ਤੁਮਾਰੇ ਜੀਓ ਰਹਾਓ ਰਾਗ ਮਾਝ ਮਹੱਲਾ ਪੰਜਵਾਂ ਸਰੁੱਤ ਸੁਹਾਵੀ ਜਿਤ ਤੁਸ ਮਾਲੀ ਸੋ ਕੰਮ ਸੁਹੇਲਾ ਜੋ ਤੇਰੀ ਘਾਲੀ ਸੁਰ ਦਾ ਸੁਹੇਲਾ ਜਿਤ ਰਿਹਾ ਤੂੰ ਉੱਠਾ ਸਭਨਾ ਕੇ ਦਾ ਤਾਰਾ ਜੀਓ ਤੂੰ ਸਾਂਝਾ ਸਾਹਿਬ ਬਾਪ ਹਮਾਰਾ ਨੌਨ ਤੇਰੇ ਅਖੁੱਟ ਭੰਡਾਰਾ ਜਿਸ ਤੂੰ ਦੇ ਸੋ ਤ੍ਰਿਪਤ ਅਗਾਵੇ ਸੋਈ ਭਗਤ ਤੁਮਾਰਾ ਜੀਓ ਸਭ ਕੋ ਆਸੇ ਤੇਰੀ ਬੈਠਾ ਕੜਕੜ ਅੰਤਰ ਤੂੰ ਹੈ ਉੱਠਾ ਸਭੇ ਸਾਂਝੀ ਵਾਲ ਸਦਾਇਨ ਤੂੰ ਕਿਸੇ ਨਾ ਦਿਸੇ ਬਾਰਾ ਜੀਓ ਤੂੰ ਆਪੇ ਗੁਰਮੁਖ ਮੁਕਤ ਕਰਾਏ ਤੂੰ ਆਪੇ ਮਨਮੁਖ ਜਨਮ ਪਵਾਏ ਨਾਨਕ ਦਾ ਤੇਰੇ ਬਲਿਹਾਰੇ ਸਭ ਤੇਰਾ ਖੇਲ ਦਸਹਾਰਾ ਜੀਓ ਮਾਝ ਮਹੱਲਾ ਪੰਜਵਾਂ ਅਨੰਦ ਵਾਜੇ ਸਹਿਜ ਸੁਹੇਲਾ ਸਬਦ ਆਨੰਦ ਕਰੇ ਸਦ ਕੇਲਾ ਸਹਿ ਗੁਫਾ ਮੈਂ ਤਾੜੀ ਲਾਈ ਆਸਣ ਊ ਸਵਾਰਿਆ ਜੀਓ ਫਿਰ ਕਿਰ ਆਪਣੇ ਗ੍ਰਹਿ ਮੈਂ ਆਇਆ ਜੋ ਲੋੜੀਂਦਾ ਸੋਈ ਪਾਇਆ ਤ੍ਰਿਪਤ ਅਗਾਏ ਰਹਿਆ ਹੈ ਸੰਤੋ ਗੁਰ ਅਨਪੁ ਪੁਰਖ ਦਿਖਾਰਿਆ ਜੀਓ ਆਪੇ ਰਾਜਨੇ ਆਪੇ ਲੋਗਾ ਆਪ ਨਿਰਬਾਣੀ ਆਪੇ ਭੋਗਾ ਆਪੇ ਤਖਤ ਬਏ ਸਚ ਨਿਆਈ ਸਭ ਚੂਕੀ ਕੂਕ ਪੁਕਾਰਿਆ ਜੀਓ ਜੇ ਆ ਡਿੱਠਾ ਮੈਂ ਤੇਹੋ ਕਹਿਆ ਤਿਸ ਰਸ ਆਇਆ ਜਿਨ ਭੇਦ ਲਿਆ ਜੋਤੀ ਜੋਤ ਮਿਲੀ ਸੁਖ ਪਾਇਆ ਜਾਂ ਨਾਨਕ ਇੱਕ ਪਸਾਰਿਆ ਜੀਓ ਮਾਝ ਮਹੱਲਾ ਪੰਜਵਾਂ ਜਿਤ ਕਰ ਤਿਰ ਸੁਹਾਗ ਬਣਾਇਆ ਤਿਤ ਕਰ ਸਗੀ ਮੰਗਲ ਗਾਇਆ ਅੰਧ ਵਿਰੋਧ ਤਿਤੇ ਕਰ ਸੋਹ ਹੈ ਜੋਧਨ ਕੰਤ ਸਿਗਾਰੀ ਜੀਓ ਸਾ ਗੁਣਵੰਤੀ ਸਾਵੜ ਭਾਗਣ ਪੁੱਤਰਵੰਤੀ ਸੀਲਵੰਤ ਸੁਹਾਗਣ ਰੂਪਵੰਤ ਸਾ ਸੁਗੜ ਵਿਚੱਖਣ ਜੋ ਦਨਕੰਤ ਪਿਆਰੀ ਜੀਓ ਅਚਾਰ ਵੰਸਾਈ ਪ੍ਰਧਾਨੇ ਸਭ ਸਿੰਗਾਰ ਬਣੇ ਤਿਸ ਗਿਆਨੇ ਸਾ ਕੁਲਵੰਤੀ ਸਾਸ ਭਰਾਈ ਜੋ ਪਿਰ ਕੇ ਰੰਗ ਸਵਾਰੀ ਜੀਓ ਮਹਿਮਾ ਤਿਸ ਕੀ ਕਹਿਣ ਨਾ ਜਾਏ ਜੋ ਪਿਰ ਮੇਲ ਲਈ ਅੰਗ ਲਾਏ ਫਿਰ ਸੁਹਾਗ ਵਰ ਅਗਮ ਅਗੋਚਰ ਜਨ ਨਾਨਕ ਪ੍ਰੇਮ ਸਧਾਰੀ ਜੀਓ ਮਾਝ ਮਹੱਲਾ ਪੰਜਵਾਂ ਖੋਜਤ ਖੋਜਤ ਦਰਸ਼ਨ ਚਾਹੇ ਭਾਤ ਭਾਤ ਬਣ ਬਣ ਅਵਗਾਹੇ ਨਿਰਗੁਣ ਸਰਗੁਣ ਹਰ ਹਰ ਮੇਰਾ ਕੋਈ ਹੈ ਜੂ ਆਣ ਮਿਲਾਵੇ ਜੀਓ ਖੜ ਸਾਸਤ ਵਿਚਰਤ ਮੁਖ ਗਿਆਨਾ ਪੂਜਾ ਤਿਲਕ ਤੀਰਥ ਇਸਨਾਨਾ ਨਿਵਲੇ ਕਰਮ ਆਸਨ ਚੌਰਾਸੀ ਇਨਮੈ ਸਨਾਤਨ ਆਵੇ ਜੀਓ ਆਨਕ ਬਰਖ ਕੀਏ ਜਬ ਤਾਪਾ ਗਮਨ ਕੀਆ ਧਰਤੀ ਪਰਮਾਤਾ ਏਖਿਨ ਖਿਰਦੇ ਸਾਂਤ ਨਾ ਆਵੇ ਜੋਗੀ ਬੌੜ ਬੌੜ ਉਰਤਾਵੇ ਜੀਓ ਕਰ ਕਿਰਪਾ ਮੁਝ ਸਾਧ ਮਿਲਾਇਆ ਮੰਤਨ ਸੀਤਲ ਤੀਰਜ ਪਾਇਆ ਪ੍ਰਭ ਅਵਨਾਸੀ ਵਸਿਆ ਕੜ ਭੀਤਰ ਹਰ ਮੰਗਲ ਨਾਨਕ ਗਾਵੇ ਜੀਓ ਮਾਝ ਮਹੱਲਾ ਪੰਜਵਾਂ ਪਾਰ ਬ੍ਰਹਮ ਅਪਰਮ ਪਰ ਦੇਵਾ ਅਗਮੇ ਗੋਚਰ ਅਲਖ ਭੇਵਾ ਦੀਨ ਦਿਆਲ ਗੋਪਾਲ ਗੋਵਿੰਦਾ ਹਰ ਧਿਆਵੋ ਗੁਰਮੁਖ ਗਾਤੀ ਜੀਓ ਗੁਰਮੁਖ ਮਧਸੂਦਨ ਨਿਸਤਾਰੇ ਗੁਰਮੁਖ ਸੰਗੀ ਕ੍ਰਿਸ਼ਨ ਮੋਰਾਰੇ ਦਿਆਲ ਦਮੋਦਰ ਗੁਰਮੁਖ ਪਾਈਏ ਹੋਰ ਕਿਤੇ ਨਾ ਭਾਤੀ ਜੀਓ ਨਿਰਹਾਰੀ ਕੇਸਵ ਨਿਰਵੈਰਾ ਹੁਣ ਜਨਾ ਕੇ ਪੂਜੇ ਪੈਰਾ ਗੁਰਮੁਖ ਹਿਰਦੇ ਜਾ ਕੇ ਹਰ ਹਰ ਸੋਈ ਭਗਤ ਏਕਾਤੀ ਜੀਓ ਅਮੋਘ ਦਰਸ਼ਨ ਬੇਅੰਤ ਅਪਾਰਾ
ਵੜ ਸਮਰੱਥ ਸਦਾ ਦਾ ਤਾਰਾ ਗੁਰਮੁਖ ਨਾਮ ਜਪੀਏ ਤੇ

ਪਿਆਰੇ, ਤੇਰੀ ਕੁਦਰਤ ਕੋ ਬਲ ਜਾਈ ਜੀਓ, ਪਾਣੇ ਉੱਜੜ ਪਾਣੇ ਰਾਹ, ਪਾਣੇ ਹਰ ਗੁਣ ਗੁਰਮੁਖ ਗਾ ਵਾਹ, ਭਾਣੇ ਪਰਮ ਪਵੇ ਬੋ ਜੋਨੀ, ਸਖਤ ਸੇ ਰਜਾਈ ਜੀਓ, ਨਾ ਕੋ ਮੂਰਖ ਨਾ ਕੋ ਸਿਆਣਾ, ਵਰਤੇ ਸਭ ਕੁਛ ਤੇਰਾ ਭਾਣਾ, ਅਗਮ ਅਗੋਚਰ ਬੇਅੰਤ ਅਥਾਹ, ਤੇਰੀ ਕੀਮਤ ਕਹਿਣ ਨਾ ਜਾਈ ਜੀਓ, ਖਾਕ ਸੰਦਨ ਕੀ ਦਿਓ ਪਿਆਰੇ, ਆਏ ਪਿਆ ਘਰ ਤੇਰੇ ਦੁਆਰੇ, ਦਰਸ਼ਨ ਪੇਖਤ ਮਨ ਆਘਾਵੇ, ਨਾਨਕ ਮਿਲਣ ਸੁਖਾਈ ਜੀਓ, ਮਾਝ ਮਹੱਲਾ ਪਿੰਡਵਾ, ਦੁੱਖ ਤਦੇ ਜਾਂ ਵਿਸਰ ਜਾਵੇ, ਭੁੱਖ ਵਿਆਪੇ ਬੋਬਦ ਧਾਵੇ, ਸਿਮਰਤ ਨਾਮ ਸਦਾ ਸੁਹੇਲਾ, ਜੇ ਦੇਵੇ ਦੀਨ ਦਿਆਲਾ ਜੀਓ, ਸਤਿਗੁਰ ਮੇਰਾਵੜ ਸਮਰੱਥਾ, ਜੀ ਸਮਾਲੀ ਤਾਂ ਸਭ ਦੁਖ ਲੱਥਾ, ਚਿੰਤਾ ਰੋ ਗਈ ਹੋ ਪੀੜਾ, ਆਪ ਕਰੇ ਪ੍ਰਤਪਾਲਾ ਜੀਓ, ਬਾਰ ਪਵਾਂਗੀ ਹੋ ਸਭ ਕੁਛ ਮੰਗਾ, ਦਿੰਦੇ ਤੋੜ ਨਹੀ ਪ੍ਰਵਰੰਗਾ, ਪੈਰੀ ਪੈ ਪੈ ਬਹੁਤ ਮਨਾਈ, ਦੀਨ ਦਿਆਲ ਗੋਪਾਲਾ ਜੀਓ, ਹੋਂ ਬਲਿਹਾਰੀ ਸਤਿਗੁਰ ਪੂਰੇ, ਜਿਨ ਬੰਧਨ ਕਾਟੇ ਸਗਲੇ ਮੇਰੇ, ਹਿਰਦੇ ਨਾਮ ਦੇ ਨਿਰਮਲ ਕੀਏ, ਨਾਨਕ ਰੰਗ ਰਸਾਲਾ ਜੀਓ, ਮਾਝ ਮਹੱਲਾ ਪੰਜਵਾ, ਲਾਲ ਗੋਪਾਲ ਦਿਆਲ ਰੰਗੀਲੇ, ਗੈਰ ਗੰਭੀਰ ਬੇਅੰਤ ਗੋਵਿੰਦੇ, ਊਚ ਅਥਾ ਬੇਅੰਤ ਸੁਵਾਮੀ, ਸਿਮਰ ਸਿਮਰ ਹੋ ਜੀਵਾ ਜੀਓ, ਦੁਖ ਪੰਜਨ ਨਿਧਾਨ ਅਮੋਲੇ, ਨਿਰਭਉ ਨਿਰਵੈਰ ਅਥਾ ਅਤੋਲੇ, ਅਕਾਲ ਮੂਰਤ ਅਜੂਨੀ ਸੰਭਉ, ਮਨ ਸਿਮਰਤ ਠੰਡਾ ਥੀਵਾ ਜੀਓ, ਸਦਾ ਸੰਗੀ ਹਾਰਾਂ ਗੋਪਾਲਾ, ਊਚ ਨੀਚ ਕਰੇ ਪ੍ਰਤਪਾਲਾ, ਨਾਮ ਰਸਾਇਣ ਮਨ ਤ੍ਰਿਪਤਾਇਣ, ਗੁਰਮੁਖ ਅੰਮ੍ਰਿਤ ਪੀਵਾ ਜੀਓ, ਤੁਸ ਪਿਆਰੇ ਤੁਧ ਤਿਹਾਈ, ਇਹ ਸੁਮਤ ਗੁਰੂ ਤੇ ਪਾਈ, ਨਾਨਕ ਕੀ ਧਰ ਤੂੰ ਹੈ ਠਾਕੁਰ, ਹਰ ਰੰਗ ਪਾਰ ਪ੍ਰੀਵਾ ਜੀਓ, ਮਾਝ ਮਹੱਲਾ ਪੰਜਵਾਂ, ਤਨ ਸੋ ਵੇਲਾ ਜਿਤ ਮੈਂ ਸਤਿਗੁਰ ਮਿਲਿਆ, ਸਬਲ ਦਰਸ਼ਨ ਨੇਤਰ ਪਿਖਤ ਤਰਿਆ, ਤਨ ਮੂਰਤ ਜਸੇ ਪਲ ਘੜੀਆਂ, ਤਨ ਸੋ ਇਹ ਸੰਜੋਗਾ ਜੀਓ, ਉਦਮ ਕਰਤ ਮਨ ਨਿਰਮਲ ਹੋਆ, ਹਰ ਮਾਰਗ ਚਲਤ ਪਰਮ ਸਗਲਾ ਖੋਇਆ, ਨਾਮ ਨਿਧਾਨ ਸਤਿਗੁਰੂ ਸੁਣਾਇਆ, ਮਿਲ ਗਏ ਸਗਲੇ ਰੋਗਾ ਜੀਓ, ਅੰਤਰ ਬਾਰ ਤੇਰੀ ਬਾਣੀ, ਤੂੰ ਆਪ ਕਥੀ ਤੇ ਆਪ ਖਾਣੀ, ਗੁਰ ਕਹਿਆ ਸਭ ਏਕੋ ਏਕੋ, ਅਵਰ ਨਾ ਕੋਈ ਹੋਏਗਾ ਜੀਓ, ਅੰਮ੍ਰਿਤ ਰਸ ਹਰ ਗੁਰ ਤੇ ਪੀਆ, ਹਰ ਪਹਿਨਣ ਨਾ ਭੋਜਨ ਤੀਆ, ਨਾਮ ਰੰਗ ਨਾਮ ਚੋਜ ਤਮਾਸੇ, ਨਾਉ ਨਾਨਕ ਕੀਨੇ ਭੋਗਾ ਜੀਓ, ਮਾਝ ਮਹੱਲਾ ਪੰਜਵਾਂ, ਸਗਲ ਸੰਤਨ ਪੈ ਵਸਤਿਕ ਮੰਗ, ਕਰੋ ਬੇਨੰਤੀ ਮਾਨ ਤਿਆਗ, ਵਾਰ ਵਾਰ ਜਾਈ ਲਖਵਰੀਆ, ਜੋ ਸੰਤਨ ਕੀ ਧੂਰਾ ਜੀਓ, ਤੁਮ ਦਾਤੇ ਤੂੰ ਪੁਰਖ ਵਿਧਾਤੇ, ਤੁਮ ਸਮਰੱਥ ਸਦਾ ਸੁਖਦਾਤੇ, ਸਭ ਕੋ ਤੁਮੀ ਤੇ ਵਰਸਾਵੇ, ਅਵਸਰ ਕਰੋ ਹਮਾਰਾ ਪੂਰਾ ਜੀਓ, ਦਰਸ਼ਨ ਤੇਰੇ ਪਵਨ ਪੁਨੀਤਾ, ਆਤਮ ਗੜ ਦਿਖਮ ਤਿਨਾ ਹੀ ਜੀਤਾ, ਤੁਮ ਦਾਤੇ ਤੂੰ ਪੁਰਖ ਵਿਧਾਤੇ, ਤੂੰ ਜੇਵੜ ਅਵਰ ਨਾ ਸੂਰਾ ਜੀਓ, ਰੇਣ ਸੰਤਨ ਕੀ ਮੇਰੇ ਮੁਖ ਲਾਗੀ, ਦੁਰਦ ਬਿਨਸੀ ਕਬੁਦ ਅਭਾਗੀ, ਸੱਚ ਕਰ ਬੈਸ ਰਹੇ ਗੁਣ ਗਾਏ, ਨਾਨਕ ਬਿਨ ਸੇਕੂ ਰਾਜੀਓ, ਮਾਝ ਮਹੱਲਾ ਪੰਜਵਾਂ, ਵਿਸਰ ਨਾਹੀ ਏ ਵੜਦਾਤੇ, ਹਰ ਕਿਰਪਾ ਭਗਤਨ ਸੰਗ ਰਾਤੇ, ਦਿਨ ਸਰਹਿਣ ਜੋ ਤੁਤ ਆਈ, ਇਹੋ ਦਾਨ ਕਰਣਾ ਜੀਓ, ਮਾਟੀ ਅੰਧੀ ਸੁਰਸੁਮਾਈ, ਸਭ ਕੇ ਦੀਆ ਪਲੀਆ ਜਾਈ, ਅੰਧ ਵਿਨੋਦ ਤੋਜ ਤਮਾਸੇ, ਤੁ ਪਾਵੇ ਸੋ ਹੋਣਾ ਜੀਓ, ਜਿਦਾ ਦਿੱਤਾ ਸਭ ਕੁਛ ਲੈਣਾ, ਛੱਤੀ ਅੰਮ੍ਰਿਤ ਭੋਜਨ ਖਾਣਾ, ਛੇ ਸੁਖਾਲੀ ਸੀਤਲ ਪਵਣਾ, ਸਹਿਜ ਕੇਲ ਰੰਗ ਕਰਨਾ ਜੀਓ, ਸਾਹ ਦੀਜੈ ਜਿਤ ਵਿਸਰੈ ਨਾਹੀ, ਸਾ ਮਾ ਦੀਜੈ ਜਿਤ ਤੋਤੇ ਆਈ, ਸਾ ਸਭ ਤੇਰੇ ਗੁਣ ਗਾਵਾਂ, ਓਟ ਨਾਨਕ ਗੁਰ ਚਰਣਾ ਜੀਓ, ਮਾਝ ਮਹੱਲਾ ਪੰਜਵਾਂ, ਸਿਫਤ ਸਰਾਂ ਤੇਰਾ ਹੁਕਮ ਰਜਾਈ, ਸੋ ਗਿਆਨ ਧਿਆਨ ਜੋ ਤੁਰ ਭਾਈ, ਤੋਈ ਜਪ ਜੋ ਪ੍ਰਭ ਜੀ ਭਾਵੇ, ਪਾਣੇ ਪੂਰ ਗਿਆਨਾ ਜੀਓ, ਅੰਮ੍ਰਿਤ ਨਾ ਤੇਰਾ ਸੋਈ ਗਾਵੇ, ਜੋ ਸਾਹਿਬ ਤੇਰੇ ਮਨ ਭਾਵੇ, ਤੂੰ ਸੰਤਨ ਕਾ ਸੰਤੋ ਮਾਰੇ, ਸੰਤ ਸਹਿ ਮਨਮਾਨਾ ਜੀਓ, ਤੂੰ ਸੰਤਨ ਕੀ ਕਰੇ ਪ੍ਰਤਪਾਲਾ, ਸੰਤ ਖੇਲੇ ਤੁਮ ਸੰਗ ਗੋਪਾਲਾ, ਆਪਣੇ ਸੰਤ ਤੁਧ ਖਰੇ ਪਿਆਰੇ, ਤੂੰ ਸੰਤਨ ਕੇ ਪ੍ਰਾਣਾ ਜੀਓ, ਹੁਣ ਸੰਤਨ ਕਹਿ ਮੇਰਾ ਮਨ ਕੁਰਬਾਨੇ, ਜਿਨ ਤੂੰ ਜਾਤਾ ਜੋ ਤੂੰ ਮਨ ਭਾਨੇ, ਤਿਨ ਕੇ ਸੰਗ ਸਦਾ ਸੁਪਾਇਆ, ਹਰ ਰਸ ਨਾਂਗ ਤ੍ਰਿਪਤ ਅਗਾਨਾ ਜੀਓ, ਮਾਝ ਮਹੱਲਾ ਪੰਜਵਾਂ, ਤੂੰ ਜਲ ਨਿਧ ਹਮੀਨ ਤੁਮਾਰੇ, ਤੇਰਾ ਨਾਂ ਬੂੰਦ ਹਮ ਚਾਤਰਕ ਤਿਖਾਰੇ, ਤੁਮਰੀ ਆਸ ਪਿਆਸਾ ਤੁਮਰੀ, ਤੁਮ ਕੀ ਸੰਗ ਮਲੀਨਾ ਜੀਓ, ਜੋ ਬਾਰਗ ਪੀ ਖੀਰ ਅਗਾਵੇ, ਜੋ ਨਿਰਧਨ ਤਨ ਦੇਖ ਸੋ ਪਾਵੇ, ਤ੍ਰਿਖਾਵੰਤ ਜਲ ਪੀਵਤ ਠੰਡਾ, ਤਿਉ ਹਰ ਸੰਗ ਇਉ ਮਨ ਪੀਨਾ ਜੀਓ, ਜੋ ਅੰਧਿਆਰੇ ਦੀਪਕ ਪਰਗਾਸਾ, ਪਰਤਾ ਚਿਤਵਤ ਪੂਰਨ ਆਸਾ, ਮਿਲ ਪ੍ਰੀਤਮ ਜੇ ਹੋਤ ਆਨੰਦ, ਤਿਉ ਹਰ ਰੰਗ ਮਨ ਰੰਗੀਨਾ ਜੀਓ, ਸੰਤਨ ਮੋਕੋ ਹਰ ਮਾਰਗ ਪਾਇਆ, ਸਾਧ ਕਿਰਪਾਲ ਹਰ ਸੰਗ ਗਜਾਇਆ, ਹਰ ਹਮਰਾ ਹਮ ਹਰ ਕੇ ਦਾਸੇ, ਨਾਨਕ
ਸਬਦ ਗੁਰੂ ਸਾਹਿਬ ਦੀ ਨਾ ਜੀਉ। ਮਾਝ ਮਹੱਲਾ ਪੰਜਵਾਂ, ਅੰਮ੍ਰਿਤ ਨਾਮ ਸਦਾ ਨਿਰਮਲੀਆ, ਸੁਖਦਾਈ ਦੁਖ ਵਡਾਰਨ ਹਰੀਆ, ਆਵਰ ਸਾਧ ਤਗ ਸਗਲੇ ਦੇਖੇ, ਮਾਨ ਹਾ ਰਸ ਤੇ ਮਿੱਠਾ ਜੀਉ। ਜੋ ਜੋ ਪੀਵੇ ਸੋ ਤ੍ਰਿਪਤਾਵੇ, ਅਮਰ ਹੋਵੇ ਜੋ ਨਾਮ ਰਸ ਪਾਵੇ, ਨਾਮ ਨਿਧਾਨ ਸੇ ਪ੍ਰਾਪਤ ਜੇ ਸਤਿਗੁਰੂ ਮਨ ਮੂਠਾ ਜੀਉ। ਜਿਨ ਹਰ ਰਸ ਪਾਇਆ ਸੋ ਤ੍ਰਿਪਤ ਅਗਾਨਾ, ਜਿਨ ਹਰ ਸਾਧ ਪਾਇਆ ਸੋ ਨਾਹੇ ਡੋਲਾਨਾ, ਤਿਸੇ ਪ੍ਰਾਪਤ ਹਰ ਹਰ ਨਾਮਾ, ਜਿਸ ਮਸਤਕ ਪਾ ਬੀਠਾ ਜੀਉ। ਹਰ ਇੱਕ ਸਾਥ ਆਇਆ ਵਰਸਾਣੇ ਬਹੁ ਤੇਰੇ, ਤਿਸ ਲਗ ਮੁਕਤ ਪਏ ਕਨੇਰੇ, ਨਾਮ ਨਿਧਾਨਾ ਗੁਰਮੁਖ ਪਾਈ ਗਏ, ਹੋ ਨਾਨਕ ਵਿਰਲੀ ਬੀਠਾ ਜੀਉ। ਮਾਝ ਮਹੱਲਾ ਪੰਜਵਾਂ, ਨਿਧ ਸਿੱਧ ਰਿੱਧ ਹਰ ਹਰ ਹਰ ਮੇਰੇ, ਜਨਮ ਪਦਾਰਥ ਗੈਰ ਗੰਭੀਰੇ, ਲਾ ਕੋਲ ਖੁਸ਼ੀਆਂ ਰੰਗ ਰਾਵੇ, ਜੋ ਗੁਰ ਲਾਗਾ ਪਾਈ ਜੀਉ। ਦਰਸ਼ਨ ਪੇਖਤ ਪਏ ਪੁਨੀਤਾ, ਸਗਲ ਉਧਾਰੇ ਪਾਈ ਮੀਤਾ, ਅਗਮ ਅਗੋਚਰ ਸਵਾਮੀ ਆਪਣਾ, ਗੁਰ ਕਿਰਪਾ ਤੇ ਸੱਚ ਧਿਆਈ ਜੀਉ। ਜਾ ਕੋ ਖੋਜੇ ਸਰਬਿਓ ਪਾਏ, ਵਡਭਾਗੀ ਦਰਸ਼ਨ ਕੋ ਵਿਰਲਾ ਪਾਏ, ਊਚ ਅਪਾਰ ਅਗੋਚਰ ਥਾਨਾ, ਉਹ ਮਹਿਲ ਗੁਰੂ ਦੇ ਖਾਈ ਜੀਉ। ਗੈਰ ਗੰਭੀਰ ਅੰਮ੍ਰਿਤ ਨਾਮ ਤੇਰਾ, ਮੁਕਤ ਪਇਆ ਜਿਸਰੇ ਬਸੇਰਾ, ਗੁਰਬੰਧਨ ਤਿਨਕੇ ਸਗਲੇ ਕਾਟੇ, ਜਨਨਾਂਗ ਸਹਿ ਸੁਮਾਈ ਜੀਉ। ਮਾਝ ਮਹੱਲਾ ਪੰਜਵਾਂ, ਪ੍ਰਭ ਕਿਰਪਾ ਤੇ ਹਰ ਹਰ ਧਿਆਵੋ, ਪ੍ਰਭੂ ਦਇਆ ਤੇ ਮੰਗਲ ਗਾਵੋ, ਉਠਤ ਬੈਠਤ ਸੋਭਤ ਜਾਗਤ, ਹਰ ਧਿਆਈਏ ਸਗਲ ਅਵਰਦਾ ਜੀਉ। ਨਾਮ ਔਖਦ ਮੋਕੋ ਸਾਧੂ ਦੀਆ, ਕਿਲਵੇ ਕਾਟੇ ਨਿਰਮਲ ਸੀਆ, ਅੰਧ ਪੈ ਨਿਸੀ ਸਾ ਪੀਰਾ, ਸਗਲ ਬਿਨਾਸੇ ਦਰਦਾ ਜੀਉ। ਜਿਸ ਕਾ ਅੰਗ ਕਰੇ ਮੇਰਾ ਪਿਆਰਾ, ਸੋ ਮੁਕਤਾ ਸਾਗਰ ਸੰਸਾਰਾ, ਸਤ ਕਰੇ ਜਿਨ ਗੁਰੂ ਪਛਾਤਾ, ਸੋ ਕਾਹੇ ਕੋ ਡਰਦਾ ਜੀਉ। ਜਬ ਤੇ ਸਾਧੂ ਸੰਗਤ ਪਾਏ, ਗੁਰ ਪੀੜਤ ਹੋ ਗਈ ਬਲਾਏ, ਸਾਸ ਸਾਸ ਹਰ ਗਾਵੇ ਨਾਨਕ, ਤਾਂ ਗੁਰ ਟਾਗ ਲਿਆ ਮੇਰਾ ਪੜਦਾ ਜੀਉ। ਮਾਝ ਮਹੱਲਾ ਪੰਜਵਾਂ, ਓਤ ਪੋਤ ਸੇਵ ਸੰਗਰਾਤਾ, ਪ੍ਰਪ੍ਰਤ ਪਾਲੇ ਸੇਵਕ ਸੁਖਦਾਤਾ, ਪਾਣੀ ਪੱਖਾ ਪੀਸੋ ਸੇਵਕ, ਠਾਕੁਰ ਹੀ ਕਾ ਆਹਾਰ ਜੀਉ। ਕਾੜ ਸਿਲਕਤ ਸੇਵਾ ਲਾਇਆ, ਹੁਕਮ ਸਾਹਿਬ ਕਾ ਸੇਵ ਕੌਣ ਪਾਇਆ, ਤੋਈ ਕਮਾਵੇ ਜੋ ਸਾਹਿਬ ਭਾਵੇ, ਸੇਵ ਅੰਤਰ ਬਾਹਰ ਮਹਾਰ ਜੀਉ। ਤੂੰ ਦਾਨਾ ਠਾਕੁਰ ਸਭ ਜਾਣੇ, ਠਾਕੁਰ ਕੇ ਸੇਵਕ ਹਰ ਗਵਾਣੇ, ਜੋ ਕੁਝ ਠਾਕੁਰ ਕਾ ਸੋ ਸੇਵਕ ਕਾ, ਸੇਵਕ ਠਾਕੁਰ ਹੀ ਸੰਗ ਜਹਾਰ ਜੀਉ। ਆਪਣੇ ਠਾਕੁਰ ਜੋ ਪਹਿਰਾਇਆ, ਬੋਰ ਨਾ ਲੇਖਾ ਪੁਛ ਬੁਲਾਇਆ, ਤੇ ਸੇਵਕ ਕੇ ਨਾਨਕ ਕੁਰਬਾਣੀ, ਜੋ ਗੈਰ ਗੰਭੀਰਾ ਗੌਰ ਜੀਉ। ਮਾਝ ਮਹੱਲਾ ਪੰਜਵਾਂ, ਸਭ ਕਰਮੇ ਬਾਹਰ ਨਾਹੀ, ਬਾਹਰ ਟੋਲੇ ਸੋ ਪਰਮ ਭੁਲਾਹੀ, ਗੁਰਪ੍ਰਸਾਦੀ ਜਿਨੀ ਅੰਤਰ ਪਾਇਆ, ਸੋ ਅੰਤਰ ਬਾਰ ਸੁਹਿਲਾ ਜੀਉ। ਕਿਮ ਚੁੰਬਰ ਸੇ ਅੰਮ੍ਰਿਤ ਧਾਰਾ, ਮਨ ਪੀਵੇ ਸੁਨ ਸ਼ਬਦ ਵਿਚਾਰਾ, ਅੰਧ ਵਿਰੋਧ ਕਰੇ ਦਿਨ ਰਾਤੀ, ਸਦਾ ਸਦਾ ਕੇਲਾ ਜੀਉ। ਜਨਮ ਜਨਮ ਕਾ ਵਿਛੜਿਆ ਮਿਲਿਆ, ਸਦ ਕਿਰਪਾ ਤੇ ਸੁਕਾ ਹਰਿਆ, ਸੁਮਤ ਪਾਏ ਨਾਮ ਧਿਆਏ, ਗੁਰਮੁਖ ਹੋਏ ਮੇਲਾ ਜੀਉ। ਜਲ ਤਰੰਗ ਜਿਉਂ ਜਲੇ ਸਮਾਇਆ, ਤਿਉਂ ਜੋਤੀ ਸੰਗ ਜੋਤ ਮਿਲਾਇਆ, ਕਹੋ ਨਾਨਕ ਪ੍ਰਮ ਕੱਟੇ ਕਿਵਾੜਾ, ਬੋੜ ਨਾ ਹੋਈਏ ਜੌਲਾ ਜੀਉ। ਮਾਝ ਮਹੱਲਾ ਪੰਜਵਾਂ, ਤਿਸ ਕੁਰਬਾਣੀ ਜਿਨ ਤੂੰ ਸੁਣਿਆ, ਤਿਸ ਬਲਿਹਾਰੀ ਜਿਨ ਰਸਨਾ ਭਣਿਆ, ਵਾਰ ਵਾਰ ਜਾਈ ਤਿਸ ਵਿੱਟੋਂ, ਜੋ ਮਨ ਤਨ ਤੁਧ ਅਰਾਧੇ ਜੀਉ। ਤੇ ਚਰਨ ਪਖਾਲੀ ਜੋ ਤੇਰੇ ਮਾਰਗ ਚਾਲੇ, ਨੈਣ ਨਿਹਾਲੀ ਤੇ ਪੁਰਖ ਦਿਆਲੇ, ਮਨ ਦੇਵਾਂ ਤੇ ਆਪਣੇ ਸਾਜਨ, ਜਿਨ ਗੁਰਮਨ ਸੋ ਪ੍ਰਹਲਾਦੇ ਜੀਉ। ਸੇਵੜ ਭਾਗੀ ਜਿਨ ਤੁਮ ਜਾਣੇ, ਸਭ ਕੇ ਮੱਧੇ ਅਲਿਪਤ ਨਿਰਬਾਣੇ, ਸਾਧ ਕੇ ਸੰਗ ਉਨ ਭੋਜਲ ਤਰਿਆ, ਸਗਲ ਦੂਤ ਉਨ ਸਾਧੇ ਜੀਉ। ਤਿਨ ਕੀ ਸਰਨ ਪਰਿਆ ਮਨ ਮੇਰਾ, ਮਾਣ ਤਾਣ ਤਜਮ ਹੋ ਅੰਧੇਰਾ, ਨਾਮ ਦਨ ਦੀਜੇ ਨਾਨਕ ਕਹੋ, ਤੇ ਪ੍ਰਭ ਅਗਮ ਅਗਾ ਦੇ ਜੀਉ। ਮਾਝ ਮਹੱਲਾ ਪੰਜਵਾਂ, ਤੂੰ ਪੇੜ ਸਾਗ ਤੇਰੀ ਫੂਲੀ, ਤੂੰ ਸੂਖਮ ਹੋਵਾ ਅਸਤੂਲੀ, ਤੂੰ ਜਲਨੇ ਦੇ ਤੂੰ ਫੇਨ ਬੁਧਬਦਾ, ਤੁਧ ਅਵਰ ਨਾ ਪਾਲੀ ਗਏ ਜੀਉ। ਤੂੰ ਸੂਤ ਮਣੀਏ ਪੀਤੂ ਹੈ, ਤੂੰ ਗੰਠੀ ਮੇਰ ਸਿਰ ਤੂੰ ਹੈ, ਆਦ ਮਧ ਅੰਤ ਪ੍ਰਸੋਈ, ਅਵਰ ਨਾ ਕੋਈ ਦਿਖਾ ਲਿਗੇ ਜੀਉ। ਤੂੰ ਨਿਰਗੁਣ ਸਰਗੁਣ ਸੁਖਦਾਤਾ, ਤੂੰ ਨਿਰਵਾਣ ਸੀਆ ਰੰਗਰਾਤਾ, ਆਪਣੇ ਕਰਤਵ ਆਪੇ ਜਾਣੇ, ਆਪੇ ਤੂੰ ਸੰਭਾਲੀਗੇ ਜੀਉ। ਤੂੰ ਠਾਕੁਰ ਸੇਵਕ ਫੁਨੇ ਆਪੇ, ਤੂੰ ਗੁਪਤ ਪ੍ਰਗਟ ਪ੍ਰਵੇ ਆਪੇ, ਨਾਨਕ ਦਾਸ ਸਦਾ ਗੁਣ ਗਾਵੇ, ਇਕ ਪੂਰੀ ਨਦਰ ਨਿਖਾਲ ਲਿਗੇ ਜੀਉ। ਮਾਝ ਮਹੱਲਾ ਪੰਜਵਾਂ, ਸਬਲ ਸੋ ਬਾਣੀ ਜਿਤ ਨਾਮ ਖਾਣੀ, ਗੁਰ ਪ੍ਰਸਾਦ ਕਿਵੇਂ ਵਿਰਲੇ ਜਾਣੀ, ਧਨ ਸੋ ਵੇਲਾ ਜਿਤ ਰਗਾਵਤ ਸੁਣਨਾ, ਆਏ ਤੇ ਪ੍ਰਵਾਨਾ ਜੀਉ। ਸੇ ਨੇਤਰ ਪ੍ਰਵਾਨ ਜਿਨੀ ਦਰਸ਼ਨ ਪੇਖਾ, ਸੇ ਕਰ ਭਲੇ ਜਿਨੀ ਹਰ ਜਸ ਲੇਖਾ, ਸੇ ਚਰਨ ਸੁਹਾਵੇ ਜੋ ਹਰ ਮਾਰਗ ਚੱਲੇ, ਹਾਂ ਬਲ ਤਿਨ ਸੰਗ ਪਛਾਣਾ ਜੀਉ।
ਸੁਣ ਸੱਜਣ ਮੇਰੇ ਮੀਤ ਪਿਆਰੇ, ਸਾਧ ਸੰਗ ਖਿਨਮਾਇ ਉਧਾਰੇ, ਹਿਲਵ ਘਟ ਹੁਆ ਮਨ ਨਿਰਮਲ, ਮਿੜ ਗਏ ਆਮਣ ਜਾਣਾ ਜੀਓ, ਦੋਏ ਕਰ ਜੋੜ ਇਕ ਬਿਨੋ ਕੁਰੀਜੇ, ਕਰ ਕਿਰਪਾ ਡੁਬਦਾ ਪੱਥਰ ਲੀਜੇ, ਨਾਨਕੋ ਪ੍ਰਭ ਭੈ ਕਿਰਪਾਲਾ, ਪ੍ਰਭ ਨਾਨਕ ਮਨ ਭਾਣਾ ਜੀਓ, ਮਾਝ ਮਹੱਲਾ ਪੰਜਵਾਂ, ਅੰਮ੍ਰਿਤ ਬਾਣੀ ਹਰ ਹਰ ਤੇਰੀ, ਸੁਣ ਸੁਣ ਹੋਵੇ ਪਰਮਗਤ ਮੇਰੀ, ਜਲ ਬੁੱਝੀ ਸੀਤਲ ਹੋਏ ਮਨੁਆ, ਸਗੁਰ ਕਾ ਦਰਸ਼ਨ ਪਾਏ ਜੀਓ, ਸੁਖ ਪਿਆ ਦੁਖ ਦੂਰ ਪੁਰਾਨਾ, ਸੰਤ ਰਸਨ ਹਰ ਨਾਮ ਖਾਨਾ, ਜਲ ਥਲ ਨੀਰ ਪਰੇ ਸਰਸੁਭਰ, ਬਿਰਥਾ ਕੋਈ ਨਾ ਜਾਏ ਜੀਓ, ਦਇਆ ਤਾਰੀ ਤਿਨ ਸਿਰਜਨ ਹਾਰੇ, ਜੀ ਜੰਤ ਸਗਲੇ ਪ੍ਰਤ ਪਾਰੇ, ਮੇਹਰਵਾਨ ਕਿਰਪਾਲ ਦਿਆਲਾ, ਸਗਲੇ ਤ੍ਰਿਪਤ ਅਗਾਏ ਜੀਓ, ਵਾਣ ਤ੍ਰੈਣ ਤ੍ਰਿਪਾਉਣ ਕੀ ਤੋਨ ਹਰਿਆ, ਕਰਨ ਹਾਰ ਖਿਨ ਪੀਤਰ ਕਰਿਆ, ਗੁਰਮੁਖ ਨਾਨਕ ਤਸੇ ਅਰਧ, ਮਨ ਕੀ ਆਸ ਪੁਜਾਏ ਜੀਓ, ਮਾਝ ਮਹੱਲਾ ਪੰਜਵਾਂ, ਤੂੰ ਮੇਰਾ ਪਿਤਾ, ਤੂੰ ਹੈ ਮੇਰਾ ਮਾਤਾ, ਤੂੰ ਮੇਰਾ ਬੰਧਪ, ਤੂੰ ਮੇਰਾ ਭਰਾਤਾ, ਤੂੰ ਮੇਰਾ ਰਾਖਾ ਸਭਨੀ ਤਾਈ, ਤਾਂ ਕੋ ਕਿਹਾ ਕਾੜਾ ਜੀਓ, ਤੁਮਰੀ ਕਿਰਪਾ ਤੇ ਤੁਧ ਪਛਾਣਾ, ਤੂੰ ਮੇਰੀ ਓਟ, ਤੂੰ ਹੈ ਮੇਰਾ ਮਾਣਾ, ਤੁਝ ਬਿਨ ਦੂਜਾ ਅਵਰ ਨਾ ਕੋਈ, ਸਭ ਤੇਰਾ ਖੇਲ ਅਖਾੜਾ ਜੀਓ, ਜੀ ਜੰਤ ਤੁਧ ਉਪਾਏ, ਜਿਤ ਜਿਤ ਭਾਣਾ ਤਿਤ ਤਿਤ ਲਾਏ, ਸਭ ਕੀਤਾ ਤੇਰਾ ਹੋਵੇ, ਨਾਈ ਕਿਸ ਅਸਾੜਾ ਜੀਓ, ਨਾਮ ਧਿਆਏ ਮਹਾਂਸੁਖ ਪਾਇਆ, ਹਰ ਗੁਣ ਗਾਏ ਮੇਰਾ ਮਨ ਸੀਤ ਲਾਇਆ, ਗੁਰਪੂਰੇ ਵੱਜੀ ਵਾਧਾਈ, ਨਾਨਕ ਜਿੱਤਾ ਵਿਖਾੜਾ ਜੀਓ, ਮਾਝ ਮਹੱਲਾ ਪੰਜਵਾਂ, ਜੀ ਪ੍ਰਾਣ ਪ੍ਰਮਣੇ ਅਧਾਰਾ, ਭਗਤ ਜੀਵੇ ਗੁਣ ਗਾਏ ਅਪਾਰਾ, ਗੁਣ ਨਿਧਾਨ ਅੰਮ੍ਰਿਤ ਹਰ ਨਾਮਾ, ਹਰ ਧਿਆਏ ਤੈਸੋ ਪਾਇਆ ਜੀਓ, ਮਨਸਾ ਤਾਰ ਜੋ ਘਰ ਤੇ ਆਵੇ, ਸਾਧ ਸੰਗ ਜਨਮ ਮਰਨ ਮਿਟਾਵੇ, ਆਸ ਮਨੋਰਥ ਪੂਰਨ ਹੋਵੇ, ਭੇੜਤ ਗੁਰਦਰਸਾਇਆ ਜੀਓ, ਆਗਮ ਅਗੋਚਰ ਕਿਸ਼ਮਿਤਨੀ ਜਾਨੀ, ਸਾਧਕ ਸਿੱਧ ਤਿਹਾਵੇ ਗਿਆਨੀ, ਖੁਦ ਮਿੱਟੀ ਚੂਕਾ ਪੋਲਾਵਾ, ਗੁਰਮਾਨੀ ਮੈਂ ਪ੍ਰਗਟਾਇਆ ਜੀਓ, ਅਨੰਦ ਮੰਗਲ ਕਲਿਆਣ ਨਿਧਾਨਾ, ਸੂਗ ਸਹਿਜ ਹਰ ਨਾਮ ਵਖਾਨਾ, ਹੋਏ ਕਿਰਪਾਲ ਸਵਾਮੀ ਆਪਣਾ, ਨਾਓ ਨਾਨਕ ਕਰਮ ਆਇਆ ਜੀਓ, ਮਾਝ ਮਹੱਲਾ ਪੰਜਵਾਂ, ਸੁਣ ਸੁਣ ਜੀਵਾਂ ਸੋਏ ਤੁਮਾਰੀ, ਤੂੰ ਪ੍ਰੀਤਮ ਠਾਕੁਰ ਅਧ ਭਾਰੀ, ਤੁਮਰੇ ਕਰਤਵ ਤੁਮ ਹੀ ਜਾਣੋ, ਤੂੰ ਮਰੀ ਓੜ ਗੋਪਾਲਾ ਜੀਓ, ਗੁਣ ਗਾਵਤਮ ਹਰਿਆ ਹੋਵੇ, ਕਥਾ ਸੁਣਤ ਮਰ ਸਗਲੀ ਖੋਵੇ, ਭੇਟਤ ਸੰਗ ਸਾਹ ਸੰਤਨ ਕਹਿ, ਸਦਾ ਜਪੋ ਦਇਆਲਾ ਜੀਓ, ਪ੍ਰਭ ਆਪਣਾ ਸਾਸ ਸਾਹ ਸਮਾਰੋ, ਇਹ ਮਤ ਗੁਰ ਪ੍ਰਸਾਦ ਮਨ ਧਾਰੋ, ਤੁਮਰੀ ਕਿਰਪਾ ਤੇ ਹੋਏ ਪਰਗਾਸਾ, ਸਰਬਮਯਾ ਪ੍ਰਤਪਾਲਾ ਜੀਓ, ਸਤ ਸਤ ਸਤ ਪ੍ਰਸੋਈ, ਸਦਾ ਸਦਾ ਸਦ ਆਪੇ ਹੋਈ, ਚਲ ਤੁਮਾਰੇ ਪ੍ਰਗਟ ਪਿਆਰੇ, ਦੇਖ ਨਾਨਕ ਪਏ ਨਿਹਾਲਾ ਜੀਓ, ਮਾਝ ਮਹੱਲਾ ਪੰਜਵਾਂ, ਹੁਕਮੀ ਵਰਸਣ ਲਾਗੇ ਮੇਹ, ਸਾਜਨ ਸੰਤ ਮਿਲ ਨਾਮ ਜਪੇਹਾ, ਸੀਤਲ ਸਾਂਤ ਸਹਿ ਸੁਪਾਇਆ, ਠਾਣ ਪਾਈ ਪ੍ਰਭ ਆਪੇ ਜੀਓ, ਸਭ ਕੁਝ ਬਹੁਤ ਬਹੁਤ ਉਪਾਇਆ, ਕਰ ਕਿਰਪਾ ਪ੍ਰਭ ਸਗਲ ਰਜਾਇਆ, ਦਾਤ ਕਰੋ ਮੇਰੇ ਦਾ ਤਾਰਾ, ਜੀ ਜੰਤ ਸਭ ਤਰਾਪੇ ਜੀਓ, ਸੱਚਾ ਸਾਹਿਬ ਸੱਚੀ ਨਾਈ, ਗੁਰ ਪ੍ਰਸਾਦ ਤਿਸ ਦਾ ਧਿਆਈ, ਜਨਮ ਮਰਨ ਪਏ ਕਾਟੇ ਮੋਹਾ, ਬਿਰਸੇ ਸੋਗ ਸੰਤਾਪੇ ਜੀਓ, ਸਾਸ ਸਾਸ ਨਾਨਕ ਸਾਹ ਲਾਹੇ, ਸਿਮਰਤ ਨਾਮ ਕਾਟੇ ਸਫਾਹੇ, ਪੂਰਨ ਆਸ ਕਰੀ ਖਿਨ ਪੀਤਰ, ਹਰ ਹਰ ਹਰ ਗੁਣ ਜਾਪੇ ਜੀਓ, ਮਾਝ ਮਹੱਲਾ ਪੰਜਵਾਂ, ਆਓ ਸਾਜਨ ਸੰਤ ਮੀਤ ਪਿਆਰੇ, ਮਿਲ ਗਾਵੇ ਗੁਣ ਅਗਮੇ ਪਾਰੇ, ਗਾਵਤ ਸੁਨਤ ਸਭੇ ਹੀ ਮੁਕਤੇ, ਸੋ ਤਿਆਗੇ ਜਿਨ ਹਮ ਕੀਏ ਜੀਓ, ਜਨਮ ਜਨਮ ਕੇ ਕਿਲਵਖ ਜਾਵੇ, ਮਨ ਚਿੰਦੇ ਸੇ ਹੀ ਫਲ ਪਾਵੇ, ਸੇਮਰ ਸਾਹਿਬ ਸੋਚ ਸੁਆਮੀ, ਰਿਜਕ ਸਭ ਕੋ ਦੀਏ ਜੀਓ, ਨਾਮ ਜਪਤ ਸਰਸੁਖ ਪਾਈਏ, ਸਭ ਪਾਓ ਬਿਨਸੈ ਹਰ ਹਰ ਤਿਆਈਏ, ਜਿਨ ਸੇਵੈ ਸੁਪਾਰ।

ਪੰਜਵਾਂ ਅਏ ਕਿਰਪਾਲ ਗੋਬਿੰਦ ਗੁਸਾਈ ਮੇਘ ਵਰਸੇ ਸਭ ਨਹੀਂ ਥਾਈ ਦੀਨ ਦਿਆਲ ਸਦਾ ਕਿਰਪਾਲਾ ਥਾਣ ਪਈ ਕਰਤਾਰੇ ਜੀਉ ਆਪਣੇ ਜੀ ਜਨ ਪ੍ਰਤਪਾਰੇ ਜੋ ਬਾਰਕ ਮਾਤਾ ਸੰਹਾਰੇ ਦੁਖ ਭੰਜਨ ਸੁਖ ਸਾਗਰ ਸੁਆਮੀ ਦੇਤ ਸਗਲ ਆਹਾਰੇ ਜੀਉ ਜਲ ਥਲ ਪੂਰਿਆ ਮਿਹਰਬਾਨਾ ਸਦ ਬਲਿਹਾਰ ਜਾਏਗੇ ਕੁਰਬਾਨਾ ਰਹਿਣ ਦਿਨਸ ਤਿਸ ਸਦਾ ਤਿਆਈ ਜੇ ਖਿਰਮੇ ਸਗਲ ਉਧਾਰੇ ਜੀਉ ਰਾਖ ਲਿਖੇ ਸਗਲੇ ਪਵਿਆਪੇ ਉਤਰ ਗਏ ਸਭ ਸੋਗ ਸੰਤਾਪੇ ਨਾਮ ਜਪਤ ਮੰਤਰ ਹਰੀਆਵਲ ਪ੍ਰਭ ਨਾਨਕ ਨਦਰ ਨਿਹਾਰੇ ਜੀਉ ਮਾਝ ਮੁਹੱਲਾ ਪੰਜਵਾਂ ਜਿੱਥੇ ਨਾਮ ਜਪੀਏ ਪ੍ਰਪਿਆਰੇ ਸੇ ਅਸਤਲ ਸੋਇਨ ਚੌਬਾਰੇ ਜਿੱਥੇ ਨਾਮ ਨਾ ਜਪੀਏ ਮੇਰੇ ਗੋਵਿੰਦਾ ਸੇ ਹੀ ਨਗਰ ਉਜਾੜੀ ਜੀਉ ਹਰ ਰੁੱਖੀ ਰੋਟੀ ਖਾਏ ਸੰਭਾਲੇ ਹਰ ਅੰਤਰ ਬਾਹਰ ਨਦਰ ਨਿਹਾਲੇ ਖਾਏ ਖਾਏ ਕਰੇ ਬਦ ਫੈਲੀ ਗਿਆਨ ਵਿਸੂ ਕੀ ਵਾੜੀ ਜੀਉ ਸੰਤਾਂ ਸੇਤੀ ਰੰਗ ਨ ਲਾਏ ਸਾਗਤ ਸੰਗ ਵੇ ਕਰਮ ਕਮਾਏ ਦੁਲਭ ਦੇ ਕੋਈ ਅਗਿਆਨੀ ਜੜ ਆਪਣੀ ਆਪ ਪਾੜੀ ਜੀਉ ਤੇਰੀ ਸਰਨ ਮੇਰੇ ਦੀਨ ਦਿਆਲਾ ਸੁਖ ਸਾਗਰ ਮੇਰੇ ਗੁਰ ਗੋਪਾਲਾ ਹਰ ਕਿਰਪਾ ਨਾਨ ਗੁਣ ਗਾਵੇ ਰਾਖੋ ਸਰਮ ਅਸਾੜੀ ਜੀਉ ਮਾਝ ਮਹੱਲਾ ਪੰਜਵਾਂ ਚਰਨ ਠਾਕੁਰ ਕਿਰਦੇ ਸਮਾਣੇ ਕਲ ਕਲੇ ਸਭ ਦੂਰ ਪਿਆਣੇ ਸਾਂਤ ਸੁਖ ਸਹਿਤ ਉਪਜੀ ਸਾਧੂ ਸੰਗ ਨੇ ਮਾਸਾ ਜੀਉ ਲਾਗੀ ਪ੍ਰੀਤ ਨਾ ਟੂਟੇ ਮੁੱਲੇ ਹਰ ਅੰਤਰ ਭਰ ਰਿਹਾ ਭਰ ਪੂਰੇ ਸਿਮਰ ਸਿਮਰ ਸਿਮਰ ਗੁਣ ਗਾਵਾਂ ਕਾਟੀ ਜਮਕੀ ਫਾਸਾ ਜੀਉ ਅੰਮ੍ਰਿਤ ਵਰਖੇ ਅਨਹਦ ਬਾਣੀ ਮਨ ਤਨ ਅੰਤਰ ਸਾਂਸ ਵਾਣੀ ਤ੍ਰਿਪਤ ਅਗਾਏ ਰਹਿ ਜਨ ਤੇਰੇ ਠਗੁਰ ਕੀਆ ਦਿਲਾਸਾ ਜੀਉ ਜਿਸ ਕਾ ਸਾ ਤਿਸ ਤੇ ਫਲ ਪਾਇਆ ਕਰ ਕਿਰਪਾ ਪ੍ਰਸੰਗ ਮਿਲਾਇਆ ਆਵਣ ਜਾਣ ਰਹੇ ਵਡਭਾਗੀ ਨਾਨਕ ਪੂਰਨ ਆਸਾ ਜੀਉ ਮਾਝ ਮਹੱਲਾ ਪੰਜਵਾਂ ਮੀਹੋ ਪਿਆ ਪਰਮੇਸ਼ਰ ਪਾਇਆ ਜੀ ਜੰਤ ਸਭ ਸੁਖੀ ਵਸਾਇਆ ਗਇਆ ਕਲੇਸ਼ ਪਿਆ ਸੋ ਸਾਚਾ ਹਰ ਹਰ ਨਾਮ ਸੰਭਾਲੀ ਜੀਉ ਜਿਸ ਕੇ ਸੇ

ਮੇਰਾ ਜੀਓ ਪਿੰਡ ਸਵਰਾਸ ਤੁਮਾਰੀ ਤੇਰਾ ਜੋਰ ਗੋਪਾਲਾ ਜੀਓ ਸਦਾ ਸਦਾ ਤੂੰ ਹੈ ਸੁਖਦਾਈ ਨਿਵ ਨਿਵਲਾਗਾ ਤੇਰੀ ਪਾਈ ਤਾਰਕ ਮਾਵਾਂ ਜਿਤ ਭਾਵਾਂ ਜਾਂ ਤੂੰ ਦੇ ਦਿਆਲਾ ਜੀਓ ਪ੍ਰਭ ਤੁਮ ਤੇ ਲੈਣਾ ਤੂੰ ਮੇਰਾ ਗਹਿਣਾ ਜੋ ਤੂੰ ਦੇ ਸੋਈ ਸੁਖ ਸਹਿਣਾ ਜਿੱਥੇ ਰੱਖੇ ਪੈ ਕੁੰਟ ਸਾਈ ਤੂੰ ਸਭਨਾ ਕੇ ਪ੍ਰਤਪਾਲਾ ਜੀਓ ਸਿਮਰ ਸਿਮਰ ਨਾਂਗ ਸੋ ਪਾਇਆ ਆੜ ਪੈਰ ਤੇਰੇ ਗੁਣ ਗਾਇਆ ਸਗਲ ਮਨੋਰਥ ਪੂਰਨ ਹੋਏ ਕਦੇ ਨਾ ਹੋਏ ਦੁਖਾਲਾ ਜੀਓ ਮਾਝ ਮਹੱਲਾ ਪੰਜਵਾਂ ਪਾਰ ਬ੍ਰਹਮ ਪ੍ਰਮੇਖ ਬਿਠਾਇਆ ਜਲ ਥਲ ਮਹੀਲ ਦਹਿਤ ਵਰਸਾਇਆ ਸਾਂਧ ਪਈ ਬੂਝੀ ਸਭ ਤ੍ਰਿਸ਼ਨਾ ਅੰਧ ਪਿਆ ਸਭ ਠਾਈ ਜੀਓ ਸੁਖਦਾਤਾ ਦੁਖ ਪੰਜਨ ਖਾਰਾ ਆਪੇ ਬਖਸ਼ ਕਰੇ ਜੀ ਸਾਰਾ ਆਪਣੇ ਕੀਤੇ ਨੂੰ ਆਪ ਪ੍ਰਤਪਾਲੇ

ਤਨ ਤਨ ਪ੍ਰਤੇਰਾ ਤੂੰ ਸੱਚਾ ਸਾਹਿਬ ਗੁਣੀ ਗਹਿਰਾ ਨਾਨਕ ਦਾਸ ਕਹਿ ਬੇਨੰਤੀ ਆੜ ਪੈਰ ਤੋਂ ਤਿਹਾਈ ਜੀਓ ਮਾਝ ਮੁਹੱਲਾ ਪੰਜਵਾਂ ਸਭੇ ਸੁਖ ਪਏ ਪ੍ਰਤ ਉੱਠੇ ਗੁਰਪੂਰੇ ਕੇ ਚਰਨ ਮਨ ਉੱਠੇ ਸਹਿ ਸਮਾਧ ਲੱਗੀ ਲਿਵ ਅੰਤਰ ਸੁਵਰਸਤ ਹੋਈ ਜਾਣੇ ਜੀਓ ਆਗਮ ਅਗੋਚਰ ਸਾਹਿਬ ਮੇਰਾ ਕਾਢ ਕੜ ਅੰਤਰ ਵਰਤੇ ਨੇਰਾ ਸਾ ਅਲਿਪਤ ਜੀਆਂ ਕਾ ਦਾਤਾ ਉਹ ਵਿਰਲਾ ਆ ਪਛਾਣੇ ਜੀਓ ਪ੍ਰਭ ਮਿਲਣੇ ਕੀ ਇਹ ਨਿਸ਼ਾਨੀ ਮਨ ਇੱਕੋ ਸੱਚਾ ਹੁਕਮ ਪਛਾਣੀ ਸਹਿ ਸੰਤੋਖ ਸਦਾ ਤ੍ਰਿਪਤਾ ਸੇ ਅੰਧ ਖਸਮ ਕੈ ਪਾਣੀ ਜੀਓ ਹੱਥੀ ਦਿੱਤੀ ਪ੍ਰਭ ਦੇਵਨ ਹਾਰੇ ਜਨਮ ਮਰਨ ਰੋਗ ਸਭ ਨਿਵਾਰੇ ਨਾਨਕ ਦਾਸ ਪੀਏ ਪ੍ਰਭ ਆਪਣੇ ਹਰ ਕੀਰਤਨ ਰੰਗ ਮਾਣੇ ਜੀਓ ਮਾਝ ਮਹੱਲਾ ਪੰਜਵਾਂ ਕਿਨੀ ਦਇਆ ਗੋਪਾਲ ਗੁਸਾਈ ਗੁਰ ਕੇ ਚਰਨ ਵਸੇ ਮਨਵਾਹੀ ਅੰਗੀਕਾਰ ਕੀਆ ਤਨ ਕਰਤੇ ਦੋ ਕਾ ਡੇਰਾ ਟਹਾਇਆ ਜੀਓ ਮਨ ਤਨ ਵਸਿਆ ਸੱਚਾ ਸੋਈ ਬਿਖੜਾ ਥਾਂ ਨਾ ਦਿਸੇ ਕੋਈ ਦੂਤ ਦੁਸ਼ਮਣ ਸਭ ਸੱਜਣ ਹੋਏ ਇੱਕੋ ਸਵਾਮੀ ਆਇਆ ਜੀਓ ਤੁਜ ਕਰੇ ਸੋ ਆਪੇ ਆਪੇ ਬੁੱਧ ਸਿਆਣ ਪਿਛੂ ਨਾ ਜਾਪੇ ਆਪਣੇ ਸੰਤਾਂ ਨੂੰ ਆਪ ਸਹਾਈ ਪ੍ਰਭ ਪਰਮ ਭੁਲਾਵਾ ਲਾਇਆ ਜੀਓ ਚਰਨ ਕਮਲ ਜਨ ਕਾ ਆਧਾਰੋ ਆਠ ਪੈਰ ਆਰਾਮ ਨਾ ਵਾਪਾਰੋ ਸਹਿਜ ਆਨੰਦ ਗਾਵੇ ਗੁਣ ਗੋਵਿੰਦ ਪ੍ਰਭ ਨਾਨਕ ਸਰਬ ਸਮਾਇਆ ਜੀਓ ਮਾਝ ਮਹੱਲਾ ਪੰਜਵਾਂ ਸੋ ਸਚ ਮੰਦਰ ਜਿਤ ਸਜ ਧਿਆਈ ਹੈ ਸੂਰਜ ਦਾ ਸੁਹੇਲਾ ਜਿਤ ਹਰ ਗੁਣ ਗਾਈ ਹੈ ਤਾਂ ਤਰਤ ਸੁਹਾਵੀ ਜਿਤ ਵਸਤੇ ਹਰ ਜਨ ਸੱਚੇ ਨਾਮ ਮਿੱਟੋ ਕੁਰਬਾਣਾ ਜੀਓ ਸਚ ਵਡਾਈ ਕੀਮ ਨ ਪਾਈ ਕੁਦਰਤ ਕਰਮ ਨਾ ਕਹਿਣਾ ਜਾਈ ਧਿਆਏ ਧਿਆ ਜੀਵੇ ਜਨ ਤੇਰੇ ਸਚ ਸਦੁ ਮਨ ਮਾਣੋ ਜੀਓ ਸਚ ਸਲਾਹਣ ਵਡਭਾਗੀ ਪਾਈਏ ਗੁਰ ਪ੍ਰਸਾਦੀ ਹਰ ਗੁਣ ਗਾਈਏ ਰੰਗ ਤੇ ਤੇਰੇ ਤੁ ਭਾਵੇ ਸਚ ਨਾਮ ਨਿਸਾਣੋ ਜੀਓ ਸੱਚੇ ਅੰਤ ਨ ਜਾਣੇ ਕੋਈ ਹੰਤ ਨੰਤਰ ਸੱਚਾ ਸੋਈ ਨਾਨਕ ਸਚ ਧਿਆਈਏ ਸੜਵੀ ਅੰਤਰ ਜਾਮੀ ਜਾਣੋ ਜੀਓ ਮਾਝ ਮਹੱਲਾ ਪੰਜਵਾਂ ਰੈਣ ਸੁਹਾਵੜੀ ਦਿਨਸ ਸੁਹੇਲਾ ਜਪ ਅੰਮ੍ਰਿਤ ਨਾਮ ਸੰਤ ਸੰਗ ਮੇਲਾ ਘੜੀ ਮੂਰਤ ਸਿਮਰਤ ਪਲ ਮੰਜੇ ਜੀਵਨ ਸਭ ਤਸਾਈ ਜੀਓ ਸਿਮਰਤ ਨਾਮ ਦੋ ਸਭ ਲਾਥੇ ਅੰਤਰ ਬਾਹਰ ਪ੍ਰਸਾਥੇ ਪਏ ਪੋ ਪਰਮ ਖੋਇਆ ਗੁਰਪੂਰੇ ਵੇਖਾ ਸਭਨੀ ਜਾਈ ਜੀਓ ਪ੍ਰਭ ਸਮਰੱਥ ਵੜ ਉਜੇ ਪਾਰਾ ਨੌ ਦਿਨਾਂ ਪਰੇ ਭੰਡਾਰਾ ਆਦ ਅੰਤ ਮਤ ਪ੍ਰਸੋਈ ਦੂਜਾ ਲਵੇ ਨਾ ਲਾਈ।

ਗਾਵੋ ਦਿਨ ਰਾਤੀ ਸਬਰ ਇਹ ਹੈ ਕਾਰੀ ਜੀਓ ਦ੍ਰਿੜ ਧਰ ਆਪਣਾ ਦਾ ਸਵਾਰਿਆ ਘੜ ਘੜ ਅੰਤਰ ਪਾਰ ਬਣ ਨਮਸਕਾਰਿਆ ਇੱਕ ਸਿਵਿਨ ਹੋਰ ਦੂਜਾ ਨਾਹੀ ਬਾਬਾ ਨਾਨਕ ਇਹ ਮਤ ਸਾਰੀ ਜੀਓ ਮਾਝ ਮਹੱਲਾ ਪੰਜਵਾਂ ਮਨ ਤਾਂ ਰੱਤਾ ਰਾਮ ਪਿਆਰੇ ਸਰਬ ਦੀਜੇ ਆਪਣਾ ਵਾਰੇ ਆੜ ਪੈਰ ਗੋਵਿੰਦ ਗੁਣ ਗਾਈਏ ਵਿਸਰਨਾ ਕੋਈ ਸਾਸਾ ਜੀਓ ਸੋਈ ਸੱਜਣ ਮੀਤ ਪਿਆਰਾ ਰਾਮ ਨਾਮ ਸਾਧ ਸੰਗ ਵਿਚਾਰਾ ਸਾਧੂ ਸੰਗ ਤਰੀ ਜੇ ਸਾਗਰ ਕਟੀਏ ਜਮਕੀ ਫਾਸਾ ਜੀਓ ਚਾਰ ਪਦਾਰਥ ਹਰ ਕੀ ਸੇਵਾ ਪਾਰ ਜਾ ਜਪ ਲੱਖ ਭੇਵਾ ਕਾਮ ਕ੍ਰੋਧ ਕਿਲਵੇ ਗੁਰ ਕੱਟ ਪੂਰਨ ਹੋਈ ਆਸਾ ਜੀਓ ਪੂਰਨ ਭਾਗ ਪੈਸ ਪ੍ਰਾਣੀ ਸਾਧ ਸੰਗ ਮਿਲੇ ਸਾਰੰਗ ਪਾਣੀ ਨਾਨਕ ਨਾ ਵਸਿਆ ਅੰਤਰ ਪ੍ਰਵਾਨ ਕਿਸ ਉਦਾਸਾ ਜੀਓ ਮਾਝ ਮਹੱਲਾ ਪੰਜਵਾਂ ਸਿਮਰਤ ਨਾਮ ਹਿਰਦੇ ਸੁਖ ਪਾਇਆ ਹਰ ਕਿਰਪਾ ਭਗਤੀ ਪ੍ਰਟਾਇਆ ਸੰਤ ਸੰਗ ਮਿਲ ਹਰ ਹਰ ਜਪਿਆ ਬਿਨਸੇ ਆਲਸ ਰੋਗਾ ਜੀਓ ਜਾ ਕੇ ਗ੍ਰਹਿ ਨਵਨ ਦਰ ਭਾਈ ਤਿਸ ਮਿਲਿਆ ਸੇ ਪੁਰ ਕੁਮਾਈ ਗਿਆਨ ਧਨ ਪੂਰਨ ਪਰਮੇਸ਼ਰ ਪ੍ਰਸਭਨਾ ਗੱਲਾਂ ਜੋਗਾ ਜੀਓ ਖਿਨਮੇ ਥਾਪ ਉਥਾ ਪੁਨਹਾਰਾ ਆਪ ਇਕੰਤੀ ਆਪ ਸਾਰਾ ਲੇਪ ਨਹੀਂ ਜਗ ਜੀਵਨ ਦਾਤੇ ਦਰਸ਼ਨ ਡਿੱਠੇ ਲਹਿਣ ਵਜੋਗਾ ਜੀਓ ਅੰਚਲ ਲਾਏ ਸਭ ਸਿੱਟ ਤਰਾਈ ਆਪਣਾ ਨਾਓ ਆਪ ਜਪਾਈ ਗੁਰ ਬੋਧ ਪਾਇਆ ਕਿਰਪਾ ਤੇ ਨਾਨਕ ਤੁਰਸਨ ਜੋਗਾ ਜੀਓ ਮਾਝ ਮਹੱਲਾ ਪੰਜਵਾਂ ਸੋਈ ਕਰਨਾ ਜੇ ਆਪ ਕਰਾਏ ਜਿੱਥੇ ਰੱਖੇ ਸਾ ਪਲੀ ਜਾਏ ਸੋਈ ਸਿਆਣਾ ਸੋ ਪਤਵੰਤਾ ਹੁਕਮ ਲੱਗੇ ਜਿਸ ਮੀਠਾ ਜੀਓ ਤਾਂ ਪਰੋਈ ਇਕ ਦਿੱਤਾ ਗਏ ਜੇ ਲਾਇ ਲੈ ਸੋ ਚਰਣੀ ਲਾਗੇ ਊਂਦ ਕਵਲ ਜਿਸ ਹੋਏ ਪ੍ਰਗਾਸਾ ਤੇਨ ਸਰਮ ਨਰੰਜਨ ਡੀਠਾ ਜੀਓ ਤੇਰੀ ਮਹਿਮਾ ਤੂੰ ਹੈ ਜਾਣੇ ਆਪਣਾ ਆ ਤੂੰ ਆ ਪਛਾਣੇ ਹੋਮ ਲਿਖਾਰੀ ਸੰਤਨ ਤੇਰੇ ਜਿਨ ਕਾਮ ਕ੍ਰੋਧ ਲੋਭ ਪੀਠਾ ਜੀਓ ਤੂੰ ਨਿਰਵੈਰ ਸੰਤ ਤੇਰੇ ਨਿਰਮਲ ਜਿਨ ਦੇਖੇ ਸਭ ਉਤਰੇ ਕਰਮਲ ਨਾਨਕ ਨਾਮ ਧਿਆਏ ਤੇ ਜੀਵੇ ਬਿਰਸਿਆ ਪ੍ਰਭੋ ਤੀਠਾ ਜੀਓ ਮਾਂ ਜ ਮਹੱਲਾ ਪੰਜਵਾਂ ਝੂਠਾ ਮੰਗਣ ਜੇ ਕੋਈ ਮੰਗੇ ਇੱਕੋ ਉਮਰ ਤੇ ਕੜੀ ਨਾ ਲਾਗੇ ਪਾਰ ਬ੍ਰਹਮ ਜੋ ਸਦ ਹੀ ਸੇਵੈ ਸੋ ਗੁਰਮਲ ਨੇ ਚਲ ਕਹਿਣਾ ਪ੍ਰੇਮ ਭਗਤ ਜਿਸਕੇ ਮਨ ਲਾਗੀ ਗੁਣ ਗਾਵੇ ਆਨੰਦ ਨਿਤ ਜਾਗੀ ਬਾਂਹ ਪਕੜ ਤੇ ਸਵਾਮੀ ਮਿਲੇ ਜਿਸਕੇ ਮਸਤਕ ਲਹਿਣਾ ਚਰਨ ਕਮਲ ਭਗਤਾਂ ਮਨ ਮੁੱਠੇ ਵਿਣ ਪਰਮੇਸ਼ਰ ਸਗਲੇ ਮੁੱਠੇ ਸੰਤ ਜਨਾ ਕੀ ਤੂੜਤ ਬਾਂਚੇ ਨਾਮ ਸਚੇ ਕਾ ਗਹਿਣਾ ਉਠਤ ਬੈਠਤ ਹਰ ਹਰ ਗਾਈਏ ਜੇ ਸਿਮਰਤ ਵਰਨੇ ਚਲ ਪਾਈਏ ਨਾਨਕ ਕੋ ਪ੍ਰਭ ਹੋਏ ਦਇਆਲਾ ਤੇਰਾ ਕੀਤਾ ਸਹਿਣਾ ਰਾਗ ਮਾਝ ਅਸ਼ਟਪਦੀਆਂ ਮਹੱਲਾ ਪਹਿਲਾ ਕਰ ਪਹਿਲਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਸਬਦ ਰੰਗਾਏ ਹੁਕਮ ਸਵਾਏ ਸੱਚੀ ਦਰਗਹਿ ਮੈਲ ਬੁਲਾਏ।

ਕਰ ਜਾਏ ਕਨੇਰੀ ਕਰ ਅਵਗਣ ਪਛੋ ਤਾਵਣਿਆ ਹੁਕਮ ਪਛਾਣੇ ਸੋ ਹਰ ਗੁਣ ਵਖਾਣੇ ਗੁਰ ਕੈ ਸ਼ਬਦ ਨਾਮ ਨੀਸਾਣੇ ਸਭਨਾ ਕਾਦਰ ਲੇਖਾ ਸੱਚੇ ਝੂਠ ਸੁਨਾਮ ਸੁਹਾਵਣਿਆ ਮਨਮੁਖ ਪੂਲਾ ਠੌਰ ਨਾ ਪਾਏ ਜਮਦਰ ਬੱਧਾ ਚੋਟਾਂ ਖਾਏ ਬਿਨ ਨਾਵੇ ਕੋ ਸੰਗ ਨਾ ਸਾਥੀ ਮੁਕਤੇ ਨਾਮ ਧਿਆਵਣਿਆ ਸਾਗਦ ਕੂੜੇ ਸੱਚ ਨਾ ਭਾਵੇ ਦੁਬਦਾ ਵਾਧਾ ਆਵੇ ਜਾਵੇ ਲਿਖਿਆ ਲੇਖ ਨਾ ਮੇਟੇ ਕੋਈ ਗੁਰਮੁਖ ਮੁਕਤ ਕਰਾਵਣਿਆ ਪੇਈ ਅੜੇ ਪਿਰ ਜਾਤੋ ਨਾਹੀ ਚੂੜ ਵਿਛੁੰਨੀ ਰੋਵੇ ਤਾਹੀ

ਆਮਣਿਆ ਗੁਰਮੁਖ ਬੂਝੇ ਅਕਥ ਕਹਾਵੇ ਸੱਚੇ ਠਾਕੁਰ ਸਚੁ ਪਹਾਵੇ ਨਾਨਕ ਸੱਚ ਕਹੇ ਬੇਨੰਤੀ ਸੱਚ ਮਿਲੇ ਗੁਣ ਗਾਵਣਿਆ ਮਾਝ ਮਹੱਲਾ ਤੀਜਾ ਕਰ ਪਹਿਲਾ ਕਰਮ ਹੋਵੇ ਸਤਿਗੁਰੂ ਮਿਲਾਏ

ਆਪਣ ਕੀ ਸਾਰ ਨਾ ਜਾਣੀ, ਦੂਜੇ ਲਾਗੀ ਪਰਮ ਪੁਲਾਣੀ, ਅਗਿਆਨੀ ਅੰਧਾ ਮਗ ਨਾ ਜਾਣੇ, ਫੇਰ ਫੇਰ ਆਮਣ ਜਾਮਣੇ ਆ, ਗੁਰ ਸੇਵਾ ਤੇ ਸਦਾ ਸੁਖ ਪਾਇਆ, ਹੋਮੇ ਮੇਰਾ ਠਾਕੁਰ ਖਾਇਆ, ਗੁਰ ਸਾਹੀ ਮਿਟਿਆ ਅੰਧਿਆਰਾ, ਬਜਰ ਕਪਾਟ ਖੁਲਾਵਣੇ ਆ, ਹੋਮੇ ਮਾਰ ਮਨ ਨਮਸਾਇਆ, ਗੁਰ ਚਰਣੀ ਸਦਾ ਚਿਤ ਲਾਇਆ, ਗੁਰ ਕਿਰਪਾ ਤੇ ਮਨ ਤਨ ਨਿਰਮਲ, ਨਿਰਮਲ ਨਾਮ ਧਿਆਵਣੇ ਆ, ਜੀਵਨ ਮਰਨਾ ਸਭ ਤੁਦੇ ਤਾਈ, ਜਿਸ ਬਖਸੇ ਤੇ ਦੇ ਵਡਿਆਈ, ਨਾਨਕ ਨਾਮ ਧਿਆਇ ਸਦਾ ਤੂੰ, ਜੰਮਣ ਮਰਨ ਸਵਾਰਣੇ ਆ, ਮਾਝ ਮਹੱਲਾ ਤੀਜਾ, ਮੇਰਾ ਪ੍ਰਭ ਨਿਰਮਲ ਅਗਮਿ ਅਪਾਰਾ, ਬਿਨ ਤਕੜੀ ਤੋ ਲੈ ਸੰਸਾਰਾ, ਗੁਰਮੁਖ ਹੋਵੇ ਸੋਈ ਬੂਝੈ, ਗੁਣ ਕੈ ਗੁਣੀ ਸਮਾਵਣੇ ਆ, ਹਉ ਵਾਰੀ ਜਿਉ ਵਾਰੀ, ਹਰ ਕਾ ਨਾਮ ਮਨ ਵਸਾਵਣੇ ਆ, ਜੋ ਸੱਚ ਲਾਗੇ ਸੇ ਅਨੰਦ ਨ ਜਾਗੇ, ਦਰ ਸੱਚੇ ਸੋਭਾ ਪਾਵਣੇ ਆ, ਰਹਾਉ ਆ ਸੁਣੇ ਤੇ ਆਪੇ ਵੇਖੈ, ਜਿਸ ਨੂੰ ਨਦਰ ਕਰੇ ਸੋਈ ਜਨਨ ਲੇਖੈ, ਆਪੇ ਲਾਇ ਲੈ ਸੋ ਲਾਗੈ, ਗੁਰਮੁਖ ਸੱਚ ਕਮਾਵਣੇ ਆ, ਜਿਸ ਆਪ ਭੁਲਾਏ ਸੋ ਕਿੱਥੇ ਖਤ ਪਾਏ, ਪੂਰਬ ਲਿਖਿਆ ਸੋ ਮੇਟਣਾ ਨਾ ਜਾਏ, ਜਿਨ ਸਤਿਗੁਰ ਮਿਲਿਆ ਸੇ ਵਡਭਾਗੀ, ਪੂਰੇ ਕਰਮ ਮਿਲਾਵਣੇ ਆ, ਕਈ ਅੜੇ ਤਨ ਅਨ ਦਿਨ ਸੁੱਤੀ, ਤਨ ਤਦ ਸਾਰੀ ਅਵਗੁਣ ਮੁਤੀ, ਅਨ ਦਿਨ ਸਦਾ ਫਿਰੇ ਬਿਲ ਲਾਂਦੀ, ਬਿਨ ਤਿਰ ਨੀਂਦ ਨਾ ਪਾਵਣੇ ਆ, ਕਈ ਅੜੇ ਸੁਖਦਾਤਾ ਜਾਤਾ, ਹੋਮੇ ਮਾਰ ਗੁਰ ਸ਼ਬਦ ਪਛਾਤਾ, ਸੇਜ ਸੁਹਾਵੀ ਸਦਾ ਪ੍ਰੇਰਾਵੇ, ਸੱਚ ਸਿਗਾਰ ਬਣਾਵਣੇ ਆ, ਲੱਖ ਚੌਰਾਸੀ ਜੀ ਉਪਾਏ, ਜਿਸ ਨੂੰ ਨਦਰ ਕਰੇ ਤੁਸੀਂ ਗੁਰੂ।

ਵਾਰੀ ਜਿਉ ਵਾਰੀ ਇਕਸ ਸਿਉ ਚਿਤ ਲਾਵਣਿਆ ਗੁਰਮਤੀ ਮਨ ਇਕਤ ਕਰ ਆਇਆ ਸੱਚੇ ਰੰਗ ਰੰਗਾਵਣਿਆ ਰਹਾਉ ਇਹੋ ਜਗ ਭੁਲਾ ਤੈ ਆਪ ਭੁਲਾਇਆ ਇਕ ਵਿਸਾਰ ਦੂਜੇ ਲੋਭਾਇਆ ਅਨ ਦਿਨ ਸਦਾ ਫਿਰੇ ਭ੍ਰਮ ਭੁਲਾ ਬਿਨ ਲਾਵੇ ਦੁਖ ਪਾਵਣਿਆ ਜੋ ਰੰਗ ਰਾਤੇ ਕਰਮ ਵਿਧਾਤੇ ਗੁਰ ਸੇਵਾ ਤੇ ਜੁਗਚਾਰੇ ਜਾਤੇ ਜਿਸ ਨੂੰ ਆਪ ਦੇ ਵਡਿਆਈ ਹਰ ਕੇ ਨਾਮ ਸਮਾਵਣਿਆ ਮਾਇਆ ਮੁਇ ਹਰ ਚੇਤੇ ਨਾਹੀ ਜਮ ਪੁਰ ਬੱਧਾ ਦੁਖ ਸਰਾਹੀ ਅੰਨਾ ਬੋਲਾ ਕਿਸੇ ਨਜ਼ਰ ਨਾ ਆਵੇ ਮਨਮੁਖ ਪਾਪ ਚਾਵਣਿਆ ਇਹ ਕਰੰਗ ਰਾਤੇ ਜੋ ਤੁਧ ਆਪ ਲਿਵਲਾਏ ਭਾਏ ਭਗਤ ਤੇਰੇ ਮਨ ਪਾਏ ਸਤਿਗੁਰ ਸੇਵਨ ਸਦਾ ਸੁਖ।

ਤੇਰੀ ਸਰਣਾਈ ਤੂੰ ਆਪੇ ਸੱਚ ਬੁਝਾਵਣਿਆ ਜਿਨ ਸਚ ਜਾਤਾ ਸੇ ਸੱਚ ਸੁਮਾਣੇ ਹਰ ਗੁਣ ਗਾਵੇ ਸੱਚ ਵਖਾਣੇ ਨਾਨਕ ਨਾਮ ਰੱਤੇ ਬੈਰਾਗੀ ਨਿਰਕਰਤਾੜੀ ਲਾਵਣਿਆ ਮਾਝ ਮਹੱਲਾ ਤੀਜਾ ਸਬਦ ਮਰੇ ਸੋ ਮੋਆ ਜਾਪੇ ਤਾਲ ਨਾ ਚਾਂਪੈ ਦੁੱਖ ਨਾ ਸੰਤਾਪੈ ਜੋਤੀ ਵਿੱਚ ਮਿਲ ਜੋ ਸਮਾਣੀ ਹੁਣ ਮਨ ਸੱਚ ਸਮਾਵਣਿਆ ਹੋ ਵਾਰੀ ਜੋ ਵਾਰੀ ਹਰ ਕੇ ਨਾਏ ਸੋਭਾ ਪਾਵਣਿਆ ਸਤਿਗੁਰ ਸੇਵ ਸੱਚ ਚਿਤ ਲਾਇਆ ਗੁਰਮਤੀ ਸਹਿ ਸੁਮਾਵਣਿਆ ਰਹਾਉ ਤਾਇਆ ਕੱਚੀ ਕੱਚਾ ਚੀਰ ਹੰਡਾਏ ਦੂਜੇ ਲਾਗੀ ਮਹਿਲ ਨਾ ਪਾਏ ਅਨ ਦਿਨ ਜਲਦੀ ਫਿਰੇ ਦਿਨ ਰਾਤੀ ਬਿਨ ਪਿਰ ਬਹੁ ਦੁਖ ਪਾਵਣਿਆ ਦੇਹੀ ਜਾਤ ਨਾ ਆਗੇ ਜਾਏ ਜਿੱਥੇ ਲੇਖਾ ਮੰਗੀਏ ਤਿੱਥੇ ਛੁੱਟੇ ਸੱਚ ਕੁਮਾਏ ਸਤਿਗੁਰ ਸੇਵਨ ਸੇ ਧਨਵੰਤੇ ਐਥੇ ਉਥੇ ਇਨਾਮ ਸੁਮਾਵਣਿਆ ਭਏ ਭਾਏ ਸੀਗਾਰ ਬਣਾਏ ਗੁਰਪ੍ਰਸਾਦੀ ਮਹਿਲ ਕਰ ਪਾਏ ਆਨ ਦਿਨ ਸਦਾ ਰਵੇ ਦਿਨ ਰਾਤੀ ਮਜੀਠੇ ਰੰਗ ਬਣਾਵਣਿਆ ਸਭਨਾ ਫਿਰ ਵਸੇ ਸਦਾ ਨਾਲੇ ਗੁਰਪ੍ਰਸਾਦੀ ਕੋ ਨਦਰ ਨਿਹਾਲੇ ਮੇਰਾ ਪ੍ਰਭ ਆਦ ਉੱਚੋ ਉੱਚਾ ਕਰ ਕਿਰਪਾ ਆਪ ਮਿਲਾਵਣਿਆ ਮਾਇਆ ਮੋਏ ਇਹੋ ਜਗ ਸੁੱਤਾ ਨਾਮ ਸਾਰ ਅੰਤ ਵਿਗੁੱਤਾ ਜਿਤੇ ਸੁੱਤਾ ਸੋ ਜਾਗਾਏ ਗੁਰਮਤ ਸੋ ਜੀ ਪਾਵਣਿਆ ਆਪਿਓ ਪੀਏ ਸੋ ਪਰਮ ਗਵਾਏ ਗੁਰ ਪ੍ਰਸਾਦ ਮੁਕਤ ਗਲ ਪਾਏ ਭਗਤੀ ਰਤਾ ਸਦਾ ਬੈਰਾਗੀ ਆਪ ਮਾਰ ਮਿਲਾਵਣਿਆ ਆਪ ਪਾਏ ਧੰਦੇ ਲਾਏ ਲਖ ਚੌਰਾਸੀ ਰਿਜਕ ਆਪ ਅਪੜਾਏ ਨਾਨਕ ਨਾਮ ਧਿਆਏ ਸਚ ਰਾਤੇ ਜੋ ਤੁਸ ਭਾਵੇ ਸੋ ਕਾਰ ਕਰਾਵਣਿਆ ਮਾਝ ਮਹੱਲਾ ਤੀਜਾ ਅੰਦਰ ਹੀਰਾ ਲਾਲ ਬਣਾਇਆ ਗੁਰ ਕੈ ਸ਼ਬਦ ਪਰਖ ਪਰਖਾਇਆ ਜਿਨ ਸਚ ਪੱਲੇ ਸਚ ਵਖਾਣੇ ਸਚਕ ਸਵੱਟੀ ਲਾਵਣਿਆ ਹੋ ਵਾਰੀ ਜੂ ਵਾਰੀ ਗੁਰ ਕੀ ਬਾਣੀ ਮਨ ਮਸਾਵਣਿਆ ਅੰਜਨ ਮਹਾਏ ਨਿਰੰਜਨ।

ਕੰਨ ਸਵਾਰ ਹੈ, ਨਾਨਕ ਨਾਮ ਸੁਹਾਵਣਿਆ, ਮਾਜ ਮਹੱਲਾ ਤੀਜਾ, ਸਭ ਖੜ ਆਪੇ ਭੋਗਣ ਹਾਰਾ, ਅਲਖ ਵਰਤੇ ਅਗਮੇ ਪਾਰਾ, ਗੁਰ ਕੈ ਸ਼ਬਦ ਮੇਰਾ ਹਰ ਪ੍ਰਭ ਧਿਆਈ ਹੈ, ਸਹਿਜੇ ਸਚ ਸੁਹਾਵਣਿਆ, ਹੋ ਵਾਰੀ ਜਿਉ ਵਾਰੀ, ਗੁਰ ਸ਼ਬਦ ਮਨ ਵਸਾਵਣਿਆ, ਸਭ ਸੂਝੇ ਤਾਂ ਮਨ ਸਿਉਂ ਲੂਝੈ, ਮਨਸਾ ਮਾਰ ਸੁਹਾਵਣਿਆ ਰਹਾਉ, ਪੰਚ ਦੂਤ ਮੋਹ ਹੈ ਸੰਸਾਰਾ, ਮਨਮੁਖ ਅੰਧੇ ਸੁਧ ਨ ਸਾਰਾ, ਗੁਰਮੁਖ ਹੋਵੇ ਸੋ ਆਪਣਾ ਕਰ ਰਾਖੇ, ਪੰਚ ਦੂਤ ਸ਼ਬਦ ਪਚਾਵਣਿਆ, ਏਕ ਗੁਰਮੁਖ ਸਦਾ ਸੱਚੇ ਰੰਗ ਰਾਤੇ।

ਕਮਾਇਆ, ਚੌਥੀ ਪੌੜੀ ਗੁਰਮੁਖ ਉੱਚੀ, ਸੱਚੋ ਸੱਚ ਕਮਾਵਣਿਆ, ਸਭ ਹੈ ਸੱਚਾ ਜੇ ਸੱਚੇ ਭਾਵੇ, ਜਿਨ ਸਜਾਤਾ ਸੋ ਸਹਿ ਸੁਮਾਵੇ, ਗੁਰਮੁਖ ਕਰਨੀ ਸੱਚੇ ਸੇਵ ਹੈ, ਸਾਚੇ ਜਾਏ ਸੁਮਾਵਣਿਆ, ਸੱਚੇ ਬਾਜੋਂ ਕੋ ਅਵਰ ਨਾ ਦੂਆ, ਦੂਜੇ ਲਾਗ ਜਗ ਖਾਪ ਖਪ ਮੂਆ, ਗੁਰਮੁਖ ਹੋਵੇ ਸੋ ਏਕੋ ਜਾਣੇ, ਏਕੋ ਸੇਵ ਸੋ ਭਾਵਣਿਆ, ਜੀ ਜੰਤ ਸਭ ਸਰਨ ਤੁਮਾਰੀ, ਆਪੇ ਕਰ ਦੇਖੇ ਕੱਚੀ ਪੱਕੀ ਸਾਰੀ, ਅਨਧਨ ਆਪੇ ਕਾਰ ਕਰਾਏ, ਆਪੇ ਮੇਲ ਮਿਲਾਵਣਿਆ, ਤੂੰ ਆਪੇ ਮਿਲ ਹੈ ਵੇਖੇ ਹਦੂਰ, ਹਮੇ ਆਪ ਰਹਿਆ ਭਰਪੂਰ, ਨਾਨਕ ਆਪੇ ਆਪ ਵਰਤ, ਗੁਰਮੁਖ ਸੋਝੀ ਪਾਵਣਿਆ, ਮਾਝ ਮਹੱਲਾ ਤੀਜਾ, ਅੰਮ੍ਰਿਤ ਬਾਣੀ ਗੁਰ ਕੀ ਮਿੱਠੀ, ਗੁਰਮੁਖ ਵਿਰਲੇ ਕਿਨੇ ਚਖ ਡੀਠੀ, ਅੰਤਰ ਪ੍ਰਗਾਸ ਮਹਾਰਸ ਪੀਵੇ, ਦਰ ਸੱਚੇ ਸ਼ਬਦ ਵਜਾਵਣਿਆ, ਹੋ ਵਾਰੀ ਜੋ ਵਾਰੀ ਗੁਰਚਰਣੀ ਚਿਤ ਲਾਵਣਿਆ, ਸਤਿਗੁਰ ਹੋਏ ਅੰਮ੍ਰਿਤ ਸਰ ਸਾਚਾ, ਮਨ ਨਾਵੇ ਮਹਿਲ ਚੁਕਾਵਣਿਆ, ਰਖਾਓ ਤੇਰਾ ਸੱਚੇ ਕਿਨੇ ਅੰਤਨ ਪਾਇਆ, ਗੁਰ ਪ੍ਰਸਾਦ ਕਿਨੇ ਵਿਰਲੇ ਚਿਤ ਲਾਇਆ, ਤੂੰ ਸਲਾਹੇ ਨਾ ਰੱਜਾ ਕਬ ਹੂੰ, ਸੱਚੇ ਨਾਵੇ ਕੀ ਭੁਖ ਲਾਵਣਿਆ, ਏਕੋ ਵੇਖਾ ਅਵਰ ਨਾ ਬੀਆ, ਗੁਰਪ੍ਰਸਾਦੀ ਅੰਮ੍ਰਿਤ ਪੀਆ, ਗੁਰ ਕੈ ਸ਼ਬਦ ਤਿਖਾ ਨਿਵਾਰੀ, ਸਹਿਜੇ ਸੁਖ ਸਮਾਵਣਿਆ, ਰਤਨ ਪਦਾਰਥ ਪੱਲਰ ਤਿਆਗੇ, ਮਾਨਵਖ ਅੰਧਾ ਦੂਜੇ ਪਾਏ ਲਾਗੇ, ਜੋ ਬੀਜੇ ਸੋਈ ਫਲ ਪਾਏ, ਸੁਭਨੇ ਸੁਗਨਾ ਪਾਵਣਿਆ, ਆਪਣੀ ਕਿਰਪਾ ਕਰੇ ਸੋਈ ਜਨ ਪਾਏ, ਗੁਰ ਕਾ ਸ਼ਬਦ ਮਨ ਵਸਾਏ, ਅਨ ਦਿਨ ਸਦਾ ਰਹੇ ਪਏ ਅੰਦਰ, ਪਏ ਮਾਰ ਪਰਮ ਚੁਕਾਵਣਿਆ, ਪਰਮ ਚੁਕਾਇਆ ਸਦਾ ਸੋ ਪਾਇਆ, ਗੁਰ ਪ੍ਰਸਾਦ ਪਰਮ ਪਦ ਪਾਇਆ, ਅੰਤਰ ਨਿਰਮਲ ਨਿਰਮਲ ਬਾਣੀ, ਹਰ ਗੁਣ ਸਹਿਜੇ ਗਾਵਣਿਆ, ਸਿਮਰਤ ਸਾਤ ਵੇਦ ਵਖਾਣੇ, ਭਰਮੇ ਕੂਲਾ ਤਤ ਨ ਜਾਣੇ, ਬਿਨ ਸਤਿਗੁਰ ਸੇਵੇ ਸੁਖ ਨਾ ਪਾਏ, ਦੁਖੋ ਦੁਖ ਕਮਾਵਣਿਆ, ਆਪ ਕਰੇ ਕਿਸ ਆਖੇ ਕੋਈ, ਆਖਣ ਜਾਈਗੇ ਜੇ ਭੁੱਲਾ ਹੋਈ, ਨਾਨਕ ਆਪੇ ਕਰੇ ਕਰਾਏ, ਨਾਮੇ ਨਾਮ ਸਮਾਵਣਿਆ, ਮਾਝ ਮਹੱਲਾ ਤੀਜਾ, ਆਪੇ ਰੰਗੇ ਸਹਿ ਸੁਖਾਏ, ਗੁਰ ਕੈ ਸ਼ਬਦ ਹਰ ਰੰਗ ਚੜਾਏ, ਮਨ ਕਾ ਰਤਾ ਰਸਨਾ ਰੰਗ ਤਿਲੂਲੀ, ਪਏ ਭਾਏ ਰੰਗ ਚੜਾਵਣਿਆ, ਹੋ ਵਾਰੀ ਜੂ ਵਾਰੀ ਨਿਰਭੋ ਮਨ ਵਸਾਵਣਿਆ, ਗੁਰ ਕਿਰਪਾ ਤੇ ਹਰ ਨਿਰਭੋ ਤਿਹਾਇਆ, ਬਿਗ ਭੌਜਲ ਸ਼ਬਦ ਤਰਾਵਣਿਆ, ਰਹਾਓ ਮਨਮੁਖ ਮੁਗਧ ਕਰੇ ਚਤਰਾਈ, ਨਾਤਾ ਧੋਤਾ ਥਾਏ ਨ ਪਾਈ, ਜਿਹਾ ਆਇਆ ਤਿਹਾ ਜਾਸੀ, ਕਰ ਅਵਗਣ ਪਛੋ ਤਾਵਣਿਆ, ਮਨਮੁਖ ਅੰਧੇ ਕਿਸ਼ੂ ਨਾ ਸੂਝੈ, ਮਰਨ ਲਖਾ ਆਏ ਨਹੀਂ ਬੂਝੈ, ਮਨਮੁਖ ਕਰਮ ਕਰੇ ਨਹੀਂ ਪਾਏ, ਬਿਨ ਨਾਵੇ ਜਨਮ ਗਵਾਵਣਿਆ, ਸਚ ਕਰਨੀ ਸ਼ਬਦ ਹੈ ਸਾਰ, ਪੂਰੇ ਗੁਰ ਪਾਏਗੇ ਮੋਖ ਦੁਆਰ, ਅਨਦਿਨ ਬਾਣੀ ਸ਼ਬਦ ਸੁਣਾਏ, ਸਚ ਰਾਤੇ ਰੰਗ ਰੰਗਾਵਣਿਆ, ਰਸਨਾ ਹਰ ਰਸ ਰਾਤੀ ਰੰਗ ਲਾਏ, ਮਨ ਧਰਮ ਹੋਇਆ ਸਹਿ ਸੁਭਾਏ, ਸਹਿਜੇ ਪ੍ਰੀਤਮ ਪਿਆਰਾ ਪਾਇਆ, ਸਹਿਜੇ ਸਹਿਜ ਮਿਲਾਵਣਿਆ, ਜਿਸ ਅੰਦਰ ਰੰਗ ਤੋਈ ਗੁਣ ਗਾਵੇ, ਗੁਰ ਕੈ ਸ਼ਬਦ ਸਹਿਜੇ ਸੁਖ ਸਮਾਵੇ, ਹੋਂ ਬਲਿਹਾਰੀ ਸਦਾ ਤਨ ਮਿੱਟੋ, ਗੁਰ ਸੇਵਾ ਚਿਤ ਲਾਵਣਿਆ, ਸੱਚਾ ਸੱਚੋ ਸੱਚ ਪਤੀਜੈ, ਗੁਰਪ੍ਰਸਾਦੀ ਅੰਦਰ ਪੀਜੈ, ਬੈਸ ਸੁਥਾਨ ਹਰ ਗੁਣ ਗਾਵੇ, ਆਪੇ ਕਰ ਸਤ ਮਨਾਵਣਿਆ, ਜਿਸਨੂੰ ਨਦਰ ਕਰੇ ਸੋ ਪਾਏ, ਗੁਰ ਪ੍ਰਸਾਦੀ ਹੋਮੇ ਜਾਏ, ਨਾਨਕ ਨਾਮ ਸੇ ਮਨ ਅੰਤਰ, ਤਰ ਸੱਚੇ ਸੋਭਾ ਪਾਵਣਿਆ, ਮਾਝ ਮਹੱਲਾ ਤੀਜਾ, ਸਤਿਗੁਰ ਸੇਵੇ ਵੱਡੀ ਵਡਿਆਈ, ਹਰ ਜੀ ਅਚਿੰਤ ਵਸੇ ਮਨ ਆਈ, ਹਰ ਜੀ ਉਹ ਸਫਲ ਬਿਰਖ ਅੰਮ੍ਰਿਤ, ਜਿਨ ਪੀਤਾ ਤਿਸਾ ਲਹਾਵਣਿਆ, ਹੋ ਵਾਰੀ ਜੀ ਵਾਰੀ ਤਤ ਸੰਗਤ ਮੇਲ ਮਿਲਾਵਣਿਆ, ਹਰ ਸਤ ਸੰਗਤ ਆਪੇ ਮੇਲੇ, ਗੁਰ ਸ਼ਬਦੀ ਹਰ ਗੁਣ ਗਾਵਣਿਆ, ਰਹਾਓ ਸਤਿਗੁਰ ਸੇਵੀ ਸਭ ਸੁਹਾਇਆ, ਜਿਨ ਹਰ ਕਾ ਨਾਮ ਮਨ ਨਮਸਾਇਆ, ਹਰ ਨਿਰਮਲ ਹੋਮੇ ਮੈਲ ਗਵਾਏ, ਦਰ ਸੱਚੇ ਸੋਭਾ ਪਾਵਣਿਆ, ਬਿਨ ਗੁਰ ਨਾਮ ਨ ਪਾਇਆ ਜਾਏ, ਸਿੱਧ ਸਾਧਕ ਰਹੇ ਬਿਲ ਲਾਏ, ਬਿਨ ਗੁਰ ਸੇਵੇ ਸੁਗਨਾ ਹੋਵੀ, ਪੂਰੇ ਭਾ ਗੁਰ ਪਾਵਣਿਆ, ਇਓ ਮਨ ਆਰਸੀ ਕੋਈ ਗੁਰਮੁਖ ਵੇਖੇ, ਮੋਰਚਾ ਨਾ ਲਾਗੇ ਜਾ ਹੋਮੇ ਸੁਖ, ਅਨਹਤ ਬਾਣੀ ਨਿਰਮਲ ਸ਼ਬਦ ਵਜਾਏ, ਗੁਰ ਸ਼ਬਦੀ ਸੱਚ ਸੁਮਾਵਣਿਆ, ਬਿਨ ਸਤਿਗੁਰ ਕਿਉ ਨਾ ਦੇਖਿਆ ਜਾਏ, ਗੁਰ ਕਿਰਪਾ ਕਰ ਆਪ ਦਿੱਤਾ ਦਿਖਾਏ, ਆਪੇ ਆਪ ਆਪ ਮਿਲ ਰਹੇ ਆ, ਸਹਿਜੇ ਸਹਿ ਸੁਮਾਵਣਿਆ, ਗੁਰਮੁਖ ਹੋਵੇ ਸੋ ਇਕ ਸਿਉਂ ਲਿਵਲਾਏ, ਦੂਜਾ ਪਰਮ ਗੁਰ ਸ਼ਬਦ ਜਿਲਾਏ, ਕਾਇਆ ਅੰਦਰ ਵਣਜ ਕਰੇ ਵਾਪਾਰਾ, ਨਾਮ ਨਿਧਾਨ ਸਚ ਪਾਵਣਿਆ, ਗੁਰਮੁਖ ਕਰਨੀ ਹਰ ਕੀਰਤ ਸਾਰ, ਗੁਰਮੁਖ ਪਾਏ ਮੋਖ ਦੁਆਰ, ਅੰਦਰ ਰੰਗ ਰਤਾ ਗੁਣ ਗਾਵੇ, ਅੰਦਰ ਮਹਿਲ ਬੁਲਾਵਣਿਆ, ਸਤਿਗੁਰ ਦਾਤਾ ਮਿਲੇ ਮਿਲਾਇਆ, ਪੂਰੇ ਭਾਗ ਮਨ ਸ਼ਬਦ ਵਸਾਇਆ, ਨਾਨਕ ਨਾਮ ਮਿਲੇ ਵਡਿਆਈ, ਹਰ ਸੱਚੇ ਕੇ ਗੁਣ ਗਾਵਣਿਆ, ਮਾਝ ਮਹੱਲਾ ਤੀਜਾ,
ਆਪ ਨਿਆਏ ਤਾਂ ਸਭ ਕੁਛ ਪਾਏ, ਗੁਰ ਸਬਦੀ ਸੱਚੀ ਲਿਵ ਲਾਏ, ਸੱਚ ਵਣੰਜੈ ਸੱਚ ਸੰਗ੍ਰਹਿ, ਸੱਚ ਵਾਪਾਰ ਕਰਾਵਣਿਆ, ਹਉ ਵਾਰੀ ਜੂ ਵਾਰੀ ਹਰਗੁਣ ਅਣਦਿਨ ਗਾਵਣਿਆ, ਹਉ ਤੇਰਾ ਤੂੰ ਠਾਕੁਰ ਮੇਰਾ, ਸ਼ਬਦ ਵਡਿਆਈ ਦੇਵਣਿਆ ਰਹਾਓ, ਵੇਲਾ ਵਕਤ ਸਭ ਸੁਹਾਇਆ, ਜਿਤ ਸੱਚਾ ਮੇਰੇ ਮਨ ਪਾਇਆ, ਸੱਚੇ ਸੇਵਿਐ ਸੱਚ ਵਡਿਆਈ, ਗੁਰ ਕਿਰਪਾ ਤੇ ਸੱਚ ਪਾਵਣਿਆ, ਆਓ ਭੂਜਨ ਸਗੁਰ ਤੁਠੇ ਪਾਏ, ਆਨਸ ਚੂਕੇ ਹਰ ਸਮਾਨ ਨਮਸਾਏ, ਸੱਚ ਸੰਤੋਖ ਸਹਿ ਸੁਖ ਬਾਣੀ, ਪੂਰੇ ਗੁਰ ਤੇ ਪਾਵਣਿਆ, ਸਤਿਗੁਰ ਨਾ ਸੇਵੇ ਮੂਰਖ ਅੰਧ ਗਵਾਰਾ, ਫਿਰ ਓਏ ਕਿੱਥੋਂ ਪਾਏਨ ਮੁਖ ਦੁਆਰਾ, ਮਰ ਮਰ ਜੰਮੇ ਫਿਰ ਪਰ ਆਵੇ, ਜਮਦਰ ਝੂਟਾਂ ਖਾਵਣਿਆ, ਸਬਦੇ ਸਾਧ ਜਾਣੇ ਤਾਂ ਆਪ ਪਛਾਣੇ, ਨਿਰਬਲ ਬਾਣੀ ਸ਼ਬਦ ਵਖਾਣੇ, ਸੱਚੇ ਸੇਵ ਸਦਾ ਸੁਖ ਪਾਏਨ, ਨੌਣ ਦਿਨਾ ਮਨ ਵਸਾਵਣਿਆ, ਸੋ ਥਾਂ ਸੁਹਾਇਆ ਜੋ ਹਰ ਮਨ ਪਾਇਆ, ਸਤ ਸੰਗਤ ਪੈ ਹਰ ਗੁਣ ਗਾਇਆ, ਅਨਦਿਨ ਹਰ ਸਥਾ ਲਾਹੇ ਸਾਚਾ, ਨਿਰਮਲ ਨਾਦ ਵਜਾਵਣਿਆ, ਮਨ ਖੋਟੀ ਰਾਸ ਖੋਟਾ ਪਾਸਾਰਾ, ਕੂੜ ਕਮਾਵਨ ਦੁਖ ਲਾਗੇ ਪਾਰਾ, ਭਰਮੇ ਭੂਲੇ ਫਿਰਨ ਦਿਨ ਰਾਤੀ, ਮਰ ਜਨਮੇ ਜਨਮ ਗਵਾਵਣਿਆ, ਸੱਚਾ ਸਾਹਿਬ ਮੈਂ ਅਤ ਪਿਆਰਾ, ਪੂਰੇ ਗੁਰ ਕੇ ਸ਼ਬਦ ਅਧਾਰਾ, ਨਾਨਕ ਨਾਮ ਮਿਲੇ ਵਡਿਆਈ, ਦੁਖ ਸੁਸਮਕਰ ਜਾਣਿਆ, ਮਾਜ ਮਹੱਲਾ ਤੀਜਾ, ਤੇਰੀਆ ਖਾਣੀ ਤੇਰੀਆ ਬਾਣੀ, ਬਿਨ ਨਾਵੇ ਸਾ ਪਰਮ ਭੁਲਾਣੀ, ਗੁਰ ਸੇਵਾ ਤੇ ਹਾਰ ਨਾਮ ਪਾਇਆ, ਬਿਨ ਸਗੁਰ ਕੋਈ ਨਾ ਪਾਵਣਿਆ, ਹਉ ਵਾਰੀ ਜੂ ਵਾਰੀ ਹਰ ਸੇਤੀ ਚਿਤ ਲਾਵਣਿਆ, ਹਰ ਸੱਚਾ ਗੁਰ ਭਗਤੀ ਪਾਏ, ਸਹਿਜੇ ਮਨ ਵਸਾਵਣਿਆ ਰਖਾਓ, ਸਤਿਗੁਰ ਸੇਵੇ ਤਾਂ ਸਭ ਕੁਛ ਪਾਏ, ਜੇਹੀ ਮਨਸਾ ਕਰ ਲਾਗੇ ਤੇਹਾ ਫਲ ਪਾਏ, ਸਗੁਰ ਦਾਤਾ ਸਭਨਾ ਵਥੂ ਕਾ, ਪੂਰੇ ਭਾਗ ਮਿਲਾਵਣਿਆ, ਇਹੋ ਮਨ ਮਹਿਲਾ ਇੱਕ ਨਾ ਤਿਆਏ, ਅੰਤਰ ਮਹਿਲ ਲਾਗੀ ਬਹੁ ਦੂਜੇ ਪਾਏ, ਤੜ ਤੀਰਥ ਦਸੰਤਰ ਪਵੇ ਅਹੰਕਾਰੀ, ਹੋਰ ਵਧੇਰੇ ਹੋਮੇ ਮਲ ਲਾਵਣਿਆ, ਸਤਿਗੁਰ ਸੇਵੇ ਤਾਂ ਮਲ ਜਾਏ, ਜੀਤ ਮਰੇ ਹਸੋ ਚਿਤ ਲਾਏ, ਹਰ ਨਿਰਮਲ ਸੱਚ ਮਹਿਲ ਨਾ ਲਾਗੇ, ਸੱਚ ਲਾਗੇ ਮਹਿਲ ਗਵਾਵਣਿਆ, ਵਾਹਿਗੁਰੂ ਹੈ ਅੰਧ ਗੁਬਾਰਾ, ਅਗਿਆਨੀ ਅੰਧਾ ਅੰਧ ਅੰਧਾਰਾ, ਵਿਸ਼ਟਾ ਕੇ ਕੀੜੇ ਵਿਸ਼ਟਾ ਕਮਾਵੇ, ਫਿਰ ਵਿਸ਼ਟਾ ਮਾਏ ਪਚਾਵਣਿਆ, ਮੁਕਤੇ ਸੇਵੇ ਮੁਕਤਾ ਹੋਵੇ, ਹੋਮੇ ਮਮਤਾ ਸਭ ਦੇਖੋਵੇ, ਅੰਧ ਹਰ ਜੀਉ ਸੱਚਾ ਸੇਵੀ, ਪੂਰੇ ਭਾਗ ਗੁਰ ਪਾਵਣਿਆ, ਆਪੇ ਬਗਸੇ ਮੇਲ ਮਲਾਏ, ਪੂਰੇ ਗੁਰ ਤੇ ਨਾਮ ਨਿਤ ਪਾਏ, ਸੱਚੇ ਨਾਮ ਸਦਾ ਮਨ ਸੱਚਾ, ਸੱਚ ਸੇਵੇ ਦੁਖ ਗਵਾਵਣਿਆ, ਸਦਾ ਹਜੂਰ ਦੂਰ ਨਾ ਜਾਣੋ, ਗੁਰ ਸਬਦੀ ਹਰ ਅੰਤਰ ਪਛਾਣੋ, ਨਾਨਕ ਨਾ ਮਿਲੇ ਵਡਿਆਈ, ਪੂਰੇ ਗੁਰ ਤੇ ਭਾਵਣਿਆ, ਮਾਜ ਮਹੱਲਾ ਤੀਜਾ, ਇੱਥੇ ਸੱਚੇ ਤੋ ਆਗੇ ਸੱਚੇ, ਮਨ ਸੱਚਾ ਸੱਚੇ ਸ਼ਬਦ ਰਾਚੇ, ਸੱਚਾ ਸੇਵੇ ਸੱਚ ਕਮਾਵੇ, ਸੱਚੋ ਸੱਚ ਕਮਾਵਣਿਆ, ਹੋ ਵਾਰੀ ਜੂ ਵਾਰੀ ਸੱਚਾ ਨਾਮ ਮਨ ਵਸਾਵਣਿਆ, ਸੱਚੇ ਸੇਵੇ ਸੱਚ ਸੁਮਾਵੇ, ਸੱਚੇ ਕੇ ਗੁਣ ਗਾਵਣਿਆ ਰਖਾਓ, ਪੰਡਿਤ ਪੜੇ ਸਾਧਨਾ ਪਾਵੇ, ਦੂਜੇ ਭਾਏ ਮਾਇਆ ਮਨ ਫਰਮਾਵੇ, ਮਾਇਆ ਮੋਏ ਸਭ ਸੁਧ ਗਵਾਈ, ਕਰ ਅਵਗਣ ਪਛੋ ਤਾਵਣਿਆ, ਸਾਗੁਰ ਮਿਲੇ ਤਾਂ ਤਤ ਪਾਏ, ਹਰਤਾ ਨਾਮ ਮਨ ਵਸਾਏ, ਸ਼ਬਦ ਮਰੇ ਮਨ ਮਾਰੇ ਆਪਣਾ, ਮੁਕਤੀ ਕਾਦਰ ਪਾਵਣਿਆ, ਚਿਲਵੇ ਕਾਟੇ ਕ੍ਰੋਧ ਨਿਵਾਰੇ, ਗੁਰਕਾ ਸਦ ਰੱਖੇ ਉਰਤਾਰੇ, ਸੱਚ ਰੱਤੇ ਸਦਾ ਬੈਰਾਗੀ, ਹੋਮੇ ਮਾਰ ਮਿਲਾਵਣਿਆ, ਅੰਤਰਦਨ ਮਿਲੇ ਮਲਾਇਆ, ਤ੍ਰਿਵਧ ਮਨਸਾ ਤ੍ਰਿਵਧ ਮਾਇਆ, ਪੜ ਪੜ ਪੰਡਿਤ ਮੋਨੀ ਥੱਕੇ, ਚੌਥੇ ਪਦ ਕੀ ਸਾਰ ਨਾ ਪਾਵਣਿਆ, ਆਪੇ ਰੰਗੇ ਰੰਗ ਚੜਾਏ, ਛੇ ਜਨ ਰਾਤੇ ਗੁਰ ਸ਼ਬਦ ਰੰਗਾਏ, ਹਾਰ ਚੜਿਆ ਆਤੇ ਪਾਰਾ, ਹਾਰ ਰਸ ਰਸ ਗੁਣ ਗਾਵਣਿਆ, ਗੁਰਮੁਖ ਰਿੱਧ ਸਿੱਧ ਸੱਚ ਸੰਜਮ ਸੋਈ, ਗੁਰਮੁਖ ਗਿਆਨ ਨਾਮੁਕਤ ਹੋਈ, ਗੁਰਮੁਖ ਕਾਰ ਸੱਚ ਕਮਾਵੇ, ਸੱਚੇ ਸੱਚ ਸੁਮਾਵਣਿਆ, ਗੁਰਮੁਖ ਥਾਪੇ ਥਾਪ ਉਥਾਪੇ, ਗੁਰਮੁਖ ਜਾਤ ਪਤ ਸਭ ਆਪੇ, ਨਾਨਕ ਗੁਰਮੁਖ ਨਾਮ ਥਿਆਏ, ਨਾਮੇ ਨਾਮ ਸੁਮਾਵਣਿਆ, ਮਾਜ ਮਹੱਲਾ ਤੀਜਾ, ਉਤਪਤ ਪਰਲੋ ਸਬਦੇ ਹੋਵੇ, ਸਬਦੇ ਹੀ ਫਿਰ ਉਪਤ ਹੋਵੇ, ਗੁਰਮੁਖ ਵਰਤੇ ਸਭ ਆਪੇ ਸੱਚਾ, ਗੁਰਮੁਖ ਉਪਾਏ ਸੁਮਾਵਣਿਆ, ਹੋ ਵਾਰੀ ਜੋ ਵਾਰੀ ਗੁਰਪੂਰਾ ਮਨ ਵਸਾਵਣਿਆ, ਗੁਰ ਤੇ ਸਾਂਤ ਭਗਤ ਕਰੇ ਦਿਨ ਰਾਤੀ, ਗੁਣ ਕੇ ਗੁਣੀ ਸੁਮਾਵਣਿਆ ਰਹਾਓ, ਗੁਰਮੁਖ ਧਰਤੀ ਗੁਰਮੁਖ ਪਾਣੀ, ਗੁਰਮੁਖ ਪਉਣ ਬੈ ਸੰਤਰ ਖਿਲੇ ਵਿਡਾਣੀ, ਥੋ ਨਿਗੁਰਾ ਜੋ ਮਰ ਮਰ ਜੰਮੇ, ਨਿਗੁਰੇ ਆਵਣ ਜਾਵਣਿਆ, ਤਿਨ ਕਰਤ ਇਹ ਖੇਲ ਰਚਾਇਆ, ਕਾਇਆ ਸਰੀਰੇ ਵਿੱਚ ਸਭ ਕੁਛ ਪਾਇਆ, ਤਦ ਭੇਦ ਕੋਈ ਮਹਿਲ ਨਾ ਪਾਏ, ਮਹਿਲੇ ਮਹਿਲ ਬੁਲਾਵਣਿਆ, ਸੱਚਾ ਸਭ ਸੱਚੇ ਵਣਜਾਰੇ, ਸੱਚ ਵਣੰਜੇ ਗੁਰਹੇਤ ਅਪਾਰੇ, ਸੱਚ ਵਿਹਾਜੇ ਸੱਚ ਕਮਾਵੇ, ਸੱਚੋ ਸੱਚ ਕਮਾਵਣਿਆ, ਬਿਨ ਰਾਸੀ ਕੋ ਵਧ ਕਿਉ ਪਾਏ, ਮਨ ਮੁਲੇ ਲੋਕ ਸੁਭਾਏ,
بن راسی سب خالی چلے خالی جائد پاونے ایک سچ ونجے گر سبد پیارے آپ کرے سگلے کلتارے آئے سے پروان ہوئے مل پریتم سکھ پاونے انتر وسط موڑا بار پالے من مکھ اندھے پھرے بے تالے جتھے وس ہووے تتھو کوئی نہ پاوے من مکھ پرم پلاونے آپے دیوے سبد بلائے محلی محل سے سو پائے نانک نام ملے وڈیائی آپے سن سن تیاونے ماج محلہ تیجا سد گر ساچی سکھ سنائی ہر چیتو انت ہوئے سکھائی ہر اگمے کچھ اناسے جونی سد گر کہے پائے پاونے ہو واری جیو واری آپ نوارنے آپ گوائے تا خر پائے ہر سو سہ سماونے رکھاؤ پورب لکھیا سو کرم کمایا سگر سر سدا سو پایا بن پاگا گر پائی گئے نہیں سبدے میل ملاونے گرمکھ الپت رہے سنسارے گر کے تکیے نام اڑھارے گرمکھ جور کرے کہت سنو آپے کھب دکھ پامنے منمک اندھے سدھ نکائی آتم کاتی ہے جگت کسائی نندا کر کر بو پار اٹھاوے بن مجوری پار پہنچاونے ایو جگواڑی میرا پرامالی سدا سمالے کو نہ ہی کھالی جے ہی واس نہ پائے تے ہی ورت واسو واہ جناونے منمکھ روگی ہے سنسارا سکھداتا وسرے اگمے پارا دکھیے نت پھرے بل لاندے بن گر ساتن پاونے جن کیتے سوئی بد جانے آپ کرے تہوں پچھانے جہا اندر پائے تیہا ورتے آپے باہر پاونے جس باجوں سچے میں ہور نہ کوئی جس لائے لے سو نرمل ہوئی نانک نام سے کٹ انتر جے دیوے سو پاونے ماج محلہ تیجا امرت نام من مسائے ہومے میرا سب دکھ گوائے امرت بانی سدا سلاہے امرت امرت پاونے ہو واری جیو واری امرت بانی من مساونے امرت بانی من مسائے امرت نام تہامنے رکھاؤ امرت بولے سدا مکھ وینی امرت ویکھے پرکھے سدا نینی امرت کتھا کہے سدا دن راتی ابرا آگ سناونے امرت رنگ رتا لو لائے امرت گر پرسادی پائے امرت رسنا بولے دن راتی من تن امرت پی آونے سو کچھ کرے جو چت نہ ہوئی اس کا حکم میٹ نہ سکے کوئی حکم ورتے امرت بانی حکم امرت پی آونے عجب کم کرتے ہر کیرے یو من پولا جاندا پھیرے امرت بانی سیوں چتلائے امرت سبد بجاونے کھوٹے کھرے تو آپ پائے تو آپے پرکھے لوگ سبائے کھرے پرکھ جا

ਸਾਲਾਹੀ ਗੁਰਪ੍ਰਸਾਦੀ ਸ਼ਬਦ ਸਲਾਹੀ ਤੇਰੇ ਭਾਣੇ ਵਿੱਚ ਅੰਮ੍ਰਿਤ ਵਸੈ ਤੂੰ ਭਾਣੇ ਅੰਮ੍ਰਿਤ ਪੀ ਆਵਣਿਆ ਅੰਮ੍ਰਿਤ ਸ਼ਬਦ ਅੰਮ੍ਰਿਤ ਹਰ ਬਾਣੀ ਸਤਿਗੁਰ ਸੇਵੇ ਹਿਰਦੇ ਸਮਾਣੀ ਨਾਨਕ ਅੰਮ੍ਰਿਤ ਨਾਮ ਸਦਾ ਸੁਦਾਤਾ ਪੀ ਅੰਮ੍ਰਿਤ ਸਾ ਭੁੱਖ ਲੈ ਜਾਵਣਿਆ ਮਾਝ ਮਹੱਲਾ ਤੀਜਾ ਅੰਮ੍ਰਿਤ ਵਰਸੈ ਸਹਿ ਸੁਭਾਏ ਗੁਰਮੁਖ ਵਿਰਲਾ ਕੋਈ ਜਨ ਪਾਏ ਅੰਮ੍ਰਿਤ ਪੀਸ ਦਾ ਤ੍ਰਿਪਤਾਸੇ ਕਰ ਕਿਰਪਾ ਤ੍ਰਿਸ਼ਨਾ ਬੁਝਾਵਣਿਆ ਹਉ ਵਾਰੀ ਜੀਉ ਮਾਰੀ ਗੁਰਮੁਖ ਅੰਮ੍ਰਿਤ ਪੀ ਆਵਣਿਆ ਰਸਨਾ ਚਾਖ ਸਦਰ ਹੈ ਰੰਗਰਾਤੀ ਸਹਿਜੇ ਹਰ ਗੁਣ ਗਾਵਣਿਆ ਰਖਾਓ ਗੁਰਪ੍ਰਸਾਦੀ ਸਹਿਜ ਕੋ ਪਾਏ ਦੁਬਦਾ ਮਾਰੇ ਇੱਕ ਸਿਉਂ ਲਿਵ ਲਾਏ ਨਦਰ ਕਰੇ ਤਾਂ ਹਰ ਗੁਣ ਗਾਵੇ ਨਦਰੀ ਸੱਚ ਸੁਮਾਵਣਿਆ ਸਭਨਾ ਉੱਪਰ ਨਦਰ ਪ੍ਰਾ ਤੇਰੀ ਕਿਸੇ ਥੋੜੀ ਕਿਸੇ ਹੈ ਕਨੇਰੀ ਤੁਤੇ ਬਾਰ ਕਿਛ ਨਾ ਹੋਵੇ ਗੁਰਮੁਖ ਸੋਝੀ ਪਾਵਣਿਆ ਗੁਰਮੁਖ ਤਤ ਹੈ ਵਿਚਾਰਾ ਅੰਮ੍ਰਿਤ ਪਰੇ ਤੇਰੇ ਭੰਡਾਰਾ ਬਿਨ ਸਤਿਗੁਰ ਸੇਵੇ ਕੋਈ ਨਾ ਪਾਵੇ ਗੁਰ ਕਿਰਪਾ ਤੇ ਪਾਵਣਿਆ ਸਤਿਗੁਰ ਸੇਵੇ ਸੋਜਨ ਸੋਹੇ ਅੰਮ੍ਰਿਤ ਨਾਮ ਅੰਤਰ ਮਨ ਮੋਹੇ ਅੰਮ੍ਰਿਤ ਮਨ ਤਨ ਬਾਣੀ ਰੱਤਾ ਅੰਮ੍ਰਿਤ ਸਹਿ ਸੁਣਾਵਣਿਆ ਮਨਮੁਖ ਭੁੱਲਾ ਦੂਜੇ ਪਾਏ ਖੁਆਏ ਨਾਮ ਨਾ ਲੇਵੇ ਮਰੇ ਬਿਖ ਖਾਏ ਅਨੰਤ ਦਿਨ ਸਦਾ ਵਿਸ਼ਟਾ ਮੈਂ ਵਾਸਤਾ ਬਿਨ ਸੇਵਾ ਜਨਮ ਗਵਾਵਣਿਆ ਅੰਮ੍ਰਿਤ ਪੀਵੇ ਜਿਸ ਨੂੰ ਆਪ ਪੀ ਆਏ ਗੁਰਪ੍ਰਸਾਦੀ ਸਹਿਜ ਲਵਲਾਏ ਪੂਰਨ ਪੂਰਿਆ ਸਵੇ ਆਪੇ ਗੁਰਮੰਦਰੀ ਆਵਣਿਆ ਆਪੇ ਆਪ ਨਿਰੰਜਨ ਸੋਈ ਜੇ ਸਿਰਜੀਤ ਨੇ ਆਪੇ ਗੋਈ ਨਾਨਕ ਨਾ ਸਮਾਰ ਸਦਾ ਤੂੰ ਹੇ ਜੇ ਸੱਚ ਸਮਾਵਣਿਆ ਮਾਝ ਮਹੱਲਾ ਤੀਜਾ ਸੇ ਸੱਚ ਲਾਗੇ ਜੋ ਤੂੰ ਭਾਏ ਸਦਾ ਸਤ ਸੇਵੇ ਸਹਿ ਸੁਭਾਏ ਸੱਚੇ ਸ਼ਬਦ ਸੱਚਾ ਸਾਲਾਹੀ ਸੱਚੇ ਮੇਲ ਮਲਾਵਣਿਆ ਹਉ ਮਾਰੀ ਜੂ ਮਾਰੀ ਸੱਚ ਸਲਾਹਣਿਆ ਸੱਚ ਧਿਆਇਨ ਸੇ ਸੱਚ ਰਾਤੇ ਸੱਚੇ ਸੱਚ ਸੁਮਾਵਣਿਆ ਰਖਾਓ ਜੈ ਦੇਖਾਂ ਸੱਚ ਸਭਨੀ ਥਾਈ ਗੁਰਪ੍ਰਸਾਦੀ ਮਨ ਮਸਾਈ ਤਾਣ ਸੱਚਾ ਰਸਨਾ ਸੱਚ ਰਾਤੀ ਸੱਚ ਸੁਣ ਆਖ ਵਖਾਨਣਿਆ ਮਨਸਾ ਮਾਰ ਸੱਚ ਸਮਾਣੀ ਇਹ ਮਨ ਡਿੱਠੀ ਸਭ ਆਮਣ ਜਾਣੀ ਸਤਿਗੁਰ ਸੇਵੇ ਸਦਾ ਮਨ ਨਿਚਲ ਇਹ ਕਰਵਾਸਾ ਪਾਵਣਿਆ ਗੁਰ ਕੈ ਸ਼ਬਦ ਹਿਰਦੇ ਦਿਖਾਇਆ ਮਾਇਆ ਮੋਹ ਸ਼ਬਦ ਜਲਾਇਆ ਸੱਚੋ ਸੱਚਾ ਵੇਗ ਸਾਲਾਹੀ ਗੁਰ ਸ਼ਬਦੀ ਸਜ ਪਾਵਣਿਆ ਜੋ ਸਚ ਰਾਤੇ ਤਿਨ ਸੱਚੀ ਲਿਵ ਲਾਗੀ ਹਰ ਨਾਮ ਸਮਾਲੇ ਸੇ ਵਡਭਾਗੀ ਸੱਚੇ ਸ਼ਬਦ ਆ ਮਿਲਾਏ ਸਤ ਸੰਗਤ ਸੱਚ ਗੁਣ ਗਾਵਣਿਆ ਲੇਖਾ ਪੜੀਏ ਜੇ ਲੇਖੇ ਵਿਚ ਹੋਵੇ ਉਹ ਅਗਮ ਅਗੋਚਰ ਸ਼ਬਦ ਸੁਧ ਹੋਵੇ ਅਨ ਦਿਨ ਸਜ ਸ਼ਬਦ ਸਾਲਾਹੀ ਹੋਰ ਕੋਈ ਨਾ ਕੀਮਤ ਪਾਵਣਿਆ ਪੜ ਪੜ ਥਾਕੇ ਸਾਂਤ ਨਾ ਆਈ ਇਸ ਨਾ ਜਾਲੇ ਸੁਧ ਨਾ ਕਾਈ ਬਿਖ ਵਿਹਾਜੈ ਬਿਖ ਮੋਹ ਪਿਆਸੇ ਕੂੜ ਬੋਲ ਵੇਖਾ ਆਵਣਿਆ ਗੁਰਪ੍ਰਸਾਦੀ ਇੱਕੋ ਜਾਣਾ ਦੂਜਾ ਮਾਰ ਮਨ ਸੱਚ ਸਮਾਣਾ ਨਾਨਕ ਏਕੋ ਨਾ ਵਰਤੇ ਮਨ ਅੰਤਰ ਗੁਰਪ੍ਰਸਾਦੀ ਪਾਵਣਿਆ ਮਾਝ ਮਹੱਲਾ ਤੀਜਾ ਵਰਨ ਰੂਪ ਵਰਸੇ ਸਭ ਤੇਰੇ ਮਰ ਮਰ ਜੰਮੇ ਫਿਰ ਪਵੇ ਕਨੇਰੇ ਤੂੰ ਏਕੋ ਨਿਚਲ ਅਗਮੇ ਪਾਰਾ ਗੁਰਮਤੀ ਬੂਝ ਬੁਝਾਵਣਿਆ ਹਉ ਮਾਰੀ ਜੂ ਮਾਰੀ ਆਰਾਮ ਨਾ ਮਨ ਮਸਾਵਣਿਆ ਤਿਸ ਰੂਪ ਨਾ ਰੇਖਿਆ ਵਰਨ ਨਾ ਕੋਈ ਗੁਰਮਤੀ ਆਪ ਬੁਝਾਵਣਿਆ ਰਖਾਓ ਤਾਂ ਏਕਾ ਜੋਤ ਜਾਣੇ ਜੇ ਕੋਈ ਸਤਿਗੁਰ ਸੇਵੇ ਪ੍ਰਗਟ ਹੋਈ ਗੋਬਿੰਦ ਪ੍ਰਗਟ ਵਰਤੇ ਸਭ ਥਾਈ ਜੋਤੀ ਜੋਤ ਮਿਲਾਵਣਿਆ ਤਿਸ ਨਾ ਅਗਨ ਜਲੇ ਸੰਸਾਰਾ ਲੋਭ ਅਵਮਾਨ ਬਹੁਤ ਅਹੰਕਾਰਾ ਮਰ ਮਰ ਜਨਮੇ ਪਤ ਗਵਾਏ ਆਪਣੀ ਵਿਰਸਾ ਜਨਮ ਗਵਾਵਣਿਆ ਗੁਰ ਕਾ ਸ਼ਬਦ ਉਹ ਵਿਰਲਾ ਬੂਝੇ ਆ ਮਾਰੇ ਤਾਂ ਤ੍ਰਿਪਾਉਣ ਸੂਝੇ ਫਿਰ ਉਹ ਮਰੇ ਨਾ ਮਰਨਾ ਹੋਵੇ ਤੇਜੇ ਸੱਸ ਸੁਮਾਵਣਿਆ ਮਾਇਆ ਮੈਂ ਫਿਰ ਚਿੱਤ ਨ ਲਾਏ ਗੁਰ ਕੈ ਸ਼ਬਦ ਸਦਰੇ ਸੁਮਾਏ ਸੱਚ ਸਲਾਏ ਸਭ ਕਟ ਅੰਤਰ ਸੱਚੋ ਸੱਸ ਸੁਹਾਵਣਿਆ ਸੱਸ ਸਲਾਈ ਸਦਾ ਹਜੂਰੇ ਗੁਰ ਕੈ ਸ਼ਬਦ ਰਹਿਆ ਫਰ ਪੂਰੇ ਗੁਰ ਪ੍ਰਸਾਦੀ ਸੱਚ ਨਦਰੀ ਆਵੇ ਸੱਚੇ ਹੀ ਸੁਖ ਪਾਵਣਿਆ ਸੱਚ ਅੰਦਰ ਰਹਿਆ ਸੁਮਾਏ ਸਦਾ ਸੱਚ ਨਿਚਲ ਆਵੇ ਨਾ ਜਾਏ ਸੱਚੇ ਲਾਗੇ ਸੋ ਮਨ ਨਿਰਮਲ ਗੁਰਮਤੀ ਸੱਚ ਸੁਮਾਵਣਿਆ ਸੱਚ ਸਲਾਹੀ ਅਵਰ ਨਾ ਕੋਈ ਜਿਤ ਸੇਵੇ ਸਦਾ ਸੁਖੋਈ ਨਾਨਕ ਨਾਮ ਰਤੇ ਵਿਚਾਰੀ ਸੱਚੋ ਸੱਚ ਕਮਾਵਣਿਆ ਮਾਝ ਮਹੱਲਾ ਤੀਜਾ ਨਿਰਮਲ ਸ਼ਬਦ ਨਿਰਮਲ ਹੈ ਬਾਣੀ ਨਿਰਮਲ ਜੋਤ ਸਭ ਮਏ ਸਮਾਣੀ ਨਿਰਮਲ ਬਾਣੀ ਹਰ ਸਾਲਾਹੀ ਜਪ ਹਰ ਨਿਰਮਲ ਮੈਲ ਗਵਾਵਣਿਆ ਹਉ ਵਾਰੀ ਜੂ ਵਾਰੀ ਸੁਖਦਾਤਾ ਮਨ ਵਸਾਵਣਿਆ ਹਰ ਨਿਰਮਲ ਗੁਰ ਸ਼ਬਦ ਸਲਾਹੀ ਸ਼ਬਦੋ ਸੁਣਤ ਸਾ ਮਿਟਾਵਣਿਆ ਰਹਾਓ ਨਿਰਮਲ ਨਾਮ ਵਸਿਆ ਮਨ ਆਏ ਮਨ ਤਾਂ ਨਿਰਮਲ ਮਾਇਆ ਮੋਹ ਗਵਾਏ ਨਿਰਮਲ ਗੁਣ ਗਾਵੇ ਨੇ ਸਾਚੇ ਕੇ
ਨਿਰਮਲ ਨਾਦ ਵਜਾਵਣਿਆ ਨਿਰਮਲ ਅੰਮ੍ਰਿਤ ਗੁਰ ਤੇ ਪਾਇਆ, ਵਿੱਚੋਂ ਆ ਮੁਆ ਤਿੱਥੇ ਮੋਹ ਨਾ ਮਾਇਆ, ਨਿਰਮਲ ਗਿਆਨ ਤਿਆ ਅਤ ਨਿਰਮਲ, ਨਿਰਮਲ ਬਾਣੀ ਮਨ ਸਾਹਮਣਿਆ, ਜੋ ਨਿਰਮਲ ਸੇਵੇ ਸੋ ਨਿਰਮਲ ਹੋਵੇ, ਹਉਮੈ ਮੈਲ ਗੁਰ ਸਬਦੇਤ ਹੋਵੇ, ਨਿਰਮਲ ਵਾਜੇ ਅਨਹਦ ਤੁਨ ਬਾਣੀ, ਵਰ ਸੱਚੇ ਸੋਭਾ ਪਾਵਣਿਆ, ਨਿਰਮਲ ਤੇ ਸਭ ਨਿਰਮਲ ਹੋਵੇ, ਨਿਰਮਲ ਮਨੁਆ ਹਰ ਸ਼ਬਦ ਪੁਰੋਵੇ, ਨਿਰਮਲ ਨਾਮ ਲੱਗੇ ਬੜਭਾਗੀ, ਨਿਰਮਲ ਨਾਮ ਸੁਹਾਵਣਿਆ, ਸੋ ਨਿਰਮਲ ਜੋ ਸਬਦੇ ਸੋਹੈ, ਨਿਰਮਲ ਨਾਮ ਮਨ ਤਨ ਮੋਹੇ, ਸਚ ਨਾਮ ਮਲ ਕਦੇ ਨਾ ਲਾਗੇ, ਮੋਹ ਕੂਜਲ ਸਚ ਕਰਾਵਣਿਆ, ਮਨ ਮੈਲਾ ਹੈ ਦੂਜੇ ਪਾਏ, ਮੈਲਾ ਚੌਕਾ ਮੈਲੇ ਥਾਏ, ਮੈਲਾ ਖਾਏ ਫਿਰ ਮੈਲ ਵਧਾਏ, ਮਨਮੁਖ ਮੈਲ ਦੁਖ ਪਾਵਣਿਆ, ਮੈਲੇ ਨਿਰਮਲ ਸਭਗੁਣ ਸੁਭਾਏ, ਸੇ ਨਿਰਮਲ ਜੋ ਹਰ ਸਾਚੇ ਪਾਏ, ਨਾਨਕ ਨਾਮ ਸੇ ਮਨ ਅੰਤਰ ਗੁਰਮੁਖ ਮੈਲ ਚੁਕਾਵਣਿਆ। ਮਾਧ ਮਹੱਲਾ ਤੀਜਾ, ਗੋਬਿੰਦ ਊਜਲ ਊਜਲ ਹੰਸਾ, ਮਨ ਬਾਣੀ ਨਿਰਮਲ ਮੇਰੀ ਮਨਸਾ, ਮਨ ਊਜਲ ਸਦਾ ਮੁਖ ਸੋਹ ਹੈ, ਅਤ ਊਜਲ ਨਾਮ ਤਿਹਾ ਮਣਿਆ, ਹਉ ਮਾਰੀ ਜਿਉ ਮਾਰੀ ਗੋਬਿੰਦ ਗੁਣ ਗਾਵਣਿਆ, ਗੋਬਿੰਦ ਗੋਬਿੰਦ ਕਹਿ ਦਿਨ ਰਾਤੀ, ਗੋਬਿੰਦ ਗੁਣ ਸਭ ਸੁਣਾਵਣਿਆ ਰਖਾਓ, ਗੋਬਿੰਦ ਗਾਵੇ ਸਹਿ ਸੁਪਾਏ, ਗੁਰ ਕਹਿ ਪੈ ਊਜਲ ਹੋਮੇ ਮਲ ਜਾਏ, ਸਦਾ ਆਨੰਦ ਰਹਿ ਭਗਤ ਕਰੇ ਦਿਨ ਰਾਤੀ, ਸੁਣ ਗੋਬਿੰਦ ਗੁਣ ਗਾਵਣਿਆ, ਮਨੁਆ ਨਾਚੇ ਭਗਤ ਦਰੜਾਏ, ਗੁਰ ਕਹਿ ਸ਼ਬਦ ਮਨੇ ਮਨ ਮਿਲਾਏ, ਸੱਚਾ ਤਾਲ ਪੂਰੇ ਮਾਇਆ ਮੋਹ ਚੁਕਾਏ, ਸਬਦੇ ਨਿਤ ਕੁਰਾਵਣਿਆ, ਊਚਾ ਕੂਕੇ ਤਨੇ ਪਛਾੜੇ, ਮਾਇਆ ਮੋਹ ਜੋਇਆ ਜਮਕਾਲੇ, ਮਾਇਆ ਮੋਹ ਇਸ ਮਨੇ ਨਚਾਏ, ਅੰਤਰ ਕਬੜ ਦੁਖ ਪਾਵਣਿਆ, ਗੁਰਮੁਖ ਭਗਤ ਜਾਂ ਆਪ ਕਰਾਏ, ਤਨ ਮਨ ਰਤ ਸਹਿ ਸੁਪਾਏ, ਬਾਣੀ ਵਜੇ ਸ਼ਬਦ ਵਜਾਏ, ਗੁਰਮੁਖ ਭਗਤ ਥਾਏ ਪਾਵਣਿਆ, ਬੋਤਾਲ ਪੂਰੇ ਵਾਜੇ ਵਜਾਏ, ਨਾ ਕੋ ਸੁਣੇ ਨਾ ਮਨ ਵਸਾਏ, ਮਾਇਆ ਕਾਰਨ ਪਿੜ ਬੰਦ ਨਾਚੇ, ਦੂਜੇ ਪਾਏ ਦੁਖ ਪਾਵਣਿਆ, ਜੇ ਅੰਤਰ ਪ੍ਰੀਤ ਲੱਗੇ ਸੋ ਮੁਕਤਾ, ਇੰਦਰੀ ਵਸ ਸੱਚ ਸੰਜੁਗਤਾ, ਗੁਰ ਕੈ ਸਭ ਸਦਾ ਹਰ ਧਿਆਏ, ਹਿਆ ਭਗਤ ਹਰ ਪਾਵਣਿਆ, ਗੁਰਮੁਖ ਭਗਤ ਜੁਗ ਚਾਰੇ ਹੋਈ, ਹੋਰ ਭਗਤ ਨ ਪਾਏ ਕੋਈ, ਨਾਨਕ ਨਾਮ ਗੁਰ ਭਗਤੀ ਪਾਈਏ, ਗੁਰ ਚਰਣੀ ਚਿਤ ਲਾਵਣਿਆ। ਮਾਝ ਮਹੱਲਾ ਤੀਜਾ, ਸੱਚਾ ਸੇਵੀ ਸੱਸਾ ਰਾਹੀ, ਸੱਚੇ ਨਾਏ ਦੁਖ ਕਬਹੀ ਨਾਹੀ, ਸੁਖਦਾਤਾ ਸੇਵਨ ਸੁਖ ਪਾਇਨ, ਗੁਰਮੁਦ ਮਨ ਸਾਵਣਿਆ, ਹੋ ਮਾਰੀ ਜਿਉ ਮਾਰੀ ਸੁਖ ਸਹਿ ਸਮਾਧ ਲਗਾਵਣਿਆ, ਜੋ ਹਰ ਸੇਵੇ ਸੇ ਸਦਾ ਸੁਖ ਹੈ, ਸੋਭਾ ਸੁਰਤ ਸੁਹਾਵਣਿਆ ਰਖਾਓ, ਸਭ ਕੋ ਤੇਰਾ ਭਗਤ ਕਹਾਏ, ਸੇਈ ਭਗਤ ਤੇਰੇ ਮਨ ਪਾਏ, ਸੱਚ ਬਾਣੀ ਤੁਦੇ ਸਹਾਰਾ ਹਨ, ਰੰਗ ਰਾਤੇ ਭਗਤ ਕਰਾਵਣਿਆ, ਸਭ ਕੋ ਸੱਚੇ ਹਰ ਜੀਉ ਤੇਰਾ, ਗੁਰਮੁਖ ਮਿਲੇ ਤਾਂ ਚੁੱਕੇ ਫੇਰਾ, ਜਾ ਤੋ ਭਾਵੇ ਤਾਂ ਨਾਇਰ ਚਾਵੇ, ਤੂੰ ਆਪੇ ਨਾਉ ਜਪਾਵਣਿਆ, ਗੁਰਮਤੀ ਹਰ ਮਨ ਨਮਸਾਇਆ, ਹਰ ਸੋਗ ਸਮੋਹ ਗਵਾਇਆ, ਇੱਕ ਸੁਣ ਲਾਗੀ ਸਦਗੀ, ਹਰ ਨਾਮ ਮਨ ਨਮਸਾਵਣਿਆ, ਭਗਤ ਰੰਗ ਰਾਤੇ ਸਦਾ ਤੇਰੇ ਚਾਏ, ਨੌ ਨਿਤ ਨਾਮ ਸਿਆ ਮਨਿਆਏ, ਪੂਰੇ ਭਾਗ ਸਗੁਰ ਪਾਇਆ, ਸਬਦੇ ਮੇਲ ਮਿਲਾਵਣਿਆ, ਤੂੰ ਦਿਆਲ ਸਦਾ ਸੁਦਾਤਾ, ਤੂੰ ਆਪੇ ਮਿਲੇ ਗੁਰਮੁਖ ਜਾਤਾ, ਤੂੰ ਆਪੇ ਦੇਵੇ ਨਾਮ ਡਾਈ, ਨਾਮ ਰਤੇ ਸੁਖ ਪਾਵਣਿਆ, ਸਦਾ ਸਦਾ ਸਾਚੇ ਤੁਸਾਰਾ ਹੀ, ਗੁਰਮੁਖ ਜਾਤਾ ਦੂਜਾ ਕੋ ਨਾਹੀ, ਇੱਕ ਸੁਮਨ ਰਿਹਾ ਸੁਮਾਏ, ਮਨ ਮਨੇ ਮਨੇ ਮਿਲਾਵਣਿਆ, ਗੁਰਮੁਖ ਹੋਵੇ ਸੁਸਾਲਾ ਹੈ, ਸਾਚੇ ਠਾਕੁਰ ਵੇ ਪ੍ਰਵਾਹੇ, ਨਾਨਕ ਨਾਮ ਸੇ ਮਨ ਅੰਤਰ ਪੁਰ ਸਬਦੀ ਹਰ ਮੇਲਾਵਣਿਆ। ਮਾਝ ਮਹੱਲਾ ਤੀਜਾ, ਤੇਰੇ ਭਗਤ ਸੁਹੇ ਸਾਚੇ ਦਰਬਾਰੇ, ਗੁਰ ਕੇ ਸ਼ਬਦ ਨਾਮ ਸਵਾਰੇ, ਸਦਾ ਆਨੰਦ ਰਹੇ ਦਿਨ ਰਾਤੀ, ਹੁਣ ਕੇ ਗੁਣੀ ਸੁਮਾਵਣਿਆ, ਹੋ ਵਾਰੀ ਜਿਉ ਮਾਰੀ ਨਾਮ ਸੁਨਮਾਨ ਨਮਸਾਵਣਿਆ, ਹਰ ਜੀਉ ਸੱਚਾ ਉੱਚਾ ਉੱਚਾ, ਹੋਮੇ ਮਾਰ ਮਿਲਾਵਣਿਆ ਰਖਾਓ, ਹਰ ਜੀਉ ਸਾਚਾ ਸਤੀ ਨਾਈ, ਗੁਰ ਪ੍ਰਸਾਦੀ ਕਿਸੇ ਮਿਲਾਈ, ਗੁਰ ਸਦ ਮਿਲੇ ਸੇ ਵਿਛੜੇ ਨਾਹੀ, ਸਹਿਜੇ ਸੱਚ ਸਮਾਵਣਿਆ, ਤੋਇ ਤੇ ਬਾਹਰ ਖੁਸ਼ੂ ਨਾ ਹੋਏ, ਤੂੰ ਕਰ ਕਰ ਵੇਖੇ ਜਾਣੇ ਸੋਏ, ਆਪੇ ਕਰੇ ਕਰਾਏ ਕਰਤਾ, ਗੁਰਮਤਿਆ ਮਿਲਾਵਣਿਆ, ਕਾਮਣ ਗੁਣਮੰਤੀ ਕਿਰਪਾਏ, ਭਏ ਪਾਏ ਸੀਗਾਰ ਬਣਾਏ, ਸਤਿਗੁਰ ਸੇਵ ਸਦਾ ਸੁਹਾਗਣ, ਸੱਚ ਉਪਦੇਸ਼ ਸੁਮਾਵਣਿਆ, ਸ਼ਬਦ ਸਾਰਨ ਤਿਨਾ ਠੌਰ ਨਾ ਠਾਓ, ਪ੍ਰਫੁੱਲੇ ਜੋ ਸੁਨੇ ਕਰਕਾਓ, ਹਲਤ ਪਲਤਨੀ ਦੁਵੇਂ ਗਵਾਏ, ਦੁਖੇ ਦੁੱਖ ਵਿਖਾਵਣਿਆ, ਲਿਖਦਿਆਂ ਲਿਖਦਿਆਂ ਕਾਗਦ ਮਸ ਕੋਈ, ਦੂਜੇ ਪਾਏ ਸੋ ਪਾਏ ਨਾ ਕੋਈ, ਕੂੜ ਲਿਖੇ ਤੇ ਕੂੜ ਕਮਾਵੇ, ਜਲ ਜਾਵੇ ਕੂੜ ਚਿਤ ਲਾਵਣਿਆ, ਗੁਰਮੁਖ ਸੱਚੋ ਸੱਚ ਲਿਖੇ ਵਿਚਾਰ, ਸੇਜਨ ਸੱਚੇ ਪਾਵੇ ਮੋਖ ਦੁਆਰ, ਸੱਚ ਕਾਗਦ ਕਲਮ ਸੁਮਾਣੀ, ਸੱਚ ਲਿਖ ਸੱਚ ਸੁਮਾਵਣਿਆ,
ਮੇਰਾ ਪ੍ਰਭ ਅੰਤਰ ਬੈਠਾ ਵੇਖੇ, ਗੁਰਪ੍ਰਸਾਦੀ ਮਿਲੇ ਸੋਈ ਦਿਨ ਲਿਖੇ, ਨਾਨਕ ਨਾਮ ਮਿਲੇ ਵਡਿਆਈ, ਪੂਰੇ ਗੁਰ ਤੇ ਪਾਵਣਿਆ। ਮਾਝ ਮਹੱਲਾ ਤੀਜਾ, ਆਤਮ ਰਾਮ ਪ੍ਰਗਾਸ ਗੁਰ ਤੇ ਹੋਵੇ, ਹੋਮੇ ਮਹਿਲ ਲਾਗੀ ਗੁਰ ਸਬਦੀ ਖੋਵੇ, ਮਨ ਨਿਰਮਲ ਅੰਦਰ ਭਗਤੀ ਰਾਤਾ, ਭਗਤ ਕਰੇ ਹਰ ਪਾਵਣਿਆ, ਹਉ ਵਾਰੀ ਜੂ ਵਾਰੀ ਆ ਭਗਤ ਕਰਨ, ਅਬਰਾ ਭਗਤ ਕਰਾਵਣਿਆ, ਤੇਨਾ ਭਗਤ ਜਿਨਾ ਕਹੋ ਸਦ ਨਮਸਕਾਰ ਕੀਜੇ, ਜੋ ਅੰਦਨ ਹਰ ਗੁਣ ਗਾਵਣਿਆ ਰਖਾਓ, ਆਪੇ ਕਰਤਾ ਕਾਰਨ ਕਰਾਏ, ਜਿਦ ਭਾਵੇ ਤਿਕਾਰੇ ਲਾਏ, ਪੂਰੇ ਭਾ ਗੁਰ ਸੇਵਾ ਹੋਵੇ, ਗੁਰ ਸੇਵਾ ਤੇ ਸੁਖ ਪਾਵਣਿਆ, ਮਰ ਮਰ ਜੀਵੇ ਤਾਂ ਖਿਪਾਏ, ਗੁਰ ਪ੍ਰਸਾਦੀ ਹਰ ਮਨ ਮਸਾਏ, ਸਦਾ ਮੁਕਤ ਹਰ ਮਨ ਮਸਾਏ, ਸਹਿਜੇ ਸਹਿ ਸੁਮਾਵਣਿਆ, ਬਹੁ ਕਰਮ ਕਮਾਵੇ ਮੁਕਤ ਨਾ ਪਾਏ, ਜਿਸ ਅੰਤਰ ਭਵੇ ਦੂਜੇ ਪਾਏ ਖੁਆਏ, ਬਿਰਥਾ ਜਨਮ ਗਵਾਇਆ ਕਪਟੀ, ਬਿਨ ਸਬਦੇ ਦੁਖ ਪਾਵਣਿਆ, ਆਪਕ ਰਾਖੇ ਠਾਕ ਰਖਾਏ, ਗੁਰ ਪ੍ਰਸਾਦੀ ਪਰਮ ਪਦ ਪਾਏ, ਸਤਿਗੁਰ ਆਪੇ ਮੇਲ ਮਲਾਏ, ਮਿਲ ਪ੍ਰੀਤ ਨੂੰ ਸੁਖ ਪਾਵਣਿਆ, ਇੱਕ ਕੂੜ ਲਾਗੇ ਕੂੜੇ ਫਲ ਪਾਏ, ਦੂਜੇ ਭਾਏ ਬਿਰਥਾ ਜਨਮ ਗਵਾਏ, ਆਪ ਡੁੱਬੇ ਤਗਲੇ ਕੁਲ ਡੋਬੇ, ਕੂੜ ਬੋਲਬੇ ਖਾਮਣਿਆ, ਇਸ ਤਨ ਮੈਂ ਮਨ ਕੋ ਗੁਰਮੁਖ ਦੇਖੇ, ਭਾਏ ਭਗਤ ਜਾਹੋ ਮੈਂ ਸੁਖ, ਸਿੱਧ ਸਾਧਕ ਮੋਨ ਤਾਰੀ ਰਹੇ ਲਿਵ ਲਾਏ, ਤਿੰਨ ਪੀ ਤਨ ਮੈਂ ਮਨ ਨਾ ਦਿਖਾਵਣਿਆ, ਆਪ ਕਰਾਏ ਕਰਤਾ ਸੋਈ, ਹੋਰ ਕੇ ਕਰੇ ਕੀਤੇ ਕਿਆ ਹੋਈ, ਨਾਨਕ ਜਿਸ ਨਾਮ ਦੇਵੇ ਸੋ ਲੇਵੇ, ਨਾਮੋ ਮਨ ਸਾਮਣਿਆ। ਮਾਝ ਮਹੱਲਾ ਤੀਜਾ, ਇਸ ਗੁਫਾ ਮੈਂ ਅਖੁੱਟ ਭੰਡਾਰਾ, ਇਸ ਵਿਚ ਵਸੇ ਹਰ ਲਾਖੇ ਪਾਰਾ, ਆਪੇ ਗੁਰ ਪ੍ਰਗਟ ਹੈ ਆਪੇ, ਗੁਰ ਸਬਦੀ ਆਪ ਮਜਾਵਣਿਆ, ਹਉ ਮਾਰੀ ਜਿਉ ਮਾਰੀ ਅੰਮ੍ਰਿਤ ਨਾਮ ਮਨ ਸਾਮਣਿਆ, ਅੰਮ੍ਰਿਤ ਨਾਮ ਮਾਸ ਮੀਠਾ, ਗੁਰਮਤੀ ਅੰਮ੍ਰਿਤ ਪੀ ਆਵਣਿਆ ਰਖਾਓ, ਹੋਮੇ ਮਾਰ ਬਜਰ ਕਪਾਟ ਖੁਲਾਇਆ, ਨਾਮ ਅਮੋਲ ਗੁਰਪ੍ਰਸਾਦੀ ਪਾਇਆ, ਫਿਰ ਸਬਦੇ ਨਾਮ ਨਾ ਪਾਏ ਕੋਈ, ਗੁਰ ਕਿਰਪਾ ਮਨ ਸਾਮਣਿਆ, ਗੁਰ ਗਿਆਨ ਅੰਜਨ ਸੱਚ ਨੇਤਰੀ ਪਾਇਆ, ਅੰਤਰ ਚਾਨਣ ਅਗਿਆਨ ਅੰਧੇਰ ਗਵਾਇਆ, ਜੋਤੀ ਜੋਤ ਮਿਲੀ ਮਨ ਮਾਨਿਆ, ਹਰਦਰ ਸੋਭਾ ਪਾਵਣਿਆ, ਸਰੀਰੋਂ ਭਾਲਣ ਕੋ ਬਾਹਰ ਜਾਏ, ਨਾਮ ਨਾ ਲਹੇ ਬਹੁਤ ਵੇਗਾਰ ਦੁਖ ਪਾਏ, ਮਨ ਅੰਧੇ ਸੂਝੇ ਨਾਹੀ, ਫਿਰ ਕਿਰ ਆਏ ਗੁਰਮੁਖ ਵਧ ਪਾਵਣਿਆ, ਗੁਰਪ੍ਰਸਾਦੀ ਸੱਚਾ ਹਰ ਪਾਏ, ਮਨ ਤਨ ਵੇਖੇ ਹੋ ਮੈਂ ਮੈਲ ਜਾਏ, ਬੈਸ ਸੁਥਾਨ ਸਦਹਰ ਗੁਣ ਗਾਏ, ਸੱਚੇ ਸ਼ਬਦ ਸੁਮਾਵਣਿਆ, ਨੌਂ ਦੇ ਠਾਕੇ ਤਾਪਤ ਰਖਾਏ, ਦਸਵੇਂ ਨਜ ਕਰ ਵਸਤਾ ਪਾਏ, ਉਥੇ ਅਨਹਦ ਸ਼ਬਦ ਵਜੇ ਦਿਨ ਰਾਤੀ, ਗੁਰਮਤੀ ਸ਼ਬਦ ਸੁਣਾਵਣਿਆ, ਬਿਨ ਸ਼ਬਦੇ ਅੰਤਰ ਆ ਨੇਰਾ, ਨਾ ਵਸਤ ਲਹੇ ਨਾ ਚੁੱਕੇ ਫੇਰਾ, ਸਤਿਗੁਰ ਹਦ ਕੁੰਜੀ ਹੋਰ ਦਰ ਖੁੱਲੇ ਨਾਹੀ, ਗੁਰ ਪੂਰੇ ਭਾਗ ਮਿਲਾਵਣਿਆ, ਗੁਦ ਪ੍ਰਗਟ ਤੂੰ ਸਭ ਨਹੀਂ ਤਾਈ, ਗੁਰਪ੍ਰਸਾਦੀ ਮਿਰ ਸੋਜੀ ਪਾਈ, ਨਾਨਕ ਨਾਮ ਸਲਾਹ ਸਦਾ ਤੂੰ, ਗੁਰਮੁਖ ਮਨ ਮਸਾਵਣਿਆ। ਮਾਝ ਮਹੱਲਾ ਤੀਜਾ, ਗੁਰਮੁਖ ਮਿਲੇ ਮਿਲਾਏ ਆਪੇ, ਕਾਲ ਨਾ ਜੋਹੈ ਦੁੱਖ ਨਾ ਸੰਤਾਪੇ, ਹੋਮੇ ਮਾਰ ਬੰਧਨ ਸਭ ਤੋੜੇ, ਗੁਰਮੁਖ ਸਭ ਸੁਹਾਵਣਿਆ, ਹੋ ਵਾਰੀ ਜੂ ਵਾਰੀ ਹਰ ਹਰ ਨਾਮ ਸੁਹਾਵਣਿਆ, ਗੁਰਮੁਖ ਗਾਵੇ ਗੁਰਮੁਖ ਨਾਚੇ, ਹਰਸੇ ਤੀ ਚਿਤ ਲਾਵਣਿਆ ਰਹਾਓ, ਗੁਰਮੁਖ ਜੀਵੇ ਮਰੇ ਪ੍ਰਵਾਨ, ਆਰਜਾ ਨਾ ਛੀਜੇ ਸਭ ਪਛਾਣ, ਗੁਰਮੁਖ ਮਰੇ ਨਾ ਕਾਲ ਨ ਖਾਏ, ਗੁਰਮੁਖ ਸੱਚ ਸੁਮਾਵਣਿਆ, ਗੁਰਮੁਖ ਹਰ ਦਰ ਸੋਭਾ ਪਾਏ, ਗੁਰਮੁਖ ਵਿਚੋਂ ਆਪ ਗਵਾਏ, ਆਪ ਤਰੇ ਕੁਲ ਸਗਲੇ ਤਾਰੇ, ਗੁਰਮੁਖ ਜਨਮ ਸਵਾਰਣਿਆ, ਗੁਰਮੁਖ ਦੁਖ ਕਦੇ ਨਾ ਲੱਗੇ ਸਰੀਰ, ਗੁਰਮੁਖ ਹੋਮੇ ਚੁੱਕੇ ਪੀਰ, ਗੁਰਮੁਖ ਮਨ ਨਿਰਮਲ ਫਿਰ ਮੈਲ ਨਾ ਲਾਗੇ, ਗੁਰਮੁਖ ਸਹਿ ਸੁਮਾਵਣਿਆ, ਗੁਰਮੁਖ ਨਾਮ ਮਿਲੇ ਵਡਿਆਈ, ਗੁਰਮੁਖ ਗੁਣ ਗਾਵੇ ਸੋਭਾ ਪਾਈ, ਸਦਾ ਆਨੰਦ ਰਹੇ ਦਿਨ ਰਾਤੀ, ਗੁਰਮੁਖ ਸ਼ਬਦ ਕਰਾਵਣਿਆ, ਗੁਰਮੁਖ ਅਨੰਦਨ ਸ਼ਬਦੇ ਰਾਤਾ, ਗੁਰਮੁਖ ਜੁਗਚਾਰੇ ਗਏ ਜਾਤਾ, ਗੁਰਮੁਖ ਗੁਣ ਗਾਵੇ ਸਦਾ ਨਿਰਮਲ ਸ਼ਬਦੇ ਭਗਤ ਕਰਾਵਣਿਆ, ਵਾਹਿਗੁਰੂ ਹੈ ਅੰਧ ਅੰਧਾਰਾ, ਜਮਕਾਲ ਗ੍ਰਠੇ ਕਰੇ ਪੁਕਾਰਾ, ਅੰਧੇ ਰੋਗੀ ਬਿਸ਼ਟਾ ਕੇ ਕੀੜੇ, ਬਿਸ਼ਟਾ ਮੈਂ ਦੁਖ ਪਾਵਣਿਆ, ਗੁਰਮੁਖ ਆਪੇ ਕਰੇ ਕਰਾਏ, ਗੁਰਮੁਖ ਹਿਰਦੇ ਬੁੱਠਾ ਆਪ ਆਏ, ਨਾਨਕ ਨਾਮ ਮਿਲੇ ਵਡਿਆਈ, ਪੂਰੇ ਗੁਰ ਤੇ ਪਾਵਣਿਆ। ਮਾਝ ਮਹੱਲਾ ਤੀਜਾ, ਏਕਾ ਜੋਤ ਜੋਤ ਹੈ ਸਰੀਰਾ, ਸਭ ਦਿਖਾਏ ਸਤਿਗੁਰ ਪੂਰਾ, ਆਪੇ ਫਰਗ ਕੀ ਤੋਨ ਘਟ ਅੰਤਰ, ਆਪੇ ਬਣਤ ਬਣਾਵਣਿਆ, ਹਉ ਵਾਰੀ ਜਿਉ ਵਾਰੀ ਹਰ ਸੱਚੇ ਕੇ ਗੁਣ ਗਾਵਣਿਆ, ਵਾਹਿਗੁਰੂ ਕੋ ਸਹਿਜ ਨਾ ਪਾਏ, ਗੁਰਮੁਖ ਸਹਿ ਸੁਮਾਵਣਿਆ ਰਖਾਓ, ਤੂੰ ਆਪੇ ਸੋਹ ਹੈ ਆਪੇ ਜਗ ਮੋਹ ਹੈ, ਤੂੰ ਆਪੇ ਨਦਰੀ ਜਗਤ ਪਰੋਵ ਹੈ, ਤੂੰ ਆਪੇ ਦੁਖ ਸੁਖ ਦੇਵੇ ਕਰਤੇ,
ਗੁਰਮੁਖ ਕਰ ਦੇਖਾ ਆਪਣਿਆ, ਆਪੇ ਕਰਤਾ ਕਰੇ ਕਰਾਏ, ਆਪੇ ਸਤਿਗੁਰ ਮਨ ਮਸਾਏ, ਸਭ ਦੇ ਉਪਜੇ ਅੰਮ੍ਰਿਤ ਬਾਣੀ, ਗੁਰਮੁਖ ਆਖ ਸੁਣਾਵਣਿਆ, ਆਪੇ ਕਰਤਾ ਆਪੇ ਭੁਗਤਾ, ਬੰਧਨ ਤੋੜੇ ਸਦਾ ਗਏ ਮੁਕਤਾ, ਸਦਾ ਮੁਕਤ ਆਪੇ ਗਏ ਸੱਚਾ, ਆਪੇ ਅਲੱਖ ਲਖਾ।

ਥਾਪ ਥਾਪੇ ਆਪੇ, ਸੋਚਤੇ ਬਾਹਰ ਕਛੂ ਨਾ ਹੋਵੇ। ਤੂੰ ਆਪੇ ਘਾਰੇ ਲਾਵਣਿਆ, ਆਪੇ ਮਾਰੇ ਆਪ ਜੀਵਾਏ, ਆਪੇ ਮੇਲੇ ਮੇਲ ਮਲਾਏ, ਸੇਵਾ ਤੇ ਸਦਾ ਸੋਪਾਇਆ, ਗੁਰਮੁਖ ਸਹਿ ਸੁਮਾਵਣਿਆ। ਆਪੇ ਉੱਚਾ ਉੱਚ ਹੋਈ, ਆਪ ਖਾਲੇ ਸੋ ਵੇਖੇ ਕੋਈ, ਨਾਨਕ ਨਾਮ ਵਸੇ ਕਾਠ ਅੰਤਰ, ਆਪੇ ਵੇਖ ਵਿਖਾਲਣਿਆ। ਮਾਜ ਮੁਹੱਲਾ ਤੀਜਾ, ਮੇਰਾ ਪ੍ਰਭ ਭਰਪੂਰ ਰਿਹਾ ਸਭ ਥਾਈ, ਗੁਰ ਪ੍ਰਸਾਦੀ ਕਰਹੀ ਮੈਂ ਪਾਈ, ਸਦਾ ਸਰੇਵੀ ਇੱਕ ਮਨ ਧਿਆਈ, ਗੁਰਮੁਖ ਸੱਚ ਸੁਮਾਵਣਿਆ। ਹੋ ਮਾਰੀ ਜਿਉ ਮਾਰੀ, ਜਗ ਜੀਵਨ ਮਨ ਮਸਾਵਣਿਆ, ਹਰ ਜਗ ਜੀਵਨ ਨਿਰਭਉ ਦਾਤਾ, ਗੁਰਮਤ ਸਹਿ ਸੁਮਾਵਣਿਆ ਰਹਾਉ। ਘਰ ਮੈਂ ਧਰਤੀ ਤੌਲ ਪਾਤਾਲਾ, ਕਰਹੀ ਮੈਂ ਪ੍ਰੀਤ ਸਦਾ ਹੈ ਬਾਲਾ, ਸਦਾ ਆਨੰਦ ਹੈ ਸੁਖਦਾਤਾ, ਗੁਰਮਤ ਸਹਿ ਸੁਮਾਵਣਿਆ। ਕਾਇ ਅੰਦਰ ਹੋਮੇ ਮੇਰਾ, ਜੰਮਣ ਮਰਨਾ ਝੂਟੇ ਫੇਰਾ, ਗੁਰਮੁਖ ਹੋਵੇ ਸੋ ਹੋਮੇ ਮਾਰੇ, ਸੱਚੋ ਸੱਚ ਧਿਆਵਣਿਆ। ਕਾਇ ਅੰਦਰ ਪਾਪ ਪੁੰਨ ਦੇ ਭਾਈ, ਦੋਹੀ ਮਿਲ ਕੇ ਸਿਰ ਚੁਪਾਈ, ਦੋਵੇ ਮਾਰ ਜਾਏ ਇਕਤ ਕਰ ਆਵੇ, ਗੁਰਮਤ ਸਹਿ ਸੁਮਾਵਣਿਆ। ਤਾਰਹੀ ਮਾਹੇ ਦੂਜੇ ਪਾਏ ਅਨਹੇਰਾ, ਚਾਨਣ ਹੋਵੇ ਛੋਡੇ ਹੋਮੇ ਮੇਰਾ, ਪ੍ਰਗਟ ਸ਼ਬਦ ਹੈ ਸੁਖਦਾਤਾ, ਅੰਦਰ ਨਾਮ ਧਿਆਵਣਿਆ। ਅੰਤਰ ਜੋਤ ਪ੍ਰਗਟ ਪਾਸਾਰਾ, ਗੁਰ ਸਾਖੀ ਮਿਟਿਆ ਅੰਧਿਆਰਾ, ਕਮਲ ਵਿਗਾਸ ਸਦਾ ਸੋਪਾਇਆ, ਜੋਤੀ ਜੋਤ ਮਿਲਾਵਣਿਆ। ਅੰਦਰ ਮਹਿਲ ਰਤਨੀ ਪਰੇ ਪੰਡਾਰਾ, ਗੁਰਮੁਖ ਪਾਏ ਨਾਮੇ ਪਾਰਾ, ਗੁਰਮੁਖ ਵਣਜੇ ਸਦਾ ਵਾਪਾਰੀ, ਲਹਾ ਨਾਮ ਸਦ ਪਾਵਣਿਆ। ਆਪੇ ਵਸ ਰੱਖ ਆਪੇ ਦੇ, ਗੁਰਮੁਖ ਵਣਜੇ ਕੇ ਹੀ ਕੇ, ਨਾਨਕ ਜਿਸ ਨਦਰ ਕਰੇ ਸੋਪਾਏ, ਕਰ ਕਿਰਪਾ ਮਨ ਮਸਾਵਣਿਆ। ਮਾਜ ਮੁਹੱਲਾ ਤੀਜਾ, ਹਰ ਆਪੇ ਮੇਲੇ ਸੇਵ ਕਰਾਏ, ਗੁਰ ਕੇ ਸਭ ਪਾਉ ਦੂਜਾ ਜਾਏ, ਹਰ ਨਿਰਮਲ ਸਦਾ ਗੁਣਦਾਤਾ, ਹਰ ਗੁਣਮੈ ਆਪ ਸੁਮਾਵਣਿਆ। ਹਉ ਮਾਰੀ ਜਿਉ ਮਾਰੀ, ਤਾਂ ਸੱਚਾ ਹਿਰਦੇ ਵਸਾਵਣਿਆ, ਸੱਚਾ ਨਾਮ ਸਦਾ ਹੈ ਨਿਰਮਲ, ਗੁਰ ਸਬਦੀ ਮਨ ਵਸਾਵਣਿਆ ਰਖਾਓ। ਆਪੇ ਗੁਰਦਾਤਾ ਕਰਮ ਵਿਧਾਤਾ, ਸੇਵ ਸੇਵੈ ਗੁਰਮੁਖ ਹਰ ਜਾਤਾ, ਅੰਮ੍ਰਿਤ ਨਾਮ ਸਦਾ ਜਨ ਸੋਹ ਹੈ, ਗੁਰਮਤ ਹਰ ਸੁਪਾਵਣਿਆ। ਇਸ ਗੁਫਾ ਮੈਂ ਇੱਕ ਥਾਂ ਸੁਹਾਇਆ, ਪੂਰੇ ਗੁਰ ਹਉਮੈ ਪਰਮ ਚੁਕਾਇਆ, ਅੰਦਰ ਨਾਮ ਸਲਾਨ ਰੰਗ ਰਾਤੇ, ਗੁਰ ਕਿਰਪਾ ਤੇ ਪਾਵਣਿਆ। ਗੁਰ ਕੈ ਸ਼ਬਦ ਇਹ ਗੁਫਾ ਵਿਚਾਰੇ, ਨਾਮ ਨਿਰੰਜਨ ਅੰਤਰ ਵਸੇ ਮੁਰਾਰੇ, ਹਰ ਗੁਣ ਗਾਵੇ ਸਭ ਸੁਹਾਏ, ਮਿਲ ਪ੍ਰੀਤਮ ਸੁਖ ਪਾਵਣਿਆ। ਜਮ ਜਾਗਾਤੀ ਦੂਜੇ ਭਾਏ ਕਰ ਲਾਏ, ਨਾਵ ਫੂਲੇ ਦੇ ਸਜਾਏ, ਕੜੀ ਮੂਧ ਕਾ ਲੇਖਾ ਲੈਵੇ, ਰਤੀਓ ਮਾਸਾ ਤੋਲ ਕਢਾਵਣਿਆ। ਪਈੜੇ ਪਿਰ ਚੇਤੇ ਨਾਹੀ, ਦੂਜੇ ਮੁੱਠੀ ਰੋਵੇ ਤਾਹੀ, ਖਰੀ ਕੁਵਾਲਿਓ ਕਰੂਪ ਕੁਲੱਖਣੀ, ਤੁਬਨੇ ਪਿਰ ਨਹੀਂ ਪਾਵਣਿਆ। ਪਈੜੇ ਪਿਰ ਮਨ ਵਸਾਇਆ, ਪੂਰੇ ਗੁਰ ਹਦੂਰ ਦਿਖਾਇਆ, ਕਾਮਣ ਪਿਰ ਰੱਖਿਆ ਕੰਠ ਲਾਏ, ਸਬਦੇ ਪਿਰ ਰਾਵੇ ਸੇ ਸੁਹਾਵਣਿਆ। ਆਪੇ ਦੇਵੇ ਸਦ ਬੁਲਾਏ, ਆਪਣਾ ਨਾਓ ਮਨ ਵਸਾਏ, ਨਾਨਕ ਨਾਮ ਮਿਲੇ ਵਡਿਆਈ, ਅਨਦਿਨ ਸਦਾ ਗੁਣ ਗਾਵਣਿਆ। ਮਾਜ ਮੁਹੱਲਾ ਤੀਜਾ, ਉਤਮ ਜਨਮ ਸੁਥਾਨ ਹੈ ਵਾਸਾ, ਸਤਿਗੁਰ ਸੇਵੇ ਕਰਮ ਆਏ ਉਦਾਸਾ, ਹਾਰ ਰੰਗ ਰਹਿ ਸਦਾ ਰੰਗ ਰਾਤੇ, ਹਾਰ ਰਸ ਮੰਤ੍ਰ ਤਾਵਣਿਆ। ਹੋ ਮਾਰੀ ਜਿਉ ਮਾਰੀ, ਪੜ ਬੁਝ ਮਨ ਵਸਾਵਣਿਆ, ਗੁਰਮੁਖ ਪੜੇ ਹਰਨਾਮ ਸਲਾਹੇ, ਡਰ ਸੱਚੇ ਸੋਭਾ ਪਾਵਣਿਆ ਰਖਾਓ। ਅਲਖ ਪਿਓ ਹਰਿਆ ਸੁਮਾਏ, ਉਪਾਏ ਨਾ ਕੀਤੀ ਪਾਇਆ ਜਾਏ, ਕਿਰਪਾ ਕਰਤੇ ਸਭ ਗੁਰ ਪੇਟੇ, ਨਦਰੀ ਮੇਲ ਮਿਲਾਵਣਿਆ। ਦੂਜੇ ਭਾਏ ਪੜੇ ਨਹੀਂ ਬੂਝੇ, ਤ੍ਰਿਪਤ ਮਾਇਆ ਕਾਰਨ ਲੂਝੇ, ਤ੍ਰਿਪਤ ਬੰਧਨ ਟੁੱਟੇ ਗੁਰਸਬਦੀ, ਗੁਰਸਬਦੀ ਮੁਕਤ ਕਰਾਵਣਿਆ। ਪਿਓ ਮਨ ਚੰਚਲ ਵਸਨ ਆਵੇ, ਦੁਬਧਾ ਲਾਗੇ ਦਹਿ ਦਿਤਾਵੇ, ਬੇਕਾ ਕੀੜਾ ਬਿਖ ਮੈਂ ਰਾਤਾ, ਬਿਖ ਹੀ ਮਾਏ ਪਚਾਵਣਿਆ। ਹਉ ਹਉ ਕਰਤੇ ਆਪ ਜਿਣਾਏ, ਬਹੁ ਕਰਮ ਕਰੇ ਕਿਛ ਥਾਏ ਨਾ ਪਾਏ, ਤੁਤੇ ਬਾਹਰ ਕਿਛੂ ਨਾ ਹੋਵੇ, ਬਖਸੇ ਸਭ ਸੁਹਾਵਣਿਆ। ਉਪਜੇ ਪਤਿਹਰ ਬੂਜੇ ਨਾਏ, ਅੰਦਨ ਦੂਜੇ ਪਾਏ ਫਰਾਹੀ, ਮਨਮੁਖ ਜਨਮ ਗਿਆ ਗੇ ਬਿਰਥਾ, ਅੰਤ ਗਿਆ ਪਛਤਾਵਣਿਆ। ਫਿਰ ਪ੍ਰਦੇਸ ਸਿੰਗਾਰ ਬਣਾਏ, ਮਨਮੁਖ ਅੰਧ ਐਸੇ ਕਰਮ ਕਮਾਏ।

ਰਾਤੀ ਸਹਿਜੇ ਹੀ ਸੁਖ ਪਾਵਣਿਆ ਸਾਮੇ ਵਰਤੇ ਇਕੋ ਸੋਈ ਗੁਰਮੁਖ ਵਿਰਲਾ ਬੂਝੇ ਕੋਈ ਨਾਨਕ ਨਾਮ ਰਤੇ ਜਨ ਸੋਹੈ ਪਰ ਕਿਰਪਾ ਆ ਮਿਲਾਵਣਿਆ ਮਾਝ ਮਹੱਲਾ ਤੀਜਾ ਮਾਨਮੁਖ ਪੜੇ ਪੰਡਿਤ ਕਹਾਵੇ ਦੂਜੇ ਪਾਏ ਮਹਾਂ ਦੁਖ ਪਾਵੇ ਵਿਖਿਆ ਮਾਤੇ ਕੇ ਸੂਝੇ ਨਾਹੀ ਫਿਰ ਫਿਰ ਜੂਨੀ ਆਵਣਿਆ ਹੋ ਮਾਰੀ ਜਿਉ ਮਾਰੀ ਹੋਮੇ ਮਾਰ ਮਿਲਾਵਣਿਆ ਗੁਰ ਸੇਵਾ ਤੇ ਹਰ ਮਨ ਵਸਿਆ ਹਰ ਰਸ ਸਹਿਜ ਪੀ ਆਵਣਿਆ ਰਹਾਓ ਵੇਦ ਪੜੇ ਹਰ ਰਸ ਨਹੀਂ ਆਇਆ ਵਾਦ ਵਖਾਣੇ ਮੋਹੇ ਮਾਇਆ ਅਗਿਆਨ ਮਤੀ ਸਦਾ ਅੰਧਿਆਰਾ ਗੁਰਮੁਖ ਬੂਝ ਘਰ ਕਾਮਣਿਆ ਆ ਕਥੋ ਕਥਗੇ ਸਭ ਸੁਹਾਵੇ ਗੁਰਮਤੀ ਮਨ ਸੱਚੋ ਪਾਵੇ ਸੱਚੋ ਸੱਚ ਰਵੇ ਦਿਨ ਰਾਤੀ ਪਿਓ ਮਨ ਸੱਚ ਰੰਗਾਮਣਿਆ ਜੋ ਸੱਚ ਰਤੇ ਤਿਨ ਸੱਚੋ ਪਾਵੇ ਆਪੇ ਦੇ ਨਾ ਪਛੋਤਾਵੇ ਗੁਰ ਕੈ ਸ਼ਬਦ ਸਦਾ ਸੱਜਾਤਾ ਮਿਲ ਸੱਚੇ ਸੁ ਪਾਵਣਿਆ ਕੂੜ ਕੁਸੱਤ ਇਨਾ ਮਹਿਲ ਨਾ ਲਾਗੇ ਗੁਰਪ੍ਰਸਾਦ ਦੀ ਅਨਦ ਨ ਜਾਗੇ ਨਿਰਮਲ ਨਾਮ ਸੇ ਕਟ ਪੀਤਰ ਜੋਤੀ ਜੋਤ ਮਿਲਾਵਣਿਆ ਤ੍ਰੈ ਗੁਣ ਪੜੇ ਹਰ ਤੱਤ ਨ ਜਾਣੇ ਮੂਲੋਂ ਭੁੱਲੇ ਗੁਰ ਸ਼ਬਦ ਨਾ ਪਛਾਣੇ ਮੋਹ ਵਿਆਪੇ ਇਹ ਸੂਝੇ ਨਾਹੀ ਗੁਰ ਸ਼ਬਦੀ ਹਰ ਪਾਵਣਿਆ ਵੇਦ ਪੁਕਾਰੇ ਤ੍ਰਿਪਤ ਮਾਇਆ ਮਨਮੁਖਨਾ ਬੂਝੇ ਦੂਜੇ ਪਾਇਆ ਤ੍ਰੈ ਗੁਣ ਪੜੇ ਹਰ ਏਕ ਨ ਜਾਣੇ ਬਿਨ ਬੂਝੇ ਦੁਖ ਪਾਵਣਿਆ ਜਸ ਭਾਵੇ ਤਾਂ ਆਪ ਮਿਲਾਏ ਗੁਰ ਸ਼ਬਦੀ ਸਿਰਸਾ ਦੁਖ ਚੁਕਾਏ ਨਾਨਕ ਨਾਵੇ ਕੀ ਸੱਚੀ ਵਡਿਆਈ ਨਾਮੋ ਮਨ ਸੁਖ ਪਾਵਣਿਆ ਮਾਝ ਮਹੱਲਾ ਤੀਜਾ ਨਿਰਗੁਣ ਸਗੁਣ ਆਪੇ ਸੋਈ ਤਤ ਪਛਾਣੇ ਸੋ ਪੰਡਿਤ ਹੋਈ ਆਪ ਤਰੇ ਸਗਲੇ ਕੁਲ ਤਾਰੇ ਹਰ ਨਾਮ ਮਨ ਸਾਹਮਣਿਆ ਹੋ ਮਾਰੀ ਜਿਉ ਮਾਰੀ ਹਰ ਚਖ ਸਾਧ ਪਾਵਣਿਆ ਹਰ ਚਖੇ ਸੇ ਜਨ ਨਿਰਮਲ ਨਿਰਮਲ ਨਾਮ ਤਿਹਾਵਣਿਆ ਰਹਾਓ ਸੋਨੇ ਕਰਮੀ ਜੋ ਸ਼ਬਦ ਵਿਚਾਰੇ ਅੰਤਰ ਤਦ ਗਿਆਨ ਹੋਮੇ ਮਾਰੇ ਨਾਮ ਪਦਾਰਥ ਨਾ ਹੁੰਦ ਪਾਏ ਤ੍ਰੈਗੁਣ ਮੇੜ ਸੁਮਾਵਣਿਆ ਹੋਮੇ ਕਰੇ ਨੇ ਕਰਮੀ ਨਾ ਹੋਵੇ ਗੁਰਪ੍ਰਸਾਦੀ ਹੋਮੇ ਖੋਵੇ ਅੰਤਰ ਵਿਵੇਕ ਸਦਾ ਆ ਵਿਚਾਰੇ ਗੁਰ ਸ਼ਬਦੀ ਗੁਣ ਗਾਵਣਿਆ ਹਰ ਸਰ ਸਾਗਰ ਨਿਰਮਲ ਸੋਈ ਸੰਤ ਚੁਗੇ ਨਿਤ ਗੁਰਮੁਖ ਹੋਈ ਇਸਨਾਨ ਕਰੇ ਸਦਾ ਦਿਨ ਰਾਤੀ ਹੋਮੇ ਮੈਲ ਚੁਕਾਵਣਿਆ ਨਿਰਮਲ ਹੰਸਾ ਪ੍ਰੇਮ ਪਿਆਰ ਹਰ ਸਰਵਸੇ ਹੋਮੇ ਮਾਰ ਆਹੇ ਨਿਸਪ੍ਰੀਤ ਸ਼ਬਦ ਸੱਚ ਹਰ ਸਰਵਸਾ ਪਾਵਣਿਆ ਮਨ ਸਦਾ ਬਗ ਮੈਲਾ ਹੋਮੇ ਮਲ ਲਾਈ ਇਸਨਾਨ ਕਰੇ ਪਰ ਮੈਲ ਨਾ ਜਾਈ ਜੀਤ ਮਰੇ ਗੁਰ ਸ਼ਬਦ ਵਿਚਾਰ ਹੋਮੇ ਮੈਲ ਚੁਕਾਵਣਿਆ ਰਤਨ ਪਦਾਰਥ ਕਰਤੇ ਪਾਇਆ ਪੂਰੇ ਸਗੁਰ ਸਭ ਸੁਣਾਇਆ ਗੁਰ ਪ੍ਰਸਾਦ ਮਿਟਿਆ ਅੰਧਿਆਰਾ ਕੜ ਚਾਨਣਿਆ ਪਛਾਨਣਿਆ ਆਪ ਪਾਏ ਤੈ ਆਪੇ ਵੇਖ ਸਤਿਗੁਰ ਸੇਵੇ ਸੂਜਨ ਲਿਖ ਨਾਨਕ ਨਾਮ ਸੇ ਕਟ ਅੰਤਰ ਗੁਰ ਕਿਰਪਾ ਤੇ ਪਾਵਣਿਆ ਮਾਝ ਮਹੱਲਾ ਤੀਜਾ ਮਾਇਆ ਮੋਹ ਜਗ ਸੁਭਾਇਆ ਤ੍ਰੈਗੁਣ ਦੀ ਸੇ ਮੋਹੇ ਮਾਇਆ ਗੁਰ ਪ੍ਰਸਾਦੀ ਕੋ ਵਿਰਲਾ ਬੂਝੇ ਚੌਥੇ ਪਦਲੇ ਬਿਲਾਵਣਿਆ ਹੋ ਵਾਰੀ ਜਿਉ ਵਾਰੀ ਮਾਇਆ ਮੋਹ ਸਬਦ ਜਲਾਵਣਿਆ ਮਾਇਆ ਮੋਹ ਜਲਾਏ ਸੋ ਹਰਸ ਚਿਤ ਲਾਏ ਹਰ ਧਰਮੈ ਨਹੀਂ ਸੋਭਾ ਪਾਵਣਿਆ ਰਖਾਓ ਦੇਵੀ ਦੇਵਾ ਮੂਲ ਹੈ ਮਾਇਆ ਸਿਮਰਤ ਸਤ ਜਿਨ ਉਪਾਇਆ ਕਾਮ ਕ੍ਰੋਧ ਪਸਰਿਆ ਸੰਸਾਰੇ ਆਏ ਜਾਏ ਦੁਖ ਪਾਵਣਿਆ ਇਸ ਵਿਚ ਗਿਆਨ ਰਤਨ ਇਕ ਪਾਇਆ ਗੁਰਪ੍ਰਸਾਦੀ ਮਨ ਵਸਾਇਆ ਜਤ ਸਤ ਸੰਜਮ ਸਚ ਕੁਮਾਵੇ ਗੁਰਪੂਰੇ ਨਾਮ ਧਿਆਵਣਿਆ ਤੇਈ ਗੜੇ ਤਨ ਪਰਮ ਫੁਲਾਣੀ ਦੂਜੇ ਲਾਗੀ ਫਿਰ ਪਛੋਤਾਣੀ ਹਲਤ ਪਲਤ ਦੋਵੇਂ ਗਾਵਾਏ ਸੁਪਨੇ ਸੁਗਨਾ ਪਾਵਣਿਆ ਪਿਗੜੇ ਤਨ ਕੰਸ ਮਾਲੇ ਗੁਰਪ੍ਰਸਾਦੀ ਵੇਖੇ ਨਾਲੇ ਪਿਰਕੇ ਸਹਿਜ ਰਹੇ ਰੰਗ ਰਾਤੀ ਸਭ ਸਿੰਗਾਰ ਬਿਣਾਵਣਿਆ ਸਬਲ ਜਨਮ ਜਿਨਾ ਸਭ ਗੁਰ ਪਾਇਆ ਦੂਜਾ ਪਾਗੁਰ ਸਭ ਜਲਾਇਆ ਏਕੋ ਰਵ ਰਹਿਆ ਕਟਯੰਤਰ ਮੇਲ ਸਤ ਸੰਗਤ ਹਰ ਗੁਣ ਗਾਵਣਿਆ ਤਾ ਗੁਰ ਨਾ ਸੇਵੇ ਸੋ ਕਾਹੇ ਆਇਆ ਤ੍ਰਿਗ ਜੀਵਨ ਬਿਰਥਾ ਜਨਮ ਗਵਾਇਆ ਮਨਮੁਖ ਨਾਮ ਚਿਤ ਨਾ ਆਵੇ ਬਿਨ ਆਵੇ ਬਹੁਤ ਗੁਪਾਵਣਿਆ ਜਿਨ ਸਿੱਟ ਸਾਜੀ ਸੋ ਹੀ ਜਾਣੇ ਆਪੇ ਮਿਲੇ ਸ਼ਬਦ ਪਛਾਣੇ ਨਾਨਕ ਨਾਮ ਮਿਲਿਆ ਤਿਨ ਜਨ ਕਹੋ ਜਿਨ ਤੁਰ ਮਸਤਕ ਲੇਖ ਲਿਖਾਵਣਿਆ ਮਾਝ ਮਹੱਲਾ ਚੌਥਾ ਆਦਿ ਪੁਰਖ ਅਪਰੰਪਰੇ ਆਪੇ ਆਪੇ ਥਾਪੇ ਥਾਪੋ ਥਾਪੇ ਸਮੇ ਵਰਤੇ ਏਕੋ ਸੋਈ ਗੁਰਮੁਖ ਸੋਭਾ ਪਾਵਣਿਆ ਹੋ ਵਾਰੀ ਜਿਉ ਵਾਰੀ ਨਿਰੰਕਾਰੀ ਨਾਮ ਧਿਆਵਣਿਆ ਇਸ ਰੂਪ ਨਾ ਰੇਖਿਆ ਖੜਖੜ ਦੇਖਿਆ ਗੁਰਮੁਖ ਅਲਖ ਲਖਾਵਣਿਆ ਰਖਾਓ ਤੂੰ ਦਿਆਲ ਕਿਰਪਾਲ ਪ੍ਰਸੋਈ ਤੂੰ ਬਿਨ ਦੂਜਾ ਅਵਰ ਨਾ ਕੋਈ ਗੁਰ ਪ੍ਰਸਾਦ ਕਰੇ ਨਾਮ ਦੇਵੇ ਨਾਮੇ ਨਾਮ ਸੁਮਾਵਣਿਆ ਤੂੰ ਆਪੇ ਸੱਚਾ ਸਿਰਜਨਹਾਰਾ ਭਗਤੀ ਪਰੇ ਤਰੇ ਭੰਡਾਰਾ
ਗੁਰਮੁਖ ਨਾਮ ਮਿਲੇ ਮਨ ਪੀਜੈ, ਸਹਿਜ ਸਮਾਧ ਲਗਾਵਣਿਆ, ਅੰਤਨ ਗੁਣ ਗਾਵਾਂ ਪ੍ਰਭ ਤੇਰੇ, ਤੁਸਾ ਰਾਗੀ ਪ੍ਰੀਤਮ ਮੇਰੇ, ਤੁਧ ਮਨ ਅਵਰ ਨ ਕੋਈ ਜਾਚਾ, ਗੁਰਪ੍ਰਸਾਦੀ ਤੂੰ ਪਾਵਣਿਆ, ਆਗਮ ਅਗੋਚਰ ਮਿਤ ਨੀ ਪਾਈ, ਆਪਣੀ ਕਿਰਪਾ ਕਰੇ ਤੂੰ ਲਏ ਮਿਲਾਈ, ਪੂਰੇ ਗੁਰ ਕੇ ਸ਼ਬਦ ਧਿਆਈ ਹੈ, ਸ਼ਬਦ ਸੇਵ ਸੁਖ ਪਾਵਣਿਆ, ਰਸਨਾ ਗੁਣਮੰਤੀ ਗੁਣ ਗਾਵੇ, ਨਾਮ ਸਲਾਹੇ ਸੱਚੇ ਪਹਾਵੇ, ਗੁਰਮੁਖ ਸਦਾ ਰਹੇ ਰੰਗਰਾਤੀ, ਮਿਲ ਸੱਚੇ ਸੋਭਾ ਪਾਵਣਿਆ, ਮਨਮੁਖ ਕਰਮ ਕਰੇ ਅਹੰਕਾਰੀ, ਜੂਏ ਜਨਮ ਸਭਾ ਜੀਗਾਰੀ, ਅੰਤਰ ਲੋਭ ਮਹਾਂ ਗੁਬਾਰਾ, ਫਿਰ ਆਵਣ ਜਾਵਣਿਆ, ਆਪੇ ਕਰਤਾ ਦੇ ਵਡਿਆਈ, ਜਿਨ ਕੋ ਆਪ ਲਿਖ ਤੁਰ ਪਾਈ, ਨਾਨਕ ਨਾ ਮਿਲੇ ਪਉ ਪੰਜਨ, ਗੁਰ ਸਬਦੀ ਸੁਖ ਪਾਵਣਿਆ, ਮਾਝ ਮਹੱਲਾ ਪੰਜਵਾਂ, ਤਾਰ ਪਹਿਲਾ ਅੰਤਰ ਅਲਖ ਨ ਜਾਈ ਲਿਖਿਆ, ਨਾਮ ਰਤਨ ਲੈ ਗੁੱਜਾ ਰਖਿਆ, ਅਗਮ ਅਗੋਚਰ ਸਭ ਤੇ ਉੱਚਾ, ਗੁਰ ਕੈ ਸ਼ਬਦ ਲਖਾਵਣਿਆ, ਹਉ ਵਾਰੀ ਜੀਉ ਵਾਰੀ ਕਲਮੇ ਨਾਮ ਸੁਣਾਵਣਿਆ, ਸੰਤ ਪਿਆਰੇ ਸੱਚੇ ਤਾਰੇ, ਵਡਭਾਗੀ ਦਰਸ਼ਨ ਪਾਵਣਿਆ ਰਖਾਓ, ਸਾਧਕ ਸਿੱਧ ਜਿਸੇ ਕੋ ਫਿਰਦੇ, ਬ੍ਰਹਮੇ ਇੰਦਰ ਧਿਆਨ ਹਿਰਦੇ, ਕੋਟ ਤੇ ਤੀਸਾ ਖੋਜੇ ਤਾਕੋ, ਗੁਰਮੇ ਹਿਰਦੇ ਗਾਵਣਿਆ, ਆੜ ਪੈਰ ਦੂਜਾ ਪੇ ਪਵਣਾ, ਧਰਤੀ ਸੇਵਕ ਪਾਇਕ ਚਰਣਾ, ਖਾਣੀ ਬਾਣੀ ਸਰਬ ਨਿਵਾਸੀ, ਸਭਨਾ ਕੇ ਮਨ ਪਾਵਣਿਆ, ਸਾਚਾ ਸਾਹਿਬ ਗੁਰਮੁਖ ਜਾਪੇ, ਪੂਰੇ ਗੁਰ ਕੇ ਸਭ ਸੰਜਾਪੇ, ਜਿਨ ਪੀਆ ਸਹੀ ਤ੍ਰਿਪਤਾ ਸੇ, ਸੱਚੇ ਸੱਚ ਅਗਾਵਣਿਆ, ਇਸ ਘਰ ਸਹਿਜਾ ਸੋਈ ਸੁਹੇਲਾ, ਅੰਧ ਬਿਨੋਦ ਕਰੇ ਸਕੇਲਾ, ਸੋ ਧਨਵੰਤਾ ਸੋ ਵਡਸਾਹਾ, ਜੋ ਪੁਰਚਰਣੀ ਮਨ ਲਾਵਣਿਆ, ਪਹਿਲੋਂ ਦੇ ਤੈ ਸੁਮਾਹਾ, ਪਿੱਛੋਂ ਦੇ ਤੈ ਜਨ ਤਿਉ ਪਾਹਾ, ਤੋ ਜੇਵੜ ਦੱਤ ਅਵਰ ਨ ਸੁਆਮੀ, ਲਵੇ ਨਾ ਕੋਈ ਲਾਵਣਿਆ, ਜਿਸ ਤੂੰ ਤੁਠਾ ਸੋ ਤੋ ਤਿਆਏ, ਸਾਜਨਾ ਕਾ ਮੰਤਰ ਕਮਾਏ, ਆਪ ਤਰੇ ਸਗਲੇ ਕੁਲਤਾਰੇ, ਤੇ ਦਰਗੇ ਠਾਕ ਨ ਪਾਵਣਿਆ, ਤੂੰ ਵੱਡਾ ਤੂੰ ਉੱਚੋ ਉੱਚਾ, ਤੂੰ ਬੇਅੰਤ ਆਤਮ ਉੱਚੋ ਮੂਚਾ, ਹੋ ਗੁਰਬਾਣੀ ਤੇਰੇ ਵੰਨਾ, ਨਾਨਕ ਦਾਦ ਸਾਵਣਿਆ, ਮਾਝ ਮਹੱਲਾ ਪੰਜਵਾਂ, ਕੌਣ ਸੋ ਮੁਕਤਾ ਕੌਣ ਸੋ ਜੋਤਾ, ਕੌਣ ਸੋ ਗਿਆਨੀ ਕੌਣ ਸੋ ਭਗਤ, ਕੌਣ ਸੋ ਗ੍ਰਹਿ ਕੌਣ ਉਦਾਸੀ, ਕੌਣ ਸੋ ਕੀਮਤ ਪਾਏ ਜੀਉ, ਕਿਨ ਵਿਦ ਵਾਧਾ ਕਿਨ ਮੈ ਛੂਟਾ, ਕਿਨ ਵਿਦ ਆਵਣ ਜਾਵਣ ਟੂਟਾ, ਕੌਣ ਕਰਮ ਕੌਣ ਨੇ ਕਰਮਾ, ਕੌਣ ਸੋ ਕਹੇ ਕਹਾਏ ਜੀਉ, ਕੌਣ ਸੋ ਸੁਖੀਆ ਕੌਣ ਸੋ ਦੁਖੀਆ, ਕੌਣ ਸੋ ਸਨਮੁਖ ਕੌਣ ਵੇ ਮੁਖੀਆ, ਕਿਨ ਵਿਦ ਮਿਲੀਏ ਕਿਨ ਵਿਦ ਵਿਛਰੇ, ਹੇ ਵਿਦ ਕੌਣ ਪ੍ਰਟਾਏ ਜੀਉ, ਕੌਣ ਸੋ ਅੱਖਰ ਜਿਤ ਧਾਵ ਤਰੇਤਾ, ਕੌਣ ਉਪਦੇਸ਼ ਜਿਤ ਦੁਖ ਸੁਖ ਸਮ ਸਹਿਤਾ, ਕੌਣ ਸੋ ਚਾਲ ਜਿਤ ਪਾਰ ਬ੍ਰਹਮ ਧਿਆਏ, ਕਿਨ ਵਿਦ ਕੀਰਤਨ ਗਾਏ ਜੀਉ, ਗੁਰਮੁਖ ਮੁਕਤਾ ਗੁਰਮੁਖ ਜੂਤਾ, ਗੁਰਮੁਖ ਗਿਆਨੀ ਗੁਰਮੁਖ ਭਗਤਾ, ਤਨ ਗਿਰਹੀ ਉਦਾਸੀ ਗੁਰਮੁਖ, ਗੁਰਮੁਖ ਕੀਮਤ ਪਾਏ ਜੀਉ, ਹੋਮੇ ਵਾਧਾ ਗੁਰਮੁਖ ਛੂਟਾ, ਗੁਰਮੁਖ ਆਵਣ ਜਾਵਣ ਟੂਟਾ, ਗੁਰਮੁਖ ਕਰਮ ਗੁਰਮੁਖ ਨੇ ਕਰਮਾ, ਗੁਰਮੁਖ ਕਰੇ ਸੋ ਸੁਪਾਏ ਜੀਉ, ਗੁਰਮੁਖ ਸੁਖੀਆ ਮਨਮੁਖ ਦੁਖੀਆ, ਗੁਰਮੁਖ ਸਨਮੁਖ ਮਨਮੁਖ ਵੇ ਮੁਖੀਆ, ਗੁਰਮੁਖ ਮਿਲੀਏ ਮਨਮੁਖ ਵਿਛਰੇ, ਗੁਰਮੁਖ ਵਿਦ ਪ੍ਰਗਟਾਏ ਜੀਉ, ਗੁਰਮੁਖ ਅੱਖਰ ਜਿਤ ਧਾਵ ਤਰੇਤਾ, ਗੁਰਮੁਖ ਉਪਦੇਸ਼ ਦੁਖ ਸੁਖ ਸਮ ਸਹਿਤਾ, ਗੁਰਮੁਖ ਚਾਲ ਜਿਤ ਪਾਰ ਬ੍ਰਹਮ ਧਿਆਏ, ਗੁਰਮੁਖ ਕੀਰਤਨ ਗਾਏ ਜੀਉ, ਸਗਲੀ ਬਣਤ ਬਣਾਈ ਆਪੇ, ਆਪੇ ਕਰੇ ਕਰਾਏ ਥਾਪੇ, ਇਕਸਤੇ ਹੋਇਓ ਅਨੰਤਾ, ਨਾਨਕ ਏਕ ਸਮਾਏ ਸਮਾਏ ਜੀਉ, ਮਾਝ ਮਹੱਲਾ ਪੰਜਵਾਂ, ਪ੍ਰਭ ਅਵਨਾਸੀ ਤਾਂ ਕਿਆ ਕਾੜਾ, ਹਰ ਭਗਵੰਤਾ ਤਾਂ ਜਨ ਕਰਾ ਸੁਖਾਲਾ, ਜੀ ਪ੍ਰਾਣ ਮਨ ਸੁਦਾਤਾ, ਤੂੰ ਕਰੇ ਸੋਈ ਸੁਖ ਪਾਵਣਿਆ, ਹਉ ਵਾਰੀ ਜਿਉ ਵਾਰੀ ਗੁਰਮੁਖ ਮਨ ਤਨ ਪਾਵਣਿਆ, ਤੂੰ ਮੇਰਾ ਪਰਬਤ ਤੂੰ ਮੇਰਾ ਓਲਾ, ਤੁਮ ਸੰਗ ਲਵੇ ਨ ਲਾਵਣਿਆ ਰਖਾਓ, ਤੇਰਾ ਕੀਤਾ ਜਿ ਲਾਗੇ ਮੀਠਾ, ਘੜ ਘੜ ਪਾਰ ਬਨ ਤਿੰਨ ਦਿਨ ਦੀਠਾ, ਥਾਂ ਸੰਤਰ ਤੂੰ ਹੈ ਇੱਕੋ ਇੱਕ ਵਾਰ ਤਾਵਣਿਆ, ਸਗਲ ਮਨੋਰਥ ਤੂੰ ਦੇ ਮਨਹਾਰਾ, ਭਗਤੀ ਪਾਏ ਪਰੇ ਭੰਡਾਰਾ, ਦਇਆ ਤਾਰ ਆਖੇ ਤੁਸੇਈ, ਪੂਰੇ ਕਰਮ ਸੁਮਾਵਣਿਆ, ਅੰਧਕੂਬ ਤੇ ਕੰਢੇ ਚਾੜੇ, ਹਰ ਕਿਰਪਾ ਦਾਸ ਨਦਰ ਨਿਖਾਲੇ, ਗੁਣ ਗਾਵੇ ਪੂਰਨ ਅਵਨਾਸੀ, ਫੈਸਨ ਤੋਟ ਨ ਆਵਣਿਆ, ਐਥੇ ਉਥੇ ਤੂੰ ਹੈ ਰਖਵਾਲਾ, ਮਾਦ ਕਰਮੇ ਤੁਮ ਹੀ ਪਾਲਾ, ਮਾਇਆ ਅਗਨਾ ਭੋਖੇ ਤਿਨਕੋ, ਰੰਗ ਤੇ ਗੁਣ ਗਾਵਣਿਆ, ਕਿਆ ਗੁਣ ਤੇਰੇ ਆਗ ਸੁਮਾਲੀ, ਮਨ ਤਨ ਅੰਤਰ ਤੁਦ ਅੰਦਰ ਨਿਹਾਲੀ, ਤੂੰ ਮੇਰਾ ਮੀਤ ਸਾਜਨ ਮੇਰਾ ਸੁਆਮੀ, ਤੁਦ ਮੈਂ ਅਵਰ ਨਾ ਜਾਣਿਆ, ਜਿਕੋ ਤੂੰ ਪ੍ਰਪਿਆ ਸਹਾਈ, ਤੇ ਤੱਤੀ ਆਓ ਨਾ ਲੱਗੇ ਕਾਈ, ਤੂੰ ਸਾਹਿਬ ਸਰਣ ਸੁਖਦਾਤਾ, ਸਤ ਸੰਗਤ
ਜਾ ਪ੍ਰਗਟਾਵਣਿਆ। ਤੂੰ ਊਚ ਅਥਾਓ ਪਾਰੇ ਮੋਲਾ, ਤੂੰ ਸਾਚਾ ਸਾਹਿਬ ਦੱਸ ਤੇਰਾ ਗੋਲਾ, ਤੂੰ ਮੀਰਾ ਸੱਚੀ ਠਕਰਾਈ, ਨਾਨਕ ਬਲ ਬਲ ਜਾਵਣਿਆ। ਮਾਜ ਮਹੱਲਾ ਪੰਜਵਾਂ ਕਰ ਦੂਜਾ, ਨਿਤ ਨਿਤ ਯੋ ਸੰਭਾਲੀਏ, ਮੂਲ ਨਾ ਮਨੋ ਵਸਾਰੀਏ ਰਹਾਓ, ਸੰਤਾਂ ਸੰਗਤ ਪਾਈਏ, ਜਿੱਤ ਜਮਕੇ ਪੰਥ ਨ ਜਾਈਏ, ਤੁਸ ਹਰ ਕਾ ਨਾਮ ਲੈ, ਤੇਰੇ ਕੁਲੇ ਨਾ ਲਾਗੇ ਗਾਲ ਜੀਓ, ਜੋ ਸਿਮਰਨ ਦੇ ਸਾਈਏ, ਨਰਕਣ ਸੇਈ ਪਾਈਏ, ਤੱਤੀ ਵਾਹੋ ਨਾ ਲੱਗਈ, ਜਿਨ ਮਨ ਉੱਠ ਆਏ ਜੀਓ, ਸੇਈ ਸੁੰਦਰ ਸੋਹਣੇ, ਸਾ ਸੰਗ ਜਿਨ ਬਹਿਣੇ, ਹਰ ਤਨ ਜਿਨੀ ਸੰਜਿਆ, ਸੇਈ ਗੰਭੀਰ ਅਪਾਰ ਜੀਓ, ਹਰ ਅਮਿਓਰ ਸਾਇਣ ਪੀਵੀਏ, ਮੋਏ ਡਿੱਠੇ ਜਨ ਕਹਿ ਜੀਵੀਏ, ਕਾਰਜ ਸਭ ਸਵਾਰ ਲੈ, ਨਿਰ ਪੂਜੋ ਗੁਰ ਕੇ ਪਾਪ ਜੀਓ, ਜੋ ਹਰ ਕੀਤਾ ਆਪਣਾ, ਤਿਨੇ ਗੁਸਵਾਈ ਜਾਪਣਾ, ਸੋ ਸੂਰਾ ਪ੍ਰਧਾਨ ਸੋ ਮਸਤਕ ਜਿਸ ਦੇ ਭਾਗ ਜੀਓ, ਮਨ ਮਨ ਦੇ ਪ੍ਰਭ ਅਵਗਾਹੀਆਂ, ਇਰਸ ਭੋਗਣ ਪਾਤਸ਼ਾਹੀਆਂ, ਮੰਦਾ ਮੂਲ ਨਾ ਉਪਜਿਓ, ਤਰੇ ਸੱਚੀ ਘਾਰੇ ਲਾਗ ਜੀਓ, ਕਰਤਾ ਮਨ ਨਮਸਾਇਆ, ਜਨਮੇ ਕਾ ਫਲ ਪਾਇਆ, ਮਨ ਭਾਵਨ ਦਾ ਕੰਤ ਹਰ, ਤੇਰਾ ਸਿਰ ਹੋਵਾ ਸੁਭਾਗ ਜੀਓ, ਅਟਲ ਪਦਾਰਥ ਪਾਇਆ, ਭਏ ਪੰਜਨ ਕੀ ਸਰਣਾਇਆ, ਲਾਏ ਅੰਚਲ ਨਾਂਗ ਤਾਰਿਅਨ, ਜਿੱਤਾ ਜਨਮ ਅਪਾਰ ਜੀਓ, ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਮਾਝ ਮਹੱਲਾ ਪੰਜਵਾਂ ਕਰ ਦੀਜਾ, ਹਰ ਜਪ ਜਪੇ ਮਨ ਧੀਰੇ ਰਹਾਓ, ਸਿਮਰ ਸਿਮਰ ਗੁਰਦੇਵ, ਮਿਟ ਗਏ ਭੈ ਦੂਰੇ, ਸਰਨ ਆਵੇ ਪਾਰ ਬ੍ਰਹਮ ਕੀ, ਤਾਂ ਫਿਰ ਕਾਹੇ ਝੂਰੇ, ਚਰਨ ਸੇਵ ਸੰਤ ਸਾਧਕੇ, ਸਗਲ ਮਨੋਰਥ ਪੂਰੇ, ਘਟ ਘਟ ਏਕ ਵਰਤਦਾ, ਜਲਸਲ ਮਹੀ ਜਲ ਪੂਰੇ, ਪਾਪ ਬਿਨਾਸਨ ਸੇਵਿਆ, ਪਵਿੱਤਰ ਸੰਤ ਕੀ ਤੂਰੇ, ਸਭ ਛਡਾਈ ਖਸਮ ਆਪ, ਹਰ ਜਬ ਪਈ ਠਰੂਰੇ, ਕਰਤੇ ਕੀਆ ਤਪਾਪ ਸੋ, ਦੁਸ਼ਟ ਮੋਏ ਹੋਏ ਮੂਰੇ, ਨਾਨ ਕਰਤਾ ਸਚ ਨਾਏ, ਹਰ ਵੇਖੇ ਸਦਾ ਹਜੂਰੇ, ਬਾਰੇ ਮਾਹਾ ਮਾਝ ਮਹੱਲਾ ਪੰਜਵਾਂ ਕਰ ਚੌਥਾ, ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਕਿਰਤ ਕਰਮ ਕੇ ਵਿਛੜੇ, ਹਰ ਕਿਰਪਾ ਮੇਲੋ ਰਾਮ, ਚਾਰ ਕੁੰਟ ਦੈਸ ਭਰਮੇ, ਥਕਾਏ ਪ੍ਰਭ ਕੀ ਸਾਮ, ਤੇਨ ਦੁਧੇ ਤੇ ਬਾਰੀ ਕਿਤੇ ਨਾ ਆਵੇ ਕਾਮ, ਜਲ ਮੈਂ ਸਾਹ ਕੁਮਲਾਵਤੀ ਉਪਜੇ ਨਾ ਹੀ ਦਾਮ, ਹਰ ਨਾ ਮਿਲ ਗਏ ਸਾਜਣੇ, ਕਦ ਪਾਈ ਗਏ ਵਿਸਰਾਮ, ਜਿਤ ਕਰ ਹਰ ਕੰਤ ਨਾ ਪ੍ਰਗਟਈ, ਪਟ ਨਗਰ ਸੇ ਗ੍ਰਾਮ, ਸਭ ਸੀ ਗਰ ਤਮੂਲ ਰਸ, ਸਣ ਦੇਹੀ ਸਭ ਖਾਮ, ਪ੍ਰਭ ਸਵਾਮੀ ਕੰਤ ਵਿਖੂਣੀਆਂ, ਮੀਤ ਸੱਜਣ ਸਭ ਜਾਮ, ਨਾਨਕ ਕੀ ਬੇਨੰਤੀਆ, ਕਰ ਕਿਰਪਾ ਦੀ ਜੇ ਨਾਮ, ਹਰ ਮਿਲੋ ਸਵਾਮੀ ਸੰਗ ਪ੍ਰਭ, ਜਿਤਾ ਨਿਹਚਲ ਧਾਮ, ਚੇਤ ਗੋਵਿੰਦ ਆਰਾਧੀਏ, ਹੋਵੇ ਆਨੰਦ ਘਣਾ, ਸੰਤ ਜਨਾ ਮਿਲ ਪਾਈਏ, ਰਸਨਾ ਨਾਮ ਭਣਾ, ਜਿਨ ਪਾਇਆ ਪ੍ਰਵੇ ਆਪਣਾ, ਆਏ ਤਿਸੇ ਗਣਾ, ਇਕ ਖੇਨ ਸਿਬਨ ਜੀਵਣਾ, ਬਿਰਥਾ ਜਨਮ ਜਣਾ, ਜਲ ਥਲ ਮਹੀ ਜਲ ਪੂਰਿਆ, ਰਵਿਆ ਵਿਚ ਵਣਾ, ਤੋ ਪ੍ਰਭ ਚੇਤਨ ਆਵਈ, ਕਿਤੜਾ ਦੁਖ ਗਣਾ, ਜਿੰਨੀ ਰਾਵਿਆ ਸੋ ਪ੍ਰਭੂ, ਤਿੰਨਾ ਪਾਗ ਮਣਾ, ਹਰ ਦਰਸ਼ਨ ਕੌ ਮਨ ਲੋਚਦਾ, ਨਾਨਕ ਪਿਆਸ ਮਨਾ, ਚੇਤ ਮਲਾਏ ਸੋ ਪ੍ਰਭੂ, ਤਿਸਕੇ ਪਾਏ ਲਗਾ, ਵੈਸਾਖ ਤੀਰਨ ਕਿਉ ਵਾਂਢੀਆ, ਜਿੰਨਾ ਪ੍ਰੇਮ ਸੋਹ, ਹਰ ਸਾਜਨ ਪੁਰਖ ਵਸਾਰ ਕੈ, ਲੱਗੀ ਮਾਇਆ ਤੋਹ, ਪੁੱਤਰ ਕਲੱਤਰ ਨਾ ਸੰਗ ਧਨਾ, ਹਰ ਅਵਨਾਸੀ ਓਹ, ਪਲਚ ਪਲਚ ਸਗਲੀ ਮੋਈ, ਝੂਠੇ ਤੰਦੇ ਮੋਹ, ਇਕ ਸਵਰ ਕੇ ਨਾ ਬਿਨ, ਅੱਗੇ ਲਈਏ ਖੋਹੇ, ਦਈਓ ਵਿਸਾਰ ਗੁਚਣਾ, ਰਬਿਨ ਅਵਰਨਾ ਕੋਏ, ਪ੍ਰੀਤਮ ਚਰਣੀ ਜੋ ਲਗੇ, ਤੇ ਕੀ ਨਿਰਮਲ ਸੋਏ, ਨਾਨਕ ਕੀ ਪ੍ਰਾ ਬੇਨਤੀ, ਪ੍ਰਮਿਲੋ ਪ੍ਰਾਪਤ ਹੋਏ, ਵੈ ਸਾਜ ਸੁਹਾਵਾ ਤਾਂ ਲੱਗੇ, ਜਾਂ ਸੰਤ ਫੇਟੇ ਖਰਸੋਏ, ਹਰ ਜੇਠ ਜੁੜਨ ਦਾ ਲੋੜੀਏ, ਅੱਗੇ ਸਭ ਨਿਵੰਨ, ਹਰ ਸੱਜਣ ਦਾਵਣ ਲੱਗਿਆ, ਕਿਸੇ ਨਾ ਦੇਈ ਬੰਨ, ਮਾਣਕ ਮੋਤੀ ਨਾਮ ਪ੍ਰਭ, ਹੁਣ ਲੱਗੇ ਨਾ ਹੀ ਸੰਨ, ਰੰਗ ਸਵੇ ਨਾਰਾਇਣੇ, ਜਿੱਤੇ ਮਨ ਪਾਵਨ, ਜੋ ਹਰ ਲੋੜੇ ਸੋ ਕਰੇ, ਸੋਈ ਜੀ ਕਰੰਨ, ਜੋ ਪ੍ਰਭ ਕੀਤੇ ਆਪਣੇ, ਸੇਈ ਕਹੀਏ ਤਨ, ਆਪਣ ਲੀਆ ਜੇ ਮਿਲੇ, ਵਿਛੜ ਕਿਉ ਰੋਵਨ, ਸਾਧੂ ਸੰਗ ਪ੍ਰਾਪਤੇ, ਨਾਨਕ ਰੰਗ ਮਾਣਨ, ਹਰ ਜੇਠ ਰੰਗੀਲਾ ਤਿਸ ਧਣੀ, ਜਿਕੇ ਪਾਗ ਮਥਨ, ਆਸਾੜਤ ਪੰਦਾ ਤਿਸ ਲੱਗੇ, ਹਰ ਨਾਉ ਨਾ ਜਿੰਨਾ ਪਾਸ, ਜਗ ਜੀਵਨ ਪੁਰਖ ਤਿਆਗ ਕੈ, ਮਾਨਸ ਸੰਦੀਆਸ, ਦੋਏ ਪਾਏ ਵਿਗੁਚੀਏ, ਗਲ ਪਈ ਸੋ ਜਮ ਕੀ ਫਾਸ, ਜਿਹਾ ਬੀਜੇ ਸੋ ਲੁਣੇ, ਮੱਥੇ ਜੋ ਲਿਖਿਆਸ, ਰੈਣ ਵਿਖਾਣੀ ਪਛਤਾਣੀ, ਉੱਠ ਚੱਲੀ ਗਈ ਨਿਰਾਸ, ਜਿਨ ਕਹੋ ਸਾਧੂ ਪੇਟੀਏ, ਤੋਦਰ ਗਏ ਹੋਏ ਕਲਾਸ।

ਆਪਣ ਖਰਜੀ ਮਾਇਆ ਕਰ ਸਬਦ ਸੁਵਰਨਹਾਰ ਕਾਵਣ ਤਿਨਾ ਸੁਹਾਗਣੀ ਜਿਨ ਰਾਮ ਨਾਮ ਉਰ ਹਾਰ ਭਾਦੋ ਪਰਮ ਭੁਲਾਣੀਆਂ ਦੂਜੇ ਲੱਗਾ ਹੇਤ ਲਕਸੀਗਾਰ ਬਣਾਇਆ ਕਾਰਜ ਨਾਹੀ ਕੇਤ ਜਿਤ ਦਿਨ ਦੇ ਬਿਨਸ ਸੀ ਚਿਤ ਵੇਲੇ ਕਿਸਨ ਪ੍ਰੇਤ ਪਗੜ ਚਲਾਇਨ ਦੂਤ ਜਮ ਕਿਸੇ ਨਾ ਦੇ ਨੀ ਪੇਤ ਛੱਡ ਖੜੋ ਤੇਖਣੇ ਮਾਹੇ ਜਿਸ ਨੂੰ ਲੱਗਾ ਹੇਤ ਹੱਥ ਮਰੋੜੇ ਤਨ ਕਪੇ ਸਿਆਹ ਹੋਵਾ ਸੇਤ ਜਿਹਾ ਬੀਜੇ ਸੋ ਲੁਣੇ ਕਰਮਾਸਨੜਾ ਖੇਤ ਨਾਨਕ ਪ੍ਰਸਰਣਾਗਤੀ ਕਿਰਨ ਬੋਹਿਤ ਪ੍ਰਦੇਤ ਸੇ ਭਾਦੋ ਏ ਨਰਕ ਨਾ ਪਾਈ ਹੈ ਗੁਰ ਰੱਖਣ ਵਾਲਾ ਹੇਤ ਅਸੁਨ ਪ੍ਰੇਮ ਉਮਾੜਾ ਕਿਉਂ ਮਿਲ ਗਏ ਹਰ ਜਾਏ ਤਨ ਪਿਆਸ ਦਰਸ਼ਨ ਘਣੀ ਕੋਈ ਆਣ ਮਿਲਾ ਵੇ ਮਾਏ ਸੰਤ ਸਹਾਈ ਪ੍ਰੇਮ ਕੇ ਹੁਣ ਤਿਨਕੇ ਲਾਗਾ ਪਾਏ ਬਿਨ ਪ੍ਰਕਿਉ ਸੁਖ ਪਾਈ ਹੈ ਦੂਜੀ ਨਾ ਹੀ ਜਾਏ ਜਿਨੀ ਚਾਖਿਆ ਪ੍ਰੇਮ ਰਸ ਸੇ ਤ੍ਰਿਪਤ ਰਹੇ ਆਗਹਾਏ ਆ ਤਿਆਗ ਬੇਨਤੀ ਕਰੇ ਲਿਓ ਪ੍ਰਭੂ ਲੜ ਲਾਏ ਜੋ ਹਰਕੰਤ ਮਲਾਈਆ ਸੇ ਵਿਛੜ ਕਤੇ ਨਾ ਜਾਏ ਪ੍ਰਭਣ ਦੂਜਾ ਕੋ ਨਹੀਂ ਨਾਨ ਖਰ ਸਰਣਾਏ ਅਸੂ ਸੁਖੀ ਵਸੰਦੀਆਂ ਜਿਨਾ ਮਾਇਆ ਹਰ ਰਾਏ ਕਤਿਕ ਕਰਮ ਕੁਮਾਵਣੇ ਦੋਸ਼ ਨਾ ਕਾਹੂ ਜੋਗ ਪਰਮੇਸ਼ਰ ਤੇ ਪੁੱਲਿਆ ਵਿਆਪਨ ਸਭੇ ਰੋਗ ਵੇਮਖ ਹੋਏ ਰਾਮ ਤੇ ਲਗਨ ਜਨਮ ਵਿਜੋਗ ਖਿਲਮੇ ਘੋੜੇ ਹੋਏ ਗਏ ਜਿਤੜੇ ਮਾਇਆ ਭੋਗ ਵਿਚ ਨਾ ਕੋਈ ਕਰ ਸਕੇ ਇਸ ਤੇ ਰੋਵੇ ਰੋਜ ਕੀਤਾ ਕਿਸ਼ੂ ਨਾ ਹੋਵਈ ਲਿਖਿਆ ਤੁਰ ਸੰਜੋਗ ਵਡਭਾਗੀ ਮੇਰਾ ਪ੍ਰਭ ਮਿਲੇ ਤਾਂ ਉਤਰੇ ਸਭ ਵਿਯੋਗ ਨਾਨਕ ਕਉ ਪ੍ਰਭ ਰਾਖ ਲੇਖੇ ਮੇਰੇ ਸਾਹਿਬ ਬੰਦੀ ਮੋਚ ਕਤਕ ਹੋਵੇ ਸਾਧ ਸੰਗ ਬਿਨਸੈ ਸਭੇ ਸੋਚ ਮੰਗ ਹਿਰ ਮਾਏ ਸੁਹੰਦੀਆਂ ਹਰ ਪ੍ਰਸੰਗ ਬੈਠੜੀਆਂ ਹਾਂ ਤਿਨਕੀ ਸੋਭਾ ਕਿਆ ਗਣੀ ਜੇ ਸਾਹਿਬ ਮਿਲ ਲੜੀਆਂ ਹਾਂ ਤਨ ਮਨ ਮੋਲਿਆ ਰਾਮ ਸਿਉ ਸੰਗ ਸਾਹ ਸੇ ਲੜੀਆਂ ਹਾਂ ਸਾਜਣਾ ਤੇ ਬਾਰੀ ਸੇ ਰਹਿਣ ਅਕੇ ਲੜੀਆਂ ਹਾਂ ਤਿਨ ਦੁੱਖ ਨ ਕਭੂ ਉਤਰੈ ਸੇ ਜਮ ਕੇ ਵਸ ਪੜੀਆਂ ਹਾਂ ਜਿਨੀ ਰਾਵਿਆ ਪ੍ਰਭ ਆਪਣਾ ਸੇ ਜਿਸਨ ਨਿਤ ਖੜੀਆਂ ਹਾਂ ਰਤਨ ਜਵੇਰ ਲਾਲ ਹਰ ਕਣਤ ਨਾ ਜੜੀਆਂ ਹਾਂ ਨਾਨਕ ਬਾਂਛੇ ਤੂੜ ਤੇ ਪ੍ਰਸਰਣੀ ਦਰ ਭੜੀਆਂ ਹਾਂ ਮੰਗ ਹਿਰ ਪ੍ਰਭ ਆਰਾਧਨਾ ਬਹੁੜ ਨਾ ਜਨਮੜੀਆਂ ਹਾਂ ਭੋਗ ਤੁਖਾਰ ਨਾ ਵਿਆਪਈ ਕੰਟ ਮਿਲਿਆ ਹਰ ਨਾ ਹੋ ਮਨ ਵਿਦਿਆ ਚਰਨਾਰ ਬਿੰਦ ਦਰਸ਼ਨ ਲੱਗੜਾ ਸਾਹੋ ਓੜ ਗੋਬਿੰਦ ਗੋਪਾਲ ਰਾਏ ਸੇਵਾ ਸਵਾਮੀ ਲਾਹੋ ਵਿਖਿਆ ਪੋਏ ਨਾ ਸਕਈ ਮਿਲ ਸਾਧੂ ਗੁਣ ਗਾਹੋ ਜੈ ਤੇ ਉਬਜੀ ਤੈ ਮਿਲੀ ਸੱਚੀ ਪ੍ਰੀਤ ਸਮਾਹੋ ਤਰਗੈਲੀ ਨੀ ਪਾਰ ਬ੍ਰਹਮ ਬਹੁੜ ਨਾ ਵਿਛੜੀ ਆਹੋ ਬਾਰ ਜਾਓ ਲਖ ਬੇਰੀਆ ਹਰ ਸੱਜਣ ਅਗਮ ਅਗਾਹੋ ਸਰਮ ਪਈ ਨਾਰਾਇਣ ਨਾਨਕ ਦਰ ਪਈ ਆਹੋ ਭੋਗ ਸੁਹੰਦਾ ਸਰਬ ਸੁਖ ਜੇ ਬਖਸੇ ਵੇ ਪ੍ਰਵਾਹੋ ਮਾਘ ਮਜਨ ਸੰਗ ਸਾਧੂਆਂ ਧੂੜੀ ਕਰ ਇਸਨਾਨ ਹਰ ਕਾ ਨਾਮ ਧਿਆਏ ਸੁਣ ਸਭਨਾ ਨੂੰ ਕਰਦਾਨ ਜਨਮ ਕਰਮ ਮਲ ਉਤਰ ਮਨ ਤੇ ਜਾਏ ਗੁਮਾਨ ਕਾਮ ਕ੍ਰੋਧ ਨਾ ਮੋਹੀਐ ਬਿਨਸੇ ਲੋਭ ਸਵਾਨ ਸੱਚੇ ਮਾਰਗ ਚਲਦਿਆਂ ਉਸਤ ਕਰੇ ਜਹਾਨ ਅਰਸੜ ਤੀਰਥ ਸਗਲ ਪੁੰਨ ਜੀ ਦਇਆ ਪ੍ਰਵਾਨ ਜਿਸ ਨੂੰ ਦੇਵੇ ਦਇਆ ਕਰ ਸੋਈ ਪੁਰਖ ਸੁਜਾਨ ਜਿਨ੍ਹਾਂ ਮਿਲਿਆ ਪ੍ਰਭ ਆਪਣਾ ਨਾਨਕ ਤਿਨ ਕੁਰਬਾਨ ਮਾਘ ਸੁਚੇ ਸੇ ਕੰਢੀ ਹੈ ਜਿਨ ਪੂਰਾ ਗੁਰ ਮਿਹਰਬਾਨ ਫਲ ਗੁਣ ਆਨੰਦ ਉਪਾਰਜਣਾ ਹਰ ਸੱਜਣ ਪਰਟੇ ਆਏ ਸੰਤ ਸਹਾਈ ਰਾਮ ਕੇ ਹਰ ਕਿਰਪਾ ਦੀਆ ਮਿਲਾਏ ਸੇ ਸੁਹਾਵੀ ਸਰਬ ਸੁਖ ਹੁਣ ਦੁੱਖਾ ਨਾ ਹੀ ਜਾਏ ਇਸ ਪੁੰਨੀ ਵੜ ਭਾਗਣੀ ਵਰ ਪਾਇਆ ਹਰ ਰਾਏ ਮਿਲ ਸਈਆ ਮੰਗਲ ਗਾਵਹੀ ਗੀਤ ਗੋਬਿੰਦ ਅਲਾਏ ਹਰ ਜੇ ਅਵਰ ਨਾ ਦਿਸਈ ਕੋਈ ਦੂਜਾ ਲਵੇ ਨਾ ਲਾਏ ਹਲਤ ਪਲਤ ਸਵਾਰ ਓਨ ਨੇਚਲ ਦਿੱਤੀਆਂ ਜਾਏ ਸੰਸਾਰ ਸਾਗਰ ਤੇ ਰੱਖਿਆ ਬੋੜ ਨਾ ਜਨਮੇ ਤਾਏ ਜੇਵਾ ਏਕ ਅਨੇਕ ਗੁਣ ਤਰੇ ਨਾਨਕ ਚਰਣੀ ਪਾਏ ਫਲ ਗੁਣ ਨੇ ਤਸਰਾਈ ਹੈ ਜਿਸ ਨੂੰ ਤਿਲ ਨਾ ਤੁਮਾਏ ਜਿਨ ਜਿਨ ਨਾਮ ਤੇ ਆਇਆ ਤਿਨਕੇ ਕਾਜ ਸਰੇ ਹਰ ਗੁਰ ਪੂਰਾ ਆਰਾਧਿਆ ਦਰਗੇ ਸੱਚ ਖਰੇ ਸਰਬ ਸੁਖਾਨੰਦ ਚਰਨ ਹਰ ਭੌਜਲ ਬਿਕਮ ਤਰੇ ਪ੍ਰੇਮ ਭਗਤ ਤਿਨ ਪਾਈਆ ਵਿਖਿਆ ਨਾਹ ਜਰੇ ਊੜ ਗਏ ਦੁਬਧਾ ਨਸੀ ਪੂਰਨ ਸੱਚ ਭਰੇ ਪਾਰ ਬ੍ਰਹਮ ਪ੍ਰਸੇਮ ਦੇ ਮਨ ਅੰਦਰ ਏਕ ਧਰੇ ਮਹਾ ਦਿਵਸ ਮੂਰਤ ਭਲੇ ਜਿਸ ਕੋ ਨਦਰ ਕਰੇ ਨਾਨਕ ਮੰਗੇ ਦਰਸਦਾਨ ਕਿਰਪਾ ਕਰੋ ਹਰੇ ਮਾਜ ਮਹੱਲਾ ਪੰਜਵਾਂ ਦਿਨ ਰਹਿਣ ਇਕ ਓਅੰਕਾਰ ਸਤਗੁਰ ਪ੍ਰਸਾਦ ਸੇਵੀ ਸਤਗੁਰ ਆਪਣਾ ਹਰ ਸਿਮਰੀ ਦੇਨ ਸਭ ਰਹਿਣ ਆਪ ਤਿਆਗ ਸਰਣੀ ਪਵਾਂ ਮੁਖ ਬੋਲੀ ਮਿੱਠੜੇ ਵੈਣ ਜਨਮ ਜਨਮ

ਕਾ ਵਿਛੜਿਆ ਹਰ ਮਿਲੋ ਸੱਜਣ ਸੈਣ, ਜੋ ਜੀ ਹਰ ਤੇ ਵਿਛੜੇ ਸੇ ਸੁਖ ਨਾ ਵਸਣ ਪੈਣ, ਹਰ ਪਿਰ ਬਿਨ ਚੈਨ ਨਾ ਪਾਈਐ ਖੋਜ ਠੇ ਸਭ ਗੈਣ, ਆ ਕਮਾਣੇ ਵਿਛੜੀ ਦੋਸ ਨਾ ਕਾਹੂ ਦੇਣ, ਪਰ ਕਿਰਪਾ ਪ੍ਰਵ ਰਾਖ ਲੇਹੋ

ਜੀ ਕੀ ਬਿਰਥਾ ਸੋ ਸੁਣੇ, ਹਰ ਸਮਰਿਥ ਪੁਰਖ ਅਪਾਰ, ਮਰਨ ਜੀਵਨ ਆਰਾਧਨਾ ਸਭਨਾ ਕਾ ਆਧਾਰ, ਸਸੁਰੇ ਪਈਏ ਤਿਸ ਕੰਤ ਕੀ ਵੱਡਾ ਜਿਸ ਪਰਿਵਾਰ, ਉੱਚਾ ਆਗਮ ਅਗਾਧ ਬੋਧ ਕਿਸ ਅੰਤ ਨ ਪਾਰਾਵਾਰ, ਸੇਵਾ ਸਾਥ ਭਾਵ ਸੀ ਸੰਤਾਂ ਕੀ ਹੋਸ਼ਿਆਰ, ਦੀਨਾ ਨਾਥ ਦਇਆਲ ਦੇਵ ਪਤਿਤ ਉਧਾਰਨ ਹਾਰ।

ਗੁਰਦਾਤਾ ਗੁਰ ਹਿਵੇ ਕਰ, ਗੁਰਦੀਪ ਕਿਥੇ ਲੋਏ, ਅਮਰ ਪਦਾਰਥ ਨਾਨਕਾ, ਮਨ ਮਾਨੇ ਸੁਖ ਹੋਏ ਮਹੱਲਾ ਪਹਿਲਾ, ਪਹਿਲੇ ਪਿਆਰ ਲਗਾਥਨ ਦੁੱਧ, ਦੂਜੇ ਮਾਏ ਬਾਪ ਕੀ ਸੁੱਧ, ਤੀਜੇ ਭਈਆ ਭਾਬੀ ਬੇਬ, ਚੌਥੇ ਪਿਆਰ ਉਪੰਨੀ ਖੇਡ, ਪੰਜਵੇਂ ਖਾਣ ਪੀਣ ਕੀ ਧਾਤ, ਛੇਵੇਂ ਕਾਮ ਨਾ ਪੁੱਛੇ ਜਾਤ, ਸਤਵੇਂ ਸੰਜ ਕੀਆ ਕਰਵਾਸ, ਅੱਠਵੇਂ ਕ੍ਰੋਧ ਹੋਆ ਧਨ ਨਾਸ, ਨਾਵੇ ਧੌਲੇ ਉਬੇ ਸਾਹ, ਦਸਵੇਂ ਦਿੱਦਾ ਹੋਆ ਸੁਆਹ, ਗਏ ਸੇ ਗੀਤ ਪੁਕਾਰੀ ਤਾਹ, ਉੱਡਿਆ ਹੰਸ ਦਸਾਏ ਰਾਹ, ਆਇਆ ਗਇਆ ਮੋਇਆ ਨਾਉ, ਪਿੱਛੇ ਪੱਤਲ ਸੱਦਿਓ ਕਾਵ, ਨਾਨਕ ਮਨਮੁਖ ਅੰਧ ਪਿਆਰ, ਵਾਜਗੁਰੂ ਡੁੱਬਾ ਸੰਸਾਰ, ਮਹੱਲਾ ਪਹਿਲਾ, ਦਸ ਬਾਲਤਨ ਬੀਸ ਰਵਣ, ਤੀਸਾਂ ਕਾ ਸੁੰਦਰ ਕਹਾਵੇ, ਚਾਲੀ ਸੀ ਪੁਰ ਹੋਏ, ਪਚਾਸੀ ਪਗ ਖਿਸੇ, ਸੱਠੀ ਕੇ ਬੋਢੇਪਾ ਆਵੇ, ਸੱਤਰ ਕਾ ਮਤਹੀਣ, ਅੱਸੀਆਂ ਕਾ ਵਿਵਹਾਰ ਨਾ ਪਾਵੇ, ਨਵੇ ਕਾ ਸਹਿ ਜਸਣੀ, ਮੂਲ ਨਾ ਜਾਣੇ ਅਬ ਬਲ, ਟੰਡੋਲ ਮਾ ਢੂੰਡ ਮਡਿਠ ਮੈਂ, ਨਾਨਕ ਜਗ ਤੂੰ ਕਾ ਤਬਲ ਹਰ, ਪੌੜੀ ਤੂੰ ਕਰਤਾ ਪੁਰਖ ਅਗੰਮ ਹੈ, ਆਪ ਸ੍ਰਿਸ਼ਟ ਉਪਾਤੀ, ਰੰਗ ਪਰੰਗ ਉਪਾਰਜਨਾ, ਬਹੁ ਬਹੁ ਵਿਧ ਭਾਤੀ, ਤੂੰ ਜਾਣੇ ਜੇ ਨਿਉ ਪਾਈਏ, ਸਭ ਖੇਲ ਤੂੰ ਮਾਤੀ, ਇਕ ਆਵੇ ਇਕ ਜਾਏ ਉੱਠ, ਬਿਨ ਨਾਵੇ ਮਰ ਜਾਤੀ, ਗੁਰਮੁਖ ਰੰਗ ਚਲੂਲਿਆ, ਰੰਗ ਹਰ ਰੰਗ ਰਾਤੀ, ਤੋ ਸੇਵੋ ਸਤ ਨਿਰੰਜਨੋ, ਹਰ ਪੁਰਖ ਵਿਧਾਤੀ, ਤੂੰ ਆਪੇ ਆਸ ਜਾਣ ਹੈ, ਵੜ ਪੁਰਖ ਵਡਾਤੀ, ਜੋ ਮਨ ਚੇ ਤੁਧ ਧਿਆਏ ਦੇ ਮੇਰੇ ਸੱਚਿਆ, ਬਲ ਬਲ ਹਉ ਤਿੰਨ ਜਾਤੀ।

ਚੱਲੇ ਹੱਥੀ ਕਰਣਾ ਦਿੱਤਾ ਪਹਿਨੇ ਖਾਏ, ਜਿਨ ਰਚ ਰਚਿਆ ਤਿਸੇ ਨਾ ਜਾਣੇ, ਅੰਧਾ ਅੰਧ ਕਮਾਏ, ਜਾਂ ਭੱਜੇ ਤਾਂ ਠੀਕਰ ਹੋਵੇ, ਧਾੜ ਤਾਂ ਘੜੀ ਨਾ ਜਾਏ, ਨਾਨਕ ਗੁਰ ਬਿਨ ਨਾਹੇ ਪਤ, ਪਤ ਬਿਨ ਪਾਰ ਨਾ ਪਾਏ। ਮਹੱਲਾ ਦੂਜਾ, ਦਿੰਦੇ ਥਾਵੋ ਦਿੱਤਾ ਚੰਗਾ, ਮਨਮੁਖ ਐਸਾ ਜਾਣੀਐ, ਤੁਰਤ ਮਤ ਚਤਰਾਈ ਤਾ ਕੀ, ਕਿਆ ਕਰੇ ਆਖ ਵਖਾਣੀਐ, ਅੰਤਰ ਬਹਿ ਕੇ ਕਰਮ ਕਮਾਵੇ, ਸੋਚੋ ਕੁੰਡੀ ਜਾਣੀਐ, ਜੋ ਧਰਮ ਕਮਾਵੇ ਇਸ ਧਰਮ ਨਾਉ ਹੋਵੇ, ਪਾਪ ਕਮਾਣੇ ਪਾਪੀ ਜਾਣੀਐ, ਤੂੰ ਆਪੇ ਖੇਲ ਕਰੇ ਸਭ ਕਰਤੇ, ਕਿਆ ਦੂਜਾ ਆਖ ਵਖਾਣੀਐ, ਜਿਚਰ ਤੇਰੀ ਜੋਤ ਤਿਚਰ ਜੋਤੀ ਵੀ ਤੂੰ ਬੁੱਲ ਹੈ, ਵਿਣ ਜੋਤੀ ਕੋਈ ਕਿਛ ਕਰਿਓ ਦਿਖਾ ਸਿਆਣੀਐ, ਨਾਨਕ ਗੁਰਮੁਖ ਨਦਰੀ ਆਇਆ, ਆ ਇੱਕੋ ਸੁਗੜ ਸੁਜਾਣੀਐ ਪੌੜੀ, ਤੁਦੇ ਆਪੇ ਜਗਤ ਉਪਾਇਕ, ਤੁਦੇ ਆਪੇ ਧੰਦੇ ਲਾਇਆ, ਮੋਠ ਗੋਲੀ ਪਾਇਕ, ਤੁਦੇ ਆਪੋ ਜਗਤ ਖੁਆਇਆ, ਇਸਨਾ ਅੰਦਰ ਅਗਨ ਹੈ, ਨੈ ਤਿਰਤੇ ਭੁੱਖਾ ਤਿਹਾਇਆ, ਸਹਿਸਾ ਇਹ ਸੰਸਾਰ ਹੈ, ਮਰ ਜੰਮੇ ਆਇਆ ਜਾਇਆ, ਬਿਨ ਸਤਗੁਰ ਮੋਹ ਨਾ ਟੁੱਟਈ, ਸਭ ਥੱਕੇ ਕਰਮ ਕਮਾਇਆ, ਗੁਰਮਤੀ ਨਾਮ ਤੇ ਆਈ ਹੈ, ਸੁਖ ਰੱਜਾ ਜਾਂ ਤੁਧ ਪਾਇਆ, ਕੁਲ ਉਧਾਰੇ ਆਪਣਾ, ਤਨ ਜਿਣੇ ਦੀ ਮਾਇਆ, ਤੋਬਾ ਸੁਰਤ ਸੁਹਾਵਣੀ, ਜਿਨ ਹਰ ਸੇਤੀ ਚਿਤ ਲਾਇਆ। ਸਲੋਕ ਮਹੱਲਾ ਦੂਜਾ, ਅੱਖੀ ਬਾਜੋਂ ਵੇਖਣਾ ਵਿਣ ਕੰਨਾ ਸੁਣਨਾ, ਪੈਰਾਂ ਬਾਜੋਂ ਚੱਲਣਾ ਵਿਣ ਹੱਥਾਂ ਕਰਨਾ, ਜੀਭੇ ਬਾਜੋਂ ਬੋਲਣਾ ਕਿਉਂ ਜੀਵਤ ਮਰਨਾ, ਨਾਨਕ ਹੁਕਮ ਪਛਾਣ ਕੈ ਤਾਉ ਖਸਮੈ ਮਿਲਣਾ। ਮਹੱਲਾ ਦੂਜਾ, ਜਿਸੇ ਸੁਣੀਏ ਜਾਣੀਏ ਸਾਉ ਨਾ ਪਾਇਆ ਜਾਏ, ਰੋਲਾ ਟੁੰਡਾ ਅੰਧਲਾ ਕਿਉਂ ਗਲ ਲੱਗੇ ਤਾਏ, ਭੈ ਕੇ ਚਰਨ ਕਰ ਭਾਵ ਕੇ ਲੋਇਣ ਸੁਰਤ ਕਰੇ, ਨਾਨਕ ਕਹਿ ਸਿਆਣੀਏ ਇਵ ਕੰਤ ਮਿਲਾਵਾ ਹੋਏ। ਪੌੜੀ, ਸਦਾ ਸਦਾ ਤੂੰ ਇਕ ਹੈ, ਤੇ ਦੂਜਾ ਖੇਲ ਰਚਾਇਆ, ਹਉਮੈ ਗਰਭ ਉਪਾਇਕ, ਲੋਭ ਅੰਤਰ ਜਨਤਾ ਪਾਇਆ, ਕਿਉਂ ਭਾਵੇ ਤੂੰ ਰੱਖ ਤੂੰ ਸਭ ਕਰੇ ਤੇਰਾ ਕਰਾਇਆ, ਇਕ ਨਾ ਬਖਸੈ ਮੇਲ ਲਹਿ ਗੁਰਮਤੀ ਤੁਦੇ ਲਾਇਆ, ਇਕ ਖੜੇ ਕਰੇ ਤੇਰੀ ਚਾਕਰੀ ਰਿਣ ਨਾਵੇ ਹੋਰ ਨਾ ਪਾਇਆ, ਹੋਰ ਕਾਰ ਵਿਕਾਰ ਹੈ ਇਕ ਸੱਚੀ ਕਾਰ ਏ ਲਾਇਆ, ਪੁੱਤ ਕਲੱਤ ਕੁਟੰਬ ਹੈ ਇਹ ਕਲਿਪਤ ਰਹੇ ਜੋ ਤੁਦ ਪਾਇਆ, ਉਹੇ ਅੰਦਰੋਂ ਬਾਹਰੋਂ ਨਿਰਮਲੇ ਸੱਚੇ ਨਾਏ ਸੁਮਾਇਆ। ਸਲੋਕ ਮਹੱਲਾ ਪਹਿਲਾ, ਹੋਇਨੇ ਕਹਿ ਪਰਬਤ ਗੁਫਾ ਕਰੀ, ਕਹਿ ਪਾਣੀ ਪਿਆਲ, ਕਹਿ ਜ ਧਰਤੀ ਕਹਿ ਆਕਾਸੀ, ਪੁਰ ਦਰਹਾ ਸਿਰ ਪਹਾਰ, ਪੁਰ ਕਰ ਕਾਇਆ ਕੱਪੜ ਪਹਿਰਾ, ਤੂਵਾ ਸਦਾ ਕਾਰ, ਬੱਗਾ ਰੱਤਾ ਪੀਲਾ ਕਾਲਾ, ਬੇਦਾ ਕਰੀ ਪੁਕਾਰ, ਹੋਏ ਕੁਚੀਲ ਰਹਾ ਮਲਤਾਰੀ, ਦੁਰਮਤ ਮਤ ਵਿਕਾਰ, ਨਾ ਹੋ ਨਾ ਮੈਂ ਨਾ ਹੋਵਾਂ, ਨਾਨਕ ਸ਼ਬਦ ਵਿਚਾਰ। ਮਹੱਲਾ ਪਹਿਲਾ, ਵਸਤਰ ਪਖਾਲ ਪਖਾਲੇ ਕਾਇਆ, ਆਪੇ ਸੰਜਮ ਹੋਵੇ ਅੰਤਰ ਮੈ ਲੱਗੀ ਨਹੀਂ ਜਾਣੇ, ਬਾਹਰੋਂ ਮਲ ਮਲਕ ਹੋਵੇ ਅੰਧਾ ਭੂਲ ਪਿਆ ਜਮ ਜਾਲੇ, ਵਸਤ ਪਰਾਈ ਆਪਣੀ ਕਰ ਜਾਣੇ, ਹਉਮੈ ਵਿਚ ਦੁਖ ਕਾਲੇ, ਨਾਨਕ ਗੁਰਮੁਖ ਹਉਮੈ ਟੁੱਟੇ ਤਾਂ ਹਰ ਹਰ ਨਾਮ ਤਿਆਵੇ, ਨਾਮ ਜਪੇ ਨਾਮੋ ਆਰਾਧੇ, ਨਾਮੇ ਸੁਖ ਸਮਾਵੇ ਪਵੜੀ, ਤਾਇਆ ਹੰਸ ਸੰਯੋਗ ਮੇਲ ਮਿਲਾਇਆ, ਤਿਨੀ ਕੀਆ ਵਿਯੋਗ, ਜਿਨ ਉਪਾਇਆ ਮੂਰਖ ਭੋਗੇ ਭੋਗ, ਦੁੱਖ ਸੁਭਾਇਆ ਸੁਖੋਂ ਉੱਠੇ ਰੋਗ, ਪਾਪ ਕਮਾਇਆ ਹਰਖੋਂ ਸੋਗ ਵਿਯੋਗ, ਉਪਾਏ ਖੁਪਾਇਆ ਮੂਰਖ ਗਣਤ ਗਣਾਏ, ਝਗੜਾ ਪਾਇਆ ਸਤਿਗੁਰ ਹੱਥ ਨਬੇੜ, ਝਗੜਾ ਚੁਕਾਇਆ ਕਰਤਾ ਕਰੇ ਸੋ ਹੋਗ, ਨਾ ਚੱਲੇ ਚਲਾਇਆ। ਸਲੋਕ ਮਹੱਲਾ ਪਹਿਲਾ, ਕੂੜ ਬੋਲ ਮੁਰਦਾਰ ਖਾਏ, ਅਵਰੀ ਨੂੰ ਸਮਝਾਵਣ ਜਾਏ, ਮੁੱਠਾ ਆਪ ਮੁਹਾਏ ਸਾਥ, ਨਾਨਕ ਐਸਾ ਆਗੂ ਜਾਪੇ। ਮਹੱਲਾ ਚੌਥਾ, ਜਿਸਦੇ ਅੰਦਰ ਸੱਚ ਹੈ ਤੋ ਸੱਚਾ ਨਾਮ ਮੁਖ ਸੱਚ ਅਲਾਏ, ਉਹ ਹਰ ਮਾਰਗ ਆਪ ਚੱਲਦਾ ਹੋਰਨਾਂ ਨੂੰ ਹਰ ਮਾਰਗ ਪਾਏ, ਜੇ ਅੱਗੇ ਤੀਰਥ ਹੋਏ ਤਾਂ ਮਲ ਲਹੇ, ਛੱਪੜ ਨਹਾਤੈ ਸਗਲੀ ਮਲ ਲਾਏ, ਤੀਰਥ ਪੂਰਾ ਸਤਿਗੁਰੂ ਜੋ ਅਨਦਿਨ ਹਰ ਹਰ ਨਾਮ ਤੇ ਆਏ, ਉਹ ਆ ਛੁੱਟਾ ਕੁਟੰਬ ਸਿਉ ਤੇ ਹਰ ਹਰ ਨਾਮ ਸਭ ਸ੍ਰਿਸ਼ਟ ਛਿੜਾਏ, ਜਨ ਨਾਂਗ ਤਿਸ ਬਲਿਹਾਰਣੈ ਜੋ ਆਪ ਜਪੈ ਅਵਰਾ ਨਾਮ ਜਪਾਏ। ਪੌੜੀ, ਇਕ ਕੰਧ ਮੂਲ ਚੁਣਖਾ ਹੈ ਵਣ ਖੰਡ ਵਾਸਾ, ਇਕ ਭਗਵਾ ਵੇਸ ਕਰ ਫਿਰ ਹੈ

ਨਾ ਉਦਾਸਾ, ਜਮਕਾਲ ਸਿਰੋਂ ਨਾ ਉਤਰੈ, ਤ੍ਰਿਵਧ ਮਨਸਾ, ਗੁਰਮਤੀ ਕਾਲ ਨਾ ਆਵੇ ਨੇੜੇ, ਜਾਂ ਹੋਵੇ ਦਸਨ ਦਸ, ਸੱਚਾ ਸ਼ਬਦ ਸੱਚ ਮਨ, ਕਰਗੀ ਮੈਂ ਉਦਾਸਾ, ਨਾਨਕ ਸਤਿਗੁਰ ਸੇਵ ਨੇ ਆਪਣਾ, ਤੇ ਆਸਾ ਤੇ ਨਿਰਾਸਾ। ਸਲੋਕ ਮਹੱਲਾ ਪਹਿਲਾ, ਜੇ ਰਤ ਲੱਗੇ ਕੱਪੜੇ, ਜਾਮਾ ਹੋਏ ਪਲੀਤ, ਜੋ ਰਤ ਪੀਵੇ ਮਾਨਸਾ, ਤਿਨ ਕਿਉਂ ਨਿਰਮਲ ਚੀਤ, ਨਾਨਕ ਨਾ ਉਹ ਖੁਦਾਏ ਕਾ, ਫੇਲ ਹੱਛੇ ਮੁਖ ਲੇਹ, ਅਵਰ ਦਵਾ ਜੇ ਦੁਨੀ ਕੇ, ਝੂਠੇ ਅਮਲ ਕਰੇ ਹੋ। ਮਹੱਲਾ ਪਹਿਲਾ, ਜਾਂ ਹੋ ਨਾਹੀ ਤਾਂ ਕਿਆ ਆਖਾਂ, ਕਿਉਂ ਨਾਹੀ ਕਿਆ ਹੋਵਾਂ, ਕੀਤਾ ਕਰਨਾ ਕਹਿਆ ਕਸਣਾ, ਭਰਿਆ ਪਰ ਪਰਤ ਹੋਵਾਂ, ਆਪ ਨਾ ਬੁਝਾਂ ਲੋਕ ਬੁਝਾਈ, ਐਸਾ ਆਗੂ ਹੋਵਾਂ, ਨਾਨਕ ਅੰਧਾ ਹੋਏ ਕਹਿ ਦੱਸੇ ਰਾਹ, ਸਭ ਸਮੁਹਾਏ ਸੱਥ, ਅੱਗੇ ਗਇਆ ਮੋਹ ਮੋਹ ਪਾਹੇ, ਤੂੰ ਐਸਾ ਆਗੂ ਜਾਪੈ ਪੌੜੀ, ਮਹਾਰੁਤੀ ਸਭ ਤੂੰ ਘੜੀ ਮੂਰਤ ਵੀ ਚਾਰਾ, ਤੂੰ ਗਣਤੇ ਕਿਨ ਨਾ ਪਾਇਓ, ਸੱਚੇ ਅਲਾਖੇ ਪਾਰਾ, ਪੜਿਆ ਮੂਰਖ ਆਖੀਏ, ਜਿਸ ਲੱਭ ਲੋਭ ਅਹੰਕਾਰਾ, ਨਾਉ ਪੜੀਏ ਨਾਉ ਬੁਝੀਏ, ਗੁਰਮਤੀ ਵੀ ਚਾਰਾ, ਗੁਰਮਤੀ ਨਾਮ ਤਨ ਖੱਟਿਆ, ਭਗਤੀ ਪਰੇ ਭੰਡਾਰਾ, ਨਿਰਮਲ ਨਾ ਮੰਨਿਆ, ਦਰ ਸੱਚੇ ਸਚਿਆਰਾ, ਜਿਦਾ ਜੀਓ ਪ੍ਰਾਣ ਹੈ, ਅੰਤਰ ਜੋਤੇ ਪਾਰਾ, ਸੱਚਾ ਸਭ ਇਕ ਤੂੰ, ਹੋਰ ਜਗਤ ਵਣਜਾਰਾ। ਸਲੋਕ ਮਹੱਲਾ ਪਹਿਲਾ, ਮੇਰ ਮਸੀਤ ਸਿਦਕ ਮੁਸੱਲਾ, ਹੱਕ ਹਲਾਲ ਕੁਰਾਨ, ਸਰਮ ਸੁਨਤ ਸੀਲ ਰੋਜਾ, ਉਹ ਮੁਸਲਮਾਨ, ਕਰਣੀ ਤਸਬੀ ਸਾਥ ਪਾਪਸੀ, ਨਾਨਕ ਰੱਖੇ ਲਾਜ। ਮਹੱਲਾ ਪਹਿਲਾ, ਹੱਕ ਪਰਾਇਆ ਨਾਨਕਾ, ਉਸ ਸੂਰ ਉਸ ਗਾਏ, ਗੁਰਪੀਰ ਹਾਂ ਮਾਤਾ ਪਰੇ, ਜਾਂ ਮੁਰਦਾਰ ਨਾ ਖਾਏ, ਗੱਲੀ ਪਿਸਤ ਨਾ ਜਾਈਏ, ਛੁੱਟੇ ਸੱਚ ਕਮਾਏ, ਮਾਰਨ ਪਏ ਹਰਾਮ ਹੈ, ਹੋਏ ਹਲਾਲ ਨਾ ਜਾਏ, ਨਾਨਕ ਗੱਲੀ ਕੂੜੇ, ਕੂੜੋ ਪੱਲੇ ਪਾਏ। ਮਹੱਲਾ ਪਹਿਲਾ, ਪੰਜ ਨਿਵਾਜਾ ਵਕਤ ਪੰਜ, ਪੰਜਾ ਪੰਜੇ ਨਾਓ, ਪਹਿਲਾਂ ਸੱਚ ਹਲਾਲ ਦੋਏ, ਤੀਜਾ ਖੈਰ ਖੁਦਾਏ, ਚੌਥੀ ਨੀਤ ਰਾਸਮਾਨ, ਪੰਜਵੀਂ ਸਿਫਤ ਸੁਣਾਏ, ਕਰਣੀ ਕਲਮਾ ਆਖੇ ਤਾਂ ਮੁਸਲਮਾਨ ਸਦਾਏ, ਨਾਨਕ ਜੇਤੇ ਕੂੜਿਆਰ, ਕੂੜੇ ਕੂੜੀ ਪਾਏ ਪੌੜੀ, ਇਕ ਰਤਨ ਪਦਾਰਥ ਵਣਜਦੇ, ਇਹ ਕੱਚੇ ਦੇ ਵਾਪਾਰਾ, ਸਤਿਗੁਰ ਤੁਠੇ ਪਾਈਨ, ਅੰਦਰ ਰਤਨ ਭੰਡਾਰਾ, ਵਿਣ ਗੁਰ ਕਿਨੇ ਨਾ ਲਦਿਆ, ਅੰਧੇ ਪੌਕ ਮੋਏ ਕੂੜਿਆਰਾ, ਮਨਮੁਖ ਦੂਜੇ ਪਚ ਮੋਏ, ਨਾ ਬੂਜੇ ਵਿਚਾਰਾ, ਇਕ ਸਬਾਜੋ ਦੂਜਾ ਕੋ ਨਹੀਂ, ਕਿਸੇ ਅੱਗੇ ਕਰੇ ਪੁਕਾਰਾ, ਇਕ ਨਿਰਤਨ ਸਦਾ ਪੌਂਕ ਦੇ, ਇਕ ਨਾ ਪਰੇ ਤੁਜਾਰਾ, ਵਿਣ ਨਾਵੇ ਹੋਰ ਤਨ ਨਾਹੀ, ਹੋਰ ਵਿਖਿਆ ਸਵਸਾਰਾ, ਨਾਨਕ ਆਪ ਕਰਾਏ ਕਰੇ ਆਪ, ਹੁਕਮ ਸਵਾਰ ਨਹਾਰਾ। ਸਲੋਕ ਮਹੱਲਾ ਪਹਿਲਾ, ਮੁਸਲਮਾਨ ਕਹਾਵਣ ਮੁਸ਼ਕਲ, ਜਾਂ ਹੋਏ ਤਾਂ ਮੁਸਲਮਾਨ ਕਹਾਵੇ, ਅਬਲ ਔਲ ਦੀਨ ਕਰ ਮਿੱਠਾ, ਮਸਕਲ ਮਾਨਾ ਮਾਲ ਮੁਸਾਵੇ, ਹੋਏ ਮੁਸਲਮ ਦੀਨ ਮੁਖਾਣੇ, ਮਰਨ ਜੀਵਨ ਕਾ ਪਰਮ ਚੁਕਾਵੇ, ਰੱਬ ਕੀ ਰਜਾਏ ਮੰਨੇ ਸਿਰੇ ਉੱਪਰ, ਕਰਤਾ ਮੰਨੇ ਆਪ ਗਵਾਵੇ, ਤਉ ਨਾਨਕ ਸਰਬ ਜੀਆਂ ਮਿਹਰਮਤ ਹੋਏ, ਤਾਂ ਮੁਸਲਮਾਨ ਕਹਾਵੇ। ਮਹੱਲਾ ਚੌਥਾ, ਪਰ ਹਰ ਕਾਮ ਕ੍ਰੋਧ ਝੂੜ ਨਿੰਦਾ, ਤੇ ਮਾਇਆ ਅਹੰਕਾਰ ਚੁਕਾਵੇ, ਤੇ ਕਾਮ ਕਾਮਨੀ ਮੋਹ ਤਜੈ, ਤਾਂ ਅੰਜਨ ਮਾਏ ਨਿਰੰਜਨ ਪਾਵੇ, ਤਜ ਮਾਨ ਅਪਮਾਨ ਪ੍ਰੀਤ ਸੁਧਾਰਾ, ਤਜ ਪਿਆਸ ਆਸ ਆਰਾਮ ਲਿਵਲਾਵੇ, ਨਾਨਕ ਸੱਚਾ ਮਨ ਵਸੈ, ਸਾਚ ਸਬਦ ਹਰ ਨਾਮ ਸਮਾਵੇ ਪੌੜੀ, ਰਾਜੇ ਰਹਿਤ ਸਿਗਦਾਰ, ਕੋਏ ਨਾ ਰਹਿਸੀਓ, ਹੱਟ ਪੜਨ ਬਾਜ਼ਾਰ, ਹੁਕਮੀ ਟਹਿਸੀਓ, ਪੱਕੇ ਬੰਕ ਦੁਆਰ, ਮੂਰਖ ਜਾਣੇ ਆਪਣੇ ਦਰਬ ਭਰੇ ਭੰਡਾਰ, ਰੀਤੇ ਇਕ ਖਣੇ ਤਾਜੀ ਰਾਸ ਤੁਖਾਰ, ਹਾਥੀ ਪਖਰੇ ਬਾਗ ਮਿਲ ਕਰਬਾਰ, ਕਿੱਥੇ ਸੇ ਆਪਣੇ ਤੰਬੂ ਪਲੰਗ ਨਿਵਾਰ, ਸਰਾਏ ਤੇ ਲਾਲਤੀ ਨਾਨਕ ਸੱਚ ਦਾ ਤਾਰ, ਸਿਨਾਗਤ ਕੁਦਰਤੀ। ਸਲੋਕ ਮਹੱਲਾ ਪਹਿਲਾ, ਨਦੀਆਂ ਹੋਵੇ ਤੇਣਵਾ, ਸੁਮ ਹੋਵੇ ਦੁੱਧ ਕੀਓ, ਸਗਲੀ ਧਰਤੀ ਸੱਕਰ ਹੋਵੇ, ਖੁਸ਼ੀ ਕਰੇ ਨਿਤ ਜੀਓ, ਪਰਬਤ ਸੋਨਾ ਰੁਪਾ ਹੋਵੇ, ਹੀਰੇ ਲਾਲ ਜੜਾਓ, ਪੀ ਤੂੰ ਹੈ ਸਾਲਾਣਾ, ਆਖਣ ਰਹੇ ਨਾ ਚਾਓ। ਮਹੱਲਾ ਪਹਿਲਾ, ਪਾਰ ਅਠਾਰਹੇ ਮੇਵਾ ਹੋਵੇ, ਗਰੜਾ ਹੋਏ ਸੁਵਾਓ, ਚੰਦ ਸੂਰਜ ਦੇ ਫਿਰਦੇ ਰੱਖੀਏ, ਨਿਤਲ ਹੋਵੇ ਥਾਓ, ਪੀ ਤੂੰ ਹੈ ਸਾਲਾਣਾ, ਆਖਣ ਲਏ ਨਾ ਚਾਓ। ਮਹੱਲਾ ਪਹਿਲਾ, ਜੇ ਦੇਹ ਦੁੱਖ ਲਾਈਏ, ਪਾਪ ਕਰੇ ਦੋਏ ਰਾਹ, ਰਤ ਪੀਣੇ ਰਾਜੇ ਸਿਰੇ ਉੱਪਰ ਰੱਖੀਏ, ਏਵੇ ਜਾਪੇ ਪਾਓ,
ਧੀ ਤੂੰ ਹੈ ਸਾਲਾਹਣਾ, ਆਖਣ ਲੈ ਨਚਾਓ ਮਹੱਲਾ ਪਹਿਲਾ। ਅੱਗੀ ਪਾਲਾ ਕੱਪੜ ਹੋਵੇ, ਖਾਣਾ ਹੋਵੇ ਵਾਓ, ਸੁਰਗੇ ਦੀਆਂ ਮੋਹਣੀਆਂ ਇਸਤਰੀਆਂ ਹੋਵਨ, ਨਾਨਕ ਸਭ ਹੋ ਜਾਓ। ਧੀ ਤੂੰ ਹੈ ਸਾਲਾਹਣਾ, ਆਖਣ ਲੈ ਨਚਾਓ। ਪਵੜੀ ਵੱਧ ਪਹਿਲੀ ਗੈਬਾਨਾ, ਖਸਮ ਨਾ ਜਾਣਈ, ਸੋ ਕਹੀਏ ਦੇਵਾਨਾ, ਆਪਣਾ ਪਛਾਣਈ। ਕਲੇ ਬੁਰੀ ਸੰਸਾਰ, ਵਾਦੇ ਖੱਪੀਏ, ਵਿਣਨਾਵੇ ਵੇਕਾਰ, ਭਰਮੇ ਪਚੀਏ, ਰਾਹ ਦੋਵੇਂ ਇੱਕ ਜਾਣੇ। ਸੋਈ ਸਿਜ ਸੀ ਕੁਫਰ ਗੋ ਕੁਫਰਾਣੇ, ਪਇਆ ਦਜ ਸੀ ਸਭ ਦੁਨੀਆਂ ਸੁਭਾਨ, ਸੱਚ ਸਮਾਈਏ ਤੀਜੇ ਦਰ ਦੀਵਾਨ, ਆਪ ਗਵਾਈਏ ਮਹੱਲਾ ਪਹਿਲਾ ਸਲੋਕ। ਸੋ ਜੀਵਿਆ ਜਿਸਮਨ ਵਸਿਆ ਸੋਏ, ਨਾਨਕ ਅਵਰ ਨਾ ਜੀਵੇ ਕੋਏ। ਜੇ ਜੀਵੇ ਪਤ ਲੱਥੀ ਜਾਏ, ਸਭ ਹਰਾਮ ਜੇਤਾ ਕਿਛ ਖਾਏ। ਰਾਜ ਰੰਗ ਮਾਲ ਰੰਗ, ਰੰਗ ਰੱਤਾ ਨੱਚੇ ਨੰਗ, ਨਾਨਕ ਠੱਗਿਆ ਮੁੱਠਾ ਜਾਏ। ਵਿਣ ਨਾਵੇ ਪਦ ਗਿਆ ਗਵਾਏ, ਮਹੱਲਾ ਪਹਿਲਾ ਕਿਆ ਖਾਦੇ ਕਿਆ ਪਹਿਦੇ ਹੋਏ। ਜਾਮਨ ਨਾਹੀ ਸੱਚਾ ਸੋਏ, ਕਿਆ ਮੇਵਾ ਕਿਆ ਘਿਓ ਗੁੜ ਮਿੱਠਾ, ਕਿਆ ਮੈਦਾ ਕਿਆ ਮਾਸ, ਕਿਆ ਕੱਪੜ ਕੈਸੇ ਸੁਖਾਲੀ, ਕੀਜੇ ਭੋਗ ਬਿਲਾਸ, ਕਿਆ ਲਸਕਰ ਕਿਆ ਨੇਵ ਖੁਵਾਸੀ, ਆਵੇ ਮਹਿਲੀ ਵਾਸ। ਨਾਨਕ ਸੱਚੇ ਨਾਮ ਵੇਣ, ਸਭੇ ਟੋਲ ਵਿਣਾਸ। ਪੌੜੀ ਜਾਤੀ ਦੈ ਕਿਆ ਹੱਥ, ਸੱਚ ਪਰਖੀਏ ਮੋਹਰਾ ਹੋਵੇ ਹੱਥ, ਮਰੀਏ ਚੱਕੀਏ ਸੱਚੇ ਕੀ ਸਰਕਾਰ। ਜੁਗ ਜੁਗ ਜਾਣੀਏ ਹੁਕਮ ਨੇ ਸਿਰਦਾਰ, ਦਰ ਦੀ ਬਾਣੀਏ ਹੁਰਮਾਨੀ ਗੈਕਾਰ। ਖਸਮ ਪਠਾਇਆ ਤਬਲਬਾਜ ਵਿਚਾਰ, ਸ਼ਬਦ ਸੁਣਾਇਆ ਇਕ ਹੋਏ ਅਸਵਾਰ। ਇਕ ਨਾ ਸਾਖਤੀ ਇਕ ਨੀ ਬੱਧੇ ਭਾਰ, ਇਕ ਨਾ ਤਾਕਤੀ ਸਲੋਕ ਮਹੱਲਾ ਪਹਿਲਾ। ਜਾਂ ਪੱਕਾ ਤਾਂ ਕੱਟਿਆ ਰਹੀ ਸੋ ਪੱਲਰ ਵਾੜ, ਸਾਣ ਕੀ ਸਾਰਾ ਚਿੱਥਿਆ ਕਣ ਲਿਆ ਤਨ ਝਾੜ। ਦੁਰਪ ਚੱਕੀ ਜੋੜ ਕੇ ਪੀਸਣ ਆਏ ਬਹੇਠ, ਜੋ ਦਰ ਰਹੇ ਸੋ ਉਭਰੇ ਨਾਨਕ ਅਜਬ ਡਿੱਠ। ਮਹੱਲਾ ਪਹਿਲਾ ਵੇਜੇ ਮਿੱਠਾ ਕੱਟਿਆ ਕਟ ਕੁੜ ਬੱਧਾ ਪਾਏ, ਖੁੰਡਾ ਅੰਦਰ ਰੱਖ ਕੇ ਤੇਨ ਸੁਮਲ ਸਜਾਏ। ਰਸਕਾ ਟੱਟਰ ਪਾਈਏ ਤਪੈ ਤੈ ਵਿਲ ਲਾਏ, ਪੀ ਸੋ ਫੋ ਸੁਮਾਲੀਏ ਵਿਚੇ ਅੱਗ ਜਲਾਏ। ਨਾਨਕ ਮਿੱਠੇ ਪਤਰੀਏ ਵੇਖੋ ਲੋਕਾਂ ਆਏ। ਪੌੜੀ ਇਕ ਨਾ ਮਰਨ ਨਾ ਚਿੱਤ, ਆਸ ਕਣੇਰਿਆ ਮਰਮਰ ਜੰਮੇ ਨਿੱਤ, ਕਿਸੇ ਨਾ ਕੇਰਿਆ ਆਪਣੇ ਮਨ ਚਿੱਤ, ਕਹਿਣ ਚੰਗੇਰਿਆ ਜਮ ਰਾਜੇ ਨਿੱਤ ਨਿੱਤ। ਮਨਮੁਖ ਹੇਰਿਆ ਮਨਮੁਖ ਲੂਣ ਹਰਾਮ, ਕਿਆ ਨਾ ਜਾਣਿਆ ਬੱਧੇ ਕਰਨ ਸਲਾਮ। ਖਸਮ ਨਾ ਪਾਣਿਆ ਸੱਚ ਮਿਲੇ ਮੁਖ ਨਾਮ, ਸਾਹਿਬ ਪਾਵਸੀ ਕਰਸਨ ਤਖਤ ਸਲਾਮ। ਲਿਖਿਆ ਪਾਵਸੀ ਮਹੱਲਾ ਪਹਿਲਾ ਸਲੋਕ, ਮੱਛੀ ਤਾਰੂ ਕਿਆ ਕਰੇ, ਪੰਖੀ ਕਿਆ ਆਕਾਸ, ਪੱਥਰ ਪਾਲਾ ਕਿਆ ਕਰੇ, ਕੁਸਰੇ ਕਿਆ ਕਰਵਾਸ, ਉੱਤੇ ਚੰਦਨ ਲਾਈਏ। ਧੀ ਸੋ ਕੁੱਤੀ ਤਾਤ, ਬੋਲਾ ਜੇ ਸਮਝਾਈਏ, ਪੜੀਏ ਸਿਮਰਤ ਪਾਠ, ਅੰਧਾ ਚੰਨ ਰੱਖੀਏ, ਦੀਵੇ ਬਲੇ ਪਚਾਸ, ਚੌਣੇ ਸੋਨਾ ਪਾਈਏ, ਚੁਣ ਚੁਣ ਖਾਵੇ ਘਾਸ, ਲੋਹਾ ਮਾਰਨ ਪਾਈਏ ਤੈ ਨਾ ਹੋਏ ਕਪਾਸ। ਨਾਨਕ ਮੂਰਖ ਇਹ ਗੁਣ, ਬੋਲੇ ਸਦਾ ਵਿਨਾਸ਼। ਮਹੱਲਾ ਪਹਿਲਾ ਕਹਿਆ ਕੱਚਨ ਟੁੱਟੇ ਸਾਰ, ਅਗਨੀ ਗੰਢ ਪਾਏ ਲੋਹਾਰ, ਗੋਰੀ ਸੇਤੀ ਟੁੱਟੇ ਪਤਾਰ, ਉੱਤੀ ਗੰਢ ਪਵੇ ਸੰਸਾਰ। ਰਾਜਾ ਮੰਗੇ ਦਿੱਤੇ ਗੰਢ ਪਾਏ, ਭੁੱਖਿਆਂ ਗੰਢ ਪਵੇ ਜਾਂ ਖਾਏ, ਕਾਲਾ ਗੰਢ ਨਦੀਆਂ ਮੀਂਹ ਚੋਲ, ਗੰਢ ਪ੍ਰੀਤੀ ਮਿੱਠੇ ਬੋਲ, ਬੇਦਾ ਗੰਢ ਬੋਲੇ ਸਚ ਕੋਏ, ਮੋਇਆ ਗੰਢ ਨੇਕੀ ਸਦ ਹੋਏ, ਏਦ ਗੰਢ ਵਰਤੇ ਸੰਸਾਰ, ਮੂਰਖ ਗੰਢ ਪਵੇ ਮੋਹ ਮਾਰ। ਨਾਨਕ ਆਖੇ ਇਹੋ ਵਿਚਾਰ, ਸਿਫਤੀ ਗੰਢ ਪਵੇ ਦਰਬਾਰ। ਪੌੜੀ ਆਪੇ ਕੁਦਰਤ ਸਾਜ ਕੈ ਆਪੇ ਕਰੇ ਵਿਚਾਰ, ਇਕ ਖੋਟੇ ਇਕ ਖਰੇ ਆਪੇ ਪਰਖਣ ਹਾਰ, ਖਰੇ ਖਜ਼ਾਨੇ ਪਾਈਏ ਖੋਟੇ ਸਟੀਏ ਬਾਰ ਵਾਰ, ਖੋਟੇ ਸੱਚੀ ਦਰਗੇ ਸੁੱਟੀਏ ਕਿਸੇ ਅੱਗੇ ਕਰੇ ਪੁਕਾਰ, ਸਤਿਗੁਰ ਪਿੱਛੇ ਭੱਜ ਪਵੇ ਇਹ ਕਰਨੀ ਸਾਰ, ਸਤਿਗੁਰ ਖੋਟਿਓ ਖਰੇ ਕਰੇ ਸ਼ਬਦ ਸਵਾਰਨ ਹਾਰ, ਸੱਚੀ ਦਰਗੇ ਮੰਨੀਅਨ ਹੁਰਕੇ ਪ੍ਰੇਮ ਪਿਆਰ, ਗਣਤ ਤਿਨਾਂ ਦੀ ਕੋ ਕਿਆ ਕਰੇ ਜੋ ਆ ਬਖਸ਼ੇ ਕਰਤਾਰ। ਸਲੋਕ ਮਹੱਲਾ ਪਹਿਲਾ। ਹਮ ਜੇਰ ਜਮੀ ਦੁਨੀਆਂ ਪੀਰਾ ਮਸਾਹਿਕਾਂ ਰਾਇਆ, ਮੇਰ ਵੱਧ ਬਾਦ ਸਾਹ ਅਬਜੂ ਖੁਦਾ, ਏਕ ਤੂੰ ਹੀ ਏਕ ਤੂੰ ਹੀ। ਮਹੱਲਾ ਪਹਿਲਾ। ਨਾ ਦੇਵ ਦਾਨਵਾ ਨਰਾ, ਨਾ ਸਿੱਧ ਸਾਧਕਾ ਧਰਾ, ਅਸਤੇਗ ਦਿਗਰ ਕੋਈ
ਏਕ ਤੁਈ ਮਹੱਲਾ ਪਹਿਲਾ, ਨਾ ਦਾਦੇ ਦੇ ਹੰਧ ਆਦਮੀ, ਨਾ ਸਪਤ ਜੇਰ ਜਿਮੀ, ਹਸਤੇਕ ਦਿਗਰ ਕੋਈ। ਏਕ ਤੁਈ ਮਹੱਲਾ ਪਹਿਲਾ, ਨਾ ਸੂਰ ਸਸ ਮੰਡਲੋ, ਨਾ ਸਪਤ ਦੀਪ ਨਹਿ ਜਲੋ, ਅੰਨ ਪਾਉਣ ਥਿਰ ਨਾ ਕੋਈ। ਏਕ ਤੁਈ ਮਹੱਲਾ ਪਹਿਲਾ, ਨਾ ਰਿਜਕ ਦਸਤ ਆ ਕਸੇ, ਹਮਾਰਾ ਏਕ ਆਸ ਵਸੇ, ਅਸਤ ਏਕ ਦਿਗਰ ਕੋਈ। ਏਕ ਤੁਈ ਮਹੱਲਾ ਪਹਿਲਾ, ਪਰੰਦੇ ਨਾ ਗ੍ਰਹ ਜਾਰ, ਤਸਤ ਆਪ ਆਸ ਕਰ, ਦੇਹੰਦ ਸੋਈ। ਏਕ ਤੁਈ ਮਹੱਲਾ ਪਹਿਲਾ, ਨਾਨਕ ਲਲਾਰ ਲਿਖਿਆ ਸੋਏ, ਮੇਟ ਨਾ ਸਾਕੇ ਕੋਏ, ਕਲਾ ਤਰੇ ਹਿਰੇ ਸੋਈ। ਏਕ ਤੁਈ ਪੌੜੀ, ਸੱਚਾ ਤੇਰਾ ਹੁਕਮ ਗੁਰਮੁਖ ਜਾਣਿਆ, ਗੁਰਮਤੀ ਆਪ ਗਵਾਏ ਸੱਚ ਪਛਾਣਿਆ, ਸੱਚ ਤੇਰਾ ਦਰਬਾਰ ਸ਼ਬਦ ਨੀ ਸਾਣਿਆ, ਸੱਚਾ ਸ਼ਬਦ ਵਿਚਾਰ ਸੱਚ ਸਮਾਣਿਆ, ਮਨਮੁਖ ਸਦਾ ਕੂੜਿਆਰ ਪਰਮ ਪੁਲਾਣਿਆ, ਰਿਸ਼ਤਾ ਅੰਦਰ ਵਾਸ ਸਾਧਨਾ ਜਾਣਿਆ, ਵਿਣ ਨਾਵੇ ਦੁਖ ਪਾਏ ਆਵਣ ਜਾਣਿਆ, ਨਾਨਕ ਪਾਰਖ ਆਪ ਜਿਨ ਖੋਟਾ ਖਰਾ ਪਛਾਣਿਆ। ਸਰੋਕ ਮਹੱਲਾ ਪਹਿਲਾ, ਸੀਗਾ ਬਾਜਾ ਚਿਰਗਾ ਕੋਈਆਂ, ਇਹਨਾਂ ਖਵਾਲੇ ਕਾਹ ਕਾਓ ਖਾਨ, ਇਹਨਾਂ ਮਾਸ ਖਵਾਲੇ ਇਹ ਚਲਾਏ ਰਾਹ, ਨਦੀਆਂ ਵਿੱਚ ਟਿੱਬੇ ਦੇਖਾਲੇ, ਖਲੀ ਕਰੇ ਅਸਗਾਹ, ਈੜਾ ਥਾਪ ਦੇ ਪਾਤਸ਼ਾਹੀ, ਲਸਕਰ ਕਰੇ ਸੁਆਹ, ਜੇਤੇ ਜੀ ਜੀਵੇ ਲੈ ਸਾਹ, ਜੀਵਾਲੇ ਤਾਂ ਕੇ ਅਸਾਹ, ਨਾਨਕ ਜਿਉ ਜਿਉ ਸੱਚੇ ਭਾਵੇ ਤਿਉ ਤਿਉ ਦੇ ਗ੍ਰਹਿ। ਮਹੱਲਾ ਪਹਿਲਾ, ਇੱਕ ਮਾਸ ਹਾਰੀ ਇੱਕ ਤ੍ਰਿਣ ਖਾਹੇ, ਇੱਕ ਨਾ ਛੱਤੀ ਅੰਮ੍ਰਿਤ ਪਾਹੇ, ਇੱਕ ਮਿਟਿਆ ਮੈਂ ਮਿਟਿਆ ਖਾਹੇ, ਇੱਕ ਪੌਣ ਸੁਮਾਰੀ ਪੌਣ ਸੁਮਾਰ, ਇੱਕ ਨਿਰੰਕਾਰੀ ਨਾਮ ਆਧਾਰ, ਜੀਵੇ ਦਾਤਾ ਮਰੇ ਨ ਕੋਏ, ਨਾਨਕ ਮੁੱਠੇ ਜਾਏ ਨਾਹੀ ਮਨ ਸੋਏ। ਪੌੜੀ ਪੂਰੇ ਗੁਰ ਕੀ ਕਾਰ ਕਰਮ ਕਮਾਈ ਹੈ, ਗੁਰਮਤੀ ਆਪ ਗਵਾਏ ਨਾਮ ਧਿਆਈ ਹੈ, ਦੂਜੀ ਕਾਰੇ ਲੱਗ ਜਨਮ ਗਵਾਈ ਹੈ, ਵਿਣ ਨਾਵੇ ਸਾ ਵਿਸ ਪੈਜੇ ਖਾਈ ਹੈ, ਸੱਚਾ ਸ਼ਬਦ ਸਲਾਹੇ ਸੱਚ ਸੁਮਾਈ ਹੈ, ਵਿਣ ਸਤਿਗੁਰ ਸੇਵੇ ਨਾਹੀ ਸੁਖ ਨਿਵਾਸ, ਫਿਰ ਆਈ ਹੈ ਦੁਨੀਆਂ ਖੋਟੀ ਰਾਸ, ਪੂਰ ਕਮਾਈ ਹੈ ਨਾਨਕ ਸੱਚ ਖਰਾ ਸਾਲਾਹੇ ਪਾਸਿਓ ਜਾਈ ਹੈ। ਸਲੋਕ ਮਹੱਲਾ ਪਹਿਲਾ, ਤੂੰ ਭਾਵੇ ਤਾਂ ਵਾਵੇ ਗਾਵੇ, ਤੂੰ ਭਾਵੇ ਜਲ ਨਹਾਵੇ, ਜਾਂ ਤੂੰ ਭਾਵੇ ਤਾਂ ਕਰੇ ਬਿਪੂਤਾ ਸਿੰਘੀ ਨਾਦ ਵਜਾਵੇ, ਜਾਂ ਤੂੰ ਭਾਵੇ ਤਾਂ ਪੜੇ ਕਿਤੇਬਾਂ ਮੁੱਲਾਂ ਸੇਖ ਕਹਾਵੇ, ਜਾਂ ਤੂੰ ਭਾਵੇ ਤਾਂ ਹੋਵੇ ਰਾਜੇ ਰਸ ਕਸ ਬਹੁਤ ਕਮਾਵੇ, ਜਾਂ ਤੂੰ ਭਾਵੇ ਤੇਗ ਵਗਾਵੇ ਸਿਰ ਮੁੰਡੀ ਕਰ ਜਾਵੇ, ਜਾਂ ਤੂੰ ਭਾਵੇ ਜਾਏ ਦਸੰਤਰ ਤੁਣ ਗੱਲਾਂ ਕਰ ਆਵੇ, ਜਾਂ ਤੂੰ ਭਾਵੇ ਨਾਏ ਰਚਾਵੇ ਤੂੰ ਪਾਣੇ ਤੂੰ ਪਾਵੇ। ਨਾਨਕ ਏਕ ਹੈ ਬੇਨੰਤੀ ਹੋਰ ਸਗਲੇ ਕੂੜ ਕਮਾਵੇ। ਮਹੱਲਾ ਪਹਿਲਾ, ਜਾਂ ਤੂੰ ਵੱਡਾ ਸਭ ਵਡਿਆਈਆਂ ਚੰਗੇ ਚੰਗਾ ਹੋਈ, ਜਾਂ ਤੂੰ ਸੱਚਾ ਤਾਂ ਸਭ ਕੋ ਸੱਚਾ ਕੂੜਾ ਕੋਏ ਨਾ ਕੋਈ, ਆਖਣ ਵੇਖਣ ਬੋਲਣ ਚੱਲਣ ਜੀਵ ਮਰਨਾ ਤਾਤ, ਹੁਕਮ ਸਾਜ ਹੁਕਮੇ ਵਿਚ ਰੱਖ ਨਾਨਕ ਸੱਚਾ ਆਪ ਪੌੜੀ, ਸਤਿਗੁਰ ਸੇਵਨ ਸੰਗ ਪਰਮ ਚੁਕਾਈ ਹੈ, ਸਤਿਗੁਰ ਆਖੇ ਕਾਰ ਤੋ ਕਾਰ ਕਮਾਈ ਹੈ, ਸਤਿਗੁਰ ਹੋਏ ਦਇਆਲ ਤਾਂ ਨਾਮ ਧਿਆਈ ਹੈ, ਲਾ ਭਗਤ ਸੋ ਸਾਰ ਗੁਰਮੁਖ ਪਾਈ ਹੈ, ਮਨਮੁਖ ਕੂੜ ਗੁਬਾਰ ਕੂੜ ਕਮਾਈ ਹੈ, ਸੱਚੇ ਦਹਿ ਦਰਜਾਏ ਸੱਚ ਚੁਵਾਈ ਹੈ, ਸੱਚੇ ਅੰਦਰ ਮਹਿਲ ਸੱਚ ਬੁਲਾਈ ਹੈ, ਨਾਨਕ ਸੱਚ ਸਦਾ ਸਤਿਆਰ ਸੱਚ ਸੁਮਾਈ ਹੈ। ਸਲੋਕ ਮਹੱਲਾ ਪਹਿਲਾ, ਕਲ ਕਾ ਤੀਰਾ ਜੇ ਕਾ ਸਾਈ ਧਰਮ ਪੰਗ ਕਰ ਉੱਡ ਰਿਹਾ, ਕੂੜ ਅਮਾਵਸ ਸੱਚ ਚੰਦਰਮਾ ਦਿਸੇ ਨਾਹੀ ਕਹਿ ਚੜਿਆ, ਹਉ ਪਾਲ ਵਿਕੁੰਨੀ ਹੋਈ ਆਂਦੇ ਰਹਿ ਰਹੋ ਨਾ ਕੋਈ, ਵਿਚ ਹਉਮੈ ਕਰ ਦੁਖ ਰੋਈ ਕਹੋ ਨਾਨਕ ਕੇਨ ਬੇਦਗਤ ਹੋਈ। ਮਹੱਲਾ ਤੀਜਾ, ਕਲ ਕੀਰਤ ਪ੍ਰਗਟ ਚਾਨਣ ਸੰਸਾਰ ਗੁਰਮੁਖ ਕੋਈ ਉਤਰੇ ਪਾਰ, ਜਿਸ ਨੂੰ ਨਦਰ ਕਰੇ ਤਿਸ ਦੇਵੇ ਨਾਨਕ ਗੁਰਮੁਖ ਰਤਨ ਸੋ ਲੇਵੇ। ਪੌੜੀ ਭਗਤਾਂ ਤੈ ਸਹਿ ਸਾਰੀਆਂ ਜੋੜ ਕਦੇ ਨਾ ਆਇਆ, ਕਰਤਾ ਆਪ ਫੁੱਲ ਹੈ ਨਾ ਫੁੱਲੇ ਕਿਸੇ ਦਾ ਪੁਲਾਇਆ, ਭਗਤ ਆਪੇ ਮੇਲਿਆ ਜਿਨੀ ਸੱਚੋ ਸੱਚ ਕਮਾਇਆ, ਸਹਿ ਸਾਰੀ ਆਪ ਖੁਆਇਨ ਜਿਨੀ ਕੂੜ ਬੋਲ ਬੋਲ ਬਿਗ ਖਾਇਆ, ਚੱਲਣ ਸਾਰ ਨਾ ਜਾਣਨੀ ਕਾਮ ਕ੍ਰੋਧ ਵਿਸ ਵਧਾਇਆ, ਭਗਤ ਕਰਨ ਹਰ ਚਾਕਰੀ ਜਿਨੀ ਅਨਦਨ ਨਾਮ ਤਿਹਾਇਆ, ਦਾਸਨ ਦਾਸ ਹੋਏ ਕਹਿ ਜਿਨੀ ਵਿੱਚੋਂ ਆਪ ਗਵਾਇਆ, ਉਹਨਾਂ ਖਸਮੇ ਕਹਿ ਧਰਮ ਕੁਜਲੇ ਸੱਚੇ ਸ਼ਬਦ ਸੁਹਾਇਆ। ਸਲੋਕ ਮਹੱਲਾ ਪਹਿਲਾ, ਸਬਾਈ ਸਾਲਾਹ
ਜਿੰਨੀ ਤਿਆਇਆ ਇੱਕ ਮਾਨ ਤੇਈ ਪੂਰੇ ਸਾਹ ਵਕਤੇ ਉੱਪਰ ਲੜ ਮੋਏ ਦੂਜੇ ਬਹੁਤੇ ਰਾਹ ਮਨ ਕੀਆਂ ਮੱਤੀ ਖਿੰਡੀਆਂ ਬਹੁਤ ਪਏ ਅਸਗਾਹ ਪੋਤੇ ਖਾਏ ਨਾ ਨਿਕਲੇ ਤੀਜੇ ਮੋਈ ਗਰਾਹ ਭੁੱਖ ਤਿਕਾ ਦੋਏ ਪੌਂਕੀਆਂ ਖਾਦਾ ਹੋਏ ਸਵਾਹ ਕੀ ਖਾਣੇ ਸਿਉ ਦੋਸਤੀ ਚੌਥੇ ਆਈ ਊਂਗ ਅੱਖੀ ਮੀਟ ਪਵਾਰ ਗਿਆ ਪੀ ਉੱਠ ਚਿਉਣ ਵਾਦ ਸਹਿ ਵਰਿਆਂ ਕੀ ਪਿੜ ਬੱਧੀ ਸਭੇ ਵੇਲਾ ਵਕਤ ਸਭ ਜੇ ਅੱਠੀ ਪਾ ਹੋਏ ਨਾਨਕ ਸਾਹਿ ਮਨ ਵਸੇ ਸੱਚਾ ਨਾਮਣ ਹੋਏ ਮਹੱਲਾ ਦੂਜਾ ਚੇਈ ਪੂਰੇ ਸਾਹ ਜਿੰਨੀ ਪੂਰਾ ਪਾਇਆ ਅੱਠੀ ਵੇ ਪ੍ਰਵਾਹ ਰੈਨਕ ਤੇ ਰੰਗ ਦਰਸ਼ਨ ਰੂਪ ਸਾਹ ਵਿਰਲੇ ਪਾਈਏ ਕਰਮ ਪੂਰੇ ਪੂਰਾ ਗੁਰੂ ਪੂਰਾ ਜਾ ਕਾ ਬੋਲ ਨਾਨਕ ਪੂਰਾ ਜੇ ਕਰੇ ਕਟੇ ਨਾਹੀ ਤੋਲ ਪੌੜੀ ਜਾਂ ਤੂੰ ਤਾਂ ਕਿਆ ਹੋਰ ਮੈਂ ਸੱਚ ਸੁਣਾਈਏ ਮੁੱਠੀ ਤੰਦੇ ਚੋਰ ਮਹਿਲ ਨਾ ਪਾਈਏ ਇਨੇ ਚਿੱਤ ਕਠੋਰ ਸੇਵ ਗਵਾਈਏ ਜਿਤ ਕੜ ਸੱਚ ਨਾ ਪਾਏ ਤੋ ਪੰਨ ਕਢਾਈਏ ਕਿਉਂ ਕਰ ਪੂਰੇ ਵੱਟ ਤੋਲ ਤੁਲਾਈਏ ਕੋਈ ਨਾ ਆਖੇ ਘੱਟ ਹੋਮੇ ਜਾਈਏ ਲਈਏ ਨਾ ਖਰੇ ਪਰਖ ਤਰ ਬੀਨ ਆਈਏ ਸੌਦਾ ਇਗਤ ਹੱਟ ਪੂਰੇ ਗੁਰ ਪਾਈਏ ਸਲੋਕ ਮਹਲਾ ਦੂਜਾ ਅੱਠੀ ਪੈਰੀ ਅੱਠ ਕੰਡ ਨਾਵਾ ਖੰਡ ਸਰੀਰ ਇਸ ਵਿਚ ਨੌ ਨਿਤ ਨਾਮ ਏਕ ਭਾਲੇ ਗੁਣੀ ਗਹੀਰ ਕਰਮਵੰਤੀ ਸਹਾਰਾਇਆ ਨਾਨਕ ਕਰ ਗੁਰ ਪੀਰ ਚੌਥੇ ਪੈਰ ਸਭਾਕ ਤੁਰਤਿਆਂ ਉਪਜੇ ਚਾਓ ਤਿਨਾ ਦਰਿਆਵਾਂ ਸਿਉ ਦੋਸਤੀ ਮਾਂ ਨੇ ਮੁਖ ਸੱਚਾ ਨਾਓ ਉਥੇ ਅੰਮ੍ਰਿਤ ਵੰਡੀਏ ਕਰਮੀ ਹੋਏ ਪਸਾਓ ਕੰਚਨ ਕਾਇਆ ਕਸੀਏ ਵੰਨੀ ਚੜੇ ਚੜਾਓ ਜੇ ਹੋਵੇ ਅੰਦਰ ਸਰਾਬ ਕੀ ਬੌੜ ਨਾ ਪਾਈ ਤਾਓ ਸੱਤੀ ਪੈਰੀ ਸਤ ਭਲਾ ਬਹਿਗੇ ਪੜਿਆ ਪਾਸ ਉਥੇ ਪਾ ਪੁੰਨ ਵਿਚਾਰੀਏ ਕੂੜੇ ਘਟੇ ਰਾਸ ਉਥੇ ਖੋਟੇ ਸੱਟੀਏ ਖਰੇ ਕੀਤੇ ਸਾਬਾਸ ਬੋਲਣ ਫਾਦਲ ਨਾਨਕਾ ਦੋ ਸੁਖਜ਼ਮੇ ਪਾਸ ਮਹੱਲਾ ਦੂਜਾ ਪਾਉਣ ਗੁਰੂ ਪਾਣੀ ਪਿਤਾ ਮਾਤਾ ਤਰਤ ਮਗਤ ਇਸ ਰਾਧੋ ਦਾਈ ਦਾਇਆ ਖੇਲੇ ਸਗਲ ਜਗਤ ਚੰਗਿਆਈਆਂ ਬੁਰਿਆਈਆਂ ਵਾਚੇ ਧਰਮ ਹਧੂਰ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ ਜਿੰਨੀ ਨਾਮ ਧਿਆਇਆ ਗਏ ਮਸਕਤ ਕਾਲ ਨਾਨਕ ਤੇ ਮੁਖ ਜਲੇ ਹੋਰ ਕੇਤੀ ਛੁੱਟੀ ਨਾਲ ਪੌੜੀ ਸੱਚਾ ਭੋਜਨ ਪਾਓ ਸਤਿਗੁਰ ਦੱਸਿਆ ਸੱਚੇ ਹੀ ਪਤੀ ਆਏ ਸੱਚ ਵਗਸਿਆ ਸੱਚੇ ਕੋੜ ਗਿਰਾਏ ਨਿਰਘਰ ਵਸਿਆ ਸਾਗਰ ਤੁੱਠੇ ਨਾਉ ਪ੍ਰੇਮ ਰਹੱਸਿਆ ਸੱਚੇ ਤੈ ਦੀਵਾਨ ਕੂੜ ਨਾ ਜਾਈਏ ਝੂਠੋ ਝੂਠ ਵਖਾਣ ਤੂੰ ਮੈਲ ਖੁਆਈਏ ਸੱਚੇ ਸ਼ਬਦ ਨੀਸਾਨ ਠਾਕ ਨਾ ਪਾਈਏ ਸੱਚ ਸੁਣ ਬੁੱਝ ਵਖਾਣ ਮੈਲ ਬੁਲਾਈਏ ਸਲੋਕ ਮਹੱਲਾ ਪਹਿਲਾ ਪੈਰ ਅਗਨੇ ਦੇ ਕਰ ਵਾਧਾ ਭੋਜਨ ਸਾਰ ਕਰਾਈ ਸਗਲੇ ਦੁੱਖ ਪਾਣੀ ਕਰ ਪੀਵਾਂ ਧਰਤੀ ਹਾਕ ਚਲਾਈ ਹਰ ਤਾਰਾ ਜੀ ਅੰਬਰ ਤੋਲੀ ਪਿੱਛੇ ਟੰਕ ਚੜਾਈ ਏਵੜ ਵਧਾਂ ਮਾਵਾ ਨਾਗੀ ਤਸੇ ਨੱਥ ਚਲਾਈ ਏਤਾ ਤਾਣ ਹੋਵੇ ਮਨ ਅੰਦਰ ਕਰੀ ਪੇ ਆ ਕਰਾਈ ਜੇਵੜ ਸਾਹਿਬ ਤੇਵੜ ਦਾਤੀ ਦੇ ਕਰੇ ਰਜਾਈ ਨਾਨਕ ਨਦਰ ਕਰੇ ਜਿਸ ਉੱਪਰ ਸੱਚ ਨਾਮ ਵਡਿਆਈ ਮਹੱਲਾ ਦੂਜਾ ਆਖਣ ਆਖ ਨਾ ਰੱਜਿਆ ਸੁਣਨ ਨਾ ਰੱਜੇ ਕੰਨ ਅੱਖੀ ਦੇਖ ਨਾ ਰੱਜੀਆਂ ਹੁਣ ਗਾਹਕ ਇੱਕ ਵੰਨ ਭੁੱਖਿਆ ਭੁੱਖ ਨਾ ਉਤਰੇ ਕੱਲੀ ਭੁੱਖ ਨਾ ਜਾਏ ਨਾਨਕ ਭੁੱਖਾ ਤਾਂ ਰੱਜੇ ਜਾ ਗੁਣ ਕੈ ਗੁਣੀ ਸੁਮਾਏ ਪੌੜੀ ਵਿਣ ਸੱਚੇ ਸਭ ਕੂੜ ਕੂੜ ਕਮਾਈਏ ਵਿਣ ਸੱਚੇ ਕੂੜਿਆਰ ਪੰਨ ਚਲਾਈਏ ਵਿਣ ਸੱਚੇ ਤਨ ਸ਼ਾਰ ਸ਼ਾਰ ਰਲਾਈਏ ਵਿਣ ਸੱਚੇ ਸਭ ਭੁੱਖ ਜੇ ਪੈਜੇ ਖਾਈਏ ਵਿਣ ਸੱਚੇ ਦਰਬਾਰ ਕੂੜ ਨਾ ਪਾਈਏ ਕੂੜੇ ਲਾਲ ਚ ਲੱਗ ਮੈਲ ਖੁਆਈਏ ਸਬਦਗ ਠੱਗਿਓ ਠੱਗ ਆਈਏ ਜਾਈਏ ਤਨ ਮੈਂ ਤ੍ਰਿਸ਼ਨਾ ਅੱਗ ਸ਼ਬਦ ਬੁਝਾਈਏ ਸਲੋਕ ਮਹੱਲਾ ਪਹਿਲਾ ਨਾਨਕ ਗੁਰ ਸੰਤੋਖ ਰੁੱਖ ਧਰਮ ਫੁੱਲ ਫਲ ਗਿਆਨ ਰਸ ਰਸਿਆ ਹਰਿਆ ਸਦਾ ਪੱਕੇ ਕਰਮ ਧਿਆਨ ਪਦ ਕੇ ਸਾਧ ਖਾਂਦਾ ਰਹੇ ਦਾਨਾ ਕੇ ਸਿਰਦਾਨ ਮਹੱਲਾ ਪਹਿਲਾ ਹੋਏ ਨੇ ਕਾ ਬਿਰਖ ਪਲ ਪ੍ਰਵਾਲਾ ਫੁੱਲ ਜਵੇ ਹਰ ਲਾਲ ਤਿਤ ਫਲ ਰਤਨ ਲੱਗੇ ਮੁਖ ਭਾਗਤ ਹਿਰਦੇ ਹਿਰਦੇ ਨਿਹਾਲ ਨਾਨਕ ਕਰਮ ਹੋਵੇ ਮੁਖ ਮਸਤਕ ਲਿਖਿਆ ਹੋਵੇ ਲੇਖ ਅੜਸੜ ਤੀਰਥ ਗੁਰ ਕੀ ਚਰਣੀ ਪੂਜੇ ਸਦਾ ਵਸੇਖ ਹੰਸ ਹੇਤ ਲੋਭ ਕੋਪ ਚਾਰੇ ਨਦੀਆਂ ਅੱਗ ਪਵੇ ਦੱਜੇ ਨਾਨਕਾ ਤਰੀਕੇ ਕਰਮੀ ਲੱਗ ਪੌੜੀ ਜੀਵਦਿਆਂ ਮਰ ਮਾਰ ਨਾ ਪਛੋਤਾਈਏ ਝੂਠਾ ਇਹ ਸੰਸਾਰ ਕਿਨ ਸਮਝਾਈਏ।

ਆਪੇ ਦੇ ਪਿਆਰ ਮਨ ਵਸਾਈ ਹੈ ਮੋਤਨਾ ਚਸਾ ਵਿਲੰਬ ਭਰੀਏ ਪਾਈਏ ਗੁਰਪ੍ਰਸਾਦੀ ਬੁੱਝ ਸੱਚ ਸਮਾਈਏ ਤਲੋਕ ਮਹੱਲਾ ਪਹਿਲਾ ਤੁਮੀ ਤੁਮਾ ਵਿਸ ਆਕਤ ਤੂਰਾ ਨਿਮ ਫਲ ਮਾਨ ਮੁਖ ਵਸੇ ਤਿਸ ਜਿਸ ਤੂੰ ਚਿਤਨ ਆਵਗੀ ਨਾਨਕ ਕਹੀਏ ਕਿਸ ਹੰਡਨ ਕਰਮਾ ਬਾਰੇ ਮਹੱਲਾ ਪਹਿਲਾ ਮਦ ਪੰਖੇ ਰੂ ਕਿਰਤ ਸਾਥ ਸਭ ਉੱਤਮ ਕਵ ਨੀਚ ਸਭ ਚੰਦਨ ਕਵ ਅਕਡਾਲ ਸਭ ਉੱਚੀ ਪ੍ਰੀਤ ਨਾਨਕ ਹੁਕਮ ਚਲਾਈਏ ਸਾਹਿਬ ਲੱਗੀ ਰੀਤ ਪੌੜੀ ਕੇਤੇ ਕਹਿ ਵਖਾਣ ਕਹਿ ਕਹਿ ਜਾਵਣਾ ਵੇਦ ਕਹਿ ਵਿਗਿਆਣ ਅੰਤ ਨ ਪਾਵਣਾ ਪੜਿਆ ਨਾ ਹੀ ਭੇਦ ਬੁਝੇ ਪਾਵਣਾ ਖੜ ਦਰਸਨ ਕਰ ਪੇਖ ਕਿਸੇ ਸੱਚ ਸੁਹਾਵਣਾ ਸੱਚਾ ਪੁਰਖ ਅਲਖ ਸ਼ਬਦ ਸੁਹਾਵਣਾ ਮੰਨੇ ਨਾਓ ਬਸੰਖ ਦਰਗਹਿ ਪਾਵਣਾ ਖਾਲਕ ਕਉ ਆਦੇਸ਼ ਢਾਡੀ ਗਾਵਣਾ ਨਾਨਕ ਜੁਗ ਜੁਗ ਏਕ ਮਨ ਵਸਾਵਣਾ ਸਲੋਕ ਮਹੱਲਾ ਦੂਜਾ ਮੰਤਰੀ ਹੋਏ ਅਠੋਆ ਨਾਗੀ ਲੱਗੇ ਜਾਏ ਆਪਣ ਗੱਤੀ ਆਪਣੇ ਤੇ ਕੂਚਾ ਆਪੇ ਲਾਏ ਹੁਕਮ ਪਇਆ ਤੁਰ ਖਸਮ ਕਾ ਅਤੀ ਹੂ ਤੱਕਾ ਖਾਏ ਗੁਰਮੁਖ ਸੋ ਮਨਮੁਖ ਅੜੇ ਡੁੱਬੇ ਹੱਕ ਨਿਆਏ ਦੋਵਾਂ ਸਿਰਿਆਂ ਆਪੇ ਖਸਮ ਵੇਖੇ ਕਰ ਵਿਓ ਪਿਆਏ ਨਾਨਕ ਇਹ ਵੈ ਜਾਣੀਏ ਸਭ ਕਿਸੇ ਰਜਾਏ ਮਹੱਲਾ ਦੂਜਾ ਨਾਨਕ ਪਰਖੇ ਆਪ ਕਹੋ ਤਾਂ ਪਾਰਖ ਜਾਣ ਰੋਗ ਦਾਰੂ ਦੋਵੇਂ ਬੁੱਝੇ ਤਾਂ ਵੈਦ ਸੁਜਾਣ ਵਾਟ ਨਾ ਕਰੀ ਮਾਮਲਾ ਜਾਣੇ ਮਹਿਮਾਨ ਮੂਲ ਜਾਣ ਗੱਲਾਂ ਕਰੇ ਹਾਣ ਲਾਏ ਹਾਣ ਲੱਭ ਨਾ ਚੱਲੀ ਸੱਚ ਰਹੇ ਸੋਵਿਸ਼ਟ ਪ੍ਰਵਾਨ ਤਰਸਨ ਦੇ ਆਗਾਸ ਕਹੋ ਕਿਉਂ ਪਹੁੰਚੇ ਬਾਣ ਅੱਗੇ ਉਹ ਅਗੰਮ ਹੈ ਵਾਹਿਦੜ ਜਾਣ ਪੌੜੀ ਨਾਰੀ ਪੁਰਖ ਪਿਆਰ ਪ੍ਰੇਮ ਸੀਗਾਰੀਆ ਕਰਨ ਭਗਤ ਦਿਨ ਰਾਤ ਨਾਰੇ ਨੀਵਾਰੀਆ ਮਹਿਲਾ ਮੰਚ ਨਿਵਾਸ ਸਬਦ ਸਵਾਰੀਆ ਸੱਚ ਕਹਿਣ ਅਰਦਾਸ ਸੇ ਵੇਚਾਰੀਆ ਸੋਨ ਖਸਮੇ ਪਾਸ ਹੁਕਮ ਸਿਧਾਰੀਆ ਸਖੀ ਕਹਿਣ ਅਰਦਾਸ ਮਨੋ ਪਿਆਰੀਆ ਬਿਨ ਨਾਵੇ ਤ੍ਰਿਗਵਾਸ ਫਿਟ ਸੋ ਜੀਵਿਆ ਸਭ ਸਵਾਰੀ ਆਸ ਅੰਮ੍ਰਿਤ ਪੀਵਿਆ ਸਲੋਕ ਮਹੱਲਾ ਪਹਿਲਾ ਮਾਰੂ ਮੀਂਹ ਨਾ ਤ੍ਰਿਪਤਿਆ ਅੱਗੀ ਲਏ ਨਾ ਭੁੱਖ ਰਾਜਾ ਰਾਜ ਨਾ ਤ੍ਰਿਪਤਿਆ ਸਾਇਰ ਪਰੇ ਕਿਸ ਕੋ ਨਾਨਕ ਸੱਚੇ ਨਾਮ ਕੀ ਕੇਤੀ ਪੁੱਛਾਂ ਪੁੱਛ ਮਹੱਲਾ ਦੂਜਾ ਨਿਫਲੰਗ ਤਜਨ ਮਸ ਜਾਵਤ ਬ੍ਰਹਮ ਨਾ ਬਿੰਦ ਤੇ ਸਾਗਰੰਗ ਸੰਸਾਰਸ ਗੁਰਪ੍ਰਸਾਦੀ ਤਰਹਿ ਕੇ ਕਰਨ ਕਾਰਨ ਸਮਰੱਥ ਹੈ ਕਹੋ ਨਾਨਕ ਵਿਚਾਰ ਕਾਰਨ ਕਰਤੇ ਵਸ ਹੈ ਜਿਨ ਕਲ ਰੱਖੀ ਧਾਰ ਪੌੜੀ ਖਸਮੇ ਕੈ ਦਰਬਾਰ ਢਾਡੀ ਵਸਿਆ ਸੱਚਾ ਖਸਮ ਕਲਾਣ ਕਮਰ ਵਗਸਿਆ ਖਸਮ ਪੂਰਾ ਪਾਏ ਮਨੋ ਰਹੱਸਿਆ ਦੁਸ਼ਮਨ ਕੱਢੇ ਮਾਰ ਸੱਜਣ ਸਰਸਿਆ ਸੱਚਾ ਸਤਿਗੁਰ ਸੇਵਨ ਸੱਚਾ ਮਾਰਗ ਦੱਸਿਆ ਸੱਚਾ ਸਬਦ ਵਿਚਾਰ ਕਾਲ ਵਧੌਸਿਆ ਢਾਡੀ ਕਥੇ ਅਕਥ ਸਭ ਸਵਾਰਿਆ ਨਾਨਕ ਗੁਣ ਗਏ ਰਾਸ ਹਰ ਜੂ ਮਿਲੇ ਪਿਆਰਿਆ ਸਲੋਕ ਮਹੱਲਾ ਪਹਿਲਾ ਖਤਿਓ ਜੰਮੇ ਖਤੇ ਕਰ ਨਿਤ ਖਤਿਆਂ ਵਿਚ ਪਾਹੇ ਧੋਤੇ ਮੂਲ ਨਾ ਉਤਰੈ ਜੇ ਸੋ ਤੋਵਣ ਪਾਹੇ ਨਾਨਕ ਬਖਸੇ ਬਖਸੀਏ ਨਾਏ ਤਾਂ ਪਾਹੀ ਪਾਏ ਮਹੱਲਾ ਪਹਿਲਾ ਨਾਨਕ ਬੋਲਣ ਚੱਕਣਾ ਦੁਖ ਛੱਡ ਮੰਗੀਏ ਸੁਖ ਸੁਖ ਦੁਖ ਦੁਦਰ ਕੱਪੜੇ ਪੈਰੇ ਜਾਏ ਮਨੁੱਖ ਜਿੱਥੇ ਬੋਲਣ ਹਾਰੀਏ ਤਿੱਥੇ ਚੰਗੀ ਚੁੱਪ ਪੌੜੀ ਚਾਰੇ ਕੁੰਡਾਂ ਦੇਖ ਅੰਦਰ ਪਾਲਿਆ ਸੱਚੇ ਪੁਰਖ ਅਲਖ ਸਿਰਜ ਨਿਹਾਲਿਆ ਉਜੜ ਪੁੱਲੇ ਰਹਾ ਗੁਰ ਵੇਖਾਲਿਆ ਸਤਿਗੁਰ ਸੱਚੇ ਵਾਹੋ ਸੱਚ ਸੰਭਾਲਿਆ ਪਾਇਆ ਰਤਨ ਕਰਾਹੋ ਦੀਵਾ ਬਾਲਿਆ ਸੱਚੇ ਸਦ ਸਲਾਹੇ ਸੁਖੀਏ ਸੱਚ ਵਾਲਿਆ ਨਿਡਰਿਆ ਡਰ ਲੱਗ ਗਰਭ ਸੇ ਗਾਲਿਆ ਨਾਵੋ ਪੁੱਲਾ ਜੱਗ ਫਿਰੇ ਬੇਤਾਲਿਆ ਤਲੋਕ ਮਹੱਲਾ ਤੀਜਾ ਪਏ ਵਿਚ ਜੰਮੇ ਪਏ ਮਰੇ ਪੀ ਪੋ ਮਨਮੈ ਹੋਏ ਨਾਨਕ ਪਏ ਜੇ ਮਰੇ ਸਹਿਲਾ ਆਇਆ ਸੋਏ ਮਹੱਲਾ ਤੀਜਾ ਪੈਵਣ ਜੀਵੇ ਬਹੁਤ ਬਹੁਤ ਖੁਸ਼ੀਆਂ ਖੁਸ਼ੀ ਕਮਾਏ ਨਾਨਕ ਪਏ ਵਣ ਜੇ ਮਰੇ ਮੋਹ ਕਾਲੇ ਉੱਠ ਜਾਏ ਪੌੜੀ ਸਤਿਗੁਰ ਹੋਏ ਦਿਆਲ ਤਾਂ ਸਰਦਾ ਪੂਰੀ ਹੈ ਸਤਿਗੁਰ ਹੋਏ ਦਿਆਲ ਨਾ ਕਬੂ ਚੂਰੀ ਹੈ ਸਤਿਗੁਰ ਹੋਏ ਦਿਆਲ ਤਾਂ ਦੁੱਖ ਨਾ ਜਾਣੀਏ ਸਤਿਗੁਰ ਹੋਏ ਦਿਆਲ ਤਾਂ ਹਰ ਗਮਾਣੀਏ ਸਤਿਗੁਰ ਹੋਏ ਦਿਆਲ ਤਾਂ ਜਮਕਾ ਡਰ ਕੇਹ ਸਤਿਗੁਰ ਹੋਏ ਦਿਆਲ ਤਾਂ ਸਦਗੀ ਸੁਖ ਦੇਹ ਸਤਿਗੁਰ ਹੋਏ ਦਿਆਲ ਤਾਂ ਨਾਮ ਨਿਧ ਪਾਈ ਹੈ
ਸਤਿਗੁਰ ਹੋਏ ਦਿਆਲ ਤਾਂ ਸੱਚ ਸੁਮਾਈ ਹੈ। ਸਲੋਕ ਮਹਲਾ ਪਹਿਲਾ ਸਿਰ ਖੁਹਾਏ ਪੀਏ ਮਲਵਾਣੀ ਜੂਠਾ ਮੰਗ ਮੰਗ ਕਾਹੀ ਹੋਲ ਫਤੀਫਤ ਮੋਇਲੈਂਡ ਪੜਾਸਾਂ ਪਾਣੀ ਦੇ ਸਗਾਗੀ ਭੇਡਾਂ ਵਾਂਗੀ ਸਿਰ ਖੁਹਾਏਨ ਭਰੀਏ ਨਖਤ ਸੁਹਾਗੀ ਮਾਊ ਪੀਊ ਕਿਰਤ ਗਵਾਏਨ ਟੱਬਰ ਰੋਮਨ ਤਾਹੀ ਓਨਾ ਪਿੰਡ ਨਾ ਪੱਤਲ ਕਿਰਿਆ ਨਾ ਦੀਵਾ ਮੋਇਕਤਾ ਉਪਾਈ ਅੜਸੜ ਤੀਰਥ ਦਿਨ ਨਾ ਢੋਈ ਬ੍ਰਾਹਮਣ ਅੰਨ ਨਾ ਖਾਗੀ ਸਦਾ ਕੁਚੀਲ ਰਹਿ ਦਿਨ ਰਾਤੀ ਮੱਥੇ ਟਿੱਕੇ ਨਾ ਆਗੀ ਝੁੰਡੀ ਪਾਏ ਬਹਿਨਤ ਮਰਨੇ ਦੜਦੀ ਬਣ ਨਾ ਜਾਗੀ ਲੱਕੀ ਕਾਸੇ ਹੱਥੀ ਫੁੰਮਣ ਅੱਗੋਂ ਪਿੱਛੀ ਜਾਗੀ ਨਾ ਹੋਏ ਜੋਗੀ ਨਾ ਹੋਏ ਜੰਗਮ ਨਾ ਹੋਏ ਕਾਜੀ ਮੁੱਲਾ ਦਈਏ ਬਗੋਏ ਫਿਰੇ ਬਗੁੱਤੇ ਫਿੱਟਾ ਮੱਤੇ ਗੱਲਾਂ ਜੀਆ ਮਾਰ ਜੀ ਵਾਲੇ ਸੋਈ ਅਵਰ ਨਾ ਕੋਈ ਰੱਖੇ ਦਾਨੋ ਤੈਸ ਨਾਨੋ ਵੰਨੇ ਪਸ ਪਈ ਸਿਰ ਖੁੱਤੇ ਪਾਣੀ ਵਿਚੋਂ ਰਤਨੇ ਉਪੰਨੇ ਮੇਰ ਕੀਆ ਮਾਧਾਣੀ ਅੜਸੜ ਤੀਰਥ ਦੇਵੀ ਥਾਪੇ ਪੁਰਬੀ ਲੱਗੇ ਬਾਣੀ ਨਾਏ ਨਿਵਾਜਾ ਨਾਤੇ ਪੂਜਾ ਨਾਵਣ ਸਦਾ ਸੁਜਾਣੀ ਮੋਇਆ ਜੀਵਦਿਆਂ ਕਤ ਹੋਵੇ ਜਾਂ ਸਿਰ ਪਾਈਏ ਪਾਣੀ ਨਾਨਕ ਸਿਰ ਖੁੱਤੇ ਸੈਤਾਨੀ ਇਹ ਨਾ ਗੱਲ ਨਾ ਪਾਣੀ ਮੁੱਠੇ ਹੋਏ ਹੋਏ ਬਿਲਾਵਲ ਜੀਆਂ ਜੁਗਤ ਸੁਮਾਣੀ ਬੁੱਠੇ ਅਨਕ ਮਾਦ ਕਪਾਹਾ ਸਬਸੇ ਪੜਦਾ ਹੋਵੇ ਬੁੱਠੇ ਕਾਓ ਚਰੇ ਨਸੁਰਗੀ ਸਾਤਨ ਦਹੀ ਮਿਲੋਵੇ ਤਿਤ ਕੇ ਹੋਮ ਜਗ ਸਦ ਪੂਜਾ ਪਏ ਕਾਰਜ ਸੋਹੇ ਗੁਰੂ ਸਮੁੰਦ ਨਦੀ ਸਭ ਸਿੱਖੀ ਨਾਤੇ ਜਿਤ ਵਡਿਆਈ ਨਾਨਕ ਜੇ ਸਿਰ ਖੁੱਤੇ ਨਾਵਨ ਨਾਈ ਤਾਂ ਸਤ ਚਟੇ ਸਿਰ ਸ਼ਾਈ ਮਹੱਲਾ ਦੂਜਾ ਅੱਗੀ ਪਾਲਾ ਕੇ ਕਰੇ ਤੂਰਜ ਕੇ ਗੀ ਰਾਤ ਚੰਦ ਅਨੇਰਾ ਕੇ ਕਰੇ ਪੌਣ ਪਾਣੀ ਕਿਆ ਜਾਤ ਧਰਤੀ ਚੀਜੀ ਕੇ ਕਰੇ ਜਿਸ ਵਿਚ ਸਭ ਕਿਛ ਹੋਏ ਨਾਨਕ ਤਾਂ ਪਦ ਜਾਣੀਏ ਜਾਪਤ ਰੱਖੇ ਸੋਏ ਪੌੜੀ ਤੂੰ ਸੱਚੇ ਸੁਭਾਨ ਸਦਾ ਕਲਾਣਿਆ ਤੂੰ ਸੱਚਾ ਦੀਵਾਨ ਹੋਰ ਆਵਣ ਜਾਣਿਆ ਸਾਜੇ ਮੰਗੇ ਦਾਨ ਸੇਤੂ ਦੇ ਜਿਹਾ ਸੱਚ ਤੇਰਾ ਫੁਰਮਾਨ ਸਬਦੇ ਸੋਇਆ ਮੰਨੇ ਗਿਆਨ ਧਿਆਨ ਤੁਦੇ ਤੇ ਪਾਇਆ ਕਰਮ ਪਵੇ ਨੀਸਾਨ ਨਾ ਚੱਲੇ ਚਲਾਇਆ ਤੂੰ ਸੱਚਾ ਦਾ ਤਾਰ ਨਿਤ ਦੇਵੇ ਚੜੇ ਸਵਾਇਆ ਨਾਨਕ ਮੰਗੇ ਦਾਨ ਜੋ ਤੁਦ ਪਾਇਆ। ਸਲੋਕ ਮਹਲਾ ਦੂਜਾ ਦੀਖਿਆ ਆਖ ਬੁਝਾਇਆ ਸਿਵਤੀ ਸੱਚ ਸੁਮੇਓ ਤਿਨ ਕੋ ਕਿਆ ਉਪਦੇਸੀ ਹੈ ਜਿਨ ਗੁਰ ਨਾਨਕ ਦੇਉ ਮਹੱਲਾ ਪਹਿਲਾ ਆ ਬੁਝਾਏ ਸੋਈ ਬੂਝੇ ਜਿਸ ਆ ਸੁਝਾਏ ਤੇ ਸਭ ਕੇ ਸੂਝੇ ਕਹਿ ਕਹਿ ਕਤਨਾ ਮਾਇਆ ਲੂਝੇ ਹੁਕਮੀ ਸਗਲ ਕਰੇ ਆਕਾਰ ਆਪੇ ਜਾਣੇ ਸਰਬ ਵਿਚਾਰ ਅੱਖਰ ਨਾਨਕ ਅਖਿਓ ਆਪ ਲਹਿ ਪ੍ਰਾਤ ਹੋਵੇ ਜਿਸ ਦਾਤ ਪੌੜੀ ਹਉ ਢਾਡੀ ਵੇ ਕਾਰ ਕਾਰੇ ਲਾਇਆ ਰਾਧੇ ਕੈ ਵਾਰ ਤੁਰੋਂ ਫੁਰਮਾਇਆ ਢਾਡੀ ਸੱਚੇ ਮਹਿਲ ਖਸਮ ਬੁਲਾਇਆ ਸੱਚੀ ਸਿਫਤ ਸਲਾਹ ਕੱਪੜਾ ਪਾਇਆ ਸੱਚਾ ਅੰਮ੍ਰਿਤ ਨਾਮ ਭੋਜਨ ਆਇਆ ਗੁਰਮਤੀ ਖਾਧਾ ਰੱਜ ਤਿੰਨ ਸੁਖ ਪਾਇਆ ਢਾਡੀ ਕਰੇ ਪਸਾਓ ਸ਼ਬਦ ਵਜਾਇਆ ਨਾਨਕ ਸੱਚ ਸਲਾਹ ਪੂਰਾ ਪਾਇਆ ਸੁਧ ਰਾਗ ਗੌੜੀ ਗੁਆਰੇਰੀ ਮਹੱਲਾ ਪਹਿਲਾ ਚੌਪ ਦੇ ਦੋ ਪਦੇ ਇੱਕ ਓਅੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਰ ਮੂਰਤ ਅਜੂਨੀ ਸਹਿ ਭੰਗ ਗੁਰ ਪ੍ਰਸਾਦ ਪਉ ਮੁਝ ਭਾਰਾ ਵੱਡਾ ਤੋਲ ਮਨ ਮਤ ਹੌਲੀ ਬੋਲੇ ਬੋਲ ਸਿਰ ਤਰ ਚਲੀਏ ਸਹੀਏ ਪਾਰ ਨਦਰੀ ਕਰਮੀ ਗੁਰ ਵਿਚਾਰ ਭੈ ਬਿਨ ਕੋਈ ਨਾ ਲੰਘ ਸਪਾਰ ਪਏ ਪਉ ਰੱਖਿਆ ਪਏ ਸਵਾਰ ਰਹਾਉ ਭੈ ਤਨ ਅਗਨ ਪਖੇ ਪਏ ਨਾਲ ਪਏ ਪਉ ਕੜੀਏ ਸਭ ਸਵਾਰ ਭੈ ਬਿਨ ਘਾੜਤ ਕੱਚਨ ਕੱਚ ਅੰਧਾ ਸੱਚਾ ਅੰਧੀ ਸੱਟ ਬੁੱਧੀ ਬਾਜੀ ਉਭਜੇ ਚਾਓ ਸਹਿਸ ਸਿਆਣਪ ਪਵੇ ਨਾ ਤਾਓ ਨਾਨਕ ਮਨਮੁਖ ਬੋਲਣ ਵਾਓ ਅੰਧਾ ਅੱਖਰ ਵਾਓ ਦਵਾਓ ਗੌੜੀ ਮਹੱਲਾ ਪਹਿਲਾ ਡਰ ਕਰ ਕਰ ਡਰ ਡਰ ਡਰ ਜਾਏ ਸੋ ਡਰ ਕਿਹਾ ਜਿਤ ਡਰ ਡਰ ਪਾਏ ਤੁਧ ਬਿਨ ਦੂਜੀ ਨਾ ਹੀ ਜਾਏ ਜੋਸ਼ ਵਰਤੇ ਸਭ ਤੇਰੀ ਰਿਜਾਏ ਡਰੀਏ ਜੇ ਡਰ ਹੋਵੇ ਹੋਰ ਡਰ ਡਰ ਡਰਨਾ ਮਨ ਕਾ ਸੋਰ ਰਖਾਓ ਨਾ ਜੀਉ ਮਰੇ ਨਾ ਡੂਬੇ ਤਰੇ ਜਿਨ ਕਿਛ ਕੀਆ ਸੋ ਕਿਛ ਕਰੇ ਹੁਕਮੇ ਆਵੇ ਹੁਕਮੇ ਜਾਏ ਆਗੇ ਪਾਛੇ ਹੁਕਮ ਸੁਮਾਏ ਹੰਸ ਹੇਤ ਆਸਾ ਅਸਮਾਨ ਤਿਸੀ ਭੂਖ ਬਹੁਤ ਨਹਿਸਾਨ ਬਹੁ ਖਾਣਾ ਪੀਣਾ ਆਧਾਰ ਵਿਣ ਖਾਦੇ ਮਰ ਹੋਏ ਗੁਵਾਰ
جس کا کوئے سب کو تیرا تو سب نا کا سوئے یا کہ جی جن تن مال نانک آکھن دکھوں بیچار گوڑی محلہ پہلا ماتا مت پتا سنتوکھ سد بھائی کر یوگ سیخ کہنا ہے کش کہن نہ جائے تو قدرت قیمت نہیں پائے رہاؤ سرم سرد سسر پہے کرنی کامن کر من لائے سا سنجوگ ویاؤ وجوگ سچ سنتت کو نانک جوگ گوڑی محلہ پہلا

ਪਹਿਤਾ ਭਗਤਾ ਸੁਨਤਾ ਸੋਈ, ਆ ਵਿਚਾਰੇ ਸੋ ਗਿਆਨੀ ਹੋਈ। ਰਹਾਓ ਦੇਹੀ ਮਾਟੀ ਬੋਲੇ ਪਾਉਣ, ਬੁੱਧ ਗਿਆਨੀ ਮੂਆ ਹੋਏ ਕੌਣ। ਮੂਈ ਸੂਰਤ ਬਾਦ ਅਹੰਕਾਰ, ਓ ਨਾ ਮੂਆ ਜੋ ਦੇਖਣ ਹਾਰ। ਜੈ ਕਾਰਨ ਤੜ ਤੀਰਥ ਜਾਗੀ, ਰਤਨ ਪਦਾਰਥ ਕੱਢ ਗਈ ਮਾਹੀ। ਪੜ ਪੜ ਪੰਡਤ ਬਾਦ ਵਖਾਣੇ, ਪੀਤਰ ਹੁੰਦੀ ਵਸਤ ਨ ਜਾਣੇ। ਹੋ ਨਾ ਮੂਆ ਮੇਰੀ ਮੋਈ ਬੁਲਾਏ, ਓ ਨਾ ਮੂਆ ਜੋ ਰਹਿਆ ਸੁਮਾਏ। ਕਹੋ ਨਾਨਕ ਗੁਰ ਬ੍ਰਹਮ ਦਿਖਾਇਆ, ਮਰਤਾ ਜਾਤਾ ਅੰਦਰ ਨਾ ਆਇਆ। ਗੌੜੀ ਮਹੱਲਾ ਪਹਿਲਾ ਦੱਖਣੀ, ਸੁਣ ਸੁਣ ਬੂਝੇ ਮਾਨੇ ਨਾਓ। ਤਾਕੇ ਸੁਰ ਬਲਿਹਾਰੇ ਜਾਓ, ਆ ਭੁਲਾਏ ਠੌਰ ਨਾ ਠਾਓ। ਤੂੰ ਸਮਝਾਵੇ ਮੇਲ ਮਿਲਾਓ, ਨਾ ਮਿਲੇ ਚੱਲੇ ਮੈਂ ਨਾਲ। ਵਿਣਨਾਵੇ ਬਾਧੀ ਸਭ ਕਾਲ, ਰਹਾਓ ਖੇਤੀ ਵਣਜਨਾਵੇ ਕੀ ਓਟ। ਪਾਪ ਪੁੰਨ ਬੀਜ ਕੀ ਪੋਟ, ਕਾਮ ਕ੍ਰੋਧ ਜੀ ਮੈਂ ਚੋਟ। ਨਾਮ ਸਾਰ ਚੱਲੇ ਮਨ ਖੋਟ, ਸਾਚੇ ਗੁਰ ਕੀ ਸਾਚੀ ਸੀਖ। ਤਨ ਮਨ ਸੀਤਲ ਸਾਜ ਪਰੀਖ, ਜਲ ਪੁਰਾਇਣ ਰਸ ਕਮਲ ਪਰੀਖ। ਸਬਦ ਰਤੇ ਮਿੱਠੇ ਰਸ ਈਖ, ਹੁਕਮ ਸੰਜੋਗੀ ਖੜ ਦਸ ਦਵਾਰ। ਪੰਚ ਵਸੇ ਮਿਲ ਜੋਤੀ ਪਾਰ, ਹਾਰ ਤੁਲੇ ਆਪੇ ਵਣਜਾਰ। ਨਾਨਕ ਨਾਮ ਸਵਾਰਨ ਹਾਰ, ਗੌੜੀ ਮਹੱਲਾ ਪਹਿਲਾ। ਜਾਤੋ ਜਾਏ ਕਾਂ ਤੇ ਆਵੇ, ਹੈ ਉਪਜੇ ਕਹਿ ਜਾਏ ਸੁਮਾਵੇ। ਕਿਉਂ ਵਾਧਿਓ ਕਿਉਂ ਮੁਕਤੀ ਪਾਵੇ, ਕੋ ਅਵਨਾਸੀ ਸਹਿ ਸੁਮਾਵੇ। ਨਾਮ ਹਿਰਦੇ ਅੰਮ੍ਰਿਤ ਮੁਖ ਨਾਮ, ਨਰਹਰ ਨਾਮ ਨਰਹਰ ਨੇ ਕਾਮ। ਰਖਾਓ ਸਹਿਜੇ ਆਵੇ ਸਹਿਜੇ ਜਾਏ, ਮਨ ਤੇ ਉਪਜੇ ਮਨ ਮਾਏ ਸੁਮਾਏ। ਗੁਰਮੁਖ ਮੁਕਤੋ ਬੰਦ ਨ ਪਾਏ, ਸ਼ਬਦ ਵਿਚਾਰ ਛੁੱਟੇ ਹਰਨ ਆਏ। ਤਰਵਰ ਪੰਖੀ ਬੋਲ ਸੁਬਾਸ, ਦੁਖ ਦੁਖੀ ਆ ਮਨ ਮੋਏ ਵਿਨਾਸ। ਸਾਂਝ ਵਿਆਗ ਤੱਕੇ ਆਗਾਸ, ਦਹਿ ਦਹਿ ਧਾਵੇ ਕਰਮ ਲਿਖਿਆਸ। ਨਵ ਸੰਜੋਗੀ ਗੋਇਲ ਥਾਟ, ਕਾਮ ਕਰੋ ਬੂਟੇ ਬਿਖਮਾਟ। ਬਿਨ ਵੱਖਰ ਸੁਨੋ ਕਰ ਹਾਟ, ਗੁਰਮਿਰ ਖੋਲੇ ਬਜਰ ਕਪਾਟ। ਸਾਧ ਮਿਲੇ ਪੂਰਬ ਸੰਜੋਗ, ਸੱਚ ਰਹੱਸੇ ਪੂਰੇ ਹਰ ਲੋਕ। ਤਨ ਮਨ ਦੇ ਲੈ ਸਹਿ ਸੁਭਾਏ, ਨਾਨਕ ਤਿਨ ਕੇ ਲਾਗੋ ਪਾਏ। ਗੌੜੀ ਮਹੱਲਾ ਪਹਿਲਾ, ਕਾਮ ਕ੍ਰੋਧ ਮਾਇਆ ਮੈਂ ਚੀਤ। ਝੂਠ ਵਿਕਾਰ ਜਾਗੇ ਹਿਰ ਚੀਤ, ਪੂੰਜੀ ਪਾਪ ਲੋਭ ਕੀ ਕੀਤ। ਤਰਤਾਰੀ ਮਨ ਨਾਮ ਸੋ ਚੀਤ, ਵਾਹ ਸੱਚ ਮੈਂ ਤੇਰੀ ਟੇਕ। ਹੋ ਪਾਪੀ ਤੂੰ ਨਿਰਮਲ ਏਕ, ਰਹਾਓ ਅਗਨ ਪਾਣੀ ਬੋਲੇ ਫੜਵਾਓ। ਜੇਵਾ ਇੰਦਰੀ ਏਕ ਸੁਵਾਓ, ਟਿੱਟ ਵਿਕਾਰੀ ਨਾਹੀਂ ਪਉ ਪਾਓ। ਆ ਮਾਰੇ ਤਾਂ ਪਾਏ ਨਾਓ, ਸਬਦ ਮਰੇ ਫਿਰ ਮਰਨ ਨਾ ਹੋਏ। ਬਿਨ ਮੂਏ ਕਿਉਂ ਪੂਰਾ ਹੋਏ, ਪਰਪੰਚ ਵਿਆਪ ਰਹਿਆ ਮਨ ਦੋਏ। ਫਿਰ ਨਾਰਾਇਣ ਕਰੇ ਸੋ ਹੋਏ, ਬੋਧ ਚੜੋ ਜਾਂ ਆਵੇ ਵਾਰ। ਠਾਕੇ ਬੋਹਿਤ ਦਰਗੇ ਮਾਰ, ਸੱਚ ਸਰਾਈ ਤਨ ਗੁਰਦੁਆਰ। ਨਾਨਕ ਦਰ ਕਰ ਏਕੰਕਾਰ, ਗੌੜੀ ਮਹੱਲਾ ਪਹਿਲਾ। ਉਲਟਿਓ ਕਮਲ ਬ੍ਰਹਮ ਵਿਚਾਰ, ਅੰਮ੍ਰਿਤ ਧਾਰ ਗਗਨ ਦਾ ਦੁਆਰ। ਤੇਰ ਪਵਨ ਬੇਦਿਆ ਆ ਮੁਰਾਰ, ਹਰੇ ਮਨ ਮੇਰੇ ਪਰਮ ਨ ਕੀਜੈ। ਮਨ ਮਾਨਿਆ ਅੰਮ੍ਰਿਤ ਰਸ ਪੀਜੈ, ਰਖਾਓ ਜਨਮ ਜੀਤ ਮਰਨ ਮਨ ਮਾਨਿਆ। ਆ ਮੂਆ ਮਨ ਮਨ ਤੇ ਜਾਣਿਆ, ਨਜ਼ਰ ਭਈ ਹਰ ਕਰ ਤੇ ਜਾਣਿਆ। ਜਤ ਸਾ ਤੀਰਥ ਮੱਜਨ ਨਾਮ, ਅਲਕ ਵਿਸਾਰ ਕਰੋ ਕਿਸ ਕਾਮ। ਨਰ ਨਾਰਾਇਣ ਅੰਤਰ ਜਾਮ, ਆਣ ਮਨੋ ਤੋ ਪਰ ਕਰ ਜਾਓ। ਇਹ ਜਤੋ ਨਾਈ ਕੋਤਾਓ, ਨਾਨਕ ਗੁਰਮੁਖ ਸਹਿ ਸੁਮਾਓ। ਗੌੜੀ ਮਹੱਲਾ ਪਹਿਲਾ, ਸਤਿਗੁਰ ਮਿਲੇ ਸੋ ਮਰਨ ਦਿਖਾਏ। ਮਰਨ ਰਹਿਣਸ ਅੰਤਰ ਪਾਏ, ਗਗਨ ਨਿਵਾਰ ਗਗਨ ਪੁਰ ਪਾਏ। ਮਰਨ ਲਖਾ ਆਏ ਨਹੀਂ ਰਹਿਣਾ, ਹਰ ਜਪ ਜਾਪ ਰਹਿਣ ਕਾ ਸਰਣਾ। ਰਖਾਓ ਸਤਿਗੁਰ ਮਿਲੇ ਤਾਂ ਦੁਬਦਾ ਭਾਗੇ, ਕਮਲ ਵਿਗਾਸ ਮਨਹਰ ਪ੍ਰਵਲਾਗੇ। ਜੀਵਤ ਮਰੇ ਮਾਰਸ ਆਗੇ, ਸਤਿਗੁਰ ਮਿਲੇ ਸਚ ਸੰਜਮ ਸੂਚਾ। ਗੁਰ ਕੀ ਪੌੜੀ ਉੱਚੋ ਉੱਚਾ, ਕਰ ਮਿਲੇ ਜਮਕਾ ਪਉ ਮੂਚਾ। ਗੁਰ ਮਿਲੇ ਮਿਲ ਅੰਕ ਸੁਮਾਇਆ, ਕਰ ਕਿਰਪਾ ਕਰ ਮੈਲ ਦਿਖਾਇਆ। ਨਾਨਕ ਹੋਮੇ ਮਾਰ ਮਿਲਾਇਆ, ਗੌੜੀ ਮਹੱਲਾ ਪਹਿਲਾ। ਕਿਰਤ ਪਿਆ ਨੇ ਮੇਟੇ ਕੋਏ, ਕਿਆ ਜਾਣਾ ਕਿਆ ਆਗੇ ਹੋਏ। ਜੋ ਤੁ ਭਾਣਾ ਸੋਈ ਹੂਆ,

ਦੇਵਣਹਾਰ ਤੋੜ ਰਾਹੀਂ ਭਗਤ ਭੰਡਾਰ ਕੀਆ ਗਰਭ ਨ ਆਵੇ ਰਾਸ ਜੀਓ ਪਿੰਡ ਸਭ ਤੇਰੇ ਪਾਸ ਤੂੰ ਮਾਰ ਜੀ ਵਾਲੇ ਬਖਸ਼ ਮਿਲਾਏ ਜੋ ਭਾਵੀ ਤਿਉਂ ਨਾਮ ਜਪਾਏ ਤੂੰ ਦਾਨਾ ਬੀਨਾ ਸਾਚਾ ਸਿਰ ਮੇਰੇ ਗੁਰਮਤ ਦੇ ਭਰੋਸੇ ਤੇਰੇ ਤਨ ਮੈਂ ਮੈਲ ਨਾਹੀਂ ਮਨ ਰਾਤਾ ਗੁਰਬਚਨੀ ਸਜ ਸਬਦ ਪਛਾਤਾ ਤੇਰਾ ਤਾਣ ਨਾਮ ਕੀ ਵਡਿਆਈ ਨਾਨਕ ਰਹਿਣਾ ਭਗਤ ਸਰਣਾਈ ਗੌੜੀ ਮਹੱਲਾ ਪਹਿਲਾ ਜਿਨ ਅਕਥ ਕਹਾਇਆ ਆਪਿਓ ਪੀ ਆਇਆ ਅਨਪੈ ਵਿਸਰੇ ਨਾਮ ਸੁਮਾਇਆ ਕਿਆ ਡਰੀਏ ਡਰ ਡਰੇ ਸੁਮਾਨਾ ਪੂਰੇ ਗੁਰ ਕੇ ਸਬਦ ਪਛਾਨਾ ਰਖਾਓ ਜਿਸ ਨਰ ਰਾਮ ਹਿਰਦੇ ਗਾਰਾਤ ਸਹਿ ਸੁਪਾਈ ਮਿਲੇ ਸਾਬਾਸ ਜਾਏ ਸਵਾਰੇ ਸਾਂਝ ਬਿਆਲ ਏਤ ਉਤ ਮਨਮੁਖ ਬੰਦੇ ਕਾਲ ਅਨਸ ਰਾਮ ਹਿਰਦੇ ਸੇ ਪੂਰੇ ਨਾਨਕ ਰਾਮ ਮਿਲੇ ਪ੍ਰਭ ਦੂਰੇ ਗੌੜੀ ਮਹੱਲਾ ਪਹਿਲਾ ਜਨਮ ਰੇ ਤ੍ਰੈਗੁਣ ਹਿਤਕਾਰ ਚਾਰੇ ਵੇਦ ਕਥੇ ਆਕਾਰ ਤੀਨ ਅਵਸਥਾ ਕਹਿ ਵਖਿਆਨ ਤੁਰਿਆ ਅਵਸਥਾ ਸਤਿਗੁਰ ਤੇ ਖਰਜਾਨ ਰਾਮ ਪਦ ਗੁਰ ਸੇਵਾ ਤਰਣਾ ਬੌੜ ਜਨਮ ਨਾ ਹੋਏ ਗਏ ਮਰਣਾ ਹਰਹਾਓ ਚਾਰ ਪਦਾਰਥ ਕਹਿ ਸਭ ਕੋਈ ਸਿਮਰਤ ਸਾਸਤ ਪੰਡਿਤ ਮੁਖ ਸੋਈ ਬੇਨ ਗੁਰ ਅਰਥ ਵਿਚਾਰ ਨਾ ਪਾਇਆ ਮੁਕਤ ਪਦਾਰਥ ਭਗਤ ਘਰ ਪਾਇਆ ਜਾ ਕੇ ਹਿਰਦੇ ਵਸਿਆ ਘਰ ਸੋਈ ਗੁਰਮੁਖ ਭਗਤ ਪ੍ਰਾਪਤ ਹੋਈ ਹਰ ਕੀ ਭਗਤ ਮੁਕਤ ਆਨੰਦ ਗੁਰਮੁਖ ਪਾਏ ਪਰਮਾਨੰਦ ਜਿਨ ਪਾਇਆ ਗੁਰ ਦੇਖ ਦਿਖਾਇਆ ਆਸਾ ਮਾਹੇ ਨਿਰਾਸ ਬੁਝਾਇਆ ਦੀਨਾ ਨਾਥ ਸਰਸੂਦਾਤਾ ਨਾਨਕ ਕਰ ਚਰਣੀ ਮਨ ਰਾਤਾ ਗੌੜੀ ਚੇਤੀ ਮਹੱਲਾ ਪਹਿਲਾ ਅੰਮ੍ਰਿਤ ਕਾਇਆ ਰਹੇ ਸੁਖਾਲੀ ਬਾਜੀ ਇਹ ਸੰਸਾਰੋ ਲਭ ਲੋਭ ਮੁਝ ਕੂੜ ਕੁਮਾਵੇ ਬਹੁਤ ਉਠਾਵੇ ਭਾਰੋ ਤੂੰ ਕਾਇਆ ਮੈਂ ਰੁਲਦੀ ਦੇਖੀ ਜਿਉਂ ਤਰ ਉਪਰ ਸ਼ਾਰੋ ਸੁਣ ਸੁਣ ਸਿੱਖ ਮਾਰੀ ਸੁਕਰਤ ਕੀਤਾ ਰਸੀ ਮੇਰੇ ਜੀੜੇ ਬੋੜ ਨਾ ਆਵੇ ਵਾਰੀ ਰਹਾਓ ਹਉ ਤੁਦੇ ਅੱਖਾਂ ਮੇਰੀ ਕਾਇਆ ਤੂੰ ਸੁਣ ਸਿੱਖ ਮਾਰੀ ਨਿੰਦਾ ਚਿੰਦਾ ਕਰੇ ਪਰਾਈ ਝੂਠੀ ਲਾ ਇਤਬਾਰੀ ਵੇਲ ਪਰਾਈ ਜੋ ਹੈ ਜੀੜੇ ਕਰੇ ਚੋਰੀ ਬੁਰਿਆਰੀ ਹਾਂ ਚੱਲਿਆ ਤੂੰ ਪਿੱਛੇ ਰਹੀ ਹੈ ਛੁੱਟੜ ਹੋਈ ਹੈ ਨਾਰੀ ਤੂੰ ਕਾਇਆ ਰਹੀ ਗਏ ਸੁਪਨੰਤਰ ਤੁਦ ਕਿਆ ਕਰਮ ਕਮਾਇਆ ਕਰ ਚੋਰੀ ਮੈਂ ਜਾ ਕਿਛ ਲਿਆ ਤਾਂ ਮਨ ਪਲਾ ਪਾਇਆ ਹਲਤਨਾ ਸੋਭਾ ਪਲਤਨਾ ਢੋਈ ਅਹਿਲਾ ਜਨਮ ਗਵਾਇਆ ਹੋ ਖਰੀਦ ਹੋਏ ਲਈ ਹੋਈ ਬਾਬਾ ਨਾਨਕ ਮੇਰੀ ਬਾਤ ਨਾ ਪੁੱਛੇ ਕੋਈ ਰਹਾਓ ਤਾਜੀ ਤੁਰਕੀ ਸੋਨਾ ਰੁਪਾ ਕੱਪੜ ਕੇ ਰੇ ਪਾਰਾ ਕਿਸੀ ਨਾਲ ਨਾ ਚੱਲੇ ਨਾਨਕ ਝੜ ਚੜ ਪਏ ਗੁਵਾਰਾ ਪੂਜਾ ਮੇਵਾ ਮੈਂ ਸਭ ਕੁਛ ਚਾਖਿਆ ਇਕ ਅੰਮ੍ਰਿਤ ਨਾਮ ਤੁਮਾਰਾ ਦੇ ਨੀਬ ਦੀਵਾਰ ਉਸਾਰੀ ਪਸਮੰਦਰ ਕੀ ਟੇਰੀ ਸੰਚੇ ਸੰਚ ਨ ਦੇਈ ਕਿਸੀ ਅੰਤ ਜਾਣੇ ਸਾ ਮੇਰੀ ਸੋਹਣ ਲੰਕਾ ਸੋਹਣ ਮਾੜੀ ਸੰਪੇ ਕਿਸੇ ਨਾ ਕੇਰੀ ਸੁਣ ਮੂਰਖ ਮਨ ਅਜਾਣਾ ਹੋ ਤਸੇ ਕਾ ਪਾਣਾ ਰਹਾਓ ਸਾਉ ਹਮਾਰਾ ਠਾਕੁਰ ਪਾਰਾ ਹਮ ਤਿਸਕੇ ਵਣਜਾਰੇ ਜੀਓ ਪਿੰਡ ਸਭ ਰਾਤ ਤਿਸੇ ਕੀ ਮਾਰ ਆਪੇ ਜੀ ਵਾਲੇ ਗੌੜੀ ਚੇਤੀ ਮਹੱਲਾ ਪਹਿਲਾ ਔਰ ਪੰਚ ਹਮ ਏਕ ਜਨਾ ਕਿਉਂ ਰਾਖੋ ਕਰ ਬਾਰ ਮਨਾ ਮਾਰੇ ਲੂਟੇ ਨੀਤ ਨੀਤ ਕਿਸੇ ਅੱਗੇ ਕਰੀ ਪੁਕਾਰ ਜਨਾ ਸ੍ਰੀ ਰਾਮ ਨਾਮਾ ਉੱਚਰ ਮਨਾ ਆਗੇ ਜਮਦਲ ਬਿਖਮ ਕਨਾ ਰਖਾਓ ਉਸਾਰ ਮਡੋਲੀ ਰਾਖੇ ਦੁਆਰਾ ਭੀਤਰ ਬੈਠੀ ਸਾਥਣਾ ਅੰਮ੍ਰਿਤ ਕੇਲ ਕਰੇ ਨਿਤ ਕਾਮਣ ਅਬ ਲੁਟੇਨ ਸੋ ਪੰਜ ਜਨਾ ਢਾਇ ਮਡੋਲੀ ਲੁਟਿਆ ਦਿਹੋਰਾ ਸਾਤਨ ਪਗੜੀ ਏਕ ਜਨਾ ਜਮ ਡੰਡਾ ਗਲ ਸੰਗਲ ਪੜਿਆ ਪਾ ਗਏ ਸੇ ਪੰਜ ਜਨਾ ਕਾਮਣ ਲੋਇੜੇ ਸੋਨਾ ਰੁਪਾ ਮਿੱਤਰ ਲੁੜੇਨ ਸੁਖਾ ਦਾਤਾ ਨਾਨਕ ਪਾਪ ਕਰੇ ਤਨ ਕਾਰਨ ਜਾਸੀ ਜੰਪੁਰ ਬਾਧਾਤਾ ਗੌੜੀ ਚੇਤੀ ਮਹੱਲਾ ਪਹਿਲਾ ਮੁੰਦਰਾ ਤੇ ਕੜ ਪੀਤ ਮੁੰਦਰਾ ਤਾਇਆ ਕੀ ਜੇ ਖਿੰਤਾ ਤਾ ਪੰਜ ਚੇਲੇ ਵਸ ਕੀ ਜੇ ਰਾਵਲ ਯੋਮਨ ਕੀ ਜੇ ਡੰਡਾ ਤਾ ਜੋ ਜੁਗਤ ਇਹ ਪਾਸਤਾ ਏਕ ਸ਼ਬਦ ਦੂਜਾ ਹੋਰ ਨਾਸਤ ਕੰਧ ਮੂਲ ਮਨ ਲਾਵਸਤਾ ਰਖਾਓ ਮੂੰਡ ਮੁੜਾਇਆ ਜੇ ਗੁਰ ਪਾਈਏ ਹਾਂ ਗੁਰ ਕੀ ਨੀ ਗੰਗਾ ਤਾ ਤੇਰ ਪਵਨ ਤਾਰਨਗਰ ਸੁਵਾਮੀ ਏਕ ਨਾ ਚੇਤਸ ਅੰਧਾ ਤਾ ਕਰ ਪਟਮ ਗੱਲੀ ਮਨ ਲਾਵਸ ਸੰਸਾ ਮੂਲ ਨਾ ਜਾਵਸਤਾ ਇਕ ਚਰਣੀ ਜੇ ਤਲਾਵੇ ਲਭ ਲੋਕ ਕੀ ਤਾਪਸਤਾ ਜਪਸ ਨਿਰੰਜਨ ਰਚ ਸਮਣਾ ਕਾਹੇ ਬੋਲੇ ਜੋਗੀ ਕਪਟ ਕਣਾ ਰਖਾਓ ਕਾਇਆ ਕਮਲੀ ਖੰਸ ਏਆਣਾ ਮੇਰੀ ਮੇਰੀ ਕਰਤ ਬਿਖਾਣੀ ਤਾ ਪ੍ਰਣਤ ਨਾਨਕ ਨਾਂਗੀ ਦਜ ਫਿਰ ਪਾਛੇ ਪਛਤਾਣੀ ਤਾ ਗੌੜੀ ਚੇਤੀ ਮਹੱਲਾ ਪਹਿਲਾ ਔਗਤ ਮੰਤਰ ਮੂਲ ਮਨ ਏਕ ਜੇ ਘਰ ਦ੍ਰਿੜ ਚਿਤ ਕੀਜੇ ਰੇ
जन्म जन्म के पाप कर्म के कटन सहारा लीजे रे, मन एको साहेब भाई रे, तेरे तीन गुणा संसार समावे, अलखन लखना जाई रे, हरहाओ सकर खंड माया तन मीठी, हम तो पंड उचाई रे, रात अनेरी सू सुनाही, हर टूक समूसा पाई रे, मन मु करे तेदा दुख लागे, गुरमुख मिले वडाई रे, तोतन किया सोई होवा, कीर्तन मिटिया जाई रे, सुबर परे न होवे ऊने, जो राते रंग लाई रे, इनकी पंख होवे जे नानक, तो मूड़ा किश पाई रे, गौड़ी चेती महला पहला, कत की माई बाप कत केरा, हिदू थावो खमे आए, अग्न बिम जल पीतर निपजे, काहे कम उपाय, मेरे साहेबा कौन जाने गुण तेरे, कहे न जानी ओ गुण मेरे, रघाओ केते रुख बिखम चीने, केते पशु उपाए, केते नाग कुली मै आए, केते पंख उड़ाए, हट पटन बिज मंदर पन्ने, कर चोरी कर आवे, अगू देखे पिछू देखे, पिते कांश पावे, तड़ तीर्थ हम नखन देखे, हट पटन बाजारा, लैके तकड़ी तोलन लागा, काटगी मह बरजारा, जेता समुंद सागर नीर परया, केते औगुण हमारे, दया करो शिमेर ओ पावो, डुबदे पत्थर तारे, जीड़ अग्न बराबर तपे, चित्र वगे काती, परम तनान कुकुम पछाणे, सुख होवे दिन राती, गौड़ी बैरागण महला पहला, रैण गवाई सोए कै, दिस गवाया खाए, हीरे जैसा जन्म गए, कौडी बदले जाए, नाम ना जानिया राम का, मूड़े फिर पाशे पछताए रे, रहाओ अनता तन तरणी तरे, अंत न चाया जाए, अंत को चान जो गए, ते आए अंत गवाए, आपन ली आजी मिले, ता सब को पागट होए, कर्मा ऊपर निबड़े, जे लोचे सब कोए, नान करना जिन किया, तोई सार करे, हुक्मन जापी खजम का, किसे वडाई दे, गौड़ी बैरा गण महला पहला, हरणी हुआ बन बसा, कंद मूल चुनकाओ, गुरप्रसादी मेरा सौ मिले, वार बार हो जाओ जियो, मैं बंजारन राम की, तेरा नाम अखरवा पार जी रहाओ, पोकल होवा अंबसा, सह शब्द बीचार, सह सुपाए मेरा सौ मिले, दर्शन रूप अपार, मछली होवा जल बसा, जी जन संसार, उरवार पार मेरा सौ बसे, हाँ मिलोगी बाप सार, नागन होवा तरबसा, शब्द वसे पहु जाए, नानक सदा सुहागणी, जिन ज्योति जो सुमाए, गौड़ी पूर्वी दीप की महला पहला, एक ओंकार, सतगुर प्रसाद, जय कर कीर्ति आखिए, करते का होए बिचारो, चेत कर गावो सोयला, सिबरो सृजनहारो, तुम गाओ मेरे निरपौ का सोयला, हौ मारी जाओ, जित सोयले सदा सुख होए रखाओ, नित ने जीड़े सुमालियन, देखेगा देवनगार, तेरे दान ने कीमत ना पवे, ते दाते कम सुमार, संबत सहा लिखया, मिलकर पावो तेल, त्यो सज्जन आशीषड़िया, जो होवे साहिब सो मेल, कर कर एहो पहुंचा, त्रे नित पवन, सतनगारा सुनी गए, नानक से दे आवन, अराग गौड़ी ग्वारेरी, महला तीजा, चौप दे, एक ओ अंकार, सतगुर प्रसाद, गुर मिले, हर मेला होई, आपे मेल मिलावे सोई, मेरा प्रभ सब ने आपे जाने, हुक्मे मिले, शब्द पछाणे, सतगुर कहे पय प्रम पहु जाए, हय राचे सच रंग सुमाए, रहाओ गुर मिले, हर मन वसे सुपाए, मेरा प्रभारा कीमत नहीं पाए, सब सलाए अंत न पारा वार, मेरा प्रभ से बख्शनहार, गुर मिले, सा मतबद होए, मन निर्मल वसे सच सोए, साज वसे साची सबकार, उत्तम करणी शब्द बीचार, गुरते साची सेवा होए, गुरमुख ना पछाणे कोए, जीवे दाता देवनगार, नानकर नामे लगे प्यार, गौड़ी ग्वारेरी महला तीजा, गुरते ज्ञान पाए जन कोए, गुरते बूझे सीजे सोए, गुरते सह सज बीचार, गुरते पाए मुक्त द्वार, पूरे भाग मिले गुर आए, साचे सहज सास सुमाए, हरहाओ गुर मिले, तृष्णा अग्न बुझाए, गुरते साथ वसे मन आए।

ਕਰਮ ਹੋਵੇ ਸਤਸੰਗ ਮਿਲਾਏ, ਹਰ ਗੁਣ ਗਾਵੇ ਬੈਸ ਸੁਥਾਏ ਰਖਾਓ, ਚਲੋ ਇਹ ਜੇਵਾ ਦੂਜੇ ਪਾਏ, ਹਸਨਾ ਚਾਖੇ ਫੀਕਾ ਆਲਾਏ, ਬਿਨ ਬੂਝੇ ਤਨ ਮਨ ਫੀਕਾ ਹੋਏ, ਬਿਨ ਨਾਰੇ ਦੁਖੀਆ ਚੱਲਿਆ ਰੋਏ, ਰਸਨ ਹਰ ਚਾਖਿਆ ਸਹਿ ਸੁਭਾਏ, ਗੁਰ ਕਿਰਪਾ ਤੇ ਸੱਚ ਸੁਮਾਏ, ਤਾਤੇ ਰਾਤੀ ਗੁਰ ਸ਼ਬਦ ਵਿਚਾਰ, ਅੰਮ੍ਰਿਤ ਪੀਵੇ ਨਿਰਮਲ ਧਾਰ, ਨਾਮ ਸੁਮਾਵੇ ਜੋ ਭਾਂਡਾ ਹੋਏ, ਉਂਦੇ ਭਾਂਡੇ ਟਿਕੇ ਨਾ ਕੋਏ, ਗੁਰ ਸ਼ਬਦੀ ਮਨ ਨਾਮ ਨਿਵਾਸ, ਨਾਨਕ ਸੱਚ ਭਾਂਡਾ ਜੇ ਸ਼ਬਦ ਪਿਆਸ, ਗੌੜੀ ਗੁਆਰੇ ਰੀ ਮਹਨ ਲਾਤੀ ਜਾ, ਏਕ ਗਾਵਤ ਰਹੇ ਮਨ ਸਾਧਨਾ ਪਾਏ, ਹੋਮੇ ਵਿਚ ਗਾਵੇ ਬਿਰਥਾ ਜਾਏ, ਗਾਵਣ ਗਾਵੇ ਜਿਨ ਨਾਮ ਪਿਆਰ, ਸਾਚੀ ਬਾਣੀ ਸ਼ਬਦ ਵਿਚਾਰ, ਗਾਵਤ ਰਹੇ ਜੇ ਸਤਿਗੁਰ ਪਾਵੇ, ਮਨ ਤਾ ਰਾਤਾ ਨਾਮ ਸੁਹਾਵੇ, ਹਰਹਾਓ ਏਕ ਗਾਵੇ ਇਕ ਭਗਤ ਕਰੇਗੇ, ਨਾਮ ਨ ਪਾਵੇ ਬਿਨ ਅਸਨੇਹੇ, ਸੱਚੀ ਭਗਤ ਗੁਰ ਸ਼ਬਦ ਪਿਆਰ, ਆਪਣਾ ਪਿਰ ਰੱਖਿਆ ਸਦਾ ਔਰ ਤਹਾਰ, ਭਗਤ ਕਰੇ ਮੂਰਖੀ ਆਪ ਜਿਣਾਵੇ, ਨੱਚ ਨੱਚ ਟੱਪੇ ਬਹੁਤ ਦੁਖ ਪਾਵੇ, ਨੱਚਿਆ ਟੱਪੇ ਭਗਤ ਨਾ ਹੋਏ, ਸ਼ਬਦ ਮਰੇ ਭਗਤ ਪਾਏ ਜਿਨ ਸੋਏ, ਭਗਤ ਵਚਨ ਭਗਤ ਕਰਾਏ ਸੋਏ, ਸੱਚੀ ਭਗਤ ਵਿੱਚੋਂ ਆਪ ਖੋਏ, ਮੇਰਾ ਪ੍ਰਸਾਚਾ ਸਬਦ ਜਾਣੇ, ਨਾਨਕ ਬਖਸੇ ਨਾਮ ਪਛਾਣੇ, ਗੌੜੀ ਗੁਆਰੇਰੀ ਮਹੱਲਾ ਤੀਜਾ, ਮਨ ਮਾਰੇ ਤਾਤ ਮਰ ਜਾਏ, ਬਿਨ ਮੂਹੇ ਕੈਸੇ ਘਰ ਪਾਏ, ਮਨ ਮਰੇ ਦਾਰੂ ਜਾਣੇ ਕੋਏ, ਮਨ ਸ਼ਬਦ ਮਰੇ ਬੂਝੇ ਜਨ ਸੋਏ, ਜਿਸ ਨੂੰ ਬਖਸੇ ਦੇ ਵਡਿਆਈ, ਗੁਰ ਪ੍ਰਸਾਦ ਹਰ ਵਸੇ ਮਨ ਆਈ, ਰਹਾਓ ਗੁਰਮੁਖ ਕਰਨੀ ਕਾਰ ਕੁਮਾਏ, ਤਾਂ ਸੁ ਮਨ ਕੀ ਸੋਝੀ ਪਾਵੇ, ਮਨ ਮੈਂ ਮਤ ਮੈਗਲ ਮਿਗਦਾਰ, ਗੁਰ ਅੰਕਸਮਾਰ ਜੀ ਵਾਲਣ ਹਾਰ, ਮਨ ਅਸਾਧ ਹਰਦੇ ਜਨ ਕੋਏ, ਅਚਰ ਚਰੇ ਤਨ ਨਿਰਮਲ ਹੋਏ, ਗੁਰਮੁਖ ਇਉ ਮਨ ਲਿਆ ਸਵਾਰ, ਹੋਮੇ ਵਿੱਚੋਂ ਤਜੇ ਵਿਕਾਰ, ਜੋਤ ਰੱਖਿਨ ਮੇਲ ਮਿਲਾਏ, ਕਦਨ ਵਿਛੜੇ ਸਭ ਸੁਮਾਏ, ਆਪਣੀ ਕਲਾ ਆਪੇ ਹੀ ਜਾਣੇ, ਨਾਨਕ ਗੁਰਮੁਖ ਨਾ ਪਛਾਣੇ, ਗੌੜੀ ਗੁਆਰੇਰੀ ਮਹੱਲਾ ਤੀਜਾ, ਹਉਮੇ ਵਿੱਚ ਸਭ ਜਗ ਬਹੁਰਾਨਾ, ਦੂਜੇ ਭਾਏ ਪਰਮ ਪੁਲਾਨਾ, ਬਹੁ ਚਿੰਤਾ ਚਿਤਵੇ ਆਪ ਨਾ ਪਛਾਨਾ, ਧੰਦਾ ਕਰਤਿਆਂ ਅਨੰਦ ਵਿਖਾਨਾ, ਹਿਰਦੇ ਰਾਂ ਦਮੋ ਮੇਰੇ ਪਾਈ, ਗੁਰਮੁਖ ਰਸਨਾ ਹਰ ਰਸਨ ਰਸਾਈ, ਰਖਾਓ ਗੁਰਮੁਖ ਹਿਰਦੇ ਜਿਨ ਰਾਮ ਪਛਾਤਾ, ਜਗ ਜੀਵਨ ਸੇਵ ਉਚਾਰੇ ਜਾਤਾ, ਹੋਮੇ ਮਾਰ ਗੁਰ ਸਭ ਪਛਾਤਾ, ਕਿਰਪਾ ਕਰੇ ਪ੍ਰਭ ਕਰਮ ਵਿਧਾਤਾ, ਸੇਜਨ ਸੱਚੇ ਜੋ ਗੁਰ ਸ਼ਬਦ ਮਿਲਾਏ, ਤਾਪਤ ਵਰਜੇ ਠਾਕ ਰਗਾਏ, ਨਾਮ ਨਾਨਕ ਦੇ ਗੁਰ ਤੇ ਪਾਏ, ਹਰ ਕਿਰਪਾ ਤੇ ਹਰ ਵਸੇ ਮਨ ਆਏ, ਰਾਮ ਰਾਮ ਕਰਤਿਆਂ ਤੁਗ ਸਾ ਸਰੀਰ, ਅੰਤਰ ਵਸੇ ਨਾ ਲਾਗੇ ਜੰਪੀਰ, ਆਪੇ ਸਾਹਿਬ ਆਪ ਜੀਰ, ਨਾਨਕ ਸੇਵ ਸਦਾ ਹਰ ਗੁਣੀ ਗਹੀਰ, ਗੌੜੀ ਗੁਆਰੇਰੀ ਮਹੱਲਾ ਤੀਜਾ, ਸੋ ਕਿਉਂ ਵਿਸਰੇ ਜਿਸਕੇ ਜੀ ਪ੍ਰਾਨਾ, ਸੋ ਕਿਉਂ ਵਿਸਰੇ ਸਮਾਏ ਸੁਮਾਨਾ, ਜਿਤ ਸੇਵੇ ਦਰਗੇ ਪਦ ਪ੍ਰਵਾਨਾ, ਹਰ ਕੇ ਨਾਮ ਵਿਟੋਂ ਬਲ ਜਾਓ, ਤੂੰ ਵਿਸਰੇ ਤਦ ਹੀ ਮਰ ਜਾਓ, ਰਹਾਓ ਤਿੰਨ ਤੂੰ ਵਿਸਰੇ ਜੇ ਤੁਦ ਆਪ ਭੁਲਾਏ, ਤਿੰਨ ਤੂੰ ਵਿਸਰੇ ਜੇ ਦੂਜੇ ਪਾਏ, ਮਾਨਵ ਅਗਿਆਨੀ ਜੋ ਨੀ ਪਾਏ, ਜਿਨ ਇਕ ਮਨ ਤੁੱਠਾ ਸੇ ਸਤਿਗੁਰ ਸੇਵਾ ਲਾਏ, ਜਿਨ ਇਕ ਮਨ ਤੁੱਠਾ ਤਿੰਨ ਹਰ ਮਨ ਵਸਾਏ, ਗੁਰਮਤੀ ਹਰ ਨਾਮ ਸੁਮਾਏ, ਜਿਨ੍ਹਾਂ ਪੋਤੇ ਪੁੰਨ ਤੇ ਗਿਆਨ ਵਿਚਾਰੀ, ਜਿਨ੍ਹਾਂ ਪੋਤੇ ਪੁੰਨ ਤਿੰਨ ਹੋਮੇ ਮਾਰੀ, ਨਾਨਕ ਜੋ ਨਾਮ ਰਤੇ ਤਿੰਨ ਕੋ ਬਲਿਹਾਰੀ, ਗੌੜੀ ਗੁਆਰੇਰੀ ਮਹੱਲਾ ਤੀਜਾ, ਤੂੰ ਅਕਥ ਕਿਉਂ ਕਥਿਆ ਜਾਹੇ, ਗੁਰ ਸ਼ਬਦ ਮਾਰਨ ਮਨ ਮਾਹੇ ਸੁਮਾਹੇ, ਤੇਰੇ ਗੁਣ ਅਨੇਕ ਕੀਮਤ ਨੈ ਪਾਹੇ, ਜਿਸਕੀ ਬਾਣੀ ਤਿਸ ਮਾਹੇ ਸੁਮਾਣੀ, ਤੇਰੀ ਅਕਥ ਕਥਾ ਗੁਰ ਸ਼ਬਦ ਵਖਾਣੀ, ਰਖਾਓ ਜੈ ਸਤਿਗੁਰ ਤੈ ਸਤਸੰਗਤ ਬਣਾਈ।

ਸੱਚੇ ਮਹਿਲ ਸਚ ਨਾਮ ਸਮਾਹੁ। ਸੁਣ ਮਨ ਮੇਰੇ ਸ਼ਬਦ ਵਿਚਾਰ, ਰਾਮ ਜਪੋ ਭਵਜਲ ਉਤਰਹੁ ਪਾਰ। ਰਹਾਉ ਭਰਮੇ ਆਵੇ ਪਰਮੇ ਜਾਏ,

ਬੰਧਨ ਬਾਧਿਓ ਮਾਇਆ ਫਾਸ, ਜਨ ਨਾਨਕ ਛੂਟੈ ਗੁਰ ਪਰਗਾਸ। ਮਹੱਲਾ ਤੀਜਾ ਗੌੜੀ ਬੈਰਾਗਣ, ਜੈਸੀ ਧਰਤੀ ਉਪਰ ਮੇਘਲਾ ਬਰਸਤ ਹੈ, ਕਿਆ ਧਰਤੀ ਮੱਧੇ ਪਾਣੀ ਨਾਹੀ। ਜੈਸੇ ਧਰਤੀ ਮੱਧੇ ਪਾਣੀ ਪਰਗਾਸਿਆ, ਬਿਨ ਪਗਾ ਵਰਸਤ ਫਿਰਾਹੀ। ਬਾਬਾ ਤੂੰ ਐਸੇ ਪਰਮ ਚੁਕਾਹੀ, ਜੋਗਿਸ ਕਰਤ ਹੈ ਸੋਈ ਕੋਈ ਹੈ ਰੇ, ਤੈਸੇ ਜਾਏ ਸਮਾਹੀ। ਰਹਾਉ ਇਸਤਰੀ ਪੁਰਖ ਹੋਏ ਕਹਿ, ਕਿਆਓ ਕਰਮ ਕਮਾਹੀ। ਨਾਨਾ ਰੂਪ ਸਦਾ ਹੈ ਤੇਰੇ, ਤੁਝਗੀ ਮਹੇ ਸਮਾਹੀ। ਇਤਨੇ ਜਨਮ ਭੂਲ ਪਰੇ ਸੇ, ਜਾਂ ਪਾਇਆ ਤਾਂ ਭੂਲੇ ਨਾਹੀ। ਜਾ ਕਾ ਕਾਰਜ ਤੋਈ ਪਰ ਜਾਣੇ, ਜੇ ਗੁਰ ਕੈ ਸ਼ਬਦ ਸਮਾਹੀ ਤੇਰੇ।

ਆਏ, ਗੁਰਮੁਖ ਆ ਪਛਾਣਿਆ, ਹਰ ਨਾਮ ਵਸਿਆ ਮਨ ਆਏ, ਅਨਦਿਨ ਭਗਤੀ ਰਤਿਆ, ਹਰ ਨਾਮੇ ਸੁਖ ਸਮਾਏ, ਮਨ ਸ਼ਬਦ ਮਰੈ ਪ੍ਰਤੀਤ ਹੋਏ, ਹਉਮੈ ਤਜੇ ਵਿਕਾਰ, ਜਨ ਨਾਨਕ ਕਰਮੀ ਪਾਈਅਨ, ਹਰ ਨਾਮਾ ਭਗਤ ਭੰਡਾਰ, ਗੌੜੀ ਬੈਰਾਗਣ ਮਹੱਲਾ ਤੀਜਾ, ਕਈ ਅੜੇ ਦਿਨ ਚਾਰ ਹੈ, ਹਰ ਹਰ ਲਿਖ ਪਾਇਆ, ਹੋਬਾਵੰਤੀ ਨਾਰ ਹੈ, ਗੁਰਮੁਖ ਗੁਣ ਗਾਇਆ, ਪੇਪਕੜੇ ਗੁਣ ਸੰਭਲੈ, ਸਹੁਰੇ ਵਾਸ ਪਾਇਆ, ਗੁਰਮੁਖ ਸਹਿ ਸਮਾਣੀਆਂ, ਹਰ ਹਰ ਮਨ ਪਾਇਆ, ਸਸੁਰੇ ਪਈਏ ਪਿਰ ਵਸੇ, ਤੋ ਕਿਤ ਬਿਦ ਪਾਈਏ, ਆਪ ਨਿਰੰਜਨ ਅਲਖ ਹੈ, ਆਪੇ ਮੇਲ ਆਈਏ ਰਹਾਓ, ਆਪੇ ਹੀ ਪ੍ਰਭੇ ਮਤ, ਹਰ ਨਾਮ ਤੇ ਆਈਏ, ਵਡਭਾਗੀ ਸਤਿਗੁਰ ਮਿਲੈ, ਮੁਖ ਅੰਮ੍ਰਿਤ ਪਾਈਏ, ਹੋਮੇ ਦੁਬਦਾ ਬਿਨ ਸਜਾਏ, ਸਹਿਜੇ ਸੁਖ ਸਮਾਈਏ, ਤਬ ਆਪੇ ਆਪ ਵਰਤਦਾ, ਆਪੇ ਨਾਏ ਲਾਈਏ, ਮਨਮੁਖ ਗਰਭ ਨਾ ਪਾਇਓ, ਅਗਿਆਨ ਇਆਣੇ, ਸਤਿਗੁਰ ਸੇਵਾ ਨਾ ਕਰੇ, ਫਿਰ ਫਿਰ ਪਛਤਾਣੇ, ਗਰਭ ਜੋਨੀ ਵਾਸ ਪਾਏ ਦੇ, ਗਰਭੇ ਗਲ ਜਾਣੇ, ਮੇਰੇ ਕਰਤੇ ਇਹ ਵੈ ਪਾਮਦਾ, ਮਨਮੁਖ ਪਰਮਾਣੇ, ਮੇਰੇ ਹਰ ਪ੍ਰਭ ਲੇਖ ਲਿਖਾਇਆ, ਤੁਰਮਸਤਕ ਪੂਰਾ, ਹਰ ਹਰ ਨਾਮ ਧਿਆਇਆ, ਭੇਟਿਆ ਗੁਰਸੂਰਾ, ਮੇਰਾ ਪਿਤਾ ਮਾਤਾ ਹਰ ਨਾਮ ਹੈ, ਹਰ ਬੰਦ

ਤਾਰਾ ਸ਼ਿਵ ਸਖਤ ਮਿਟਾਇਆ ਚੂਕਾ ਅੰਧਿਆਰਾ ਤੁਰ ਮਸਤਕ ਜਿਨ ਕੋ ਲਿਖਿਆ ਤਿਨ ਹਰ ਨਾਮ ਪਿਆਰਾ ਹਾਰ ਕਿਤ ਬਿਦ ਪਾਏ ਗਏ ਸੰਤ ਜਨੋ ਜਿਸ ਦੇਖ ਹੋ ਜੀਵਾਂ ਹਰ ਬਿਨ ਕਿਸਾ ਨਾ ਜੀਵਤੀ ਗੁਰ ਮਿਲਿਓ ਹਰਸ ਪੀਵਾਂ ਰਹਾਉ ਹਉ ਹਰ ਗੁਣ ਗਾਵਾਂ ਨਿਤ ਹਰ ਸੁਣੀ ਹਰ ਹਰ ਗਦ ਕੀਨੀ ਹਰ ਹਸ ਗੁਰ ਤੇ ਪਾਇਆ ਮੇਰਾ ਮਨ ਤਨ ਲੀਨੀ ਧਨ ਤਨ ਗੁਰ ਸਤਪੁਰਖ ਹੈ ਜਿਨ ਭਗਤ ਹਰ ਦੀਨੀ ਜੇ ਗੁਰ ਤੇ ਹਰ ਪਾਇਆ ਤੋ ਗੁਰ ਹਮ ਕੀਨੀ ਗੁਣਦਾਤਾ ਹਰ ਰਾਏ ਹੈ ਹਮ ਆਪ ਗਣਿਆਰੇ ਪਾਪੀ ਪਾਥਰ ਡੂਬਦੇ ਗੁਰਮੁਖ ਕਰ ਤਾਰੇ ਤੂੰ ਗੁਣਦਾਤਾ ਨਿਰਮਲਾ ਹਮ ਆਪ ਗੁਣਿਆਰੇ ਹਰ ਸਰਣਾਗਤ ਰਾਖ ਲੇਹੋ ਮੂੜ ਮੁਗਧ ਨਿਸਤਾਰੇ ਸਹਿਜ ਆਨੰਦ ਸਦਾ ਗੁਰਮਤੀ ਹਰ ਹਰ ਮਨ ਧਿਆਇਆ ਸੱਜਣ ਹਰ ਪ੍ਰਾਪਾਇਆ ਹਰ ਸੋਹੇ ਲਾਗਾਇਆ ਹਰ ਦਇਆ ਤਾਰ ਪ੍ਰਾ ਬੇਨਤੀ ਹਰ ਹਰ ਚੇਤਾਇਆ ਜਨ ਨਾਨਕ ਮੰਗੇ ਧੂੜ ਤੇਨ।

ਬਾਅਦ ਪੰਡਿਤ ਸਾਤ ਸਿਮਰਤ ਪੜਿਆ, ਜੋਗੀ ਗੋਰਖ ਗੋਰਖ ਕਰਿਆ, ਮੈਂ ਮੂਰਖ ਹਰ ਹਰ ਜਪ ਪੜਿਆ, ਨਾ ਜਾਨਾ ਕਿਆ ਗਤ ਰਾਮ ਹਮਾਰੀ, ਹਰ ਪਾਜ ਮਨ ਮੇਰੇ ਤਾਰ ਪਹੁਜਲ ਤੂੰ ਤਾਰੀ ਰਹਾਓ। ਸੰਨਿਆਸੀ ਬਭੂਤ ਲੈ ਦੇਹ ਸਵਾਰੀ, ਪਰ ਤੇਰੇ ਤਿਆਗ ਕਰੀ ਬ੍ਰਹਮਚਾਰੀ, ਮੈਂ ਮੂਰਖ ਹਰ ਆਸ ਤੁਮਾਰੀ, ਖੱਤਰੀ ਕਰਮ ਕਰੇ ਸੂਰਤਣ ਪਾਵੇ, ਸੂਦ ਵੈਸ ਪਰ ਕਿਰਤ ਕਮਾਵੇ, ਮੈਂ ਮੂਰਖ ਹਰ ਨਾਮ ਛਿੜਾਵੇ, ਹਉ ਤੇਰੀ ਸਿਰਡ ਤੂੰ ਆਪੇ ਰਹਿਆ ਸਮਾਈ, ਗੁਰਮੁਖ ਨਾਨਕ ਦੇ ਵਡਿਆਈ, ਮੈਂ ਅੰਧਲੇ ਘਰ ਟੇਕ ਟਿਕਾਈ, ਗੌੜੀ ਗੁਆਰੇਰੀ ਮਹੱਲਾ ਚੌਥਾ, ਨਿਰਗੁਣ ਕਥਾ ਕਥਾ ਹੈ ਹਰ ਕੀ, ਭਾਜ ਮੇਰੇ ਸਾਧੂ ਸੰਗਤ ਜਾਨਕੀ, ਤਾਰ ਭੌਜਲ ਅਕਥ ਕਥਾ ਸੁਣ ਹਰ ਕੀ, ਗੋਬਿੰਦ ਸਤ ਸੰਗਤ ਮੇਲ ਆਏ, ਹਰ ਰਸ ਰਸਨਾ ਰਾਮ ਗੁਣ ਗਾਏ ਰਹਾਓ, ਜੋ ਜਨ ਧਿਆਵੇ ਹਰ ਹਰ ਨਾਮਾ, ਤਿਨ ਦਾਸਨ ਦਾਸ ਕਰੋ ਹਮਰਾਮਾ, ਜਨਕੀ ਸੇਵਾ ਊਤਮ ਕਾਮਾ, ਜੋ ਹਰ ਕੀ ਹਰ ਕਥਾ ਸੁਣਾਵੇ, ਸੋ ਜਨ ਹਮਰੇ ਮਨ

ਸਤਿਗੁਰ ਭਗਤੂਰ ਜਿਨ੍ਹਾਂ ਮੁਖ ਲਾਈ, ਤਿੰਨ ਕੂਟ ਤੇ ਆਗੇ ਹਰ ਲਿਵਲਾਈ, ਤੇ ਹਰ ਦਰਗੇ ਮੁਖ ਉਜਲ ਪਾਈ, ਗੁਰ ਸੇਵਾ ਆਪ ਹਰ ਭਾਵੈ, ਕ੍ਰਿਸ਼ਨ ਬਲ ਭਦਰ

ਜਨ ਕੀ ਉਮਾ ਤੁਝੇ ਵਡਾਈਆਂ ਰਹਾਉ। ਮੰਦਰ ਕਰ ਆਨੰਦ ਹਰ, ਹਰ ਜਸ ਮਨ ਭਾਵੇ, ਸਖਸ ਮੀਠੇ ਮੁਖ ਲੱਗੇ ਜਾਂ ਹਰ ਗੁਣ ਗਾਵੇ। ਹਰ ਜਨ ਪਰਿਵਾਰ ਸੁਧਾਰ ਹੈ, ਇਕ ਹੀ ਕੁਲੀ ਸਭ ਜਗਤ ਛਿੜਾਵੇ। ਜੋ ਕੀਆ ਸੋ ਹਰ ਕੀਆ, ਹਰ ਕੀ ਵਡਿਆਈ, ਹਰ ਜੀ ਤੇਰੇ ਤੂੰ ਵਰਤਦਾ, ਹਰ ਪੂਜ ਕਰਾਈ, ਹਰ ਭਗਤ ਭੰਡਾਰ ਲਹਾ।

ਮਹਲਾ ਚੌਥਾ ਕਿਰਸਾਣੀ ਕਿਰਸਾਨ ਕਰੇ ਲੋਚੇ ਜੀ ਉਲਾਏ ਹਲ ਜੋਤੇ ਉਦਮ ਕਰੇ ਮੇਰਾ ਪੁੱਤ ਧੀ ਖਾਏ ਤਿਉ ਹਰ ਜਨ ਹਰ ਹਰ ਜਪ ਕਰੇ ਹਰ ਅੰਤ ਛਿੜਾਏ ਮੈਂ ਮੂਰਖ ਕੀ ਗਦ ਕੀਜੈ ਮੇਰੇ ਰਾਮ ਗੁਰ ਸਤਿਗੁਰ ਸੇਵਾ ਹਰ ਲਾਏ ਹਮ ਕਾਮ ਰਹਾਓ ਲੈ ਤੁਰੇ ਸੌਦਾਗਰੀ ਸੌਦਾਗਰ ਧਾਵੇ ਤਨ ਖੱਟੇ ਆਸਾ ਕਰੇ ਮਾਇਆ ਮੋਹ ਵਧਾਵੇ ਤਿਉ ਹਰ ਜਨ ਹਰ ਹਰ ਬੋਲਤਾ ਹਰ ਬੋਲ ਸੁਖ ਪਾਵੇ ਫਿਰ ਸੰਚੇ ਹਟਵਾਣੀਆਂ ਬੇਹਾੜ ਕੁਮਾਏ ਬੋ ਝੂਠ ਪਸਾਰਾ ਝੂਠ ਕਾ ਝੂਠੇ ਲਪਟਾਏ ਤਿਉ ਹਰ ਜਨ ਹਰ ਤਨ ਸੰਚਿਆ ਹਰ ਖਰਚ ਲੈ ਜਾਏ ਇਉ ਮਾਇਆ ਮੋਹ ਕੁਟੰਬ ਹੈ

ਕਿਛ ਰੂਪ ਨਹੀਂ, ਕਿਸ ਜਾਤ ਨਾਹੀ, ਕਿਸ ਟੰਗ ਨਾ ਮੇਰਾ, ਪਿਆ ਮੂੰਹ ਲੈ ਬੋਲੇ ਗੁਣ ਬਿਹੂਨ, ਨੰਦ ਪਿਆ ਨਾ ਤੇਰਾ, ਹਮ ਪਾਪੀ ਸੰਗ ਗੁਰ ਉਭਰੇ, ਪੁੰਨ ਸਤਿਗੁਰ ਕੇਰਾ, ਸਭ ਜੀਓ ਪਿੰਡ ਮੁਖ ਨਕ ਦੀਆ, ਵਰਤਨ ਕੋ ਪਾਣੀ, ਅੰਨ ਖਾਣਾ ਕੱਪੜ ਪਹਿਨਣ ਦੀਆ, ਤਸ ਅੰਨ ਪੁਗਾਣੀ, ਜਿਨ ਦੀਏ ਸੋ ਚਿਤ ਨ ਆਵੀ, ਪਸੂ ਹੋ ਕਰ ਜਾਣੀ, ਸਭ ਕੀਤਾ ਤੇਰਾ ਵਰਤਦਾ, ਤੂੰ ਅੰਤਰ ਜਾਮੀ, ਹਮ ਜੰਤ ਵਿਚਾਰੇ ਕਿਆ ਕਰੇ, ਸਭ ਖੇਲ ਤੁਮ ਸਵਾਮੀ, ਜਨ ਨਾਨਕ ਹਾਟ ਵਿਹਾਜਿਆ, ਹਾਰ ਗੁਲਮ ਗੁਲਾਮੀ, ਗੌੜੀ ਬੈਰਾਗਣ ਮਹੱਲਾ ਚੌਥਾ, ਜਿਉਂ ਜਨਨੀ ਸੋ ਜਨ ਪਾਲਤੀ, ਰਾਖੇ ਨਦਰ ਮਜਹਾਰ, ਅੰਤਰ ਬਾਰ ਮੁਖ ਦੇ ਗਰਾਸ, ਖਿਨ ਖਿਨ ਪੋਚਾਰ, ਤੂੰ ਸਤਿਗੁਰ ਗੁਰਸਿਖ ਰਾਖਦਾ, ਹਰ ਪ੍ਰੀਤ ਪਿਆਰ, ਮੇਰੇ ਰਾਮ ਹਮ ਬਾਰਕ ਹਰ ਪ੍ਰਭ ਕੇ ਹੈ ਇਆਣੇ, ਤਨ ਤਨ ਗੁਰੂ ਗੁਰ ਸਤਿਗੁਰ ਪਾਂਦਾ, ਜਿਨ ਹਰ ਉਪਦੇਹ ਦੇ ਕੀਏ।

ਤਾਰ ਸੰਭਾਲੀ, ਤਿਉ ਸਤਿਗੁਰ ਸਿੱਖ ਪ੍ਰੀਤ ਹਰ ਹਰ ਕੀ, ਗੁਰ ਸਿੱਖ ਰੱਖੇ ਜੀ ਨਾਲੀ, ਜੈਸੇ ਕਾਤੀ ਤੀਸ ਬਤੀਸ ਵਿੱਚ ਰਾਖੇ ਰਸਨਾ ਮਾਸਰਤ ਤੇਰੀ।

ਕਰੋ ਕਿਰਪਾ ਜਗਜੀ ਮਨ ਦਾਤੇ, ਮੇਰਾ ਮਨ ਹਰ ਸੇਤੀ ਰਾਚੇ, ਸਤਿਗੁਰ ਬਚਨ ਦਿਉ ਅਤ ਨਿਰਮਲ, ਜਪ ਹਰ ਹਰ ਹਰ ਮਨ ਮਾਚੇ, ਰਾਮ ਮੇਰਾ ਮਨ ਤਾਨ ਬੇਦ ਲਿਓ ਹਰ ਸਾਚੇ, ਜੇ ਕਾਲ ਕੇ ਮੁਖ ਜਗ ਸਭ ਗਰਸਿਆ, ਗੁਰ ਸਤਿਗੁਰ ਕੇ ਬਚਨ ਹਰ ਹਮ ਬਾਚੇ ਰਹਾਓ, ਜਿਨ ਕੋ ਪ੍ਰੀਤ ਨਾਹੀ ਹਰ ਸੇਤੀ, ਤੇ ਸਾਗਤ ਮੂੜ ਨਾ ਰਕਾਚੇ, ਤਿਨ ਕੋ ਜਨਮ ਮਰਨ ਅਦ ਭਾਰੀ, ਵਿਚ ਵਿਸ਼ਟਾ ਮਰ ਮਰ ਪਾਚੇ, ਤੁਮ ਦਿਆਲ ਸਰਨ ਪ੍ਰਤਪਾਲਕ, ਮੋਕੋ ਦੀਜੇ ਦਾਨ ਹਰ ਹਮ ਜਾਚੇ, ਹਰ ਕੇ ਦਾਸ ਦਾਸ ਹਮ ਕੀਜੇ, ਹਮ ਨਿਰਤ ਕਰੇ ਕਰ ਨਾਚੇ, ਆਪੇ ਸਾ ਵੱਡੇ ਪ੍ਰਸਵਾਮੀ, ਹਮ ਵਣਜਾਰੇ ਹੈ ਤਾਚੇ, ਮੇਰਾ ਮਨ ਤਨ ਜੀਓ ਰਾਜ ਸਭ ਤੇਰੀ, ਜਨ ਨਾਨਕੇ ਸਾ ਪ੍ਰਸਾਚੇ, ਗੌੜੀ ਪੂਰਬੀ ਮਹੱਲਾ ਚੌਥਾ, ਤੁਮ ਦਿਆਲ ਸਰਬ ਦੁਖ ਪੰਜਨ, ਇਕ ਬਿਨੋ ਸੁਨੋ ਦੇ ਕਾਨ, ਚੇਤੇ ਤੁਮਹਾਰ ਜਾਨੇ ਸਵਾਮੀ, ਤੂੰ ਸਤਿਗੁਰ ਮੇਰ ਮੇਰਾ ਪ੍ਰਾਨੇ, ਆਰਾਮ ਹਮ ਸਤਿਗੁਰ ਪਾਰ ਬ੍ਰਹਮ ਕਰ ਮਾਨੇ, ਹਮ ਮੂੜ ਮੁਗਧ ਅਸ਼ੁੱਧ ਮਤ ਹੋਤੇ, ਗੁਰ ਸਤਿਗੁਰ ਕੈ ਬਚਨ ਹਰ ਹਮ ਜਾਨੇ ਰਖਾਓ, ਜਿਤਨੇ ਰਸ ਅਨ ਰਸ ਹਮ ਦੇਖੇ, ਤਬ ਤਿਤਨੇ ਫੀਕ ਫੀਕਾ ਨੇ, ਹਰ ਕਾ ਨਾਮ ਅੰਮ੍ਰਿਤ ਰਸ ਚਾਖਿਆ, ਮਿਲ ਸਤਿਗੁਰ ਮੀਠ ਰਸ ਗਾਨੇ, ਜਿਨ ਕੋ ਗੁਰ ਸਤਿਗੁਰ ਨੀ ਪੇਟਿਆ, ਤੇ ਸਾਗਤ ਮੂੜ ਦੇਵਾਨੇ, ਤਿਨਕੇ ਕਰਮਹੀਨ ਤੁਰ ਪਾਏ, ਦੇਖ ਦੀਪਕ ਮੋਏ ਪਚਾਨੇ, ਜਿਨ ਕੋ ਤੁਮ ਦਿਆ ਕਰ ਮਿਲੋ, ਤੇ ਹਰ ਹਰ ਸੇਵ ਲਗਾਨੇ, ਜਨ ਨਾਨਕ ਹਰ ਹਰ ਹਰ ਜਾ ਪ੍ਰਗਟੇ, ਮਤ ਗੁਰਮਤ ਨਾਮ ਸਮਾਨੇ, ਗੌੜੀ ਪੂਰਬੀ ਮਹੱਲਾ ਚੌਥਾ, ਮੇਰੇ ਮਨ ਤੋ ਪ੍ਰਸਦਾ ਨਾ ਲਗੇ ਸਵਾਮੀ, ਹੋ ਕਿੱਥੇ ਹਰ ਪਹੁ ਨਸੀਏ, ਹਰ ਆਪੇ ਬਖਸ ਲਏ ਪਰ ਸਾਚਾ, ਹਰ ਆਪ ਛੁਡਾਏ ਛੁਟੀਏ, ਮੇਰੇ ਮਨ ਜਪ ਹਰ ਹਰ ਹਰ ਮਨ ਜਪੀਏ, ਸਤਿਗੁਰ ਕੀ ਸਰਣ ਆਈ ਭਜ ਕੋ ਮੇਰੇ ਮਨਾ, ਗੁਰ ਸਤਿਗੁਰ ਪੀਛੇ ਛੁਟੀਏ, ਰਹਾਓ ਮੇਰੇ ਮਨ ਸੇਵੋ ਸੋ ਪਰ ਸਰਬ ਸੁਖ ਦਾਤਾ, ਜਿਤ ਸੇਵੈ ਨਿਜ ਕਰ ਵਸੀਏ, ਗੁਰਮੁਖ ਜਾਏ ਲਹੁ ਕਰ ਆਪਣਾ, ਤਸ ਚੰਦਨ ਹਰ ਜਸ ਤਸੀਏ, ਮੇਰੇ ਮਨ ਹਰ ਹਰ ਹਰ ਹਰ ਹਰ ਜਸ ਉਤਮ, ਲੈ ਲਹ ਹਰ ਮਨ ਹੱਸੀਏ, ਹਰ ਆਪ ਦਇਆ ਕਰ ਦੇਵੇ ਤਾਂ ਅੰਮ੍ਰਿਤ ਹਰ ਹਸ ਚੱਕੀਏ, ਮੇਰੇ ਮਨ ਨਾ ਬਿਨਾ ਜੋ ਦੂਜੇ ਲਾਗੇ, ਤੇ ਸਾਗਤ ਨਾਲ ਜਮ ਕੁੱਟੀਏ, ਤੇ ਸਾਗਤ ਚੋਰ ਜਿਨ੍ਹਾਂ ਨਾਮ ਸਾਰਿਆ, ਮਨ ਤਿਨ ਕੇ ਨਿਟ ਨਾ ਪਿੱਟੀਏ, ਮੇਰੇ ਮਨ ਸੇਵੋ ਅਲਖ ਨਿਰੰਜਨ ਨਰ ਹਰ, ਜਿਤ ਸੇਵੇ ਲੇਖਾ ਛੁੱਟੀਏ,

ਦਾਇਦ ਚਲ ਚਲ ਹਾਂਡੇ, ਗੁਰ ਪੂਰਾ ਪਾਇਆ ਵਡਭਾਗੀ, ਹਰ ਮੰਤਰ ਦੀ ਆਮਨ ਠਾਂਡੇ, ਆਰਾਮ ਹਮ ਸਤਿਗੁਰ ਲਾਲੇ ਕਾਂਡੇ ਰਖਾਓ, ਹਮਰੇ ਮਸਤਕ ਦਾਗ ਦਗਾਨਾ, ਹਮ ਕਰਜ ਗੁਰੂ ਬਹੁ ਸਾਂਡੇ, ਪਰ ਵਿਕਾਰ ਪੁੰਨ ਬਹੁ ਕੀਆ, ਹੋ ਦੁੱਤਰ ਪਾਰ ਪਰਾਡੇ, ਜਿਨ ਕਉ ਪ੍ਰੀਤ ਹਿਰਦੇ ਹਰਨਾਹੀ, ਤਿਨ ਕੂਰੇ ਗੰਢਨ ਗਾਂਡੇ, ਜਿਉ ਪਾਣੀ ਕਾਗਦ ਬਿਨਸ ਜਾਤ ਹੈ, ਤੂੰ ਮਨਮ ਗਰਭ ਗਲਾਡੇ, ਹਮ ਜਾਣੇ ਕਛੂ ਨ ਜਾਣੇ ਆਖੇ, ਜਿਉ ਹਾਰਾ ਖੇਤੋ ਠਾਂਡੇ, ਹਾਂ ਭੂਲ ਚੂ ਗੁਰ ਕਿਰਪਾ ਤਾਰੋ, ਜਾਂ ਨਾਨਕ ਉਤਰੇ ਕਾਂਡੇ, ਗੌੜੀ ਪੂਰਬੀ ਮਹੱਲਾ ਚੌਥਾ, ਕਾਮ ਕ੍ਰੋਧ ਨਗਰ ਬਹੁ ਪਰਿਆ, ਮਿਲ ਸਾਧੂ ਖੰਡਲ ਖੰਡਾ ਹੈ, ਪੂਰਬ ਲਿਖਤ ਲਿਖੇ ਗੁਰ ਪਾਇਆ, ਮਨ ਹਰ ਲਿਵ ਮੰਡਲ ਮੰਡਾ ਹੈ, ਪਰ ਸਾਧੂ ਅੰਜਲੀ ਪੁਨ ਵੱਡਾ ਹੈ, ਕਾ ਡੰਡੋ।

ਮੁਖ ਮਸਤਕ ਪਾਲ ਸੁਖਾਗੇ ਆਰਾਮ ਗੁਰਮਤ ਹਰ ਲਿਵ ਲਾਗੇ ਰਖਾਓ ਧੜਕਾ ਰਮਈਆ ਰਮਤ ਰਾਮ ਰਾਏ ਗੁਰ ਸ਼ਬਦ ਗੁਰੂ ਲਿਵ ਲਾਗੇ ਹਉ ਮਨ ਤਨ ਦੇਵੋ ਕਾੜ ਗੁਰੂ ਕਹੋ ਮੇਰਾ ਪ੍ਰਮ ਪਉ ਗੁਰਬਚਨੀ ਭਾਗੇ ਅੰਧਿਆਰੇ ਦੀਪ ਕੇ ਆਣ ਜਲਾਏ ਗੁਰ ਗਿਆਨ ਗੁਰੂ ਲਿਵ ਲਾਗੇ ਅਗਿਆਨ ਅੰਧੇਰਾ ਬਿਨਸ ਬਿਨਾਸਿਓ ਕਰ ਵਸਤਲ ਹੀ ਮਨ ਜਾਗੇ ਸਾਕਤ ਬਦ ਕਮਾਇਆ ਤਾਰੀ ਤਿੰਨ ਜਮ ਜੋ ਹੁਣ ਲਾਗੇ ਹੁਣ ਸਤਗੁਰ ਆਗੇ ਸੀਸ ਨਾ ਬੇਤਿਆ ਕੋਈ ਆਵੇ ਜਾਏ ਅਪਾਗੇ ਹਮਰਾ ਬਿਨੋ ਸਰੂਪ ਠਾਕੁਰ ਹਮ ਸਰਨ ਪ੍ਰਭੂ ਹਰ ਮਾਂਗੇ ਜਨ ਨਾਨਕ ਕੀ ਲਜ ਪਾਦ ਗੁਰੂ ਹੈ ਸਿਰ ਬੇਤਿਓ ਸਤਗੁਰ ਆਗੇ ਗੌੜੀ ਪੂਰਬੀ ਮਹੱਲਾ ਚੌਥਾ ਆਮ ਅਹੰਕਾਰੀ ਅਹੰਕਾਰ ਗਿਆਨ ਮਤ ਗੁਰ ਮਿਲੇ ਆਪ ਗੁਆ

ਗੁਰਮੁਖ ਜਿੰਦੂ ਜਪਨਾਮ ਕਰਮਾ ਮਤ ਮਾਤਾ ਮਤ ਜੀਓ ਨਾਮ ਕਰਾਮਾ ਸੰਤੋਖ ਪਿਤਾ ਕਰ ਗੁਰਪੁਰਖ ਅਜਨਮਾ ਵੜਭਾਗੀ ਮਿਲ ਰਾਮਾ ਗੁਰਜੋਗੀ ਪੁਰਖ ਮਿਲਿਆ ਰੰਗ ਮਾਣੀ ਜੀਓ ਗੋਰ ਹਾ ਰੰਗ ਰਤੜਾ ਸਦਾ ਨਿਰਵਾਣੀ ਜੀਓ ਵੜਭਾਗੀ ਮਿਲ ਸੂਡ ਸੁਜਾਣੀ ਜੀਓ ਮੇਰਾ ਮਨ ਤਨਹਾ ਰੰਗ ਪਿੰਨਾ ਆਵੋ ਸੰਤੋ ਮਿਲ ਨਾਮ ਜਪਾਹਾ ਵੇ ਸੰਗਤ ਨਾਮ ਸਦਾ ਲੈ ਲਾਹਾ ਜੀਓ ਕਰ ਸੇਵਾ ਸੰਤਾਂ ਅੰਮ੍ਰਿਤ ਮੁਖ ਪਾਹਾ ਜੀਓ ਮਿਲ ਪੂਰਬ ਲਿਖੜੇ ਤੁਰ ਕਰਮਾ ਤਾਵਣ ਵਰਸ ਅੰਮ੍ਰਿਤ ਜਗ ਛਾਇਆ ਜੀਓ ਮਨ ਮੋਰ ਕੋ ਕਿਹੜਾ ਸ਼ਬਦ ਮੁਖ ਪਾਇਆ ਹਰ ਅੰਮ੍ਰਿਤ ਬੁੱਠੜਾ ਮਿਲਿਆ ਹਰ ਰਾਇਆ ਜੀਓ ਜਨ ਨਾਨਕ ਪ੍ਰੇਮ ਰਤੰਨਾ ਗੌੜੀ ਮਾਝ ਮੁਹੱਲਾ ਚੌਥਾ ਆਓ ਸਖੀ ਗੁਣ ਕਾਮਣ ਕਰੀਹਾ ਜੀਓ ਮਿਲ ਸੰਤ ਜਣਾ ਰੰਗਮਾਣੇ ਰਲੀਆ ਜੀਓ ਪੁਰ ਦੀਪ ਗਿਆਨ ਸਦਾ ਮਨ ਬਰੀਆ ਜੀਓ ਹਰ ਤੁੱਠੇ ਟੋਲ ਟੋਲ ਮਿਲੀਏ ਜੀਓ ਮੇਰੇ ਮੰਤਨ ਪ੍ਰੇਮ ਲਗਾ ਹਰ ਟੋਲੇ ਜੀਓ ਮੈਂ ਮੇਲੇ ਮਿੱਤਰ

ਇੱਕ ਖਾਵੇ ਬਖਸ ਤੂਟ ਨਾ ਆਵੇ, ਇੱਕ ਨਾ ਫੱਕਾ ਪਾਇਆ ਜੀਓ, ਇੱਕ ਰਾਜੇ ਤਖਤ ਬਏ ਨਿਤ ਸੁਗੀਏ, ਇੱਕ ਨਾ ਪਿੱਖ ਮੰਗਾਇਆ ਜੀਓ, ਤਾਂ ਵੇਖੋ ਸਬਤ ਵਰਤਦਾ ਮੇਰੇ ਗੋਬਿੰਦਾ, ਜਨ ਨਾਨਕ ਨਾਮ ਧਿਆਇਆ ਜੀਓ, ਗੌੜੀ ਮਾਜ ਮਹੱਲਾ ਚੌਥਾ, ਮਨ ਮਾਹੀ ਮੇਰੇ ਗੋਬਿੰਦਾ, ਹਾ ਰੰਗ ਰਤਾ ਮਨ ਮਾਹੀ ਜੀਓ, ਹਾ ਰੰਗ ਨਾਲ ਨਾ ਲਖੀਏ ਮੇਰੇ ਗੋਬਿੰਦਾ, ਹੋਰ ਪੂਰਾ ਅਲੱਖ ਲਖਾਹੀ ਜੀਓ, ਹਰ ਹਰ ਨਾਮ ਪ੍ਰਗਾਸੇ।

ਦਾ ਮੇਰਾ ਹਰ ਪਰ ਸੱਜਣ ਸੈਣੀ ਜੀਉ ਹਰ ਆਏ ਮਿਲਿਆ ਜਗ ਜੀਵਨ ਮੇਰੇ ਗੋਵਿੰਦਾ ਮੈਂ ਸੁਖ ਵਿਖਾਣੀ ਰਹਿਣੀ ਜੀਉ ਮੈਂ ਮਿਲੋ ਸੰਤ ਮੇਰਾ ਹਰ ਪਰ ਸੱਜਣ ਮੈਂ ਮੰਤਨ ਭੁੱਖ ਲਗਾਈਆ ਜੀਉ ਹਉ ਰਹਿ ਨਾ ਸਕੋ ਬਿਨ ਦੇਖੇ ਮੇਰੇ ਪ੍ਰੀਤਮ ਮੈਂ ਅੰਤਰ ਵਿਰੋਹ ਹਰ ਲਾਈਆ ਜੀਉ ਹਰ ਆਇਆ ਮੇਰਾ ਸੱਜਣ ਪਿਆਰਾ ਗੁਰ ਮਿਲੇ।

ਹਰਿ ਆਪੇ ਸਭ ਕੜ ਭੋਗਦਾ ਮੇਰੇ ਗੋਵਿੰਦਾ, ਆਪੇ ਰਸੀਆ ਭੋਗੀ ਜੀਓ, ਹਰਸੋ ਜਾਣ ਨਾ ਭੁੱਲੀ ਮੇਰੇ ਗੋਵਿੰਦਾ, ਆਪੇ ਸਤਿਗੁਰ ਜੋਗੀ ਜੀਓ, ਆਪੇ ਜਗਤ ਉਪਾਏ ਦਾ ਮੇਰੇ ਗੋਵਿੰਦਾ।

ਗੋਵਿੰਦਾ ਹਰ ਭਗਤਾਂ ਲੋਚ ਮਨ ਪੂਰੀ ਜੀਓ ਆਪੇ ਜਲ ਥਲ ਵਰਤਦਾ ਮੇਰੇ ਗੋਵਿੰਦਾ ਰਵ ਰਹਿਆ ਨਹੀਂ ਦੂਰੀ ਜੀਓ ਹਰ ਅੰਤਰ ਬਾਰ ਆਪ ਹੈ ਮੇਰੇ ਗੋਵਿੰਦਾ ਹਰ ਆਪ ਰਹਿਆ ਪਰ ਪੂਰੀ ਜੀਓ ਹਰ ਆਤਮ ਰਾਮ।

ਬਾਦ ਕੇਨ ਬਦ ਕੁਸਲ ਹੋਤ ਮੇਰੇ ਪਾਈ ਕਿਉਂ ਪਾਈ ਗਏ ਘਰ ਆਰਾਮ ਸਖਾਈ ਰਖਾਓ ਕੁਸਲ ਨਾ ਗ੍ਰਹਿ ਮੇਰੀ ਸਾ ਮਾਇਆ ਉੱਚੇ ਮੰਦਰ ਸੁੰਦਰ ਛਾਇਆ ਝੂਠੇ ਲਾਲ ਚ ਜਨਮ ਗਵਾਇਆ ਹਸਤੀ ਕੋੜੇ ਦੇਖ ਵਿਗਾਸਾ ਲਸਕੜ ਜੋੜੇ ਨੇਵ ਖਵਾਸਾ ਗਲ ਜੇਵੜੀ ਹੋ ਮੇਕੇ ਫਾਸਾ ਰਾਜ ਕੁਮਾਵੇ ਦੇ ਦਸਾਰੀ ਮਾਣੇ ਰੰਗ ਭੋਗ ਬਹੁਨਾਰੀ ਜਿਉ ਨਰਪਤ ਸੁਪਨੇ ਪੇਖਾਰੀ ਇਹ ਕੁਸਲ ਮੋਕੋ ਸਤਿਗੁਰੂ ਬਤਾਇਆ ਹਰ ਜੋਸ਼ ਕਰੇ ਸੁਵਰ ਕਿਆ ਭਗਤਾਂ ਪਾਇਆ ਜਨ ਨਾਨਕ ਹੋ ਮੇਮਾਰ ਸਮਾਇਆ ਕੇਨ ਬਿਰ ਕੁਸਲ ਹੋ ਤੇ ਮੇਰੇ ਭਾਈ ਕਿਉਂ ਪਾਈ ਗਏ ਹਰ ਰਾਮ ਸਖਾਈ ਹਰਾਓ ਦੂਜਾ ਗੌੜੀ ਗੁਆਰੇਰੀ ਮਹੱਲਾ ਪੰਜਵਾਂ ਕਿਉਂ ਪ੍ਰਮੀਏ ਪ੍ਰਮ ਕਿਸਕਾ ਹੋਈ ਜਾਂ ਜਲਥਲ ਮਹੀਲ ਰਵਿਆਸ ਹੋਈ ਗੁਰਮੁਖ ਉਭਰੇ ਮਨਮੁਖ ਪਦ ਖੋਈ

ਜੋ ਵਰਤਨਤਾ ਮਨ ਮੁਖ ਮੋਇਜਨ ਦੂਜੀ ਪਿਆਸਾ ਵੋ ਜੋਨੀ ਭਵੇ ਤੁਰ ਕਿਰਤ ਲਿਖਿਆ ਸਾ ਜੈਸਾ ਬੀਜੇ ਤੈਸਾ ਖਾਸਾ ਦਿਗ ਦਸਮ ਪਇਆ ਵੇਗਾ ਸਾ ਸਭ ਨਦਰੀ ਆਇਆ ਬ੍ਰਹਮ ਪਰਗਾਸਾ ਜਾ ਨਾਨਕੀ ਘਰ ਪੂਰਨ ਆਸਾ ਗੌੜੀ ਗੁਆਰੇਰੀ ਮੁਹੱਲਾ ਪੰਜਵਾ ਕਈ ਜਨ ਪੈ ਕੀਟ ਪਤੰਗਾ ਕਈ ਜਨਮ ਗਜਮੀਨ ਕੋਰੰਗਾ ਕਈ ਜਨਮ ਪੰਕੀ ਸਰਪ ਹੋਇਓ ਕਈ ਜਨਮ ਹੈਵਰ ਬਿਖ ਜੋਇਓ ਮਿਲ ਜਗਦੀਸ ਮਿਲਨ ਕੀ ਬਰੀਆ ਕਿਰੰ ਕਾਲੇ ਦੇ ਸੰਜਰੀਆ ਰਹਾਓ ਕਈ ਜਨਮ ਸੈਲ ਗਿਰ ਕਰਿਆ ਕਈ ਜਨਮ ਗਰਭ ਹਿਰ ਕਰਿਆ ਕਈ ਜਨਮ ਸਾਹ ਕਰ ਉਪਾਇਆ ਲਗ ਚੌਰਾਸੀ ਜੋਨ ਫਰਮਾਇਆ ਸਾਹ ਸੰਗ ਪਿਓ ਜਨਮ ਪ੍ਰਾਪਤ ਕਰ ਸੇਵਾ ਭਜ ਹਰ ਹਰ ਗੁਰਮਤ ਤਿਆਗ ਮਾਨ ਝੂਠ ਅਭਮਾਨ ਜੀਵਤ ਮਰੇ ਦਰਗੇ ਪਰਵਾਨ।

ਮਹੱਲਾ ਪੰਜਵਾਂ ਕਰਮ ਪੂਮੇ ਬੋ ਨਾਮ ਪੂਰਨ ਹੋਏ ਤੁਮਾਰਾ ਕਾਮ ਫਲ ਪਾਵੇ ਮਿਟੇ ਜਮ ਤਰਾਸ ਨਿਤ ਗਾਵੇ ਹਰ ਹਰ ਗੁਣ ਜਾਸ ਹਰ ਹਰ ਨਾਮ ਅੰਤਰ ਉਰ ਧਾਰ ਸੀਗਰ ਕਾਰਜ ਲਿਓ ਸਵਾਰ ਹਰਹਾਓ ਆਪਣੇ ਪ੍ਰਸ ਹੋ ਸਾਵਧਾਨ ਤਾਂ ਤੂੰ ਦਰਗੇ ਪਾਵੇ ਮਾਨ ਉਸ ਜਨਮ ਸਗਲੀ ਤਿਆਗ ਸੰਤ ਜਿਨਾ ਕੀ ਚਰਣੀ ਲਾਗ ਸਰਬ ਜੀ ਹੈ ਜਾ ਕੇ ਹਾਥ ਕਦਰ ਵਿਛੜੇ ਸਭ ਕੇ ਸਾਥ ਉਹ ਪਾਵ ਛੋੜ ਗੋ ਤਿਸ ਕੀ ਓਟ ਨਿਮ ਖਮਾਏ ਹੋਵੇ ਤੇਰੀ ਚੋਟ ਸਾ ਨਿਡਕਰ ਤਿਸ ਨੂੰ ਜਾਨ ਪ੍ਰਭ ਕੀ ਆਗਿਆ ਸਤ ਕਰਮਾਨ ਗੁਰ ਕੇ ਵਚਨ ਮਿਟਾਵੋ ਆਪ ਹਰ ਹਰ ਨਾਮ ਨਾਨਕ ਜਪ ਜਾਪ ਗੌੜੀ ਗੁਆਰੇਰੀ ਮਹੱਲਾ ਪੰਜਵਾਂ ਗੁਰ ਕਾ ਭਜਨ ਸਦਾ ਅਬਨਾਸੀ ਗੁਰ ਕੇ ਭਜਨ ਕੱਟੀ ਜਮ ਫਾਸੀ ਗੁਰ ਕਾ ਭਜਨ ਜੀ ਕੈ ਸੰਗ ਗੁਰ ਕੈ ਭਜਨ ਰਤੇ ਰਾਮ ਕੈ ਰੰਗ ਜੋ ਗੁਰ ਦੀਆ ਸੋ ਮਨ ਕੈ ਕਾਮ ਸੰਤ ਕਾ ਕੀਆ ਸਤਕਰਮਾਨ ਰਗਾਓ ਗੁਰ ਕਾ ਭਜਨ ਅਟਲ ਅਛੇਦ ਗੁਰ ਕੈ ਭਜਨ ਕੱਟੇ ਭ੍ਰਮ ਭੇਦ ਗੁਰ ਕਾ ਭਜਨ ਕਥੋ ਨਾ ਜਾਏ ਗੁਰ ਕੈ ਬਚਨ ਹਰ ਕੇ ਗੁਣ ਗਾਏ ਗੁਰ ਕਾ ਭਜਨ ਜੀ ਕੈ ਸਾਥ ਗੁਰ ਕਾ ਬਚਨ ਅਨਾਦ ਕੋ ਨਾਥ ਗੁਰ ਕੈ ਬਚਨ ਨਰਕ ਨਾ ਪਵੈ ਗੁਰ ਕੈ ਬਚਨ ਰਸਨਾ ਅੰਮ੍ਰਿਤ ਰਵੈ ਗੁਰ ਕਾ ਭਜਨ ਪ੍ਰਗਟ ਸੰਸਾਰ ਗੁਰ ਕੈ ਭਜਨ ਨਾ ਆਵੇ ਹਾਰ ਜੇ ਜਨ ਹੋਏ ਆਪ ਕਿਰਪਾਲ ਨਾਨਕ ਸਤਿਗੁਰ ਸਦਾ ਦਿਆਲ ਗੌੜੀ ਗੁਆਰੇਰੀ ਮਹੱਲਾ ਪੰਜਵਾਂ ਜਿਨ ਕੀਤਾ ਮਾਟੀ ਤੇ ਰਤਨ ਗਰਭ ਮੈਂ ਰਾਖਿਆ ਜਿਨ ਕਰ ਜਤਨ ਜਿਨ ਦੀਨੀ ਸੋਭਾ ਵਡਿਆਈ ਤੇ ਪ੍ਰਭ ਕੋ ਆੜ ਪੈਰ ਤੇ ਆਈ ਰਵਈਆ ਰੇਨ ਸਾਧ ਜਨ ਪਾਵ ਗੁਰਮਿਲ ਆਪਣਾ ਖਸਮ ਤਿਹਾਵ ਰਹਾਵ ਜਿਨ ਕੀਤਾ ਮੂੜ ਤੇ ਬਗਤਾ ਜਿਨ ਕੀਤਾ ਬੇਸੁਰਤ ਤੇ ਸੁਰਤਾ ਜਿਸ ਪ੍ਰਸਾਦ ਨਵੇਂ ਨਿੰਦ ਪਾਈ ਤੋ ਪ੍ਰਾ ਮਨ ਤੇ ਬਿਸਰਤ ਨਾਹੀ ਜਿਨ ਦੀਆ ਨਿਥਾਵੇ ਕੋ ਥਾਨ ਜਿਨ ਦੀਆ ਨਿਮਾਨੇ ਕੋ ਮਾਨ ਜਿਨ ਕੀਨੀ ਸਭ ਪੂਰਨ ਆਸਾ ਸਿਮਰੋ ਦਿਨ ਰੈਨ ਸਾਸ ਗਿਰਾਸਾ ਜਿਸ ਪ੍ਰਸਾਦ ਮਾਇਆ ਸਿਲਕ ਕਾਟੀ ਗੁਰ ਪ੍ਰਸਾਦ ਅੰਮ੍ਰਿਤ ਬਿਖ ਘਾਟੀ ਕਉ ਨਾਨਕ ਇਸ ਤੇ ਕਿਛ ਨਾਹੀ ਰਾਖਣ ਹਾਰੇ ਕਉ ਸਹਾਰਾ ਹੀ ਗੌੜੀ ਗੁਆਰੇਰੀ ਮਹੱਲਾ ਪੰਜਵਾਂ ਇਸ ਕੀ ਸਰਨ ਨਾਹੀ ਪਉ ਸੋਗ ਉਤੇ ਬਾਹਰ ਕਸ਼ੂ ਨਾ ਹੋਗ ਤਜੀ ਸਿਆਣਪ ਬਲ ਬੁੱਧ ਵਿਕਾਰ ਦਸ ਆਪਣੇ ਕੀ ਰਾਖਣ ਹਾਰ ਜਪ ਮਨ ਮੇਰੇ ਰਾਮ ਰਾਮ ਰੰਗ ਤਾਰ ਬਾਰ ਤੇਰੇ ਸਤਸੰਗ ਰਖਾਓ ਇਸ ਕੀ ਟੇਕ ਮਨ ਮੈਂ ਰਾਖ ਗੁਰ

ਮਨਹਾਰ ਸੁਆਮੀ ਸਗਲ ਘਟਾਂਕੇ ਅੰਤਰ ਜਾਮੀ ਸਰਬ ਸੁਖਾਂ ਸੁਖ ਸਾਚਾ ਏਹੋ ਗੁਰ ਉਪਦੇਸ਼ ਮਨੇ ਮੈਂ ਲੇਹੋ ਜਾ ਕੋ ਰਾਮ ਨਾਮ ਲਿਵ ਲਾਗੀ ਕਹੋ ਨਾਨਕ ਤੋ ਤਨ ਵਡ ਭਾਗੀ ਗੌੜੀ ਗੁਆਰੇ ਰੀ ਮਹੱਲਾ ਪੰਜਵਾਂ ਹੁਣ ਹਰ ਕਥਾ ਉਤਾਰੀ ਮੈਲ ਮਾਂ ਪੁਨੀਰ ਪਏ ਸੁਖ ਸੈਲ ਵੱਡੇ ਭਾਗ ਪਾਇਆ ਸਾ ਸੰਗ ਪਾਰ ਬ੍ਰਹਮ ਸਿਉਂ ਲਾਗੋ ਰੰਗ ਹਰ ਹਰ ਨਾਮ ਜਪਤ ਜਨ ਤਾਰਿਓ ਅਗਨ ਸਾਗਰ ਗੁਰ ਭਾਰਿਓ ਤਾਰਿਓ ਰਖਾਓ ਹਰ ਕੀਰਤਨ ਮਨ ਸੀਤਲ ਭਏ ਜਨਮ ਜਨਮ ਕੇ ਕਿਲ ਭਿਗ ਗਏ ਸਰਬਨ ਦਾਨ ਪੇਖੇ ਮਨ ਮਾਹੇ ਆਪ ਢੂੰਡਨ ਕਾਹੇ ਕੋ ਜਾਹੇ ਪ੍ਰਭ ਆਪਣੇ ਜਾ ਪਏ ਦਿਆਲ ਪੂਰਨ ਹੋਈ ਸੇਵਕ ਕਾਲ ਬੰਧਨ ਕਾਢ ਕੀ ਆਪਣੇ ਦਾਸ ਸਿਮਰ ਸਿਮਰ ਸਿਮਰ ਗੁਣਤਾਸ ਏਕੋ ਮਨ ਏਕੋ ਸਭ ਡਾਏ ਪੂਰਨ ਪੂਰੇ ਉਹ ਸਭ ਜਾਏ ਗੁਰ ਪੂਰੇ ਸਭ ਪਰਮ ਚੁਕਾਇਆ ਹਰ ਸਿਮਰਤ ਨਾਨਕ ਸੁਖ ਪਾਇਆ ਗੌੜੀ ਗੁਆਰੇ ਰੀ ਮਹੱਲਾ ਪੰਜਵਾਂ ਅਗਲੇ ਮੁਸਤੇ ਪਾਛੇ ਪਰੇ ਜੋ ਉਭਰੇ ਸੇ ਬੰਦ ਲੱਗ ਖਰੇ ਜੇ ਤੰਦੇ ਮੈਂ ਉਹ ਲਪਟਾਏ ਹੁਣ ਤੇ ਦੁਗਨ ਦੜੀ ਉਨਮਾਏ ਉਹ ਬੇਲਾ ਕਾ ਚੀਤ ਨ ਆਵੇ ਬਿਨ ਸਜਾਏ ਤਾਹੂ ਲਪਟਾਵੇ ਰਖਾਓ ਆਸਾ ਬੰਦੀ ਮੂਰਖ ਦੇਹੇ ਕਾਮ ਕ੍ਰੋਧ ਲਪਟੇ ਅਸਨੇਹ ਸਿਰ ਉਪਰ ਠਾਂਡੋ ਧਰਮਰਾਏ ਮਿੱਠੀ ਕਰ ਕਰ ਵਿਖਿਆ ਖਾਏ ਹਉ ਬੰਦੋ ਹਉ ਸਾਧੋ ਬੈਰ ਹਮਰੀ ਭੂਮ ਕੌਣ ਖਾਲੇ ਪੈਰ ਹਉ ਪੰਡਿਤ ਹਉ ਚਰ ਸਿਆਣਾ ਕਰਨੇ ਹਾਰਨਾ ਬੁਝੇ ਬਗਾਨਾ ਆਪਣੀ ਗਤਮੇ ਤੇ ਆਪੇ ਜਾਣੇ ਕਿਆ ਕੋ ਕਹੇ ਕਿਆ ਆਖ ਵਖਾਨੇ ਜਿਤ ਜਿਤ ਲਾਭ ਹੈ ਤਿਤ ਤਿਤ ਲਗਨਾ ਆਪਣਾ ਭਲਾ ਸਭ ਕਾਹੂ ਮੰਗਣਾ ਸਭ ਕੇ ਤੇਰਾ ਤੂੰ ਕਰਨੇ ਹਾਰ ਅੰਤ ਨਾਹੀ ਇਸ ਪਾਰਾਵਾਰ ਦਸ ਆਪਣੇ ਕੋ ਦੀਜੇ ਦਾਨ ਕਹੂ ਨਾ ਵਿਸਰੇ ਨਾਨਕ ਨਾਮ ਗੌੜੀ ਗੁਆਰੇ ਰੀ ਮਹੱਲਾ ਪੰਜਵਾਂ ਆਨਕ ਜਦਨ ਨਹੀਂ ਹੋ ਛੁਟਾਰਾ ਬਹੁਤ ਸਿਆਣਪ ਆਗਲ ਪਾਰਾ ਹਰ ਕੀ ਸੇਵਾ ਨਿਰਮਲ ਗੇਤ ਪ੍ਰਭ ਕੀ ਦਰਗੇ ਸੋਭਾ ਸੇਤ ਮਨ ਮੇਰੇ ਗਹੋ ਹਰ ਨਾਮ ਕਾ ਓਲਾ ਤੁਝੇ ਨਾ ਲਾਗੇ ਤਾਤਾ ਚੋਲਾ ਰਖਾਓ ਜਿਉ ਬੋਝ ਪੈਸਾ ਗਰਮਾਹੇ ਅੰਧਕਾਰ ਦੀਪਕ ਦੀਪਾਹੇ ਅਗਨ ਸੀਤ ਕਾ ਲਾਸ ਦੂਖ ਨਾਮ ਜਪਤ ਮਹੋਵਤ ਸੂਖ ਉਤਰ ਜਾ ਤੇਰੇ ਮਨ ਕੀ ਪਿਆਸ ਪੂਰਨ ਹੋਵੇ ਸਗਲੀ ਆਸ ਡੋਲੇ ਨਾ ਕੀ ਤੁਮਰਾ ਚੀਤ ਅੰਮ੍ਰਿਤ ਨਾਮ ਜਪ ਗੁਰਮਤ ਮੀਤ ਨਾਮ ਔਖਦ ਤੋਈ ਜਨ ਪਾਵੇ ਕਰ ਕਿਰਪਾ ਜਿਸ ਆਪ ਦੇਵਾਵੇ ਹਰ ਹਰ ਨਾਮ ਜਾ ਕੇ ਹਿਰਦੇ ਵਸੇ ਦੁਖ ਦਰ ਤੇ ਨਾਨਕ ਨਸੇ ਗੌੜੀ ਗੁਆਰੇ ਰੀ ਮਹੱਲਾ ਪੰਜਵਾਂ ਬਹੁ ਦਰਬ ਕਰ ਮਾਨਾ ਅਗਾਨਾ ਅਨਕ ਰੂਪ ਦੇਖਣੇ ਪਤੀਆਨਾ ਪੁੱਤਰ ਕਲੱਤਰ ਉਰਜੋ ਜਾਨ ਮੇਰੀ ਉਹ ਬਿਨਸੇ ਓਏ ਪਸਮੇ ਢੇਰੀ ਬਿਨ ਹਰ ਭਜਨ ਦੇਖੋ ਬਿਲ ਲਾਤੇ ਤ੍ਰਿਗਤਾਨ ਮਾਇਆ ਸੰਗਰਾਤੇ ਰਹਾਓ ਜਿਉ ਬਿਗਾਰੀ ਕੈ ਸਰ ਦੀ ਜੇ ਦਾਮ ਓਏ ਖਸਮੇ ਕੈ ਗ੍ਰਹਿ ਉਨ ਦੁਖ ਸੁਖਾਮ ਜਿਉ ਸੁਪਨੇ ਹੋਏ ਬੈਸਤ ਰਾਜਾ ਨੇਤਰ ਪਸਾਰੇ ਤਾਂ ਨਿਰਾਰਥ ਕਾਜਾ ਜਿਉ ਰਾਖਾ ਖੇਤ ਉਪਰ ਪਰਾਏ ਖੇਤ ਖਸਮ ਕਾ ਰਾਖਾ ਉੜ ਜਾਏ ਉਸ ਖੇਤ ਕਾਰਨ ਰਾਖਾ ਕੜੇ ਜਿਕੇ ਪਾਲੇ ਕਛੂ ਨਾ ਪੜੇ ਜਿਸ ਕਾ ਰਾਜ ਤਿਸੇ ਕਾ ਸੁਪਨਾ ਜਿਨ ਮਾਇਆ ਦੀਨੀ ਤਿਨ ਲਾਈ ਤਿਸਨਾ ਆਪ ਬਿਨਾਹੇ ਆਪ ਕਰੇ ਰਾਸ ਨਾਨਕ ਪ੍ਰਭ ਆਗੇ ਅਰਦਾਸ ਗੌੜੀ ਗੁਆਰੇ ਰੀ ਮਹੱਲਾ ਪੰਜਵਾਂ ਬਹੁ ਰੰਗ ਮਾਇਆ ਬੋਧ ਪੇਖੀ ਕਲਮ ਕਾਗਜ ਸਿਆਣਪ ਲੇਖੀ ਮਹਿਰ ਮਲੂਕ ਦੇਖਿਆ ਖਾਨ ਤਾਤੇ ਨਾਹੀ ਮਨ ਤ੍ਰਿਪਤਾਨ ਤੁਸ ਗੁਮੋਕੋ ਸੰਤ ਬਤਾਵੋ ਤਿਸਨਾ ਬੂਝੇ ਮਨ ਤ੍ਰਿਪਤ ਪਾਵੋ ਹਰਹਾਓ ਆਸ ਪਵਨ ਹਸਤ

ਬਿਰਤਰਾਜਨ ਕੀ ਲੀਲਾ, ਮਾਨਾ ਸੋਹਿਲਾ ਪਰਪੰਚ ਹੀਲਾ, ਹਰ ਕਿਰਪਾ ਸੰਤਨ ਸੋ ਕਹਿਆ, ਸਰਬ ਸੂ ਇਉ ਆਨੰਦ ਲਹਿਆ, ਸਾਹ ਸੰਗ ਹਰ ਕੀਰਤਨ ਗਾਈਏ, ਕਉ ਨਾਨਕ ਵਡ ਭਾਗੀ ਪਾਈਏ, ਜਾ ਕੇ ਹਰ ਤਨ ਸੋਈ ਸੋਹਿਲਾ, ਪ੍ਰਭ ਕਿਰਪਾ ਤੇ ਸਾਹ ਸੰਗ ਮੇਲਾ, ਰਹਾਓ ਦੂਜਾ ਗੌੜੀ ਗੁਆਰੇਰੀ ਮੁਹੱਲਾ ਪੰਜਵਾਂ, ਪ੍ਰਾਣੀ ਜਾਣੇ ਇਉ ਤਨ ਮੇਰਾ, ਬਹੁਰ ਬਹੁਰ ਉਹਾਉ ਲਪਟੇਰਾ, ਉੱਤਰ ਕਲੱਤਰ ਗ੍ਰਿਤ ਕਾ ਫਾਸਾ, ਹੋ ਨਾ ਪਾਏਗੇ ਰਾਮ ਕੇ ਦਾਸਾ, ਕਵਨ ਸੋ ਵਿਦ ਜਿਤ ਰਾਮ ਗੁਣ ਗਾਏ, ਕਵਨ ਸੋ ਮਤ ਜਿਤ ਤਰੇ ਏ ਮਾਏ, ਰਹਾਓ ਜੋ ਭਲਾਈ ਸੋ ਬੁਰਾ ਜਾਣੇ, ਸਾਜ ਕਹਿ ਸੋ ਵਿਖੇ ਸਮਾਨੇ, ਜਾਣੇ ਨਾਹੀ ਜੀਤ ਅਰਹਾਰ, ਜੋ ਵਲੇਵਾ ਸਾਗਰ ਸੰਸਾਰ, ਜੋ ਹਲ ਹਲ ਸੋ ਪੀਵੇ ਬੋਰਾ, ਅੰਮ੍ਰਿਤ ਨਾਮ ਜਾਣੇ ਕਰ ਕੌਰਾ, ਸਾਹ ਸੰਕੇ ਨਾਹੀ ਨੇਰ, ਲਗ ਚੌਰਾਸੀ ਪੰਤਾ ਫੇਰ, ਏਕੇ ਜਾਲ ਫਹਾਏ ਪੰਖੀ, ਰਸ ਰਪੋ ਕਰੇ ਬੋਰੰਗੀ, ਕਹੋ ਨਾਨਕ ਜੇ ਪਏ ਕਿਰਪਾਲ, ਗੁਰ ਪੂਰੇ ਤਾਕੇ ਕਾਟੇ ਜਾਲ, ਗੌੜੀ ਗੁਆਰੇਰੀ ਮੁਹੱਲਾ ਪੰਜਵਾਂ, ਕਹੋ ਕਿਰਪਾ ਤੇ ਮਾਰਗ ਪਾਈਏ, ਪ੍ਰਭ ਕਿਰਪਾ ਤੇ ਨਾਮ ਤੇ ਆਈਏ, ਪ੍ਰਭ ਕਿਰਪਾ ਤੇ ਬੰਧਨ ਛੁੱਟੇ, ਪ੍ਰਭ ਕਿਰਪਾ ਤੇ ਹੋਮੇ ਟੁੱਟੇ, ਹੁਮ ਲਾਵੋ ਤੋ ਲਾਗੇ ਸੇਵ, ਹਮ ਤੇ ਕਛੂ ਨਾ ਹੋਵੇ ਦੇਵ, ਹਰਹਾਓ ਤੂੰ ਪਾਵੇ ਤਾਂ ਗਾਵਾਂ ਬਾਣੀ, ਤੂੰ ਪਾਵੇ ਤਾਂ ਸੱਚ ਵਖਾਣੀ, ਤੂੰ ਪਾਵੇ ਤਾਂ ਸਤਿਗੁਰਮਇਆ, ਫਿਰ ਸੁਖਾਂ ਪਰ ਤੇਰੀ ਦਇਆ, ਜੋ ਤੂੰ ਭਾਵੇ ਸੋ ਨਿਰਮਲ ਕਰਮਾ, ਜੋ ਤੂੰ ਭਾਵੇ ਸੋ ਸਤਰਮਾ, ਸਰਮਨਦਾਨ ਗੁਣ ਤੂੰ ਹੀ ਪਾਸ, ਤੂੰ ਸਾਹਿਬ ਸੇਵ ਅਰਦਾਸ, ਮਨ ਤਨ ਨਿਰਮਲ ਹੋਏ ਹਰ ਰੰਗ।

ਰੱਖੇ ਸਾਧ ਜਾਗਤ ਹੋਏ ਰਹੇ ਬਿਸਮਾਦ ਅਮਰਤ ਹੁਨਾ ਪਿਓ ਪਿਆਰੀ ਹੇਰ ਸਰਾਤੀ ਹੋਏ ਤ੍ਰਿਪਤਾਰੀ ਹਰਹਾਓ ਹੇ ਦੇਵੇ ਤੂੰ ਰਾਮ ਗੁਣ ਗਾਓ ਨਿਮਖ ਨਿਮਖ ਹਰ ਹਰ ਹਰ ਤਿਆਓ ਆਨ ਸੁਣੀਏ ਕਤ ਹੂੰ ਜਾਈਏ ਸਾਧ ਸੰਗਤ ਵੜ ਭਾਗੀ ਪਾਈਏ ਆੜ ਪਰ ਜੇਵੇ ਆਰਾਧ ਪਾਰ ਬ੍ਰਹਮ ਠਾਕੁਰ ਆਗਾਧ ਈਗਾ ਉਵਾ ਸਦਾ ਸੁਹੇਲੀ ਹਰ ਗੁਣ ਗਾਵਤ ਰਸਨ ਅਮੋਲੀ ਅਨਸਤ ਮੋਲੀ ਫਲ ਫੁਲ ਪੇਡੇ ਇਰਸ ਰਾਤੀ ਬਹੁਰ ਨਾ ਛੋਡੇ ਆਨ ਨਾ ਰਸਕਸ ਲਵੇ ਨਾ ਲਾਈ ਕਉ ਨਾਨਕ ਪੁਰ ਪਏ ਹੈ ਸਹਾਈ ਗੌੜੀ ਗੁਆਰੇ ਰੀ ਮੁਹੱਲਾ ਪੰਜਵਾਂ ਮਨ ਮੰਦਿਰ ਤਨਸਾ ਜੀ ਬਾਰ ਇਸੀ ਮੱਧੇ ਬਸਤੇ ਪਾਰ ਇਸੀ ਪੀਤਰ ਸੁਨੀਤ ਸਾਹ ਕੌਣ ਵਪਾਰੀ ਜਾਕਾ ਉਹ ਵਿਸਾਹੋ ਨਾਮ ਰਤਨ ਕੋ ਬਿਉਹਾਰੀ

ਕਮ ਸੋ ਜਾਨ ਜੋ ਸੌਦਾ ਜੋਰ ਹੈ, ਮੈਲ ਸਾਹ ਕਾ ਕਿਨ ਵਿਦ ਪਾਵੇ, ਕਮ ਸੋ ਵਿਦ ਜਿਤ ਪੀਤਰ ਬੁਲਾਵੇ, ਤੂੰ ਵਟ ਸਾਹੋ ਜਾ ਕੇ ਕੂੜ ਬਣ ਜਾ ਰੇ, ਕਮ ਸੋ ਦਾਤਾ ਲੈ ਸੰਚਾਰੇ, ਖੋਜਤ ਖੋਜਤ ਨੇ ਕਰ ਪਾਇਆ, ਅਮੋਰ ਰਤਨ ਸਾਹ ਦਿਖਲਾਇਆ, ਹਰ ਕਿਰਪਾ ਜਾਮੇ ਲੈ ਸਾਹੇ, ਕਹੋ ਨਾਨਕ ਗੁਰ ਕੈ ਵੇ ਸਾਹੇ, ਗੌੜੀ ਮਹੱਲਾ ਪੰਜਵਾਂ ਗੁਵਾਰੇਰੀ, ਰਹਿਣ ਦਿਸ ਰਹੇ ਕਰੰਗਾ, ਪ੍ਰਭ ਕੋ ਜਾਣੇ ਸਦਕੀ ਸੰਗਾ, ਠਾਕਰ ਨਾਮ ਕੀ ਉਨ ਵਰਤਨ, ਤ੍ਰਿਪਤ ਅਗਾਮਨ ਹਰ ਕੈ ਦਰਸ਼ਨ, ਹਰ ਸੰਗ ਰਾਤੇ ਮੰਤਨ ਹਰੇ, ਗੁਰਪੂਰੇ ਕੀ ਸਰਣੀ ਪਰੇ ਰਖਾਓ, ਚਰਨ ਕਮਲ ਆਤਮ ਆਧਾਰ, ਏਕ ਨਿਹਾਰੇ ਆਗਿਆਕਾਰ, ਏਕੋ ਬਨਜ ਏਕੋ ਬਿਉਹਾਰੀ, ਅਵਰ ਨ ਜਾਣੇ ਬਿਨ ਨਿਰੰਕਾਰੀ, ਹਰਗ ਸੋਖ ਦੁਹ ਤੇ ਮੁਕਤੇ, ਸ ਅਲਿਪਤ ਜੋ ਘਰ ਜੋਤੇ, ਦੀਸੇ ਸਭ ਮੈਂ ਸਭ ਤੇ ਰਹਿਤੇ, ਪਾਰ ਬ੍ਰਹਮ ਕਾ ਓਏ ਧਿਆਨ ਤਰਤੇ, ਸੰਤਨ ਕੀ ਮਹਿਮਾ ਕਾ ਮਨ ਵਖਾਨੋ,

ਹੈ ਮੇਰਾ ਗਹਿਣਾ, ਤੁਝ ਨਿਪ ਨ ਜਾਈ ਰਹਿਣਾ। ਤੂੰ ਮੇਰੇ ਲਾਲਨ, ਤੂੰ ਮੇਰੇ ਪ੍ਰਾਣ, ਤੂੰ ਮੇਰੇ ਸਾਹਿਬ, ਤੂੰ ਮੇਰੇ ਖਾਨ। ਰਹਾਉ ਜਿਉਂ ਤੁਮ ਰਾਖੋ ਤਿਵਗੀ ਰਹਿਣਾ, ਜੋ ਤੁਮ ਕਹੋ ਸੋਈ ਮੋਏ ਕਰਨਾ। ਜੇ ਪੇਖੋ ਤਾਂ ਤੂੰ ਬਸਣਾ, ਨਿਰਭਉ ਨਾ ਜਪੋਤਰਾ ਰਸਨਾ। ਤੂੰ ਮੇਰੀ ਨਵਰ, ਤੂੰ ਭੰਡਾਰ, ਰੰਗਰਸਾ ਤੂੰ ਮਨੇ ਆਧਾਰ। ਤੂੰ ਮੇਰੀ ਸੋਭਾ, ਤੁਮ ਸੰਗ ਰਚੀਆ, ਤੂੰ ਮੇਰੀ ਓਟ, ਤੂੰ ਹੈ ਮੇਰਾ ਤਕੀਆ। ਮਨ ਤਨ ਅੰਤਰ ਤੁਹੀ ਤੇ ਆਇਆ, ਮਰਮ ਤੁਮਾਰਾ ਗੁਰ ਤੇ ਪਾਇਆ। ਤਾ ਗੁਰ ਤੇ ਦ੍ਰਿੜਿਆ ਇਕ ਇਕ, ਨਾਨਕ ਦਾਸ ਹਰ ਹਰ ਹਰ ਟੇਕ। ਗੌੜੀ ਗੁਆਰੇ ਰੀ ਮੁਹੱਲਾ ਪੰਜਵਾਂ, ਵਿਆਪਤ ਹਡ ਸੋਗ ਵਿਸਥਾਰ। ਵਿਆਪਤ ਸੁਰਗ ਨਰਕ ਅਵਤਾਰ, ਵਿਆਪਤ ਤਨ ਨਿਰਤਨ ਪੇਖ ਸੋਭਾ। ਮੂਲ ਵਿਆਧੀ ਵਿਆਪਤ ਲੋਭਾ, ਮਾਇਆ ਵਿਆਪਤ ਬਹੁ ਪ੍ਰਕਾਰੀ। ਸੰਜੀਵੇ ਪ੍ਰ ਓੜ ਤੁਮਾਰੀ ਰਹਾਓ। ਵਿਆਪਤ ਅੰਗਬੁਧ ਕਾ ਮਾਤਾ, ਵਿਆਪਤ ਪੁੱਤਰ ਕਲਤਰ ਸੰਗਰਾਤਾ। ਵਿਆਪਤ ਹਸਤ ਕੋੜੇ ਅਰ ਬਸਤਾ, ਵਿਆਪਤ ਰੂਪ ਜੋਬਨ ਮਲ ਮਸਤਾ। ਵਿਆਪਤ ਭੂਮ ਰੰਗ ਅਰੰਗਾ, ਵਿਆਪਤ ਗੀਤ ਨਾ ਸੁਣ ਸੰਗਾ। ਵਿਆਪਤ ਸੇਜ ਮਹਿਲ ਸੀਗਾਰ, ਪੰਜ ਦੂਤ ਵਿਆਪਤ ਅੰਧਿਆਰ। ਵਿਆਪਤ ਕਰਮ ਕਰੇ ਹੋ ਫਾਸਾ, ਵਿਆਪਤ ਗ੍ਰਸਤ ਵਿਆਪਤ ਉਦਾਸਾ। ਆਚਾਰ ਵਿਵਹਾਰ ਵਿਆਪਤ ਇਹ ਜਾਤ, ਸਭ ਵਿਆਪਤ ਬਿਨਹਾ ਰੰਗ ਰਾਤ। ਸੰਤਨ ਕੇ ਬੰਧਨ ਕਾਟੇ ਹਰ ਰਾਏ, ਤਾਂ ਕੋ ਖਾਂ ਬਿਆ ਪੇ ਮਾਏ। ਕਹੋ ਨਾਨਕ ਜਿਨ ਤੂਰ ਸੰਤ ਪਾਈ, ਤਾਂ ਕੇ ਨਿਟਨ ਆਵੇ ਮਾਈ। ਗੌੜੀ ਗੁਆਰੇ ਰੀ ਮੁਹੱਲਾ ਪੰਜਵਾਂ, ਨੈਨੋ ਨੀਂਦ ਹਰਦੇ ਟਵਕਾਰ। ਸਰਵਣ ਸੋਏ ਸੁਨੰਦ ਵਿਚਾਰ, ਦਸਣਾ ਸੋਈ ਲੋਹ ਮਿੱਠੇ ਸਾਧ। ਮਨ ਸੋਇਆ ਮਾਇਆ ਬਿਸਮਾਦ, ਇਸ ਗ੍ਰਹਿ ਮੇ ਕੋਈ ਜਾਗਤ ਰਹੇ। ਸਭ ਤਵਸਤੁ ਆਪਣੀ ਲਹਿ ਰਹਾਓ, ਸਗਲ ਸਹੇਲੀ ਆਪਣੇ ਰਸਮਾਤੀ। ਗਏ ਆਪਣੇ ਕੀ ਖਬਰ ਨਾ ਜਾਤੀ, ਮੁਸਨਹਾਰ ਪੰਜ ਬਟਵਾਰੇ। ਤੂਨੇ ਨਗਰ ਪਰੇ ਠਗਹਾਰੇ, ਉਨਤੇ ਰਾਖੇ ਬਾਪ ਨ ਮਾਈ। ਉਨਤੇ ਰਾਖੇ ਮੀਤ ਨ ਪਾਈ, ਸਰਬ ਸਿਆਣਪ ਨਾ ਓਏ ਰਹਿਤੇ। ਸਾਧ ਸੰਗ ਓਏ ਦੁਸ਼ਟ ਵਸ ਹੋਤੇ, ਹਰ ਕਿਰਪਾ ਮੁਇ ਸਾਰੰਗ ਪਾਣ। ਤੰਤਨ ਤੂਰ ਸਰਬ ਨਿਧਾਨ, ਸਾਧ ਪੂਜੀ ਸਤਿਗੁਰ ਸੰਗ।

ਮਿਟਿਆ ਅੰਧਿਆਰਾ, ਨਾਨਕਾ ਪ੍ਰਭ ਆਪਣੇ ਅਪਾਰਾ, ਗੌੜੀ ਗੁਆਰੇਰੀ ਮਹੱਲਾ ਪੰਜਵਾਂ, ਜਿਸ ਮਨ ਵਸੈ ਤਰੇ ਜਨ ਸੋਏ, ਜਾ ਕੇ ਕਰਮ ਪ੍ਰਾਪਤ ਹੋਏ, ਦੁਖ ਰੋਗ ਕਛ ਪਉ ਨਾ ਵਿਆਪੇ, ਅੰਮ੍ਰਿਤ ਨਾਮ ਹਿਰਦੇ ਹਰ ਜਾਪੇ, ਪਾਰ ਬ੍ਰਹਮ ਪਰਮੇਸ਼ਰ ਧਿਆਈਏ, ਗੁਰਪੂਰੇ ਤੇ ਇਹ ਮਤ ਪਾਈਏ, ਰਹਾਉ ਕਰਨ ਕਰਾਮਨ ਹਾਰ ਦਿਆਲ, ਜੀ ਜੰਤ ਸਗਲੇ ਪ੍ਰਤਪਾਲ, ਅਗਨ ਅਗੋਚਰ ਸਦਾ ਬੇਅੰਤਾ, ਸਿਮਰ ਮਨਾ ਪੂਰੇ ਗੁਰਮੰਤਾ, ਜਾਕੀ ਸੇਵਾ ਸਰਬ ਨਿਧਾਨ, ਪ੍ਰਕੀ ਪੂਜਾ ਪਾਈਏ ਮਾਨ, ਜਾਕੀ ਟਹਿਲ ਨਾ ਬਿਰਤੀ ਜਾਏ, ਸਦਾ ਸਦਾ ਹਰ ਕੇ ਗੁਣ ਗਾਏ, ਹਰ ਕਿਰਪਾ ਪ੍ਰਭ ਅੰਤਰ ਜਾਮੀ, ਸੁਖ ਨਿਧਾਨ ਹਰ ਲਖ ਸੁਆਮੀ, ਜੀ ਜੰਤ ਤੇਰੀ ਸਰਣਾਈ, ਨਾਨਕ ਨਾਮ ਮਿਲੇ ਵਡਿਆਈ, ਗੌੜੀ ਗੁਆਰੇ ਰੀ ਮਹੱਲਾ ਪੰਜਵਾਂ, ਜੀ ਜੁਤ ਜਾ ਕੇ ਹੈ ਹਾਥ, ਓ ਸਿਮਰੋ ਅਨਾਥ ਕੋ ਨਾਥ, ਕਬ ਚਿਤ ਆਏ ਸਬਦ ਹੋ ਜਾਏ, ਐਸਾ ਬਿਨ ਤੇ ਹਰ ਕੇ ਨਾਏ, ਬਿਨ ਹਰ ਪਉ ਕਾਹੇ ਕਾ ਮਾਨੇ, ਹਰ ਬਿਸਰਤ ਕਾਹੇ ਸੁਖ ਜਾਨੇ, ਰਹਾਉ ਜਿਨ ਧਾਰੇ ਬੋ ਤਰਨ ਆਗਾਸ, ਜਾ ਕੀ ਜੋਧ ਜੀ ਪਰਗਾਸ, ਜਾ ਕੀ ਬਖਸਨਾ ਮੇਟੇ ਕੋਏ, ਸਿਮਰ ਸਿਮਰ ਪ੍ਰਭ ਨਿਰਪ ਹੋਏ, ਆੜ ਪੈਰ ਸਿਮਰੋ ਪ੍ਰਭ ਨਾਮ, ਅਨਕ ਤੀਰਥ ਮੱਜਨ ਇਸਨਾਨ, ਪਾਰ ਬ੍ਰਹਮ ਕੀ ਸਰਣੀ ਪਾਹੇ, ਕੋੜ ਤਲੰਕ ਫਿਰ ਮੈਂ ਮਿਟ ਜਾਹੇ, ਬੇਮੋਤਾ ਪੂਰਾ ਪਾਸਾਹੋ, ਪ੍ਰਭ ਸੇਵਕ ਸਾਚਾ ਵੇ ਸਾਹੋ, ਗੁਰਪੂਰੇ ਰਾਖੇ ਦੇਹਾਤ, ਨਾਨਕ ਪਾਰ ਬ੍ਰਹਮ ਸਮਰਾਥ, ਗੌੜੀ ਗੁਆਰੇਰੀ ਮਹੱਲਾ ਪੰਜਵਾਂ, ਗੁਰਪ੍ਰਸਾਦ ਨਾਮ ਮਨ ਲਾਗਾ, ਜਨਮ ਜਨਮ ਕਾ ਸੋਇਆ ਜਾਗਾ, ਅਮਰ ਗੁਣ ਉਚਰੇ ਪ੍ਰਾਬਾਣੀ, ਪੂਰੇ ਗੁਰ ਕੀ ਸੁਮਤ ਪੁਰਾਣੀ, ਪ੍ਰਾ ਸਿਮਰਤ ਕੁਸਲ ਸਾ ਪਾਏ, ਤਾਰ ਬਾਹਰ ਸੁਖ ਸਹਿ ਸੁਭਾਏ, ਰਹਾਉ ਹੋਈ ਪਛਾਤਾ ਜਨੇ ਉਪਾਇਆ, ਹਰ ਕਿਰਪਾ ਪ੍ਰਭ ਆ ਮਿਲਾਇਆ, ਪਾਂ ਪਕਰ ਲੀਨੋ ਕਰੇ ਆਪਣਾ, ਹਰ ਹਰ ਕਥਾ ਸਦਾ ਜਪ ਜਪਣਾ, ਮੰਤਰ ਤੰਤਰ ਔਹਦ ਪੁਨੇ ਚਾਰ, ਹਰ ਹਰ ਨਾਮ ਜੀ ਪ੍ਰਾਣੇ ਧਾਰ, ਸਾਚਾ ਤਨ ਪਾਇਓ ਹਰ ਰੰਗ, ਦੁੱਤਰ ਤਰੇ ਸਾਧ ਕੇ ਸੰਗ, ਸੁਖ ਬੈਸੋ ਸੰਤ ਸੱਜਣ ਪਰਵਾਰ, ਹਰ ਤਨ ਖੱਟਿਓ ਜਾ ਕਾ ਨਾਏ ਸੁਮਾਰ, ਜੇ ਪ੍ਰਾਪਤ ਗੁਰਦੇ ਨਾਨਕ ਬਿਰਥਾ ਕੋਏ ਨ ਹੇ, ਗੌੜੀ ਗੁਆਰੇ ਰੀ ਮਹੱਲਾ ਪੰਜਵਾਂ, ਹਸਤ ਪੁਨੀਤ ਹੋਏ ਤਰਕਾਲ, ਬਿਨ ਸਜਾਏ ਮਾਇਆ ਜੰਜਾਲ, ਰਸਨਾ ਰਮੋ ਰਾਮ ਗੁਣਨੀਤ, ਤੁਖ ਪਾਵੋ ਮੇਰੇ ਪਾਈ ਮੀਤ, ਲਿਖ ਲੇਖਣ ਤਾਕਤ ਮੁਸਵਾਣੀ, ਰਾਮ ਨਾਮ ਹਰ ਅੰਮ੍ਰਿਤ ਬਾਣੀ, ਰਹਾਉ ਇਹ ਕਾਰਜ ਤੇਰੇ ਜਾਏ ਵਿਕਾਰ, ਸਿਮਰਤ ਰਾਮ ਨਾਹੀ ਜਮ ਮਾਰ, ਧਰਮ ਰਾਏ ਕੇ ਦੂਤ ਨਾ ਜੋ ਹੈ, ਮਾਇਆ ਮਗਨ ਨਾ ਕਛੂ ਹੈ ਮੋਹ, ਉਧਰੇ ਆਪ ਤਰੇ ਸੰਸਾਰ, ਰਾਮ ਨਾਮ ਜਬ ਏਕੰਕਾਰ, ਆਪ ਕਮਾਓ ਅਬਰਾ ਉਪਦੇਸ਼, ਰਾਮ ਨਾਮ ਹਿਰਦੇ ਪਰਮੇਸ਼, ਜਾ ਕੇ ਮਾਥੇ ਇਹੋ ਨਿਧਾਨ, ਤੋਈ ਪੁਰਖ ਜਪੇ ਭਗਵਾਨ, ਆਠ ਪੈਰ ਹਰ ਗੁਣ ਗਾਓ, ਕਹੋ ਨਾਨਕ ਕਹੋ ਤੁਸ ਬਲ ਜਾ।

ਤਿਸੋ ਮਨ ਰਚਨਾ ਕਹੋ ਗੁਸਾਈ ਮਿਲੀਏ ਕੇਹ ਜੋ ਬਿਵਰਜਿਤ ਤਿਸੋ ਨੇਹ ਰਹਾਓ ਤੂੜ ਬਾਤ ਸਾ ਸਤ ਕਰ ਜਾਤੀ ਸਤ ਹੋ ਮਨ ਮਨ ਲੱਗੇ ਨਾ ਰਾਤੀ ਬਾਵੇ ਮਾਰਗ ਟੇਢਾ ਚਲਣਾ ਸੀਧਾ ਛੋੜ ਅਪੂਠਾ ਬੁਨਣਾ ਦੋਵਾਂ ਸਿਰਿਆਂ ਕਾ ਖਸਮ

ਆਕੀ ਪ੍ਰੀਤ ਗੋਬਿੰਦ ਸਿਉ ਲਾਗੀ, ਦੁਖ ਦਰਦ ਪ੍ਰਮਤਾ ਕਾ ਭਾਗੀ ਰਗਾਓ, ਜਾਕੋ ਰਸ ਹਰਸ ਆਇਓ, ਤੋ ਅਨਸ ਨਹੀਂ ਲਪਟਾਇਓ, ਜਾਕਾ ਕਹਿਆ ਦਰਗਹਿ ਚੱਲੈ, ਸੋ ਕਿਸ ਕੋ ਨਦਰ ਲੈ ਆਵੇ ਤਲੈ, ਜਾਕਾ ਸਭ ਕੁਛ ਤਾਕਾ ਹੋਏ, ਨਾਨਕ ਤਾਕੋ ਸਦਾ ਸੁਖ ਹੋਏ, ਗੌੜੀ ਮਹੱਲਾ ਪੰਜਵਾਂ, ਜਾ ਕੈ ਦੁਖ ਸੁਸਮ ਕਰ ਜਾਪੇ, ਤਾਕੋ ਕਾਲਾ ਕਾਂ ਬਿਆਪੇ, ਅਨੰਦ ਹਰ ਸਾਧੂ ਮਾਹੇ, ਆਗਿਆਕਾਰੀ ਹਰ ਹਰ ਰਾਏ, ਹਰਹਾਉ ਜਾ ਕੇ ਚਿੰਤ ਵਸੇ ਮਨ ਆਏ, ਤਾਕੋ ਚਿੰਤਾ ਕਤ ਹੋ ਨਾਹੇ, ਜਾ ਕੇ ਬਿਨਸਿਓ ਮਨ ਤੇ ਪਰਮਾ, ਤਾ ਕੇ ਕਛੂ ਨਾਹੀ ਡਰ ਜਮਾ, ਜਾ ਕੇ ਹਿਰਦੇ ਦਿਓ ਗੁਰਨਾਮਾ, ਕਹੋ ਨਾਨਕ ਤਾ ਕੇ ਸਗਲ ਨਿਧਾਨਾ, ਗੌੜੀ ਮਹੱਲਾ ਪੰਜਵਾਂ, ਅਗਮ ਰੂਪ ਕਾ ਮਨ ਮੈਂ ਥਾਨਾ, ਗੁਰ ਪ੍ਰਸਾਦ ਕਿਨੇ ਵਿਰ ਲੈ ਜਾਨਾ, ਤਹਿ ਕਥਾ ਕੇ ਅੰਮ੍ਰਿਤ ਕੁੰਟਾ, ਜਿਸੇ ਪ੍ਰਾਪਤ ਤਿਸ ਲੈ ਪੁੰਚਾ, ਹਰਹਾਉ ਅਨਹਤ ਬਾਣੀ ਥਾਨ ਨਿਰਾਲਾ, ਤਾ ਕੀ ਤੁਨ ਮੋਹੇ ਗੋਪਾਲਾ, ਤੈ ਸਹਿਜ ਅਖਾਰੇ ਅਨੇਕ ਅਨੰਤਾ, ਪਾਰ ਬ੍ਰਹਮ ਕੇ ਸੰਗੀ ਸੰਤਾ, ਹਰਖ ਅਨੰਤ ਸੋਖ ਨਹੀਂ ਵੀਆ, ਤੋ ਘਰ ਗੁਰੂ ਨਾਨਕ ਕੋ ਦੀਆ, ਗੌੜੀ ਮਹੱਲਾ ਪੰਜਵਾਂ, ਕਮਨ ਰੂਪ ਤੇਰਾ ਆਰਾਧੋ, ਕਮਨ ਯੋਗ ਤਾਇਆ ਲੈ ਸਾਧੋ, ਕਮਨ ਗੁਣ ਜੋ ਤੁਜ ਲੈ ਗਾਵੋ, ਕਬਲ ਮੋਲ ਪਾਰ ਬ੍ਰਹਮ ਰਿਝਾਵੋ, ਹਰਹਾਉ ਕਮਨ ਸੋ ਪੂਜਾ ਤੇਰੀ ਕਰੋ, ਕਮਨ ਸੋ ਵਿਦ ਜਿਦ ਪਵਜਲ ਤਰੋ, ਕਮਨ ਤਾਪ ਜਿਦ ਤਪਿਆ ਹੋਏ, ਕਮਨ ਸੋ ਨਾਮ ਹਉਮੈ ਮਲਖ ਹੋਏ, ਗੁਣ ਪੂਜਾ ਗਿਆਨ ਧਿਆਨ ਨਾਨਕ ਸਗਲ ਕਹਾਲ, ਜਿਸ ਕਰ ਕਿਰਪਾ ਸਤਿਗੁਰ ਮੇਲੇ ਦਿਆਲ, ਇਸ ਹੀ ਗੁਣ

ਸੁਤ ਬੰਤਾ ਆਪਨ ਨਹੀਂ ਭਾਈ, ਇਸ਼ਟ ਮੀਤ ਆ ਬਾਪ ਨਮਾਈ, ਸੋਇਨਾ ਰੂਪਾ ਫੁਨ ਨਹੀਂ ਦਾ, ਹੈਵਰ ਗੈਵਰ ਆਪਨ ਨਹੀਂ ਕਾਮ, ਕਹੋ ਨਾਨਕ ਜੋ ਗੁਰ ਬਖਸ਼ ਮਲਾਇਆ, ਇਸ ਕਾ ਸਭ ਕਿਸ਼

ਗੁਰ ਕਿਰਪਾ ਤੇ ਮੋਇ ਅਸਨਾਹਾ ਮੀਤ ਹਮਾਰਾ ਅੰਤਰਜਾਮੀ ਸਮਰੱਥ ਪੁਰਖ ਪਾਰ ਬ੍ਰਹਮ ਸੁਵਾਮੀ ਹਮ ਦਾਸੇ ਤੁਮ ਠਾਕੁਰ ਮੇਰੇ ਮਾਣ ਮਹਤ ਨਾਨ ਪ੍ਰਾ ਤੇਰੇ ਗੌੜੀ ਮਹੱਲਾ ਪੰਜਵਾਂ ਜਾ ਕੋ ਤੁਮ ਪੈ ਸਮਰੱਥ ਅੰਗਾ ਤਾਕੋ ਕਛ ਨਾਹੀ ਕਾਲੰਗਾ ਮਾਧੋ ਜਾ ਕੋ ਹੈ ਆਜ ਤੁਮਾਰੀ ਤਾਕੋ ਕਛ ਨਾਹੀ ਸੰਸਾਰ।

ਕਹੋ ਨਾਨਕ ਮੈਂ ਸੋ ਗੁਰ ਪਾਇਆ, ਪਾਰ ਬ੍ਰਹਮ ਪੂਰਨ ਦੇਖਾਇਆ, ਗੌੜੀ ਮਹੱਲਾ ਪੰਜਵਾਂ, ਦੁਲਭ ਦੇ ਪਾਈ ਵਡਭਾਗੀ, ਨਾਮ ਨਾ ਜਪੇ ਤੇ ਆਤਮ ਘਾਤੀ, ਮਰਨਾ ਜਾਹੀ ਜਿਨਾ ਬਿਸਰ ਤਰਾਮ, ਨਾਮ ਬਿਹੂਨ ਜੀਵਨ ਕੌਣ ਕਾਮ, ਰਖਾਉ ਖਾਦ ਪੀਤ ਖੇਲਤ ਹਸਤ ਵਿਸਤਾਰ, ਕਾਮਨ ਅਰਥ ਮ੍ਰਿਤਕ ਸੀਗਾਰ, ਜੋ ਨਾ ਸੁਣੇ ਜਸ ਪਰਮਾਨੰਦਾ, ਪਸ ਪੰਖੀ ਤ੍ਰਿ ਜੋਤੇ ਮੰਦਾ, ਓ ਨਾਨਕ ਗੁਰਮੰਤਰ ਦ੍ਰਿੜਾਇਆ, ਕੇਵਲ ਨਾਮ ਹਿਰਦਮਾਏ ਸਮਾਇਆ।

ਜਗਾਓ, ਭੂਮੀਆਂ ਭੂਮ ਉਪਰ ਨਿਤ ਲੁਜੈ, ਛੋੜ ਚੱਲੇ ਤਿਸ ਨਾਨੀ ਬੁਝੈ, ਕਹੋ ਨਾਨਕ ਇਹੋ ਤਤ ਵਿਚਾਰਾ, ਬਿਨ ਘਰ ਭਜਨ ਨਹੀਂ ਛੁਟਕਾਰਾ, ਗੌੜੀ ਮਹੱਲਾ ਪੰਜਵਾਂ।

ਹਰ ਕੈ ਮਾਰਗ ਪਦ ਪੁਨੀਤ, ਪੂਰੀ ਸੋਭਾ ਪੂਰਾ ਲੋਕੀਕ, ਕਰਨ ਹਾਰ ਸਦਵਸੇ ਹਦੂਰਾ, ਕਉ ਨਾਨਕ ਮੇਰਾ ਸਤਿਗੁਰ ਪੂਰਾ। ਗੌੜੀ ਮਹੱਲਾ ਪੰਜਵਾਂ, ਸੰਤ ਕੀ ਤੂਰ ਮਿਟੇ ਅਕੋਟ, ਸੰਤ ਪ੍ਰਸਾਦ ਜਨਮਨ ਤੇ ਛੋਟ, ਸੰਤ ਕਾ ਦਰਸ ਪੂਰਨ ਇਸਨਾਨ, ਸੰਤ ਕਿਰਪਾ ਤੇ ਜਪੀਏ ਨਾਮ ਰਖਾਓ, ਸੰਤ ਕੈ ਸੰਗ ਮਿਟਿਆ ਅਹੰਕਾਰ, ਦਿਟ ਆਵੇ ਸਭ ਇਕ ਅੰਕਾਰ, ਸੰਸੋ ਪ੍ਰਸੰਨ ਆਏ ਵਸ ਪੰਚਾ, ਅੰਮ੍ਰਿਤ ਹਿਰਦੇ ਲੈ ਸੰਚਾ, ਕਹੋ ਨਾਨਕ ਜਾ ਕਾ ਪੂਰਾ ਕਰਮ, ਤੇ ਭੇਟੇ ਸਾਧੂ ਕੇ ਚਰਨ। ਗੌੜੀ ਮਹੱਲਾ ਪੰਜਵਾਂ, ਹਰ ਗੁਣ ਜਪਤ ਕਮਲ ਪਰਗਾਸੇ, ਹਰ ਸਿਮਰਤ ਤ੍ਰਾਸ

ਆਓ। ਚਰਨ ਕਮਲ ਆਰਾਧ ਭਗਵੰਤਾ, ਹਰ ਸਿਮਰ ਤੇ ਮਿੱਟੀ ਮੇਰੀ ਚਿੰਤਾ, ਸਭ ਤਜ ਅਨਾਥ ਏਕ ਸਰਣ ਆਇਓ। ਊਚ ਅਸਥਾਨ ਤਰਸੈ ਜੇ ਪਾਇਓ, ਦੁਖ ਦਰਦ ਪਰਮ ਪਉ ਨਸਿਆ, ਕਰਨ ਹਰ ਨਾਨਕ ਮਨ ਬਸਿਆ, ਗੌੜੀ ਮਹੱਲਾ ਪੰਜਵਾਂ, ਕਰ ਕਰ ਟਹਿਲ ਰਸਨਾ ਗੁਣ ਗਾਓ, ਚਰਨ ਠਾਕਰ ਕੈ ਮਾਰਗ ਥਾਓ, ਪਲੋ ਸਮੋ ਸਿਮਰਨ ਕੀ ਬਰੀਆ, ਸਿਮਰਤ ਨਾਮ ਹੈ ਪਾਰ ਉਤਰੀਆ ਰਹਾਓ, ਨਿਤ ਸੰਤਨ ਕਾ ਦਰਸ਼ਨ ਪੇਖ, ਪ੍ਰਭ ਅਵਨਾਸੀ ਮਨ ਮੈਂ ਲੇਖ, ਸੁਣ ਕੀਰਤਨ ਸਾਧ ਪੈ ਜਾ।

ਸਤਿ ਸਿਸਤਾ ਦੁਖ ਵਿਆਪੈ ਸਿਮਰਤ ਨਾਮ ਪਰਮ ਪੋ ਭਾਗੈ ਰਗਾਓ। ਹਰ ਕੀਰਤਨ ਸੁਣੇ ਹਰ ਕੀਰਤਨ ਗਾਵੇ, ਤੇ ਜਨ ਦੁਖ ਨਿਕਟ ਨਹੀਂ ਆਵੇ। ਹਰ ਕੀ ਟਹਿਲ ਕਰਤ ਜਨ ਸੋਹੈ, ਤਾਕੋ ਮਾਇਆ ਅਗਨ ਨਾ ਪੋਹੈ। ਮਨ

ਪਨਵਾ ਅਨਕਰਸਾ ਖਾਏ ਜਸੇ ਢੋਰ ਮੋਕੀ ਜੇਵਰੀ ਬਧ ਚੋਰ ਮਿਰਤਕ ਦੇ ਸਾਸੰਗ ਬਿਹੂਨਾ ਆਪ ਜਾਤ ਜੋਨੀ ਦੁਖੀ ਨਾ ਰਹਾਉ ਅਨਕ ਬਸਤਰ ਸੁੰਦਰ ਪਹਿਰਾਇਆ ਜੋ ਡਰਨਾ ਖੇਤ ਮੈਂ ਡਰਾਇਆ ਸਗਲ ਸਰੀਰ ਆਪ ਸਭ ਕਾਮ ਨਿਫੁਲ ਮਾਨਖੋ ਜਪੇ ਨੀਨਾ ਕਹੋ ਨਾਨਕ ਜਾ ਕੋ ਪਏ ਦਯਾਲਾ ਸਾਧ ਸੰਗ ਮਿਲ ਪਰੇ ਗੋਪਾਲਾ ਗੌੜੀ ਮਹੱਲਾ ਪੰਜਵਾਂ ਕਲ ਕਲੇਸ਼ ਗੁਰਸ਼ਬਦ ਨਿਵਾਰੇ ਆਮਣ ਜਾਣ ਰਹੇ ਸੁਖਸਾਰੇ ਹੈ ਬਿਨ ਸੇ ਨਿਰਪੋ ਹਰ ਤਿਆਇਆ ਸਾਧ ਸੰਗ ਹਰ ਕੇ ਗੁਣ ਗਾਇਆ ਰਹਾਓ ਚਰਨ ਕਵਲ ਅੰਤਰ ਤਾਰੇ ਅਗਨ ਸਾਗਰ ਗੁਰ ਪਾਰੇ ਉਤਾਰੇ ਬੂੜ ਜਾਤ ਪੂਰੇ ਗੁਰ ਕਾਢੇ ਜਨਮ ਜਨਮ ਕੇ ਟੂਟੇ ਗਾਂਢੇ ਕਹੋ ਨਾਨਕ ਤੇ ਗੁਰ ਬਲਿਹਾਰੀ ਜਿਸ ਪੇੜਤ ਗਦ ਪਈ ਹਮਾਰੀ ਗੌੜੀ ਮਹੱਲਾ ਪੰਜਵਾਂ ਸਾਧ ਸੰਗਤਾ ਕੀ ਸਰਣੀ ਪਰਹੋ ਮੰਤਨ ਆਪਣਾ ਆਗੇ ਤਰਹੋ ਅੰਮ੍ਰਿਤ ਨਾਮ ਪੀ ਹੋ ਮੇਰੇ ਭਾਈ ਤੇਮਰ ਸਿਮਰ ਸਭ ਤਤ ਬੁਝਾਈ ਰਹਾਓ ਤਜ ਅਭਿਮਾਨ ਜਨਮ ਮਰਨ ਵਾਰੋ ਹਰ ਕੇ ਦਾਸ ਕੇ ਚਰਨ ਨਮਸਕਾਰ ਹੋ ਸਾਧ ਸਾਧ ਭਰਾਵਣੇ ਸੰਭਾਲੇ ਤੋਤਨ ਸੰਚੋ ਜੋ ਚਾਲੇ ਨਾਲੇ ਕਿਸੇ ਪ੍ਰਾਪਤ ਜਿਸ ਮਸਤਕ ਭਾਗ ਕਹੋ ਨਾਨਕ ਤਾਕੀ ਚਰਨੀ ਲਾਗ ਗੌੜੀ ਮਹੱਲਾ ਪੰਜਵਾਂ ਤੁਕੇ ਹਰੇ ਕੀਏ ਖਿਨ ਮਾਹੇ ਅੰਮ੍ਰਿਤ ਸੰਚ ਜੀਵਾਏ ਕਾਟੇ ਕਸ਼ਟ ਪੂਰੇ ਗੁਰਦੇਵ ਸੇਵ ਕੋ ਦੀਨੀ ਆਪਣੀ ਸੇਵ ਹਰਹਾਓ ਮਿੜਗੀ ਚਿੰਤ ਪੁਨੀ ਮਨ ਆਸਾ ਕਰੀ ਦਇਆ ਸਵ ਗੁਰ ਗੁਣ ਤਾਸਾ ਦੁਖ ਨਾਠੇ ਸੁਖ ਆਏ।

ਐਸ ਵੇਲੇ ਜਨਮ ਜਨਮ ਕੇ ਵਿਛਰੇ ਮੇਲੇ ਰਹਾਉ, ਸਿਮਰਤ ਸਿਮਰਤ ਪ੍ਰਭ ਕਾ ਨਾਉ, ਹਗਰੂ ਕਾ ਬਿਨਸ ਜਾਥਾਉ, ਸਹਿ ਸੁਪੈ ਬੋਲੇ ਹਰ ਬਾਣੀ, ਆੜ ਪੈਰ ਪ੍ਰਭ ਸਿਮਰੂ ਪ੍ਰਾਣੀ, ਦੁਖ ਦਰਦ ਜਮ ਨੇੜ ਨ ਆਵੇ, ਕਹੋ ਨਾਨਕ ਜੋ ਹਰ ਗੁਣ ਗਾਵੇ, ਗੌੜੀ ਮਹੱਲਾ ਪੰਜਵਾ, ਭਲੇ ਦਿਨਸ ਭਲੇ ਸੰਯੋਗ, ਜਿਤ ਭੇਟੇ ਪਾਰ ਬ੍ਰਹਮ ਨਿਰਯੋਗ, ਉਹ ਬੇਲਾ ਕਹੋ ਹੋ ਬਲ ਜਾਓ, ਜਿਤ ਮੇਰਾ ਮਨ ਜਪੇ ਹਰ ਨਾਉ ਰਹਾਉ, ਸਫਲ ਮੂਰਤ ਸਫਲ ਉਹ ਘਰੀ, ਜਿਤ ਰਸਨਾ ਉਚਰੇ ਹਰ ਹਰੀ, ਸਫਲ ਉਹ ਮਾਥਾ ਸੰਤ ਨਮਸਕਾਰਸ, ਚਰਨ ਪੁਨੀਤ ਚੱਲੇ ਹਰ ਮਾਰਗ, ਕਹੋ ਨਾਨਕ ਭਲਾ ਮੇਰਾ ਕਰਮ, ਜਿਤ ਭੇਟੇ ਸਾਧੂ ਕੇ ਚਰਨ, ਗੌੜੀ ਮਹੱਲਾ ਪੰਜਵਾ, ਗੁਰ ਕਾ ਸ਼ਬਦ ਰਾਖ ਮਨ ਮਾਹੇ, ਨਾਮ ਸਿਮਰ ਚਿੰਤਾ ਸਭ ਜਾਹੇ, ਬਿਨ ਭਗਵੰਤ ਨਾਹੀ ਅਨ ਕੋਏ, ਮਾਰੇ ਰਾਖੇ ਏਕੋ ਸੋਏ ਰਹਾਉ, ਗੁਰ ਕੇ ਚਰਨ ਹਿਦੇ ਉਰਤਾਰ, ਅਗਨ ਸਾਗਰ ਜਾ ਉਤਰੇ ਪਾਰ, ਗੁਰਮੂਰ ਸਿਉ ਲਾਏ ਧਿਆਨ, ਈਹਾਂ ਊਹਾਂ ਪਾਵੇ ਮਾਨ, ਸਗਲ ਤਿਆ ਗੁਰ ਸਰਣੀ ਆਇਆ, ਮੇਡੇ ਅੰਦੇਸੇ ਨਾਨਕ ਸੋ ਪਾਇਆ, ਗੌੜੀ ਮਹੱਲਾ ਪੰਜਵਾਂ, ਜਿਸ ਸਿਮਰਤ ਦੂਖ ਸਭ ਜਾਏ, ਨਾਮ ਰਤਨ ਵਸੇ ਮਨ ਆਏ, ਜਾਮਣ ਮੇਰੇ ਗੋਬਿੰਦ ਕੀ ਬਾਣੀ, ਸਾਧੂ ਜਨ ਰਾਮ ਰਸਨ ਵਖਾਣੀ ਰਖਾਓ, ਇਸ ਬਿਨਾਂ ਹੀ ਦੂਜਾ ਕੋਏ, ਜਾ ਕੀ ਦਿੱਟ ਸਦਾ

ਹੋਏ, ਤੁਮਰੀ ਕਿਰਪਾ ਤੇ ਸਦਾ ਸੁਖ ਹੋਏ ਰਹਾਉ। ਤੁਮਨ ਵਸੇ ਤੋ ਦੁਖ ਨ ਲਾਗੇ, ਤੁਮਰੀ ਕਿਰਪਾ ਤੇ ਪਰਮ ਪਉ ਭਾਗੇ। ਪਾਰ ਬ੍ਰਹਮ ਅਪਰਮ ਪ੍ਰਸਵਾਮੀ, ਸਗਲ ਘਟਾਂ ਕੇ ਅੰਤਰ ਜਾਮੀ, ਕਰੋ ਅਰਦਾਸ ਆਪਣੇ ਸਤਿਗੁਰ ਪਾਸ। ਨਾਨਕ ਨਾਮ ਮਿਲੇ ਸਚ ਰਾਸ, ਗੌੜੀ ਮਹੱਲਾ ਪੰਜਵਾਂ, ਕਣ ਬਿਨਾ ਜੈਸੇ ਥੋਥਰ ਤੁਖਾ, ਨਾਮ ਬਿਹੂਣ ਸੂਨੇ ਸੇ ਮੁਖਾ। ਹਰ ਹਰ ਨਾਮ ਜਪੂ ਨਿਤ ਪ੍ਰਾਣੀ, ਨਾਮ ਬਿਹੂਣ ਹਿਰਦੇ ਬਿਗਾਨੀ ਰਖਾਓ। ਨਾਮ ਬਿਨਾ ਨਾਹੀ ਮੁਖ ਭਾਗ, ਵਰਤ ਬਿਹੂਣ ਕਹਾਂ ਸੁਹਾਗ। ਨਾਮ ਸਾਰ ਲੱਗੇ ਅਨੁਸਾਰ।

ਹਰ ਸਿਮਰਤ ਪੂਰਨ ਪਦ ਪਾਇਆ, ਸਾਧ ਸੰਗ ਪਏ ਪਰਮ ਮਿਟਾਇਆ, ਜਦ ਕਾ ਦੇਖੋ ਤਦ ਰਹਿਆ ਸਮਾਏ, ਨਾਨਕ ਦਾਸ ਹਰ ਕੀ ਸਰਣਾਏ, ਕੌੜੀ ਮਹੱਲਾ ਪੰਜਵਾਂ, ਗੁਰ ਜੀ ਕੇ ਦਰਸ਼ਨ ਕਉ ਬਲ ਜਾਓ, ਜਪ ਜਪ ਜੀਵਾਂ ਸਤਿਗੁਰ ਨਾਓ, ਪਾਰ ਬ੍ਰਹਮ ਪੂਰਨ ਗੁਰਦੇਵ, ਹਰ ਕਿਰਪਾ ਲਾਗੋ ਤੇਰੀ ਸੇਵ ਰਖਾਓ, ਚਰਨ ਕਮਲ ਹਿਰਦੇ ਉਰਤਾਰੀ, ਮਨ ਤਨ ਤਨ ਗੁਰ ਪ੍ਰਾਨ ਅਧਾਰੀ, ਸਬਲ ਜਨਮ ਹੋਵੇ ਪਰਵਾਨ, ਗੁਰ ਪਾਰਵਨ ਕਰ ਜਾਣ, ਸੰਤੂਰ ਪਾਏ ਗੇ ਵਡਭਾਗੀ, ਨਾਨਕ ਗੁਰ ਪੇੜ ਤੇ ਖਰਚੋਂ ਲਿਵ ਲਾਗੀ।

ਅੰਤਰ ਬਿਖ ਮੁਖ ਅੰਮ੍ਰਿਤ ਸੁਣਾਵੇ ਜਾਂ ਪ੍ਰਬਾਦਾ ਝੂਟਾਂ ਖਾਵੇ ਅੰਗ ਪੜਦੇ ਮੈਂ ਕਮਾਵੇ ਵਿਕਾਰ ਫਿਰ ਮੈਂ ਪ੍ਰਗਟ ਹੋਏ ਸੰਸਾਰ ਅੰਤਰ ਸਾਚ ਨਾਮ ਰਸਰਾਤਾ ਨਾਨਕ ਤਿਸ ਕਿਰਪਾਲ ਵਿਧਾਤਾ ਗੌੜੀ ਮੁਹੱਲਾ ਪੰਜਵਾਂ ਰਾਮ ਰੰਗ ਕਦੇ ਉੱਤਰ ਨਾ ਜਾਏ ਗੁਰਪੂਰਾ ਜੇ ਦੇਹ ਬੁਝਾਏ ਹਰ ਰਾਤਾ ਸੋ ਮਨ ਸਾਚਾ ਲਾਲ ਰੰਗ ਪੂਰਨ ਪੁਰਖ ਵਿਧਾਤਾ ਰਹਾਉ ਸੰਤੈ ਸੰਗ ਬੈਸ ਗੁਣ ਗਾਏ ਤਾਕਾ ਰੰਗ ਨ ਉਤਰੈ ਜਾਏ ਬਿਨ ਘਰ ਸਿਮਰਨ ਸੁਖ ਨਹੀਂ ਪਾਇਆ ਆ ਰੰਗ ਫੀਕੇ ਸਾ ਮਾਇਆ ਗੁਰੰਗੇ ਸੇ ਪਏ ਨਿਹਾਲ ਕਹੋ ਨਾਨਕ ਗੁਰ ਪਏ ਹੈ ਦਿਆਲ ਗੌੜੀ ਮੁਹੱਲਾ ਪੰਜਵਾਂ ਸਿਮਰ ਸਵਾਮੀ ਕਿਲ ਬਿਖ ਨਾਸੇ ਸੋਗ ਸਹਿਜ ਆਨੰਦ ਨਿਵਾਸੇ ਰਾਮ ਜਨਾ ਕੋ ਰਾਮ ਭਰੋਸਾ ਨਾਮ ਜਪਤ ਸਭ ਮਿਟਿਓ ਅੰਦੇਸਾ ਰਹਾਉ ਸਾਧ ਸੰਗਤ ਪਉ ਨਾ ਪ੍ਰਾਪਤੀ ਗੁਣ ਗੋਪਾਲ ਗਾਏ ਗਏ ਦਿਨ ਰਾਤੀ ਹਰ ਕਿਰ ਪ੍ਰਭ ਬੰਧਨ ਛੋਟ ਚਰਨ ਕਮਨ ਕੀ ਦਿਨੀ ਓਟ ਕਹੋ ਨਾਨਕ ਮਨ ਪਈ ਪ੍ਰਤੀਤ।

ਕੀ ਪਾਈ। ਸੂਗ ਸਹਿਜ ਸਾਂਤ ਆਨੰਦਾ, ਜਪ ਜਪ ਜੀਵੇ ਪਰਮਾਨੰਦਾ, ਨਾਮ ਰਾਸ ਸਾਸੰਖਾਟੀ, ਕਹੋ ਨਾਨਕ ਪ੍ਰਭ ਦਾ ਕਾਟੀ, ਗੌੜੀ ਮਹੱਲਾ ਪੰਜਵਾਂ, ਹਰ ਸਿਮਰਤ ਸਾ ਮਿਟੇ ਕਲੇਸ਼, ਚਰਨ ਕਮਲ ਮਨ ਮੈਂ ਪਰਵੇਸ਼, ਉਚਰੋ ਰਾਮ ਨਾਮ ਲਖ ਬਾਰੀ, ਅੰਮ੍ਰਿਤ ਰਸ ਪੀਉ ਪਿਆਰੀ ਰਖਾਓ। ਸੂਗ ਸਹਿਜ ਰਸਮਹਾ ਆਨੰਦਾ, ਜਪ ਜਪ ਜੀਵੇ ਪਰਮਾਨੰਦਾ, ਕਾਮ ਕ੍ਰੋਧ ਲੋ ਮਦ ਖੋਏ, ਸਾਧ ਕੇ ਸੰਗ ਕਿਲਬ ਸਭ ਥੋਏ, ਹਰ ਕਿਰਪਾ ਪ੍ਰਭ ਦੀਨ ਦਿਆਲਾ, ਨਾਨਕ ਦੀਜੇ ਸਾਧ ਰਵਾਲਾ, ਗੌੜੀ ਮਹੱਲਾ ਪੰਜਵਾਂ, ਜਿਸ ਕਾ ਦੀਆ ਪਹਿਨੇ ਖਾਏ, ਇਸ ਆਸ ਕਿਉਂ ਬਣੇ ਮਾਏ, ਖਮਸਾਰ ਆਨ ਕਮ ਲਾਗੇ, ਹੋਡੀ ਬਦਲੇ ਰਤਨ ਤਿਆਗੇ ਰਖਾਓ। ਪ੍ਰਭੂ ਤਿਆਗ ਲਾਗਤ ਅਨ ਲੋਭਾ, ਦਾ ਸਲਾਮ ਕਰਤ ਕਾ ਸੋਭਾ, ਅੰਮ੍ਰਿਤ ਰਸ ਖਾਵੇ ਖਾਨ ਪਾਨ, ਜਿਨ ਦੀਏ ਤਸੇ ਨਾ ਜਾਣੇ ਸਵਾਨ, ਕਹੋ ਨਾਨਕ ਹਮ ਲੂਣ ਹਰਾਮੀ, ਬਖਸ ਲਿਓ ਪ੍ਰਭ ਅੰਤਰ ਜਾਮੀ, ਗੌੜੀ ਮਹੱਲਾ ਪੰਜਵਾਂ, ਪ੍ਰਭ ਕੇ ਚਰਨ ਮਨਮਏ ਧਿਆਨ, ਸਗਲ ਤੀਰਥ ਮੱਜਨ ਇਸਨਾਨ, ਹਰ ਦਿਨ ਹਰ ਸਿਮਰਨ ਮੇਰੇ ਪਾਈ, ਕੋੜ ਜਨਮ ਕੀ ਮਨ ਲੈ ਜਾਈ ਰਹਾਉ, ਹਰ ਕੀ ਕਥਾ ਹਿਰਮਾਏ ਵਸਾਈ, ਮਨ ਬਾਂਝਤ ਸਗਲੇ ਫਲ ਪਾਈ, ਜੀਵਨ ਮਰਨ ਜਨਮ ਪਰਵਾਨ, ਜਾ ਕਰ ਵਸੇ ਭਗਵਾਨ, ਹੋ ਨਾਨਕ ਸੇਈ ਜਨ ਪੂਰੇ, ਜਿਨਾ ਪ੍ਰਾਪਤ ਸਾਧੂ ਤੂਰੇ, ਗੌੜੀ ਮਹੱਲਾ ਪੰਜਵਾਂ, ਖਾਂਦਾ ਪਹਿਨਦਾ ਮੂੰਹ ਕਰ ਪਾਏ, ਇਸ ਨੂੰ ਜੋ ਹੈ ਤੂ ਧਰਮ ਰਾਏ, ਤਿਸ ਤੋਂ ਬੇਮੁਖ ਜਿਨ ਜੀਓ ਪਿੰਡ ਦੀਨਾ, ਹੋੜ ਜਨਮ ਪਰਮੇ ਬੋਜੂ ਨਾ ਰਹਾਓ, ਸਾਗਤ ਕੀ ਐਸੀ ਹੈ ਰੀਤ, ਚੂਝ ਕਰੈ ਸਗਲ ਵਿਪਰੀਤ, ਜਿਉ ਪ੍ਰਾਣ ਜਨ ਮਨ ਤਨ ਤਾਰਿਆ, ਸੋਈ ਠਾਕਰ ਮਨੋ ਵਸਾਰਿਆ, ਵਧੇ ਵਿਕਾਰ ਲਿਖੇ ਬੋ ਕਾਗਰ, ਨਾਨਕ ਉਧਰ ਕਿਰਪਾ ਸੁਖ

ਮੀਤ ਸਗਲ ਮਨੋਰਥ ਮੁਕਤ ਪਾਦੀਤ ਐਸਾ ਮੀਤ ਕਰੋ ਸਭ ਕੋਏ ਜਾਤੇ ਵਿਰਸਾ ਕੋਏ ਨਾ ਹੋਏ ਹਰਹਾਉ ਆਪਣੇ ਸਵੈਰ ਦੇ ਲੈ ਤਾਰਿਆ ਦੁਖ ਦਰਦ ਰੋਗ ਸਗਲ ਬਦਾਰਿਆ ਰਜਨਾ ਗੀਧੀ ਬੋਲ ਤਰਾਮ ਪੂਰਨ ਹੋਏ ਸਗਲੇ ਕਾਮ ਅਨਕ ਬਾਰ ਨਾਨਕ ਬਲਿਹਾਰਾ ਸਬਲ ਦਰਸ਼ਨ ਗੋਬਿੰਦ ਹਮਾਰਾ ਗੌੜੀ ਮਹੱਲਾ ਪੰਜਵਾਂ ਕੋਟ ਬਿਘਨ ਹਰੇ ਕਿਨ ਮਾਹੇ ਹਰ ਹਰ ਕਥਾ ਸਾਧ ਸੰਗ ਸੁਨਾਹੇ ਪੀਵਤ ਰਾਮ ਰਸ ਅੰਮ੍ਰਿਤ ਗੁਣ ਜਾਤ ਜਪ ਚਰਨ ਮਿੱਟੀ ਖੋਤਾਸ ਰਹਾਉ ਸਰਬ ਕਲਿਆਣ ਸੁਖ ਸਹਿਜ ਨਿਧਾਨ ਜਾ ਕੈ ਹਿਰਦੇ ਵਸੇ ਭਗਵਾਨ ਔਖਦ ਮੰਤਰ ਤੰਸ ਵਿਚਾਰ ਕਰਨੇ ਹਾਰ ਦੇ ਮੈਂ ਤਾਰ ਤਸ ਪਰਮ ਭਜੋ ਪਾਰ ਬ੍ਰਹਮ ਕਹੋ ਨਾਨਕ ਅਟਲ ਇਹ ਧਰਮ ਗੌੜੀ ਮਹੱਲਾ ਪੰਜਵਾਂ ਕਰ ਕਿਰਪਾ ਪੇਟੇ ਗੁਰਸੋਈ ਤਿਤ ਬਲ ਰੋਗ ਨਾ ਵਿਆਪੇ ਕੋਈ ਰਾਮ ਰਮਣ ਤਰਨ ਪੈ ਸਾਗਰ ਤਰਨ ਸੂਰ ਫਾਰੇ ਜਮਕਾਗਰ ਹਰਹਾਉ ਤਗੁਰ ਮੰਤਰ ਦੀ ਹੋਰ ਨਾਮ ਇਹ ਆਸਰ ਪੂਰਨ ਪੈ ਕਾਮ ਜਬ ਤਕ ਸੰਜਮ ਪੂਰੀ ਵਡਿਆਈ ਗੁਰ ਕਿਰਪਾਲ ਹਰ ਪਏ ਸਗਾਈ ਮਾਨ ਮੁਖ ਹੋਏ ਗੁਰ ਪਰਮ ਏਕ ਨਾਨਕ ਪਸਰੇ ਪਾਰ ਬ੍ਰਹਮ ਗੌੜੀ ਮਹੱਲਾ ਪੰਜਵਾਂ ਦਿਖੇ ਰਾਜ ਤੇ ਅੰਦਲਾ ਪਾਰੀ ਤੁਖ ਲਾਗੇ ਰਾਮ ਨਾਮ ਚਿਤਾਰੀ ਤੇਰੇ ਦਾਸ ਕੋ ਤੁਹੀ ਵਡਿਆਈ ਮਾਇਆ ਮਗਨ ਨਰਕ ਲੈ ਜਾਈ ਰਹਾਓ ਰੋਗ ਗ੍ਰਸਤ ਚਿਤਾਰੇ ਨਾ

ਉਠਤ ਸੋਵਤ ਹਰ ਸੰਗ ਪੈਰੂਆ ਜਾ ਕੇ ਸਿਮਰਨ ਜਮ ਨੀ ਡਰੂਆ ਰਹਾਉ ਚਰਨ ਕਮ ਪ੍ਰਦੇ ਨਿਵਾਸ ਫਗਲ ਦੂਕਾ ਹੋਇਆ ਨਾਸ ਆਸਾ ਮਾਣ ਤਾਨ ਤਨ ਏਕ ਸਾਚੇ ਸਾਕੀ ਮਨ ਮੈਂ ਟੇਕ ਮਾਂ ਗਰੀਬਨ ਸਾਧ ਅਨਾਥ ਨਾਨਕ ਪ੍ਰਵ ਰਾਖੇ ਦੇ ਹਾਥ ਗੌੜੀ ਮਹੱਲਾ ਪੰਜਵਾਂ ਹਰ ਹਰ ਨਾਮ ਅਜਨ ਕਰ ਸੂਚੇ ਕੋੜ ਗ੍ਰਹਿਣ ਪੁਨ ਫਲ ਮੂਚੇ ਰਹਾਉ ਹਰ ਕੇ ਚਰਨ ਹਿਰਦੇ ਮੈਂ ਬਸੇ ਜਨਮ ਜਨਮ ਕੇ

ਨਾਨਕ ਜਾਪ ਜਪੇ ਹਰ ਜਪਨਾ ਗੌੜੀ ਮਹੱਲਾ ਪੰਜਵਾ। ਪਉ ਸਰਣਾਈ ਜਿਨ ਹਰ ਜਾਤੇ ਮਨ ਤਨ ਸੀਤਲ ਚਰਨ ਹਾਰ ਆਤੇ ਪਏ ਭੰਜਨ ਪ੍ਰਾਮਨ ਨਾ ਵਸਾਹੀ ਡਰਪਤ ਡਰਪਤ ਜਨਮ ਬਹੁਤ ਜਾਹੀ ਹਰਹਾਉ ਜਾ ਕੇ ਹਿਰਦ ਵਸਿਓ ਹਰ ਨਾਮ ਸਗਲ ਮਨੋਰਥਤਾ ਕੇ ਪੂਰਨ ਕਾਮ ਜਨਮ ਜਰਾ ਮਿਰਤ ਜਸਵਾਤ ਤੋ ਸਮਰੱਥ ਸਿਮਰ ਸਾਧ ਗਰਾਸ ਮੀਤ ਸਾਜਨ ਸਗਾ ਪ੍ਰਭ ਏਕ ਨਾਮ ਸਵਾਮੀ ਕਾ ਨਾਨਕ ਟੇਕ ਗੌੜੀ ਮਹੱਲਾ ਪੰਜਵਾਂ ਬਾਹਰ ਆਖਿਓ ਹਿਰਦੇ ਸਮਾਲ ਹਰ ਆਏ ਗੋਬਿੰਦ ਲਏ ਨਾਲ ਹਰ ਹਰ ਨਾਮ ਸੰਤ

ਮਹੱਲਾ ਪੰਜਵਾਂ। ਹਰ ਕੇ ਦਾਸੋਂ ਸਾਖਤ ਨਹੀਂ ਸੰਗ, ਹੋ ਬਖਈ ਉਸ ਰਾਮ ਕੋ ਰੰਗ ਰਹਾਓ, ਮਨ ਅਸਵਾਰ ਜਿਹੇ ਤੁਰੀ ਸੀ ਗਾਰੀ, ਜਿਉਂ ਕਾ ਪੁਰਖ ਵਿਚਾਰ।

ਸਿਉ ਲਾਗੋ ਮਨਾ ਬਿਸਰ ਨਹੀਂ ਇਕਤਲ ਦਾ ਤਾਰ ਨਾਨਕੇ ਪ੍ਰਾਣੇ ਧਾਰ ਗੌੜੀ ਮਹੱਲਾ ਪੰਜਵਾਂ ਰਾਮ ਰਸਾਇਣ ਜੋਜਨ ਗੀਤੇ ਚਰਨ ਕੰਪਰੇ ਭਗਤੀ ਬੀ ਦੇ ਰਖਾਵ ਆਣ ਸਾ ਦੀਸੇ ਸਭ ਸ਼ਾਰ ਨਾ ਬਿਨਾ ਨੇਫਲ ਸੰਸਾਰ ਅੰਧ ਕੂਪ ਤੇ ਕਾਢੇ ਆਪ ਗੁਣ ਗੋਵਿੰਦ ਅਚਰਜ ਪ੍ਰਤਾਪ ਵਣ ਤ੍ਰਿਣ ਤ੍ਰਿਪਵਨ ਪੂਰਨ ਗੋਪਾਲ ਬ੍ਰਹਮ ਸਾਰ ਜੀ ਸੰਗ ਦਿਆਲ ਕਹੋ ਨਾਨਕ ਤਾ ਕਥਨੀ ਸਾਰ ਮਾਨ ਲੇਤ ਜਿਸ ਸਿਰਜਨਹਾਰ ਗੌੜੀ ਮਹੱਲਾ ਪੰਜਵਾਂ ਨਿਤ ਪ੍ਰਤ ਨਾਵਣ ਰਾਮ ਸਰ ਕੀਜੇ ਚੋਲ ਮਹਾਰਸ ਹਰ ਅੰਮ੍ਰਿਤ ਪੀਜੇ ਰਗਾਵ ਨਿਰਮਲ ਉਦਗ ਗੋਬਿੰਦ ਕਾ ਨਾਮ ਮੱਜਨ ਕਰਤ ਪੂਰਨ ਸਭ ਕਾਮ ਸੰਸੰਗਤ ਗੋਸ਼ਟ ਹੋਏ ਹੋਰ ਜਨਮ ਕੇ ਕਿਲਵੇ ਗੋਏ

ਭੁੱਲਾਪਨ ਵਾ ਸੋਗ ਸ਼ਿਕਾਰ ਜਿਤ ਮਾਇਲ ਨਾ ਲਾਗੇ ਹਰ ਕੀਰਤਨ ਮੈਂ ਇਹੋ ਮਨ ਜਾਗੇ ਰਖਾਓ ਏਕੋ ਸਿਮਰਨ ਦੂਜਾ ਪਾਓ ਸੰਤ ਸੰਗ ਜਪ ਕੇ ਵਲਨਾਓ ਕਰਮ ਧਰਮ ਨੇ ਬਰਤ ਪੂਜਾ।

ਤਿਨ ਤਰੇ ਵਿਕਾਰ। ਗੌੜੀ ਮੁਹੱਲਾ ਪੰਜਵਾ। ਜੀਵਤ ਛਾੜ ਜਾਏ ਦੇਵਾਨੇ, ਮੋਇਆ ਉਣਤੇ ਕੋ ਵਰਸਾਨੇ। ਸਿਮਰ ਗੋਵਿੰਦ ਮਨ ਤਨ ਤੁਰ ਲਿਖਿਆ, ਕਾਹੂ ਕਾਜਨ ਆਪਦ ਵਿਖੇ ਆ ਰਹਾਓ। ਵਿਖੇ ਠਗੌਰੀ ਜਿਨ ਦਿਨ ਖਾਈ, ਤਾ ਕੀ ਤਿਸਨਾ ਕਬਹੂ ਨਾ ਜਾਈ। ਦਾਰਨ ਦੁਖ ਦੁੱਤਰ ਸੰਸਾਰ, ਰਾਮ ਨਾ ਬਿਨ ਕੈਸੇ ਉਤਰ ਸਪਾਰ। ਸਾਧ ਸੰਗ ਮਿਲ ਦੋਇ ਕੁਲ ਸਾਧ, ਰਾਮ ਨਾਮ ਨਾਨਕ ਆਰਾਧ। ਗੌੜੀ ਮੁਹੱਲਾ ਪੰਜਵਾਂ। ਗਰੀਬਾਂ ਉਪਰ ਜੇ ਖਿੰਜੇ ਦਾੜੀ, ਪਾਰ ਬ੍ਰਹਮ ਸਾ ਅਗਨਮੈ ਸਾੜੀ। ਪੂਰਾ ਨਿਆਉ ਕਰੇ ਕਰਤਾਰ, ਆਪਣੇ ਦਾਸ ਕੋ ਰਾਖਣ ਹਾਰ। ਹਰਹਾਓ ਆ ਜੁਗਾਏ ਪ੍ਰਗਟ ਪ੍ਰਤਾਪ, ਨਿੰਦਕ ਮੁਆ ਉਜ ਵਡਤਾਪ। ਤਿਨ ਮਾਰਿਆਂ ਜੇ ਰੱਖੇ ਨਾ ਕੋਏ,

ਅਵਨ ਕਮਾਇਆ ਆਪੇ ਬੰਧੇ, ਦਰਬ ਗਿਆ ਸਭ ਜੀ ਕੈ ਸਾਥੇ, ਨਾਨਕ ਸਰਨ ਪਰੇ ਦਰਬਾਰ, ਰਾਖੀ ਪੈਜ ਮੇਰੇ ਕਰਤਾਰ। ਗੌੜੀ ਮਹੱਲਾ ਪੰਜਵਾਂ, ਜਨ ਕੀ ਤੂਰ ਮਨ ਮੀਠ ਖਟਾਨੀ, ਪੂਰਬ ਕਰਮ ਲਿਖਿਆ ਤੁਰਪ੍ਰਾਨੀ, ਰਹਾਉ ਅਹੰਗ ਬੁੱਧ ਮਨ ਪੂਰਤ ਥਾਈ, ਸਾ ਤੂਰ ਕਰ ਸੁਧ ਮੰਜਾਈ, ਅਨਕ ਜਰਾ ਜੇ ਤੋਵੇ ਦੇਹੀ, ਮੈਲ ਨ ਉਤਰੇ ਸੁਧ ਨ ਤੇਹੀ, ਅਗੁਰ ਪੇਟਿਸ ਦਾ ਕਿਰਪਾਲ, ਹਰ ਸਿਮਰ ਸਿਮਰ ਕਾਟਿਆ ਫੋਕਾਰ, ਮੁਕਤ ਭੁਗਤ ਜੁਗਤ ਫਰਨਾਉ, ਪ੍ਰੇਮ ਭਗਤ ਨਾਨ ਗੁਣ ਗਾਓ। ਗੌੜੀ ਮਹੱਲਾ ਪੰਜਵਾਂ, ਜੀਵਨ ਪਦਵੀ ਹਰ ਕੇ ਦਾਸ, ਜਿਨ ਮਿਲਿਆ ਆਤਮ ਪਰਗਾਸ, ਹਰ ਕਾ ਸਿਮਰਨ ਸੁਨ ਮਨ ਕਾਨੀ, ਤੂੰ ਪਾਵੇ ਹਰ ਦੁਆਰ ਪੁਰਾਨੀ, ਰਹਾਓ ਆੜ ਪਿਰ ਤਾਈ ਗੇ ਗੋਪਾਲ, ਨਾਨਕ ਦਰਸ਼ਨ ਦੇਖ ਨਿਹਾਲ। ਗੌੜੀ ਮਹੱਲਾ ਪੰਜਵਾਂ, ਸਾਂਤ ਪਈ ਗੁਰੂ ਗੋਬਿੰਦ ਪਾਈ, ਤਾਪਾ ਬਿਨਸੇ ਮੇਰੇ ਪਾਈ, ਰਹਾਓ ਰਾਮ ਨਾਮ ਨਿਤ ਰਸਨ ਬਖਾਨ, ਬਿਨਸੇ ਰੋਗ ਪਏ ਕਲਿਆਣ, ਪਾਰ ਬ੍ਰਹਮ ਗੁਣ ਅਗੁਣ ਵਿਚਾਰ, ਸਾਧੂ ਸੰਗਮ ਹੈ ਨਿਸਤਾਰ, ਨਿਰਮਲ ਗੁਣ ਗਾਓ ਨਿਤ ਨੀਤ, ਗਈ ਵਿਆਹ ਉਭਰੇ ਜਨਮੀਤ, ਮਨ ਬੈ ਕਰਮ ਪ੍ਰਭ ਅਪਣਾ ਤਿਆਈ,

ਪਰ ਬ੍ਰਹਮ ਪ੍ਰਕਿਰਪਾ ਥਾਰੀ, ਨਾਨਕ ਨਾਮ ਜਪੇ ਸੋ ਜੀਵੈ, ਸਾ ਸੰਗਤ ਅੰਮ੍ਰਿਤ ਪੀਵੈ, ਗੌੜੀ ਮਹੱਲਾ ਪੰਜਵਾਂ। ਤਨ ਉਹ ਮਸਤਕ ਤਨ ਤੇਰੇ ਨੇਤ, ਤਨ ਉਹ ਭਗਤ ਜਿਨ ਤੁਮ ਸੰਗੇਤ, ਨਾ ਬਿਨਾ ਕੈਸੇ ਸੁਖ ਲਈਏ, ਰਸਨਾ ਰਾਮ ਨਾਮ ਜਿਸ ਕਹੀਏ ਰਖਾਓ, ਤੇਰ ਉਪਰ ਜਾਏਗੇ ਕੁਰਬਾਨ, ਨਾਂਗ ਜਿਨ ਜਪਿਆ ਨਿਰਵਾਣ, ਗੌੜੀ ਮਹੱਲਾ ਪੰਜਵਾਂ। ਤੂੰ ਹੈ ਮਸਲਤ, ਤੂੰ ਹੈ ਨਾਲ, ਤੂੰ ਹੈ ਰਾਖੇ ਸਾਰ ਸਮਾਲ, ਐਸਾ ਰਾਮ ਦੀਨ ਦੁਨੀ ਸਹਾਈ, ਦਾਸ ਕੀ ਪੈਜ ਰੱਖੇ ਮੇਰੇ ਭਾਈ ਰਖਾਓ, ਆਗੇ ਆਪ ਤੂੰ ਥਾਨ ਵਜ ਜਾ ਕੇ

ਕਰਨ ਪਰੇ ਪ੍ਰਭ ਅੰਤਰ ਜਾਮੀ ਨਾਨ ਕੋਟ ਪਕਰੀ ਪ੍ਰਭ ਸਵਾਮੀ ਗੌੜੀ ਮਹੱਲਾ ਪੰਜਵਾਂ ਹਰ ਸਿੰਘ ਰਾਤੇ ਪਾਏ ਨਾ ਜਲੇ ਹਰ ਸਿੰਘ ਰਾਤੇ ਮਾਇਆ ਨਹੀਂ ਚਲੇ ਹਰ ਸਿੰਘ ਰਾਤੇ ਨਹੀਂ ਡੂਬੇ ਜਲਾ ਹਰ ਸਿੰਘ ਰਾਤੇ ਸੁਭਲ ਫਲਾ ਸਭ ਪੈ ਮਿਟੇ ਤੁਮਾਰੇ ਨਾਏ ਕੇਟ ਸੰਗ ਹਰ ਹਰ ਗੁਣ ਗਾਏ ਰਹਾਓ ਹਰ ਸਿੰਘ ਰਾਤੇ ਮਿਟੇ ਸਭ ਚਿੰਤਾ ਹਰ ਸਿਉ ਸੋ ਰਚੇ

ਹਰ ਸੰਗਰਾਤੇ ਮਤ ਉਤਮ ਹੋਏ, ਹਰ ਸੰਗਰਾਤੇ ਨਿਰਮਲ ਸੋਏ। ਕਹੋ ਨਾਨਕ ਤਿਨ ਕੋ ਬਲ ਜਾਈ, ਜਿਨ ਕੋ ਪ੍ਰਭ ਮੇਰਾ ਬਿਸਰਤ ਨਾਹੀ। ਗੌੜੀ ਮਹੱਲਾ ਪੰਜਵਾਂ, ਉਦਮ ਕਰਤ ਸੀ ਤ ਮਨ ਪਏ, ਮਾਰਗ ਚਲਤ ਸੁਖ ਲੋ ਗਏ। ਨਾਮ ਜਿਤ ਮਨ ਪਏ ਆਨੰਦ, ਰਸ ਗਾਏ ਗੁਣ ਪਰਮਾਨੰਦ। ਖੇ ਪਇਆ ਕੁਸਲ ਕਰ ਆਏ, ਭੇਟਤ ਸਾ ਸੰਗਈ ਬਲਾਏ। ਰਹਾਓ ਨੇਤਰ ਪੁਨੀਤ ਪਿਗਤ ਹੀ ਦਰਸ, ਹਰ ਮਸਤਕ ਚਰਨ ਕਮਲ ਹੀ ਪਰਸ। ਗੋਬਿੰਦ ਕੀ ਟਹਿਲ ਸਫਲ ਏਕ ਆਇਆ, ਸੰਤ ਪ੍ਰਸਾਦ ਪਰਮ ਪਦ ਪਾਇਆ। ਜਨਕੀ ਕੀਨੀ ਆਪ ਸਿਖਾਏ, ਤੁਖ ਪਾਇਆ ਲਗਦਾ ਸੇ ਪਾਏ। ਆਪ ਗਇਆ ਤਾਂ ਆਪੇ ਭਏ, ਕਿਰਪਾ ਨਿਧਾਨ ਕੀ ਸਰਣੀ ਪਏ। ਜੋ ਚਾਹਤ ਸੋਈ ਜਾ ਪਾਇਆ, ਤਬ ਢੂੰਡਨ ਕਾਂ ਕੋ ਜਾਇਆ। ਹਸਤਰ ਪਏ ਬਸੇ ਸੁਖ ਆਸਨ, ਗੁਰ ਪ੍ਰਸਾਦ ਨਾਨਕ ਸੁਖ ਬਾਸਨ। ਗੌੜੀ ਮਹੱਲਾ ਪੰਜਵਾਂ, ਕੋੜ ਮੱਜਨ ਕੀਨੋ ਇਸਨਾਨ, ਲਾਖ ਅਰਬ ਖਰਬ ਦੀਨੋ ਦਾਨ। ਜਾਮਨੋ ਵਸਿਓ ਹਰ ਕੋ ਨਾਮ, ਸਗਲ ਪਵਿੱਤ ਗੁਣ ਗਾਏ ਗੋਪਾਲ। ਪਾ ਮਿਟੇ ਸਾਧੂ ਸਰਣ ਦਿਆਲ, ਰਹਾਉ ਬਹੁਤ ਉਰਤਵ ਸਾਧਨ ਸਾਧੇ। ਅਨਕ ਲਾ ਮਨੋਰਥ ਲਾਧੇ, ਹਰ ਹਰ ਨਾਮ ਰਸਨ ਆਰਾਧੇ। ਸਿਮਰਤ ਸਾਤ ਵੇਦ ਬਖਾਨੇ, ਜੋ ਗਿਆਨ ਸੇ ਸੁਖ ਜਾਨੇ। ਨਾਮ ਜਪ ਪ੍ਰਸਿਓ ਮਨ ਮਾਨੇ, ਆਗਾਦ ਬੋਧ ਹਰ ਅਗਮੇ ਪਾਰੇ। ਨਾਮ ਜਪਤ ਨਾਮ ਹਿਰਦੇ ਵਿਚਾਰੇ, ਨਾਨਕ ਕੋ ਪ੍ਰ ਕਿਰਪਾ ਤਾਰੇ। ਗੌੜੀ ਮਹੱਲਾ ਪੰਜਵਾਂ, ਸਿਮਰ ਸਿਮਰ ਸਿਮਰ ਸੁਖ ਪਾਇਆ, ਚਰਨ ਕਮਲ ਗੁਰਦੇਵ ਸਾਇਆ। ਗੁਰ ਗੋਬਿੰਦ ਪਾਰ ਬ੍ਰਹਮਪੂਰਾ, ਤਿਸੇ ਅਰਾਧ ਮੇਰਾ ਮਨ ਤੀਰਾ। ਰਹਾਉ ਅਨਦਿਨ ਜਪੋ ਗੁਰੂ ਗੁਰਨਾਮ, ਤਾ ਤੇ ਸਤ ਪਏ ਸਗਲ ਕਾਮ। ਦਰਸ਼ਨ ਦੇ ਸੀਤਲ ਮਨ ਭਏ, ਜਨਮ ਜਨਮ ਕੇ ਕਿਲ ਬਖ ਗਏ। ਕਹੋ ਨਾਨਕ ਕਾਂ ਪੇ ਭਾਈ, ਆਪਣੇ ਸੇਵਕ ਕੀ ਆਪੇ ਦਿਰਖਾਈ। ਗੌੜੀ ਮਹੱਲਾ ਪੰਜਵਾਂ, ਆਪਣੇ ਸੇਵਕ ਕੋ ਆਪ ਸਿਖਾਈ। ਨਿਤ ਪਤ ਪਾਰੇ ਬਾਪ ਜਸਮਾਈ, ਪ੍ਰਭ ਕੀ ਸਨ ਉਭਰੇ।

ਕਰੋ ਕੀ ਵਡਿਆਈ, ਨਾਨਕ ਦਾਸ ਸਦਾ ਸਰਣਾਈ। ਰਾਗ ਗੌੜੀ ਚੇਤੀ ਮਹੱਲਾ ਪੰਜਵਾਂ, ਦੋ ਪਦੇ। ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਰਾਮ ਕੋ ਬਲ ਪੂਰਨ ਪਾਈ, ਤਾਤੇ ਬਿਰਥਾ ਨਾ ਵਿਆਪੇ ਕਾਈ। ਰਹਾਉ ਜੋ ਜੋ ਚਿਤਵੇ ਦਾਸ ਵਰਮਾਈ, ਤੁਸੋ ਕਰਤਾ ਆਪ ਕਰਾਈ। ਨਿੰਦਕ ਕੀ ਪ੍ਰਾਪਤ ਗਵਾਈ, ਨਾਨਕ ਹਰ ਗੁਣ ਨਿਰਭਉ ਗਾਈ। ਗੌੜੀ ਮਹੱਲਾ ਪੰਜਵਾਂ, ਬੋਝ ਬਲ ਬੀਰ ਬ੍ਰਹਮ ਸੁਖ ਸਾਗਰ, ਗਰਤ ਪਰਤ ਗਹਿਲੇ ਅੰਗੁਰੀਆ। ਰਹਾਉ ਸਰਵਨ ਸੁਰਤ ਨੈਣ ਸੁੰਦਰ ਨਹੀਂ, ਆਰਤ ਦੁਆਰ ਰੜਤ ਪਿੰਗੁਰੀਆ। ਦੀਨਾ ਨਾਲ ਅਨਾਦ ਕਰਨਾ ਮੈਂ,

ਸਾਹਿਬ ਸਾਹੀ ਮੀਤਲਾ ਤੂੰ ਸੰਗ ਹਮਾਰੇ ਬਾਹ ਜੀਓ ਰਹਾਓ ਖੁਦ ਬਿਨ ਕਰੀ ਨਾ ਜੀਵਨਾ ਰਗ ਰਹਿਣਾ ਸੰਸਾਰ ਜੀ ਪ੍ਰਾਣ ਸੁਖ ਦਾਤਿਆ ਨਿਮਕ ਨਿਮਕ ਬਲਿਹਾਰ ਜੀ ਹਸ ਆਲੰਬਨ ਦਿਓ ਪ੍ਰਭ ਘਰ ਤੋਂ ਉਧਰ ਗੋਪਾਲ ਮੋਏ ਨਿਰਗੁਣ ਮਥੋਰੀਆ ਤੂੰ ਸਦਗੀ ਦੀਨ ਦਿਆਲ ਕਿਆ ਸੁਖ ਤੇਰੇ ਸਮਲਾ ਹਵਨ ਵਿਧੀ ਵਿਚਾਰ ਸਰਨ ਸਮਾਈ ਦਾਸ ਹਿਤ ਊਚੇ ਅਗਮ ਅਪਾਰ ਸਗਲ ਪਦਾਰਥ ਅਸ਼ਟ ਸਿੱਧ ਨਾਮ ਮਹਾਰ ਸਮਾਹੇ ਤੋ ਪ੍ਰਸੰਨ ਪੈ ਕੇਸਵਾ ਸੇ ਦਿਨ ਹਰ ਗੁਣ ਗਾਹੇ ਮਾਲ ਪਿਤਾ ਸੁਧ ਬੰਧ ਪੋ ਤੂੰ ਮੇਰੇ ਪ੍ਰਾਣ ਆਧਾਰ ਸਾਧ ਸੰਗ ਨਾਨਕ ਭਜੈ ਫਿਰ ਤਰਿਆ ਸੰਸਾਰ ਗੌੜੀ ਬੈ ਰਾਗਣ ਰਹੋਏ ਕੇ ਸ਼ੰਤ ਕੇ ਕਰ ਮਹੱਲਾ ਪੰਜਵਾਂ ਇਕ ਓਅੰਕਾਰ ਸਤਗੁਰ ਪ੍ਰਸਾਦ ਹੈ ਕੋਈ ਰਾਮ ਪਿਆਰੋ ਗਾਵੇ ਸਰਬ ਕਲਿਆਣ ਸੁਖ ਸਿਧ ਪਾਵੇ ਹਰਹਾਉ ਬਨ ਮਨ ਖੋਜਤ ਫਿਰਤ ਬੈਰਾਗੀ ਬਿਰਲੇ ਕਾਹੂ ਏਕ ਲਿਵ ਲਾਗੀ ਜਿਨ ਘਰ ਪਾਇਆ ਸੇਵੜ ਭਾਗੀ ਬ੍ਰਹਿ ਮਾਦਕ ਸਨਕਾਦਕ ਚਾਹੇ ਜੋਗੀ ਜਤੀ ਸਿੱਧ ਅਰ ਆਹੇ ਜਿਸੇ ਪ੍ਰਾਪਤ ਤੂੰ ਹਰ ਗੁਣ ਗਾਹੇ ਤਾ ਕੀ ਸਰੰਜਨ ਬਿਸਰ ਤਨਾਹੀ ਵਡਭਾਗੀ ਹਰ ਸੰਤ ਮਿਲਾਹੀ ਜਨਮ

ਜਨ ਪਾਰ ਬ੍ਰਹਮ ਰੰਗ ਰਾਤੇ ਸੂਗ ਸਹਿਜ ਆਨੰਦ ਤਿਨਾ ਸੰਗ ਹੁਣ ਸੰਸਰ ਅਵਰ ਨਾ ਦਾਤੇ ਜਗਤੇ ਉਦਾਹਰਣ ਸੇ ਆਏ ਜੋ ਜਨ ਦਰਸ ਪਿਆਸਾ ਹੁਣ ਕੀ ਸਰਨ ਪਰੇ ਸੋ ਤਰਿਆ ਸੰਤ ਸੰਗ ਪੂਰਨ ਆਸਾ ਤਾ ਕੇ ਚਰਨ ਪਰੋਤਾ ਜੀਵਾਂ ਚਰਕੇ ਸੰਗ ਨਿਹਾਲਾ ਭਗਤਨ ਕੀ ਰੇਣ ਹੋਏ ਮਨ ਮੇਰਾ ਹੋ ਪ੍ਰਭੂ ਕਿਰਪਾਲਾ ਰਾਜੋਬਨ ਅਬ ਜੋ ਦੀਸੈ ਸਭਗੇ ਜੁਗ ਮੈਂ ਕਾਟਿਆ ਨਾਮ ਨਿਧਾਨ ਸਰ ਨਤਨ ਨਿਰਮਲ ਇਹ ਨਾਨਕ ਹਰ ਤਨ ਖਾਟਿਆ ਗੌੜੀ ਮਹੱਲਾ ਪੰਜਵਾ ਜੋ ਜੁ ਸੁਨ ਆਯੋ ਗੁਰ ਤੇ ਮੋਕੋ ਸਭ ਗੁਰ ਸ਼ਬਦ ਬੁਝਾਇਓ ਰਹਾਵ ਨੌਖਣ ਪ੍ਰਿਥਵੀ ਤਨ ਮੈਂ ਰਵਿਆ ਨਿਮਖ ਨਿਮਖ ਨਮਸਕਾਰਾ ਦੀਖਿਆ ਗੁਰ ਕੀ ਮੁੰਦਰਾ ਕਾਨੀ ਦ੍ਰਿੜੋ ਏਕ ਨਿਰੰਕਾਰਾ ਪੰਚੇਲੇ ਮਿਲ ਪਏ ਇਕੱਤਰਾ ਇਕਸ ਕੇ ਫਸ ਕੀਏ ਦਬੈ ਰਾਗਨ ਆਗਿਆਕਾਰੀ ਤਬ ਨਿਰਮਲ ਜੋ ਗੀਥੀਏ ਪਰਮ ਜਰਾਏ ਚਰਾਈ ਬਿਭੂਤਾ ਪੰਥ ਏਕ ਕਰ ਪੇਖਿਆ ਸਹਿ ਸੂਸੋ ਕੀ ਨੀ ਭੂਤਾ ਜੋ ਠਾਕੁਰ ਮਸਤਕ ਲੇਖਿਆ ਜੇ ਭੋ ਨਾਹੀ ਤਾਂ ਆਸਨ ਬੰਧਿਓ ਚਿੰਗੀ ਅਨਹਤ ਬਾਨੀ ਤਤ ਵਿਚਾਰ ਡੰਡਾ ਕਰ ਰਾਖਿਓ ਜੁਗਤ ਨਾ ਮਨ ਪਾਨੀ ਐਸਾ ਜੋਗੀ ਵਡਭਾਗੀ ਪਿੱਟ ਮਾਇਆ ਕੇ ਬੰਧਨ ਕੱਟ ਸੇਵਾ ਪੂਜ ਕਰੋ ਤਿਸ ਮੂਰਤ ਕੀ ਨਾਨਕ ਤਿਸ ਭਗ ਚੱਟ ਗੌੜੀ ਮਹੱਲਾ ਪੰਜਵਾ ਅਨੂਪ ਦਾਰਥ ਨਾਮ ਸੁਣੋ ਸਗਲ ਤਿਆਏ ਲੇ ਮੀਤਾ ਹਰ ਔਹਦ ਜਾ ਕੋ ਗੁਰਦੀਆ ਆਕੇ ਨਿਰਮਲ ਚੀਤਾ ਰਹਾਓ ਅੰਧਕਾਰ ਮਿਟਿਓ ਤੇ ਤਨ ਤੇ ਗੁਰ ਸ਼ਬਦੀ ਪਰਗਾਸਾ ਰੰਕੀ ਜਾਲੀ ਤਾ ਕੀ ਕਾਟੀ ਜਾ ਕੋ ਸਾਸੰਤ ਵਿਸਵਾਸਾ ਤਾਰੀ ਲੇ ਪੁਜਲ ਤਾਰੂ ਬਿਖੜਾ ਹੋਇਤ ਸਾਧੂ ਸੰਗਾ ਪੂਰਨ ਹੋ ਹੀ ਮਨ ਕੀ ਆਸਾ ਗੁਰ ਪੇਟਿਓ ਹਰ ਰੰਗਾ ਨਾਮ ਖਜਾਨਾ ਭਗਤੀ ਪਾਇਆ ਮਨ ਤਨ ਤ੍ਰਿਪਤ ਅਗਾਏ ਨਾਨਕ ਹਰ ਜੀਉ ਤਾ ਕੋ ਦੇਵੈ ਜਾਗ ਹੁਕਮ ਆਏ ਗੌੜੀ ਮਹੱਲਾ ਪੰਜਵਾ ਦਇਆ ਮਇਆ ਕਰ ਪ੍ਰਾਣ ਪਦ ਮੋਰੇ ਮੋਏ ਅਨਾਸਰਨ ਪ੍ਰਤੋਰੀ ਅੰਧ ਕੂਮੇ ਹੱਥ ਦੇ ਰਾਖੋ ਪਸ਼ੂ ਸਿਆਨ ਭੁਗਤ ਨਾ ਮੋਰੀ ਰਖਾਓ ਕਰਨ ਕਰਾਮਨ ਸਭ ਕਿਸ ਤੁਮਹੀ ਤੁਮ ਸਮਰਥ ਨਾਹੀ ਅਨਹੋਰੀ ਤੁਮਰੀ ਗਤ ਮੈਂ ਤੁਮਹੀ ਜਾਨੀ ਸੇ ਸੇਵ ਜਨ ਪਾਗ ਮਥੋਰੀ ਆਪਣੇ ਸਿਵ ਸੰਗ ਤੁਮ ਪ੍ਰਵਰਾਤੇ ਓਤ ਪੁਤ ਭਗਤਨ ਸੰਜੋਰੀ ਪ੍ਰਿਉ ਪ੍ਰਿਉ ਨਾਮ ਤੇਰਾ ਦਰਸ਼ਨ ਚਾਹੇ ਜੈਸੇ ਦ੍ਰਿਸ਼ਟ ਓ ਚੰਦ ਚਕੋਰੀ ਰਾਮ ਸੰਤ ਮੈਂ ਪੇਦਕ ਸ਼ਨਾਹੀ ਏਕ ਜਨ ਕਈ ਮੈਂ ਲਾ ਕਰੋਰੀ ਜਾ ਕਹੀਏ ਪ੍ਰਗਟ ਪ੍ਰਹੋਵਾ ਅਨਦਿਨ ਕੀਰਤਨ ਰਸਨ ਰਮੋਰੀ ਤੂੰ ਸਮਰਥ ਅਪਾਰਾ ਤੂਚੇ ਸੁਖਦਾ ਤੇ ਪ੍ਰਾਣੇ ਧੋਰੀ ਨਾਨਕੋ ਪ੍ਰ ਕੀਜੇ ਕਿਰਪਾ ਉਨ ਸੰਤਨ ਕੇ ਸੰਗ ਸੰਗੋਰੀ ਗੌੜੀ ਮਹੱਲਾ ਪੰਜਵਾ ਤੁਮ ਹਰ ਸੇ ਤੀਰਾ ਤੇ ਸੰਤੋ ਨਿਭਾਇ ਲਿਓ ਮੁਖ ਪੁਰਖ ਬਿਦਾਤੇ ਓੜ ਪਚਾਵੋ ਦਾਤੇ ਰਖਾਓ ਤੁਮਰਾ ਮਰਮ ਤੁਮਾ ਹੀ ਜਾਣਿਆ ਤੁਮ ਪੂਰਨ ਪੁਰਖ ਬਿਧਾਤੇ ਰਾਖੋ ਸਰਨ ਅਨਾਦੀਨ ਕਹੋ ਕਰੋ ਮਾਰੀ ਗਾਤੇ ਤਰਨ ਸਾਗਰ ਬੁੱਧ ਚਰਨ ਤੁਮਾਰੇ ਤੁਮ ਜਾਨੋ ਆਪਣੀ ਪਾਤੇ ਹਰ ਕਿਰਪਾ ਦੇ ਰਾਖੋ ਸੰਗੇ ਤੇ ਪਾਰ ਪਰਾਤੇ ਈਦ ਊਤ ਪਰ ਤੁਮ ਸਮਰੱਥਾ ਸਭ ਕੁਝ ਤੁਮ ਰਹੇ ਹਾਥੇ ਐਸਾ ਨਿਧਾਨ ਮੁਕੋ ਹਰ ਜਨ ਚੱਲੇ ਹਮਾਰੇ ਸਾਥੇ ਨਿਰਗੁਣਿਆ ਰੇ ਕਉ ਗੁਣ ਕੀਜੇ ਹਰ ਨਾਮ ਮੇਰਾ ਮਨ ਜਾਪੇ ਸੰਤ ਪ੍ਰਸਾਦ ਨਾਨਕ ਹਰ ਭੇਟੇ

ਅਣਕ ਬੰਧਨ ਮਾਇਆ ਪਰਮਤ ਪਰਮਾਇਆ ਗੁਣ ਨਿਧ ਨਹੀਂ ਗਾਇਆ ਮਾਨ ਵਿਖੇ ਹੀ ਮੈਂ ਲੁਜੀ ਹੈ ਜਾ ਕੋ ਰੇ ਕਿਰਪਾ ਕਰੇ ਜੀਵਤ ਸੋਈ ਮਰੇ।

ਕਾਰ ਸ਼ਿਵਪੁਰੀ ਬ੍ਰਹਮ ਇੰਦਰਪੁਰੀ ਨਿਚਲ ਕੋ ਥਾਉ ਨਾਹਿ ਬਿਨ ਹਰ ਸੇਵਾ ਸੁਖ ਨਹੀਂ ਹੋ ਸਕਤੇ ਆਵੈ ਜਾਹਿ ਜੈਸੋ ਗੁਰ ਉਪਦੇਸਿਆ ਮੈਂ ਤੈਸੋ ਕਹਿਆ ਪੁਕਾਰ ਨਾਨਕ ਕਹੇ ਸੁਨ ਰੇ ਮਨਾ ਕਰ ਕੀਰਤਨ।

ਹੋ ਸਰਬ ਸੁਖ ਆਨੰਦ ਮੰਗਲ ਰਸ ਮਾਨ ਗੋਬਿੰਦ ਆਗੇ ਹੋ ਰਹਾਓ। ਮਾਨ ਅਵਮਾਨ ਦੋ ਸਮਾਨੇ ਮਸਤਕ ਡਾਰ ਗੁਰ ਪਾਗੇ ਹੋ ਸੰਪਤ ਹਰਕਣਾ ਆਪਤ ਦੁਖਾ ਰੰਗ ਠਾਕੁਰ ਹੈ ਲਾਗੇ ਹੋ ਬਾਸ ਬਾਸਰੀ ਇਕ ਹੈ ਸਵਾਮੀ ਉਦਿਆਨ ਟਾਗੇ ਹੋ ਨਿਰਪੋ ਪਏ ਸੰਤ ਪ੍ਰਮੰਡਾਰਿਓ ਪੂਰਨ ਸਰਬ ਆਗੇ ਹੋ ਜੋ ਕੁਛ ਕਰਤੇ ਕਾਰਨ ਕੀਨੋ ਮਨ ਬਰੋ ਨਾ ਲਾਗੇ ਹੋ ਸਾਧ ਸੰਗਤ ਪ੍ਰਸਾਦ ਸੰਤਨ ਕੈ ਸੋਯੋ ਮਨ ਜਾਗੇ ਹੋ ਜਨ ਨਾਨਕ ਓੜ ਤੁਹਾਰੀ ਪਰਿਓ ਆਇਓ ਸਰਣ ਆਗੇ ਹੋ ਨਾਮ ਰੰਗ ਸਹਿਜ ਰਸ ਮਾਣੇ ਫਿਰ ਦੁਖ ਨਾ ਲਾਗੇ ਹੋ ਗੌੜੀ ਮਾਲਾ ਮਹੱਲਾ ਪੰਜਵਾਂ ਪਾਇਆ ਲਾਲ ਰਤਨ ਮਨ ਪਾਇਆ ਤਨ ਸੀਤਨ ਮਨ ਸੀਤਲ ਥੀਆ ਸਤਿਗੁਰ ਸਬਦ ਸੁਮਾਇਆ ਰਹਾਉ ਲਾਤੀ ਭੂਖ ਤ੍ਰਿਸ਼ਨ ਸਭ ਲਾਤੀ ਚਿੰਤਾ ਸਗਲ ਵਿਸਾਰੀ ਕਰਮਸਤ ਗੁਰ ਪੂਰੇ ਕਰਿਓ ਮਨ ਜੀਤੋ ਜਗ ਸਾਰੀ ਤ੍ਰਿਪਤ ਅਗਾਏ ਰਹੇ ਰਿਦ ਅੰਤਰ ਡੋਲਣ ਤੇ ਅਬ ਚੁਕੇ ਅਖੁੱਟ ਖਜ਼ਾਨਾ ਸਤਿਗੁਰ ਦੀਆ ਟੋਟ ਨਹੀਂ ਰੇ ਮੁਕੇ ਅਚਰਜ ਏਕ ਸੁਨੋ ਰੇ ਪਾਈ ਗੁਰ ਐਸੀ ਬੂਝ ਬੁਝਾਈ ਲਾਹੇ ਪਰਦਾ ਠਾਕੁਰ ਜੋ ਪੇਟਿਓ ਤੋ ਬਿਸਰੀ ਤਾਤ ਪਰਾਈ ਕਹਿਓ ਨਾ ਜਾਈ ਇਹੋ ਅਚੰਭਉ ਸੋ ਜਾਣੈ ਜਿਨ ਚਾਖਿਆ ਕਹੋ ਨਾਨਕ ਸਚ ਪਏ ਬੇਗਾਸਾ ਗੁਰ ਨਿਧਾਨ ਹਿਰਦੇ ਲੈ ਰਾਖਿਆ ਗੌੜੀ ਮਾਲਾ ਮਹੱਲਾ ਪੰਜਵਾਂ ਉਬਰਤ ਰਾਜਾ ਰਾਮ ਕੀ ਸਰਣੀ ਸਰਬ ਲੋਕ ਮਾਇਆ ਕੇ ਮੰਡਲ ਗਿਰ ਗਿਰ ਪਰਤੇ ਤਰਣੀ ਰਹਾਉ ਸਾਸਤ ਸਿਮਰਤ ਵੇਦ ਵਿਚਾਰੇ ਮਹਾਂਪੁਰਖਨ ਇਉਂ ਕਹਿਆ ਬਿਨ ਹਰ ਭਜਨ ਨਹੀਂ ਨਿਸ

ਓਕੋ ਏਬਦ ਕੋ ਸਮਝਾਵੇ ਕਰਤਾ ਹੋਏ ਜਿਨਾਵੇ ਰਹਾਓ ਅਨਜਾਨਤ ਕਿਸ ਇਨੇ ਕਮਾਨੋ ਜਬ ਤਬ ਕਛੂ ਨਾ ਸਾਧਾ ਦਹਿਦ ਸਲੈ ਓ ਮਨ ਦੌਰਾਇਓ ਕਮਨ ਕਰਮ ਕਰ ਬਾਧਾ ਮਨ ਤਨ ਤਾਨ ਭੂਮ ਕਾ ਠਾਕੁਰ ਹਉ ਇਸ ਕਾ ਇਹੋ ਮੇਰਾ ਪਰਮ ਮੋਹ ਕਛ ਸੂਝ ਸੁਨਾਹੀ ਏ ਪੈ ਖਿਰ ਪੈ ਪੈਰਾ ਤਬ ਓ ਕਾਂ ਕਮਾ ਮਨ ਪਰਿਆ ਜਦ ਓ ਕਛੂ ਨਾ ਹੋਤਾ ਜਬ ਏਕ ਨਿਰੰਜਨ ਨਿਰੰਕਾਰ ਪ੍ਰਭ ਸਭ ਕਿਛ ਆਪੇ ਕਰਤਾ ਆਪਣੇ ਕਰਤਵੇ ਆਪੇ ਜਾਣੈ ਜਿਨ ਇਹੋ ਰਚਨ ਰਚਾਇਆ ਕਹੋ ਨਾਨਕ ਕਰਨਹਾਰ ਹੈ ਆਪੇ ਸਤਿਗੁਰ ਪਰਮ ਚੁਕਾਇਆ ਗੌੜੀ ਮਾਲਾ ਮੁਹੱਲਾ ਪੰਜਵਾਂ ਹਰ ਬਿਨ ਅਵਰ ਕਿਰਿਆ ਬਿਰਥੇ ਜਬ ਤਬ ਸੰਜਮ ਕਰਮ ਕਮਾਣੇ ਇਹ ਓਰੈ ਮੂਸੇ ਰਹਾਉ ਬਰਤ ਨੇਮ ਸੰਜਮ ਮੈਂ ਰਹਿਤਾ ਇਨਕਾ ਆੜ ਨਾ ਪਾਇਆ ਆਗੇ ਚੱਲਣ ਔਰ ਹੈ ਪਾਈ ਊਹਾ ਕਾਮਨਾ ਆਇਆ ਤੀਰਥ ਨਹਾਏ ਅਰ ਧਰਨੀ ਪ੍ਰਮਤਾ ਆਗੇ ਠੌਰ ਨਾ ਪਾਵੇ ਊਹਾ ਕਾਮਨਾ ਆਵੇ ਇਹ ਵਿਧ ਉਹ ਲੋਗ ਨਹੀਂ ਪਤੀ ਆਵੇ ਚਤੁਰ ਵੇਦ ਮੁਖ ਬਚਨੀ ਉਚਰੈ।

ਗੁਰ ਪ੍ਰਸਾਦੀ ਸੋ ਹਰ ਹਰ ਪਾਈ ਜੀਓ, ਸਭ ਕਿਸ ਪ੍ਰਭ ਕਾ ਪ੍ਰਭ ਕੀਆ ਜਾਈ ਜੀਓ, ਪ੍ਰਭ ਕੋ ਸਦ ਬਲ ਜਾਈ ਜੀਓ, ਇਹੋ ਨਿਧਾਨ ਜਪੇ ਵਡਭਾਗੀ ਜੀਓ, ਨਾਮ ਨਿਰੰਜਨ ਏਕ ਲਿਵ ਲਾਗੀ ਜੀਓ, ਗੁਰਪੂਰਾ ਪਾਇਆ

ਮਾਂਜ ਦੁਖ ਭੰਜਨ ਤੇਰਾ ਨਾਮ ਜੀ, ਦੁਖ ਭੰਜਨ ਤੇਰਾ ਨਾਮ, ਆੜ ਪੈਰ ਆਰਾਧੀਐ ਪੂਰਨ ਸਤਿਗੁਰ ਗਿਆਨ ਰਹਾਓ, ਜਿਤ ਕੜ ਵਸੈ ਪਾਰ ਬ੍ਰਹਮ ਸੋਈ ਸੁਹਾਵਾ ਥਾਓ, ਜਮ ਕੰਕਰ ਨੇੜ ਨ ਆਵਈ ਰਸਨਾ ਹਰ ਗੁਣ ਗਾਓ, ਸੇਵਾ ਸੁਰਤ ਨ ਜਾਣੀਆ ਨਾ ਜਾਪੇ ਆਰਾਧ, ਓੜ ਤੇਰੀ ਜਗ ਜੀਵਨਾ ਮੇਰੇ ਠਾਕੁਰ ਅਗਮ ਅਗਾਧ।

ਦਾਨ। ਨਾਨਕ ਜਾਚਕ ਦਰ ਤੇਰੇ, ਪ੍ਰਭ ਤੁਧ ਨੂੰ ਮੰਗੈ ਦਾਨ। ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਰਾਗ ਗੌੜੀ ਮਹੱਲਾ ਨਾਵਾਂ। ਸਾਧੂ ਮਨ ਕਾ ਮਾਨ ਤਿਆਗੋ, ਕਾਮ ਕ੍ਰੋਧ ਸੰਗਤ ਦੁਰਜਨ ਕੀ।

ਤੂ ਤਿਆਗੈ ਖੋਜੇ ਪਦ ਨਿਰਬਾਨਾ, ਜਨ ਨਾਨਕ ਇਹ ਖੇਲ ਕਠਿਨ ਹੈ, ਕਿਨਹੂ ਗੁਰਮੁਖ ਜਾਨਾ। ਗੌੜੀ ਮਹੱਲਾ ਨਾਵਾਂ, ਸਾਧੋ ਰਚਨਾ ਰਾਮ ਬਨਾਈ, ਇਕ ਬਿਨਸੈ ਇਕ ਅਸਥਿਰ ਮਨ, ਅਚਰਜ ਲਖਿਓ ਨਾ ਜਾਈ ਰਹਾਓ। ਕਾਮ ਕ੍ਰੋਧ ਮੋਹ ਬਸ ਪ੍ਰਾਨੀ, ਹਰ ਮੂਰਤ ਬਿਸਰਾਈ। ਝੂਠਾ ਤਾਨ ਸਾਚਾ ਕਰ ਮਾਨਿਓ, ਜੋ ਸੁਪਨਾ ਰਹਿ ਨਾਈ। ਜੋ ਦਿਸੈ ਸੋ ਸਗਲ ਬਿਨਾਸੈ, ਜੋ ਬਾਦਰ ਕੀ ਸ਼ਾਈ। ਜਨ ਨਾਨਕ ਜਗ ਜਾਨਿਓ ਮਿਥਿਆ, ਰਹਿਓ ਰਾਮ ਸਰਨਾਈ। ਗੌੜੀ ਮਹੱਲਾ ਨਾਵਾਂ, ਪ੍ਰਾਨੀ ਕਉ ਹਰ ਜਿਸ ਮਨ ਨਹੀਂ ਆਵੇ, ਅਹੇ ਨਿਸ ਮਗਨ ਰਹੇ ਮਾਇਆ ਮੈਂ, ਤਉ ਕੈਸੇ ਗੁਣ ਗਾਵੇ ਰਹਾਓ। ਪੂਤ ਮੀਤ ਮਾਇਆ ਮਮਤਾ ਸਿਉ, ਹੇ ਵਿਧ ਆਪ ਬੰਧਾਵੇ, ਮ੍ਰਿਤ ਸਿਨਾ ਜੋ

ਸੁਰਗ ਨਰਕ ਅੰਮ੍ਰਿਤ ਬਿਖ ਇਹ ਸਭ ਤਿਉ ਕੰਚਨ ਅਰ ਪੈਸਾ ਉਸਤਤ ਨਿੰਦਾ ਇਹ ਸਮਝਾ ਕੇ ਲੋਭ ਮੋਹ ਹੁਣ ਤੈਸਾ ਦੁਖ ਸੁਖ ਇਹ ਬਾਧੇ ਜੇ ਨਾਹਨ ਇਹ ਤੁਮ ਜਾਨੋ ਗਿਆਨੀ ਨਾਨਕ ਮੁਕਤ ਤਾਏ ਤੁਮ ਮਾਨੋ ਇਹ ਬਦਕੋ ਜੋ ਪ੍ਰਾਨੀ ਗੌੜੀ ਮਹੱਲਾ ਨਾਵਾਂ ਮਨ ਰੇ ਕਹਾਂ ਪਇਓ ਤੈ ਬੋਰਾ ਆਹੇ ਇਸ ਔਧ ਕਟੇ ਨਹੀਂ ਜਾਣੇ ਪਇਓ।

ਅਪਨੋ ਤੇ ਹਾਰਿਓ ਗੋਬਿੰਦ ਗਿਤ ਨਹੀਂ ਜਾਣੀ। ਨਿਮਖ ਨ ਲੀਨ ਪਿਓ ਚਰਨਨ ਸਿਉ ਬਿਰਥ ਔਧ ਸਿਰਾਨੀ। ਕਹੋ ਨਾਨਕ ਸੋਈ ਨਰ ਸੁਹੀਆ ਰਾਮ ਨਾਮ ਗੁਣ ਗਾਵੇ ਔਰ ਸਗਲ ਜਗ ਮਾਇਆ ਮੋਹਿਆ ਨਿਰਭੈ ਪਗ ਨਹੀਂ ਪਾਵੇ। ਗੌੜੀ ਮਹੱਲਾ ਨਾਵਾ ਨਰ ਅਚੇਤ ਪਾਵ ਤੇ ਡਰ ਰੇ ਦੀਨ ਦਇਆਲ ਸਗਲ ਭੈ ਪੰਜਨ ਸਰਨ ਤਾਏ ਤੁਮ ਪਰ ਰੇ ਰਹਾਓ। ਵੇਦ ਪੁਰਾਣ ਜਸ ਗੁਣ ਗਾਵਤ ਤਾਕੋ ਨਾਮ ਹੀ ਏ ਮੋ ਤਰ ਰੇ ਪਾਵਨ ਨਾਮ ਜਗਤ ਮੈਂ ਹਰ ਕੋ ਸਿਮਰ ਸਿਮਰ ਕਸਮਲ ਸਭ ਹਰ ਰੇ। ਮਾਨਸ ਦੇਹ ਬਹੁਰ ਨ ਪਾਵੇ ਕਛੂ ਉਪਾਵ ਮੁਕਤ ਕਾ ਕਰ ਰੇ। ਨਾਨਕ ਕਹਿਤ ਗਾਏ ਕਰਨਾ ਮੈਂ ਪਵ ਸਾਗਰ ਕੈ ਪਾਰ ਉਤਰ ਰੇ। ਰਾਗ ਗੌੜੀ ਅਸ਼ਟਪਦੀਆਂ ਮਹੱਲਾ ਪਹਿਲਾ ਗੌੜੀ ਗੁਵਾਰੇਰੀ ਇਕ ਓਅੰਕਾਰ ਸਤਿ ਨਾਮ ਕਰਤਾ ਪੁਰਖ ਗੁਰ ਪ੍ਰਸਾਦ ਨਿਸਦ ਨਿਰਮਲ ਨਾਮ ਵਿਚਾਰ ਪੂਰਨ ਪੂਰ ਰਹਿਆ ਬਿਖਮਾਰ ਤ੍ਰਿਗੁਟੀ ਛੁਟੀ ਬਿਮ ਮਜਹਾਰ ਗੁਰ ਕੀ ਮਤ ਜੀਏ ਆਈ ਕਾਰ ਇਨ ਬਿਧ ਰਾਮ ਰਵਤ ਮਨ ਮਾਨਿਆ ਗਿਆਨ ਅੰਜਨ ਗੁਰ ਸ਼ਬਦ ਪਛਾਨਿਆ ਰਖਾਓ ਇਕ ਸੁਖ ਮਾਨਿਆ ਸਹਿਜ ਮਿਲਾਇਆ ਨਿਰਮਲ ਬਾਣੀ ਪਰਮ ਚੁਕਾਇਆ ਲਾਲ ਪੈ ਸੂਹਾ ਰੰਗ ਮਾਇਆ ਨਦਰ ਭਈ ਬਿਗ ਠਾਕ ਰਖਾਇਆ ਉਲਟ ਭਈ ਜੀਵਿਤ ਮਰ ਜਾਗਿਆ ਸਦ ਰਵੇ ਮਨ ਹਰ ਸਿਉ ਲਾਗਿਆ ਰਸ ਸੰਗ੍ਰਹਿ ਬਿਗ ਪਰ ਹਰ ਤਿਆਗਿਆ ਪਾਏ ਬਸੇ ਜਮਕਾ।

ਲਾਗੋ ਪਾਏ, ਕਿਸ ਉਪਦੇਸ਼ ਸਰਹਾ ਲਿਵਲਾਏ, ਗੁਰ ਸੇਵੀ ਗੁਰ ਲਾਗੋ ਪਾਏ, ਭਗਤ ਕਰੀ ਰਾਚੋ ਹਰਨਾਏ, ਸਿੱਖਿਆ ਦੀਖਿਆ ਭੋਜਨ ਪਾਓ, ਹੋਮ ਸੰਜੋਗੀ ਨਿਤ ਕਰ ਜਾਓ, ਗਰਭ ਗਤੰ ਸੁਗਿਆਤਮ ਧਿਆਨਾ, ਜੋਤ ਭਈ ਜੋਤੀ ਮਾਏ ਸਮਾਨਾ, ਲਿਖਤ ਮਿਟੇ ਨੀ ਸ਼ਬਦ ਨਿਸ਼ਾਨਾ, ਕਰਤਾ ਕਰਣਾ ਕਰਤਾ ਜਾਨਾ, ਨਹਿ ਪੰਡਿਤ ਨਹਿ ਚਦਰ ਸਿਆਨਾ, ਨਹਿ ਪੂਲੋ ਨਹਿ ਪਰਮ ਫੁਲਾਨਾ, ਕਥੋ ਨਾ ਕਥਨੀ ਹੁਕਮ ਪਛਾਨਾ, ਨਾਨਕ ਗੁਰਮਤ ਸਹਿ ਸਮਾਨਾ, ਗੌੜੀ ਗੁਵਾਰੇ ਰੀ ਮਹੱਲਾ ਪਹਿਲਾ, ਮਨ ਕੁੰਚਰ ਕਾਇਆ ਉਦਿਆਨ, ਗੁਰ ਅੰਕਸ ਸਹਿ ਸ਼ਬਦ ਨਿਸ਼ਾਨ, ਰਾਜ ਦੁਆਰੇ ਸੋਭ ਸੁਮਾਨ, ਚਿਤਰਾਈ ਨਹਿ ਚੀਨਿਆ ਜਾਏ, ਬਿਨ ਮਾਰੇ ਕਿਉ ਕੀਮਤ ਪਾਏ ਰਹਾਓ, ਘਰ ਮੈਂ ਅੰਮ੍ਰਿਤ ਤਸਕਰ ਲਈ, ਨੰਨਾ ਕਾਰਨ ਕੋਏ ਕਿਰੇਈ, ਰਾਖੇ ਆਪ ਵਡਿਆਈ ਦੇਈ, ਨੀਲ ਅਨੀਲ ਅਗਨ ਇਕਠਾਈ, ਜਲ ਨਿਵਰੀ ਗੁਰ ਬੂਝ ਬੁਝਾਈ, ਮਨ ਦੇ ਲੀਆ ਰਹਿਸ ਗੁਣ ਗਾਈ, ਜੈਸਾ ਘਰ ਬਾਹਰ

ਪਹਿਲਾ ਪਹਿਲਾ ਨਾ ਮਨ ਮਰੇ ਨਾ ਕਾਰਜ ਹੋਏ, ਮਨ ਵਸ ਦੂਤਾ ਦੁਰਮਤ ਦੋਏ, ਮਨ ਮਾਨੇ ਗੁਰ ਤੇ ਇਕ ਹੋਏ, ਨਿਰਗੁਣ ਰਾਮ ਗੁਣੇ ਵਸ ਹੋਏ, ਆਦ ਨਿਵਾਰ ਵਿਚਾਰੇ ਸੋਏ, ਰਹਾਉ ਮਨ ਪੂਲੋ ਬੋ ਚਿਤੇ ਵਿਕਾਰ, ਮਨ ਪੂਲੋ ਸਿਰ ਆਵੇ ਭਾਰ, ਮਨ ਮਾਨੇ ਹਰ ਇਕ ਅੰਕਾਰ, ਮਨ ਪੂਲੋ ਮਾਇਆ।

ਦਰਬਾਰ ਸੁਖ ਸਹਿਜੇ ਜਾਪੁਰ ਦੇ ਮੁਰਾਰ ਨਦਰ ਕਰੇ ਤਾਂ ਮੇਲ ਮਿਲਾਏ ਗੁਣ ਸੰਗ੍ਰਹਿ ਔਗੁਣ ਸ਼ਬਦ ਜਲਾਏ ਗੁਰਮੁਖ ਨਾਮ ਪਦਾਰਥ ਪਾਏ ਦਿਨ ਆਵੇ ਸਭ ਦੁੱਖ ਨਿਵਾਸ ਮਨਮੁਖ ਮੂੜ ਮਾਇਆ ਚਿਤਵਾਸ ਗੁਰਮੁਖ ਗਿਆਨ ਤੁਰ ਕਰਮ ਲਿਖਿਆਸ

ਗਗਨ ਸ਼ਬਦ ਬੁਝਾਏ, ਦੂਜਾ ਪਰਮ ਸਹਿ ਸੁਭਾਏ, ਗੁਰਮਤੀ ਨਾਮ ਹਿਰਦੇ ਵਸਾਏ, ਸਾਚੀ ਬਾਣੀ ਹਰ ਗੁਣ ਗਾਏ, ਤਰਮੈ ਸਾਚੋ ਗੁਰਮੁਖ ਪਾਓ, ਨਾਮ ਬਿਨਾ ਨਹੀ ਨਿਰਠਾਓ, ਪ੍ਰੇਮ ਪਰਾਇਣ ਪ੍ਰੀਤ ਮਰਾਓ, ਨਦਰ ਕਰੇ ਤਾਂ ਬੂਝੇ ਨਾਓ, ਮਾਇਆ ਮੋਹ ਸਰਬ ਜੰਜਾਲਾ, ਮਨਮੁਖ ਚੀਲ ਕੁਸ਼ਤ ਬਕਰਾਲਾ, ਸਗੁਰ ਸੇਵੇ ਚੁਕੇ ਜੰਜਾਲਾ, ਅੰਮ੍ਰਿਤ ਨਾਮ ਸਦਾ ਸੁਖ ਨਾਲਾ, ਗੁਰਮੁਖ ਬੂਝੇ ਏਕ ਲਿਵਲਾਏ, ਨਿਕਰ ਵਾਸੇ ਸਾ ਸੁਮਾਏ, ਜੰਮਣ ਮਰਣਾ ਠਾਕ ਰਹਾਏ, ਪੂਰੇ ਗੁਰ ਤੇ ਇਹ ਮਦ ਪਾਏ, ਕਥਨੀ ਕਥੋ ਨ ਆਵੇ ਓਰ, ਗੁਰ ਪੁਛ ਦੇਖਿਆ ਨਾਹੀ ਦਰ ਹੋਰ, ਦੁਖ ਸੁਖ ਭਾਣੇ ਕਿਸੇ ਰਜਾਏ, ਨਾਨਕ ਨੀਚ ਕਹੇ ਲਿਵਲਾਏ, ਗੌੜੀ ਮਹੱਲਾ ਪਹਿਲਾ, ਦੂਜੀ ਮਾਇਆ ਜਗਤ ਚਿਤਵਾਸ, ਕਾਮ ਕ੍ਰੋਧ ਅਹੰਕਾਰ ਬਿਨਾਸ, ਦੂਜਾ ਕੌਣ ਕਹਾ ਨਹੀਂ ਕੋਈ, ਸਭ ਮੈਂ ਏਕ ਨਿਰੰਜਨ ਸੋਈ ਰਹਾਉ, ਦੂਜੀ ਦੁਰਮਤ ਆਖੇ ਦੋਏ, ਆਵੇ ਜਾਏ ਮਰ ਦੂਜਾ ਹੋਏ, ਧਰਨ ਗਗਨ ਨੇ ਦੇਖੋ ਦੋਏ, ਨਾਰੀ ਪੁਰਖ ਸੁਭਾਈ ਲੋਏ, ਰਸ ਦੇਖੋ ਦੀਪ ਉਜਿਆਲਾ, ਸਭ ਨਿਰੰਤਰ ਪ੍ਰੀਤਮ ਬਾਲਾ, ਪਰ ਕਿਰਪਾ ਮੇਰਾ ਚਿਤ ਲਾਇਆ, ਸਤਿਗੁਰ ਮੋਕੋ ਏਕ ਬੁਝਾਇਆ, ਏਕ ਨਿਰੰਜਨ ਗੁਰਮੁਖ ਜਾਤਾ, ਦੂਜਾ ਮਾਰ ਸ਼ਬਦ ਪਛਾਤਾ, ਏਕ ਹੁਕਮ ਵਰਤੇ ਸਭ ਲੋਈ, ਏਕ ਤੇ ਸਭ ਓਪਤ ਹੋਈ, ਰਾਹ ਦੋਵੇ ਖਸਮ ਏਕੋ ਜਾਣ, ਗੁਰ ਕੈ ਸ਼ਬਦ ਹੁਕਮ ਪਛਾਣ, ਸਗਲ ਰੂਪ ਵਰਨ ਮਨ ਮਾਹੀ, ਕਹੋ ਨਾਨਕ ਏਕੋ ਸਾਲਾਹੀ, ਗੌੜੀ ਮਹੱਲਾ ਪਹਿਲਾ, ਅਧਿਆਤਮ ਕਰਮ ਕਰੇ ਤਾਂ ਸਾਚਾ, ਮੁਕਤ ਭੇਦ ਕਿਆ ਜਾਣੇ ਕਾਚਾ, ਐਸਾ ਜੋਗੀ ਜੁਗਤ ਵਿਚਾਰੈ, ਪੰਚ ਮਾਰ ਸਾਚ ਉਰਤਾਰੈ ਰਹਾਉ, ਜਿਸਕੇ ਅੰਤਰ ਸਾਚ ਵਸਾਵੇ, ਜੋਗ ਜੁਗਤ ਕੀ ਕੀਮਤ ਪਾਵੇ, ਰਸ ਏਕੋ ਗ੍ਰਹਿ ਉਦਿਆਨੈ, ਕਰਣੀ ਕੀਰਤ ਕਰਮ ਸਮਾਨੈ, ਏਕ ਸ਼ਬਦ ਇਕ ਭਿਖਿਆ ਮੰਗੇ, ਗਿਆਨ ਧਿਆਨ ਜੁਗਤ ਸਜ ਜਾਗ, ਪਏ ਰਚ ਰਹੇ ਨਾ ਬਾਹਰ ਜਾਏ, ਕੀਮਤ ਕੌਣ ਰਹੇ ਲਿਵਲਾਏ, ਆਪੇ ਮੇਲੇ ਪਰਮ ਚੁਕਾਏ, ਗੁਰ ਪ੍ਰਸਾਦ ਪਰਮ ਪਦ ਪਾਏ, ਗੁਰ ਕੀ

ਆਸ ਕਰੇ ਬਲ ਜਾਓ, ਹੁਣ ਰੱਬ ਜਨਮ ਨਹੀਂ ਗੁਣ ਗਾਓ। ਅੰਤਰ ਬਾਹਰ ਏਕੋ ਜਾਣ, ਗੁਰ ਕੇ ਸ਼ਬਦੇ ਆਪ ਛਾਣ, ਸਾਚੇ ਸ਼ਬਦ ਦਰ ਨਿਸ਼ਾਨ, ਸ਼ਬਦ ਵਰੇ ਤਿਨ ਕਰ ਵਾਸਾ, ਆਵੇ ਨਾ ਜਾਵੇ ਚੁੱਕੇ ਆਸਾ, ਗੁਰ ਕੇ ਸ਼ਬਦ ਕਮਲ ਪਰਗਾਸਾ, ਜੋ ਦੀਸੈ ਤੂੰ ਆਸ ਨਰਾਸਾ, ਤਾਮ ਕ੍ਰੋਧ ਬਿਖ ਭੂਖ ਪਿਆਸਾ, ਨਾਨਕ ਬਿਰਲੇ ਮਿਲੇ ਉਦਾਸਾ, ਗੌੜੀ ਮਹੱਲਾ ਪਹਿਲਾ, ਐਸੋ ਦਸ ਮਿਲੇ ਸੁਖ ਹੋਈ, ਦੁੱਖ ਵਿਸਰੇ ਪਾਵੇ ਸਰਸੋਈ, ਦਰਸ਼ਨ ਦੇਖ ਪਈ ਮਦਪੂਰੀ, ਅਰਸ

ਪਾਵੇ ਨਾਮ ਸੁਹੇਲਾ, ਦੂਜੇ ਪਾਏ ਅਗਿਆਨ ਦੁਹੇਲਾ। ਬਿਨ ਦਮਕੇ ਸੌਦਾ ਨਹੀਂ ਰਾਟ, ਬਿਨ ਬੋਹਿਤ ਸਾਗਰ ਨਹੀਂ ਵਾਟ। ਬਿਨ ਗੁਰਸੇਵੇ ਘਾਟੇ ਘਾਟ, ਤਿਸ ਕੋ ਵਾਹ ਵਾਹ ਜੇ ਵਾਟ ਦਿਖਾਵੇ। ਤਿਸ ਕੋ ਵਾਹ ਵਾਹ ਜੇ ਸ਼ਬਦ ਸੁਣਾਵੇ, ਤਿਸ ਕੋ ਵਾਹ ਵਾਹ ਜੇ ਮੇਲ ਮਿਲਾਵੇ। ਵਾਹ ਵਾਹ ਤਿਸ ਕੋ ਜਿਸ ਕਾ ਇਹੋ ਜੀਓ, ਗੁਰ ਸ਼ਬਦੀ ਮਤ ਅੰਮ੍ਰਿਤ ਪੀਓ। ਨਾ ਵਡਾਈ ਤੁਧ ਪਾਣੇ ਦੀਓ, ਨਾ ਬਿਨਾ ਕਿਉ ਜੀਵਾ ਮਾਏ। ਅਨ ਦਿਨ ਜਪਤ ਰਹੋ ਤੇਰੀ ਸਰਣਾਏ, ਨਾਨਕ ਨਾਮ ਰਤੇ ਪਦ ਪਾਏ। ਗੌੜੀ ਮੁਹੱਲਾ ਪਹਿਲਾ, ਹਉਮੈ ਕਰਤ ਪੇਖੀ ਨਹੀਂ ਜਾਣਿਆ। ਗੁਰਮੁਖ ਭਗਤ ਵਿਰਲੇ ਮਨ ਮਾਨਿਆ, ਹਉ ਹਉ ਕਰਤ ਨਹੀਂ ਸਿ ਪਾਈਏ। ਹਉਮੈ ਜਾਏ ਪਰਮ ਪਦ ਪਾਈਏ ਰਹਾਓ। ਹਉਮੈ ਕਰ ਰਾਜੇ ਬੋਤਾਵੇ, ਹਉਮੈ ਖਪੇ ਜਨਮ ਮਰ ਆਵੇ। ਹਉਮੈ ਨਿਵਰੇ ਗੁਰ ਸ਼ਬਦ ਵਿਚਾਰੇ, ਚੰਚਲ ਮਤ ਤਿਆਗੇ ਪੰਜ ਸੰਹਾਰੇ। ਅੰਤਰ ਸਾਚ ਸਹਿਜ ਕਰ ਆਵੇ, ਰਾਜਨ ਜਾਣ ਪਰਮ ਗਦ ਪਾਵੇ। ਸਦ ਕਰਨੀ ਗੁਰ ਪਰਮ ਚੁਕਾਵੇ, ਨਿਰਭੋ ਕੈ ਕਰ ਤਾੜੀ ਲਾਵੇ। ਹਉ ਕਰ ਮਰਣਾ ਚਾ ਪਾਵੇ, ਪੂਰਾ ਗੁਰ ਭੇਟੇ ਸੋ ਚਗਰ ਚੁਕਾਵੇ। ਜੇਤੀ ਹੈ ਤੇਤੀ ਕਿਉ ਨਾਹੀ, ਗੁਰਮ ਗਿਆਨ ਪੇਟ ਗੁਣ ਗਾਹੀ। ਹਉਮੈ ਬੰਧਨ ਬੰਧ ਪਵਾਵੇ, ਨਾਨਕ ਰਾਮ ਭਗਤ ਸੁਖ ਪਾਵੇ। ਗੌੜੀ ਮੁਹੱਲਾ ਪਹਿਲਾ, ਪ੍ਰਥਮੇ ਬ੍ਰਹਮਾ ਕਾਲੇ ਕਰ ਆਇਆ। ਬ੍ਰਹਮ ਕਮਲ ਪਏ ਆਲ ਨਾ ਪਾਇਆ, ਆਗਿਆ ਨੀ ਲੀਨੀ ਪਰਮ ਭੁਲਾਇਆ। ਜੋ ਉਪਜੇ ਸੋ ਕਾਲ ਸੰਘਾਰਿਆ, ਹਮਹਾ ਰਾਖੇ ਗੁਰ ਸ਼ਬਦ ਵਿਚਾਰਿਆ ਰਖਾਓ। ਮਾਇਆ ਮੋਹੇ ਦੇਵੀ ਸਭ ਦੇਵਾ, ਕਾਲ ਨਾ ਛੋਡੇ ਬਿਨ ਕੁਰ ਕੀ ਸੇਵਾ।

ਸਾਰ ਐਨਸ ਪਾਲੇ ਰਾਖ ਲੇਹ ਆਤਮ ਸੁਖ ਤਾਰਾ ਏ ਤੁਤ ਰਾਖੋ ਦੀਨ ਦਯਾਲਾ ਤਉ ਸਰਣਾਂਗਤ ਨਦਰ ਨਿਹਾਲਾ ਹਰਹਾਉ ਜੈ ਦੇਖੋ ਤੈ ਰਾਵ ਰਹੇ ਰਖ ਰਖ ਨਹਾਰਾ ਤੂੰ ਦਾਤਾ ਪੂਤਾ ਤੂੰ ਹੈ ਤੂੰ ਪ੍ਰਾਣ ਅਧਾਰਾ ਕਿਰਤ ਪਿਆ ਅਧ ਊਰ ਦੀ ਬਿਨ ਗਿਆਨ ਵਿਚਾਰਾ ਬਿਨ ਉਪਮਾ ਜਗਦੀਸ ਕੀ ਬਿਨਸੇ ਨਾ ਅੰਧਿਹਾਰਾ ਜਗ ਬਿਨਸਤ ਹਮ ਦੇਖਿਆ ਲੋਭੇ ਅਹੰਕਾਰਾ ਗੁਰਸੇਵਾ ਪ੍ਰਾਪਾਇਆ ਸੱਚ ਮੁਕਤ ਦੁਆਰਾ ਨਿਰਕਰ ਮੈਲ ਅਪਾਰ ਕੋ ਅਪਰੰਪਰ ਸੋਈ ਬਿਨ ਸਬਦੇ ਥਿਰ ਕੋ ਨਹੀਂ ਬੂਝੇ ਸੁਖ ਹੋਈ ਕਿਆ ਲੈ ਆਇਆ ਲੈ ਜਾਇ ਕਿਆ ਫਸੇ ਜਮਜਾਲਾ ਡੋਲ ਬੱਧਾ ਕਾ ਜੇਵਰੀ ਆਕਾਸ ਪਤਾਲਾ ਗੁਰਮਤ ਨਾਮ ਨਾ ਵਿਸਰੈ ਸਹਿਜੇ ਪਦ ਪਾਈ ਹੈ ਅੰਤਰ ਸ਼ਬਦ ਨਿਧਾਨ ਹੈ ਮਿਲੇ ਆਪ ਗਵਾਈ ਹੈ ਨਦਰ ਕਰੇ ਪ੍ਰਭ ਆਪਣੀ ਗੁਣ ਅੰਕ ਸਮਾਵ ਨਾਨਕ ਮੇਲ ਨਾ ਚੁੱਕਈ ਲਾਹਾ ਸਦ ਪਾਵੇ ਗੌੜੀ ਮਹੱਲਾ ਪਹਿਲਾ ਗੁਰਪ੍ਰਸਾਦੀ ਬੂਝ ਲਏ ਤੋ ਹੋਏ ਨਵੇਰਾ ਘਰ ਘਰ ਨਾਮ ਨਿਰੰਜਨਾ ਸੋ ਠਾਕੁਰ ਮੇਰਾ ਬਿਨ ਗੁਰ ਸ਼ਬਦ ਨਾ ਛੁੱਟੀ ਹੈ ਦੇਖੋ ਵਿਚਾਰਾ ਜੇ ਲਾ ਕਰਮ ਕਮਾਵ ਹੀ ਬਿਨ ਗੁਰ ਅੰਧਿਆਰਾ ਰਖਾਓ ਅੰਧੇ ਅਕਲੀ ਬਾਰੇ ਕਿਆ ਤਿਰਸੋ ਕਹੀ ਹੈ ਬਿਨ ਗੁਰ ਪੰਥ ਨਾ ਸੁਝਈ ਕਿਤ ਬਿਧ ਨਿਰਭਈ ਹੈ ਖੋਟੇ ਕੋ ਖਰਾ ਕਹੇ ਖਰੇ ਸਾਰ ਨਾ ਜਾਣੇ ਅੰਧੇ ਕਾ ਨਾ ਉਹ ਪਾਰਖੂ ਕਲੀ ਕਾਲ ਵਿਡਾਣੇ ਸੂਤੇ ਕੋ ਜਾਗਤ ਕਹੇ ਜਾਗਤ ਕੋ ਸੂਤਾ ਜੀਵਤ ਕੋ ਮੂਆ ਕਹੇ ਮੂਏ ਨੀ ਰੋਤਾ ਆਪਤ ਕੋ ਜਾਤਾ ਕਹੇ ਜਾਤੇ ਕੋ ਆਇਆ ਪਰਕੀ ਕੋ ਆਪਣੀ

ਮਾਇਲ ਪਾਵੇ, ਸਦਗੀ ਨਿਰਮਲ ਸਹਿ ਸੁਮਾਵੇ, ਹਰ ਕਥਾ ਸੁਣੇ ਸੇ ਧਨਵੰਤ ਦਿਸੇ ਜੁਗ ਮਾਹੀ, ਤਿਨ ਕੋ ਸਭ ਨਵੇ ਅਨਦਿਨ ਪੂਜ ਕਰਾਹੀ, ਸਹਿਜੇ ਗੁਣ ਰਵੇ ਸਾਚੇ ਮਨ ਮਾਹੀ, ਪੂਰੇ ਸਤਗੁਰ ਸਦ ਸੁਣਾਇਆ, ਤ੍ਰੈ ਗੁਣ ਮੇਟੇ ਚੌਥੇ ਚਿਤਲਾਇਆ, ਨਾਨਕ ਹਉ ਮੇਮਾਰ ਬ੍ਰਹਮ ਮਿਲਾਇਆ, ਗੌੜੀ ਮਹੱਲਾ ਤੀਜਾ ਬ੍ਰਹਮਾ ਵੇਦ ਪੜੇ ਵਾਦ ਵਖਾਣੇ, ਅੰਤਰ ਤਾਮਸ ਆਪਣਾ ਪਛਾਣੇ, ਤਾਂ ਪ੍ਰਪਾਏ ਗੁਰ ਸ਼ਬਦ ਵਖਾਣੇ, ਗੁਰ ਸੇਵਾ ਕਰੋ ਫਿਰ ਕਾਲ ਨ ਖਾਏ, ਮਨਮੁਖ ਖਾਦੇ ਦੂਜੇ ਪਾਏ ਹਰਹਾਉ, ਗੁਰਮੁਖ ਪ੍ਰਾਣੀ ਅਪਰਾਧੀ ਸੀਧੇ, ਗੁਰ ਕੇ ਸ਼ਬਦ ਅੰਤਰ ਸਹਿਜ ਰੀਧੇ, ਮੇਰਾ ਪ੍ਰਪਾਇਆ ਗੁਰ ਕੇ ਸ਼ਬਦ ਸੀਧੇ, ਸਤਗੁਰ ਮੇਲੇ ਪ੍ਰਵਿਆ ਮਿਲਾਏ, ਮੇਰੇ ਪ੍ਰਸਾਚੇ ਕਈ ਮਨ ਪਾਏ, ਹਰ ਗੁਣ ਗਾਵੇ ਸਹਿ ਸੁਭਾਏ, ਬਿਨ ਗੁਰ ਸਾਚੇ ਪਰਮ ਫੁਲਾਏ, ਮਾਨਵ ਅੰਧੇ ਸਦਾ ਭਿਖ ਖਾਏ, ਜਮ ਡੰਡ ਸਹਿ ਸਦਾ ਦੁਖ ਪਾਏ, ਜਮੁਆਨਾ ਜੋ ਹੈ ਹਰ ਕੀ ਸਰਣਾਈ, ਹਉ ਮੇ ਮਾਰ ਸਚ ਲਿਵਲਾਈ, ਸਦਾ ਰਹੇ ਹਰ ਨਾਮ ਲਿਵਲਾਈ, ਸਤਗੁਰ ਸੇਵੈ ਸੇ ਜਨ ਨਿਰਮਲ ਪਵਿੱਤਾ, ਮਨ ਸਿਉ ਮਨ ਮਿਲਾਏ ਸਭ ਜਗ ਜੀਤਾ, ਏਨ ਬਿਦ ਕੁਸਲ ਤੇਰੇ ਮੇਰੇ ਮੀਤਾ, ਸਤਿਗੁਰੂ ਸੇਵੇ ਸੋ ਫਲ ਪਾਏ, ਹਿਰਦੇ ਨਾਮ ਵਿੱਚੋਂ ਆਪ ਗਵਾਏ, ਅਨਹਦ ਬਾਣੀ ਸ਼ਬਦ ਵਜਾਏ, ਸਤਿਗੁਰ ਤੇ ਕਵਨ ਕਵਨ ਨਾ ਸੀਧੋ ਮੇਰੇ ਪਾਈ, ਭਗਤੀ ਸੀਧੇ

ਗੁਰੂ ਤੇ ਪਰਮ ਨਾ ਜਾਈ, ਮੂਲ ਛੋੜ ਲਾਗੇ ਦੂਜੇ ਪਾਈ, ਵੇਖਾ ਮਾਤਾ ਵਿਖਮਾਏ ਸੁਮਾਈ, ਮਾਇਆ ਕਰ ਮੂਲ ਜੰਤਰ ਫਰਮਾਏ, ਹਰ ਜੀਉ ਵਿਸਰਿਆ ਦੂਜੇ ਪਾਏ, ਜਿਸ ਨਿਰ ਕਰੇ ਸੋ ਪਰਮ ਗਤ ਪਾਏ, ਅੰਤਰ ਸਾਚ ਬਾਹਰ ਸਾਚ ਵਰਤਾਏ, ਸਾਚ ਨਾ ਛਪੇ ਜੇ ਕੋ ਰੱਖੇ ਛੁਪਾਏ, ਗਿਆਨੀ ਬੂਝੇ ਸਹਿਜ ਸੁਪਾਏ, ਗੁਰਮੁਖ ਸਾਜ ਰਹਿਆ ਲਿਵਲਾਏ, ਹੋਮੇ ਮਾਇਆ ਸ਼ਬਦ ਜਲਾਏ, ਮੇਰਾ ਪ੍ਰਸਾਚਾ ਮੇਲ ਮਿਲਾਏ, ਸਤਿਗੁਰ ਦਾਤਾ ਸ਼ਬਦ ਸੁਣਾਏ, ਤਾਪ ਤੇ ਰਾਖੇ ਠਾਕ ਰਖਾਏ, ਪੂਰੇ ਗੁਰ ਤੇ ਸੋਜੀ ਪਾਏ, ਆਪੇ ਕਰਤਾ ਸ੍ਰਿਸ਼ਟ ਸਿਰਜਨ ਗੋਈ, ਤਿਸ ਬਿਨ ਦੂਜਾ ਅਵਰ ਨ ਕੋਈ, ਨਾਨਕ ਗੁਰਮੁਖ ਬੂਝੇ ਕੋਈ, ਗੌੜੀ ਮਹੱਲਾ ਤੀਜਾ, ਨਾਮ ਅਮੋਲਕ ਗੁਰਮੁਖ ਪਾਵੇ, ਨਾਮੋ ਸੇਵੇ ਨਾਮ ਸਹਿ ਸਮਾਵੇ, ਅੰਮ੍ਰਿਤ ਨਾਮ ਰਸਨਾ ਨਿਤ ਗਾਵੇ, ਜਿਸ ਨੂੰ ਕਿਰਪਾ ਕਰੇ ਸੋ ਹਰਸ ਪਾਵੇ, ਅੰਧ ਹਿਰਦੇ ਜਪੋ ਜਗਦੀਸ਼ ਗੁਰਮੁਖ ਪਾਵੋ, ਪਰਮ ਪਸੂਖਾ ਰਖਾਓ, ਹਿਰਦੇ ਸੁਖ ਪਇਆ ਪ੍ਰਗਾਸ, ਗੁਰਮੁਖ ਗਾਵੇ ਸੱਚ ਗੁਣਤਾਸ, ਦਾਸਨ ਦਾਸ ਨਿਤ ਹੋਵੇ ਦਾਸ, ਗ੍ਰਹਿ ਕੁਟੰਬ ਸਦਾ ਉਦਾਸ, ਜੀਵਨ ਮੁਕਤ ਗੁਰਮੁਖ ਹੋਈ, ਪਰਮ ਪਦਾਰਥ ਪਾਵੇ ਸੋਈ, ਤ੍ਰੈਗੁਣ ਮੇਟੇ ਨਿਰਮਲ ਹੋਈ, ਸਹਿਜੇ ਸਾਚ ਮਿਲੇ ਪ੍ਰਸੋਈ, ਮੋਹ ਕੁਟੰਬ ਸਿਉ ਪ੍ਰੀਤ ਨਾ ਹੋਏ, ਜਾਂ ਹਿਰਦੇ ਵਸਿਆ ਸਸੋਏ, ਗੁਰਮੁਖ ਮਨ ਵੇਦਿਆ ਅਸਥਿਰ ਹੋਏ, ਹੁਕਮ ਪਛਾਣੇ ਬੂਝੇ ਸਸੋਏ, ਤੂੰ ਕਰਤਾ ਮੈਂ ਅਵਰ ਨ ਕੋਏ, ਕੋ ਸੇਵੀ ਤੁਝ ਤੇ ਪਦ ਹੋਏ, ਕਿਰਪਾ ਕਰੇ ਗਾਵਾਂ ਪ੍ਰਸੋਏ, ਨਾਮ ਰਤਨ ਸਜਗ ਮੈਂ ਲੋਏ, ਗੁਰਮੁਖ ਬਾਣੀ ਮੀਠੀ ਲਾਗੀ, ਅੰਤਰ ਵਿਗਸੈ ਅਨ ਦਿਨ ਲਿਵ ਲਾਗੀ, ਸਹਿਜੇ ਸਤ ਮਿਲਿਆ ਪ੍ਰਸਾਦੀ, ਸਤਿਗੁਰ ਪਾਇਆ ਪੂਰੇ ਵਡਭਾਗੀ, ਹਉਮੈ ਮਮਤਾ ਦੁਰਮਤ ਦੁਖ ਨਾਸ, ਜਬ ਹਿਰਦੇ ਰਾਮ ਨਾਮ ਗੁਣਤਾਸ, ਗੁਰਮੁਖ ਬੁਧ ਪ੍ਰਗਟੀ ਪ੍ਰਵਜਾਸ, ਜਬ ਹਿਰਦੇ ਰਵਿਆ ਚਰਨ ਨਿਵਾਸ, ਜਿਸ ਨਾਮ ਦੇ ਸੋਈ ਜਨ ਪਾਏ, ਗੁਰਮੁਖ ਮੇਲੇ ਆਪ ਗਵਾਏ, ਹਿਰਦੇ ਸਚਾ ਨਾਮ ਸਾਏ, ਨਾਨਕ ਸਹਿਜੇ ਸਾਹ ਸਮਾਏ, ਗੌੜੀ ਮਹੱਲਾ ਤੀਜਾ, ਮਨ ਹੀ ਮਨ ਸਵਾਰਿਆ ਪੈ ਸਹਿ ਸੁਭਾਏ, ਸਦਮਾ ਰੰਗਿਆ ਲਿਵਲਾਏ, ਨੇਕਰ ਵਸਿਆ ਪ੍ਰਭ ਕੀ ਰਜਾਏ, ਸਤਿਗੁਰ ਸੇਵਿਆ ਜਾਏ ਅਭਮਾਨ, ਗੋਵਿੰਦ ਪਾਏ ਗਏ ਗੁਣੀ ਨਿਧਾਨ, ਹਰਹਾਓ ਮਨ ਬੈਰਾਗੀ ਜਾਂ ਸ਼ਬਦ ਪੋਖਾਏ, ਮੇਰਾ ਪ੍ਰਭ ਨਿਰਮਲਾ ਸਭ ਤੇ ਰਹਿਆ ਸੁਮਾਏ, ਗੁਰ ਕਿਰਪਾ ਤੇ ਮਿਲੇ ਮਿਲਾਏ, ਹਰ ਦਰਸ਼ਨ ਕੋ ਦਾਸ ਸੁਖ ਪਾਏ, ਮੇਰਾ ਹਰ ਪ੍ਰਭ ਇਨਬਦ ਪਾਇਆ ਜਾਏ, ਹਰ ਕਿਰਪਾ ਤੇ ਰਾਮ ਗੁਣ ਗਾਏ, ਤ੍ਰਿਗ ਬਹੁ ਜੀਵਨ ਜਿਤ ਹਰ ਨਾਮ ਨਾ ਲੱਗੇ ਪਿਆਰ, ਤ੍ਰਿਗ ਸੇ ਸੁਖਾਲੀ ਕਾਮਣ ਹੋ ਗਵਾਰ, ਤਿਨ ਸਬਲ ਜਨਮ ਜਿਨ ਨਾਮ ਆਧਾਰ, ਤ੍ਰਿਗ ਤ੍ਰਿਗ ਗ੍ਰਿਉ ਕੁਟੰਬ ਜਿਤ ਹਰ ਪ੍ਰੀਤ ਨਾ ਹੋਏ, ਸੋਈ ਹਮਾਰਾ ਮੀਤ ਜੋ ਹਰ ਗੁਣ ਗਾਵੇ ਸੋਏ, ਹਰ ਨਾਮ ਬਿਨਾ ਮੈਂ ਅਵਰ ਨਾ ਕੋਏ, ਸਗੁਰ ਤੇ ਹਮ ਗਤ ਪਦ ਪਾਈ, ਹਰ ਨਾਮ ਧਿਆਇਆ ਦੁਖ ਸਗਲ ਮਿਟਾਈ, ਸਦਾ ਆਨੰਦ ਹਰ ਨਾਮ ਲਿਵਲਾਈ, ਗੁਰ ਮਿਲਿਆ ਹਮ ਕਉ ਸਰੀਰ ਸੁਧ ਪਈ, ਹਉਮੈ ਤ੍ਰਿਸ਼ਨਾ ਸਾ ਅਗਨ ਬੁਝਈ, ਬਿਨਸੇ ਕ੍ਰੋਧ ਖਿਮਾ ਗਏ ਲਈ, ਹਰ ਆਪੇ ਕਿਰਪਾ ਕਰੇ ਨਾਮ ਦੇਵੇ, ਗੁਰਮੁਖ ਰਤਨ ਕੋ ਬਿਰਲਾ ਲੇਵੇ, ਨਾਨਕ ਗੁਣ ਗਾਵੇ ਹਰ ਅਲਖ ਅਪੇਵੇ, ਇਕ ਓਅੰਕਾਰ ਸਤਿਗੁਰ ਪ੍ਰਸਾਦ, ਰਾਗ ਗੌੜੀ ਬੈਰਾਗਣ ਮੁਹੱਲਾ ਤੀਜਾ, ਸਗੁਰ ਤੇਜੋ ਮੂੰਹ ਫੇਰੇ ਤੇ ਵੇ ਮੁਖੋ ਬੁਰੇ ਦਸੰਨ, ਅਨਦਨ ਬੱਤੇ ਮਾਰੀਅਨ ਫਿਰ ਵੇਲਾ ਨਾਲ ਹਨ, ਹਰ ਹਰ ਰਾਖੋ ਕਿਰਪਾ ਧਾਰ, ਸਹ ਸੰਗਤ ਮੇਲਾਏ ਪ੍ਰਭ ਹਰ ਹਿਰਦੇ ਹਰ ਗੁਣ ਸਾਰ, ਹਰਹਾਓ ਸੇ ਭਗਤ ਹਰ ਪਾਵਦੇ ਜੋ ਗੁਰਮੁਖ ਪਾਏ ਚਲਨ, ਆਵ ਛੋੜ ਸੇਵਾ ਕਰਨ।

ਤੀਜ ਕੁਲ ਸੁਣ ਹੈ ਤਿਸ ਕੇ ਸੰਗ ਖਿਨ ਮੈਂ ਉਧਰ ਹੈ ਕੋੜ ਮੱਜਣ ਜਾ ਕੇ ਸੁਣਨਾ ਕੋੜ ਪੂਜਾ ਜਾ ਕੇ ਹੈ ਧਿਆਨ ਕੋੜ ਪੁੰਨ ਸੁਣ ਹਰ ਕੀ ਬਾਣੀ ਕੋੜ ਫਲਾ ਗੁਰ ਤੇ ਵਿਧ ਜਾਣੀ ਮਨ ਆਪਣੇ ਮੈਂ ਫਿਰ ਫਿਰ ਚੇਤ ਬਿਨਸ ਜਾਹੇ ਮਾਇਆ ਕੇ ਹੇਤ ਹਰ ਅਵਨਾਸੀ ਤੁਮ

ਨਾ ਕੋ ਹੀਣ ਨਾ ਹੀ ਕੋ ਸੂਰਾ, ਜਿਤ ਕੋ ਲਾਇਆ ਤਿਤ ਹੀ ਲਾਗਾ, ਤੋ ਸੇਵਕ ਨਾਨਕ ਸਿਭਾਗਾ, ਗੌੜੀ ਮਹੱਲਾ ਪੰਜਵਾ, ਬਿਨ ਸਿਮਰਨ ਜੈਸੇ ਸਰਪ ਆਰ ਜਾਰੀ, ਤਿਉ ਜੀਵੇ ਸਾਖਤ ਨਾਮ ਵਿਸਾਰੀ।

ਦੀ ਬਾਣੀ। ਗੁਰ ਕੇ ਬਚਨ ਮਿਟਿਆ ਮੇਰਾ ਆਪ, ਗੁਰ ਕੀ ਦਇਆ ਤੇ ਮੇਰਾ ਵੜ ਪ੍ਰਤਾਪ। ਗੁਰ ਕੇ ਬਚਨ ਮਿਟਿਆ ਮੇਰਾ ਭਰਮ, ਗੁਰ ਕੇ ਬਚਨ ਭੇਖਿਓ ਸਾ ਬ੍ਰਹਮ। ਗੁਰ ਕੇ ਬਚਨ ਕਿੰਨੂ ਰਾਜ ਜੋਗ, ਗੁਰ ਕੇ ਸੰਗਤ ਤਰਿਆ ਸਭ ਲੋਗ। ਗੁਰ ਕੇ ਬਚਨ ਮੇਰੇ ਕਾਰਜ ਸਿੱਧ, ਗੁਰ ਕੇ ਬਚਨ

ਨਾਨਕ ਬਲਿਹਾਰੀਆ, ਗੁਰ ਕਾਢਿਓ ਪੂਜਾ ਪੁਸਾਰ, ਮੋਹ ਕੂ ਪਾਰੀਆ, ਮੈਂ ਜੀਤਿਓ ਜਨਮ ਅਪਾਰ, ਬਉਰ ਨਾ ਹਾਰੀਆ, ਮੈਂ ਪਾਇਓ ਸਰਬ ਨਿਧਾਨ, ਅਕਥ ਕਥਾਰੀਆ, ਹਰ ਦਰਗਹਿ ਸੋਭਾਵੰਤ, ਬਹਾਂ ਲੁੜਾਰੀਆ, ਜਨ ਨਾਨਕ ਲੱਦਾ ਰਤਨ।

ਚੇਤਨ ਸੀਤਲਾਇਓ, ਅਗਿਆਨ ਅੰਧੇਰਾ ਮਿਟ ਗਿਆ, ਗੁਰ ਗਿਆਨ ਦੀਪਾਇਓ, ਪਾਵਕ ਸਾਗਰ ਗਹਿਰੋ, ਚਾਰ ਸੰਤਨ ਨਾਪ ਕਰਾਇਓ, ਨਾਹਮ ਕਰਮ ਨਾ ਧਰਮ ਸੁਚ, ਪ੍ਰਭ ਗਏ ਪੂਜਾ ਆਪਾਇਓ, ਪਉ ਖੰਡਨ ਦੁਖ ਪੰਜਨੋ, ਭਗਤ ਵਛਲ ਹਰਨਾਇਓ।

ਪੰਜਵਾਂ ਅਰੰਗ ਸੰਗ ਦਿਖਿਆ ਕੇ ਪੋਗਾ, ਇਨ ਸੰਗ ਅੰਧ ਨਾ ਜਾਨੀ, ਹਉ ਸੰਚੋ ਹਉ ਖਾੜਤਾ, ਸਗਲੀ ਅਬਦ ਬਿਹਾਨੀ ਰਹਾਉ, ਹਉ ਸੂਰਾ ਪ੍ਰਧਾਨ ਹੋ, ਕੋ ਨਾਹੀ ਮੁਝੇ ਸੁਮਾਨੀ, ਜੋ ਬਨਵੰਤ ਅਚਾਰ ਕੁਲੀਨਾ, ਮਨ ਮੈਂ ਹੋਏ ਗੁਮਾਨੀ, ਜੋ ਉਲਝਾਇਓ ਬਾਦ ਬੁੱਧ, ਕਾਮ ਰਤਿਆ ਨਹੀਂ ਬਿਸਰਾਨੀ, ਭਾਈ ਮੀਤ ਬੰਦਬ ਸਖੇ, ਪਾਛੇ ਤਿਨਹੂ ਕੋ ਸੰਪਾਨੀ।

ਨਾ ਬਿਨ ਕਰਵਾਸ ਨਾਹੀ, ਪੁੱਛੋ ਸਖੀ ਸਹੇਲੀਆਂ, ਬਿਨ ਨਾ ਪ੍ਰੀਤ ਪਿਆਰ ਨਾਹੀ, ਵਸੈ ਸਾਚ ਸੁਹੇਲੀਆਂ, ਸਚ ਮਾਨ ਸੱਜਣ ਸੰਤੋਖ ਮੇਲਾ, ਗੁਰਮਤੀ ਸਹੁ ਜਾਣਿਆ, ਨਾਨਕ ਨਾਮ ਨਾ ਛੋਡੈ ਸਾ ਥਾਨ, ਨਾਮ ਸਹਿਜ ਸਮਾਣੀਆਂ, ਮਿਲ ਸਖੀ ਸਹੇਲੜੀ ਹੋ, ਹਮ ਪਿਰ ਰਾਵੇਗਾ, ਗੁਰ ਪੁਛ ਲਿਖੋਗੀ ਜੀਓ, ਸ਼ਬਦ ਸੁਨੇਹਾ, ਸ਼ਬਦ ਸਾਚਾ ਗੁਰ ਦਿਖਾਇਆ, ਮਨਮੁਖੀ ਪਛਤਾਣੀਆਂ, ਨਿਸ ਜਾਤੋ ਰਹਿ ਅਸਥਿਰ, ਜਾਮ ਸਚ ਪਛਾਣਿਆ, ਸਾਚ ਕੀ ਮਤ ਸਦਾ ਨੌਤਨ, ਸ਼ਬਦ ਨਿਹੋ ਨਵੇਲਾਓ, ਨਾਨਕ ਨਦਰੀ

ਪੁਨੀਆਂ ਗੌੜੀ ਸੰਤ ਮਹੱਲਾ ਪਹਿਲਾ ਸੁਣਨਾ ਪ੍ਰਭੂ ਜੀਓ ਇਕ ਲੜੀ ਬਨਵਾਹੇ ਕਿਉਂ ਤੀਰੇ ਗੀ ਨਾ ਬਿਨਾ ਪ੍ਰਾਵੇ ਪਰਵਾਹੇ ਤਨ ਨਾ ਬਾਜੋ ਰਹੇ ਨਾ ਸਾਕੇ।

ਪੁਰ ਲਾਏ, ਨਾਨਕ ਸਾ ਤਨ ਮਿਲੇ ਮਿਲਾਈ, ਬਿਨ ਪ੍ਰੀਤ ਨੂੰ ਦੁਖ ਪਾਏ, ਫਿਰ ਛੋਡੇ ਅੜੀ ਜੀਉ ਤਮਨ ਮਿਲਾਵੇ, ਪ੍ਰਸ ਪ੍ਰੇਮ ਮਿਲੀ ਜੀਉ ਸ਼ਬਦ ਸੁਹਾਵੇ, ਸ਼ਬਦੇ ਸੁਹਾਵੇ ਤਾਂ ਪਦ ਪਾਵੇ, ਦੀਪਕ ਦੇ ਉਜਾਰੇ ਤੁਣ ਸਖੀ ਸਹੇਲੀ ਸਾ ਸੁਹੇਲੀ, ਸਾਚੇ ਕੇ ਗੁਣ ਸਾਰੇ ਸਤਿਗੁਰ ਮਿਲੀ ਤਾਂ ਪ੍ਰੇਰਾਵੀ, ਬਿਗਸੀ ਅੰਮ੍ਰਿਤ ਬਾਣੀ ਨਾਨਕ ਸਾ ਤਨ ਤਾਂ ਪਿਰ ਰਾਵੇ, ਜਾਂ ਤਿਸ ਕਹਿ ਮਨ ਪਾਣੀ ਮਾਇਆ ਮੋਹਣੀ ਨੀ ਕਰੀਆ ਜੀਉ, ਕੂੜ ਮੁੱਠੀ ਕੂੜਿਆਰੇ ਕਿਉਂ ਖੁੱਲੇ ਕਲ ਜੇ ਵੜੀਆ ਜੀਉ, ਬਿਨ ਗੁਰੇ ਅਤ ਪਿਆਰੇ ਹਰ ਪ੍ਰੀਤ ਪਿਆਰੇ ਸ਼ਬਦ ਵਿਚਾਰੇ, ਤੇਸੀ ਕਾ ਸੋ ਹੋਵੇ ਪੁੰਨਦਾਨ ਅਨੇਕ ਨਾਵਣ, ਕਿਉਂ ਅੰਤਰ ਮਲਕ ਹੋਵੇ ਨਾ ਬਿਨਾਗਤ ਕੋਈ ਨਾ ਪਾਵੇ, ਹਠ ਨਿਗ੍ਰਹਿ ਬੇਬਾਣ ਨਾਨਕ ਸਚ ਕਰ ਸ਼ਬਦ ਸੰਜਾਪੈ।

ਸਬਾਜ ਵਖਰ ਕੋਈ ਨਾ ਸੂਝੈ, ਨਾਮ ਲੇਵੋ ਖਿਨ ਖਿਨੋ, ਪਰਖ ਲੇਖਾ ਨਦਰ ਸਾਚੀ, ਕਰਮ ਪੂਰੇ ਪਾਇਆ, ਨਾਨਕ ਨਾਮ ਮਹਾਰਸ ਮੀਠਾ, ਗੁਰ ਪੂਰੇ ਸਚ ਪਾਇਆ।

ਪਿਆਰੇ ਬਿਨ ਘਰ ਪਿਆਰੇ ਰਹੇ ਨਾ ਸਕੈ ਗੁਰ ਬਿਨ ਮਹਿਲ ਨਾ ਪਾਈਐ ਜੋ ਗੁਰ ਕਹੇ ਸੋਈ ਪਰ ਕੀਜੈ ਤਿਸਨਾ ਅਗਨ ਬੁਝਾਈਐ ਹਰ ਸਾਚਾ ਸੋਈ ਤਿਸ ਬਿਨ ਅਵਰ ਨਾ ਕੋਈ ਬਿਨ ਸੇਵੈ ਸੁਖ ਨਾ ਪਾਏ ਨਾਨਕ ਸਾਧ ਤਨ ਮਿਲੈ ਮਿਲਾਈ ਜਿਸ ਨੂੰ ਆ

ਲੱਗਾ ਪਾਓ। ਹੁਣ ਸਖੀ ਸਹੇਲੀ ਜੀ ਕੀ ਮਿਲੀ, ਗੁਰ ਕੈ ਸਬਦ ਸਮਾਓ। ਹਰ ਗੁਣ ਸਾਰੀ ਤਾਂ ਕੰਤ ਪਿਆਰੀ, ਨਾਮੇ ਤਰੀ ਪਿਆਰੋ। ਨਾਨਕ ਕਾਮਣ ਨਾ ਪਿਆਰੀ, ਰਾਮ ਨਾਮ ਗਲਹਾਰੋ। ਕਨ ਇਕਲੜੀ ਜੀਓ ਬਿਨ ਨਾ ਪਿਆਰੇ, ਦੂਜੇ ਪਾਏ ਮੁੱਠੀ ਜੀਓ ਬਿਨ ਗੁਰ ਸ਼ਬਦ ਕਰਾਰੇ। ਬਿਨ ਸ਼ਬਦ ਪਿਆਰੇ

ਨਾ ਸੁਹਾਈ, ਕਾਪਰ ਤਨ ਸੁਹਾਵੇ ਜਾਂ ਫਿਰ ਪਾਵੇ, ਗੁਰਮਤੀ ਚਿਤ ਲਾਈਏ ਸਦਾ ਸੁਹਾਗਣ ਜਾਂ ਸਤਿਗੁਰ ਸੇਵੇ, ਗੁਰ ਕੈ ਅੰਕ ਸਮਾਈਏ ਗੁਰ ਸ਼ਬਦ ਮੇਲਾ ਤਾਂ ਫਿਰ ਰਾਵੀ, ਲਾਹ ਨਾਮ ਸੰਸਾਰੇ ਨਾਨਕ ਕਾਮਣ ਨਾ ਪਿਆਰੀ।

ਭਾਵੇ ਅੰਨ ਨਾ ਪਾਣੀ, ਪਾਣੀ ਅੰਨ ਨਾ ਭਾਵੇ, ਮਰੀਏ ਹਾਵੇ, ਬਿਨ ਪਰ ਕਿਉਂ ਸੁਖ ਪਾਈਏ। ਗੁਰ ਆਗੇ ਕਰੋ ਬੇਨੰਤੀ, ਜੇ ਗੁਰ ਭਾਵੇ, ਜੋ ਮਿਲੇ ਤਵੇ ਮਿਲਾਈਏ। ਆਪੇ ਮਿਲ ਲਏ ਸੁਖਦਾਤਾ, ਆ ਮਿਲਿਆ ਕਰ ਆਏ। ਨਾਨਕ ਕਾਮਣ ਸਦਾ ਸੁਹਾਗਣ, ਨਾ ਤਿਰ ਮਰੇ ਨਾ ਜਾਏ। ਗੌੜੀ ਮੁਹੱਲਾ ਤੀਜਾ, ਕਾਮਣ ਹਰ ਰਸ ਵੇਦੀ ਜੀਉ, ਹਰ ਕੇ ਸਹਿਜ ਸੁਭਾਏ। ਮਨ ਮੋਹਨ ਮੋਹਿ ਲੀਆ ਜੀਉ, ਦੁਬਦਾ ਸਹਿਜ ਸੁਮਾਏ, ਦੁਬਦਾ ਸਹਿਜ ਸੁਮਾਏ, ਕਾਮਣ ਵਰ ਪਾਏ, ਗੁਰਮਤੀ ਰੰਗ ਲਾਏ। ਇਹੋ ਸਰੀਰ ਕੂੜ ਕੁਸਤ ਭਰਿਆ, ਗਲਤਾਈ ਪਾਪ ਕਮਾਏ। ਗੁਰਮੁਖ ਭਗਤ ਜਿਤ ਸਹਿਤ ਉਪਜੈ।

ਨਿ ਮਾਰੇ। ਨਾਨਕ ਸੱਚ ਮਿਲੀ ਸੁਹਾਗਣ, ਗੁਰ ਕੈ ਹੇਤ ਅਪਾਰੇ। ਆਵੋ ਦਇਆ ਕਰੇ ਜੀਓ, ਪ੍ਰੀਤਮ ਅਤ ਪਿਆਰੇ। ਕਾਮਣ ਬਿਨੋ ਕਰੇ ਜੀਓ, ਸੱਚ ਸ਼ਬਦ ਸੀ ਗਾਰੇ। ਸੱਚ ਸ਼ਬਦ ਸੀ ਗਾਰੇ ਹੋ ਮੈਂ ਮਾਰੇ, ਗੁਰਮੁਖ ਕਾਰਜ ਸਵਾਰੇ। ਜੋ ਜੁਗ ਏਕੋ ਸੱਚਾ ਸੋਈ, ਬੂਝੈ ਗੁਰ ਵਿਚਾਰੇ। ਮਨਮੁਖ ਕਾਂਵੇ ਆਪੀ, ਮੁਝ ਸੰਤਾਪੀ ਕਿਸੇ ਅੱਗੇ ਜਾਏ ਪੁਕਾਰੇ। ਨਾਨਕ ਮਨਮੁਖ ਥਾਉ ਨਾ ਪਾਏ, ਬਿਨ ਗੁਰ ਅਤ ਪਿਆਰੇ। ਮੁੰਦ ਇਆਣੀ ਭੋਲੀ ਨਿਗੁਣੀਆਂ ਜੀਓ, ਫਿਰ ਅਗਮ ਅਪਾਰਾ। ਆਪੇ ਮੇਲ ਮਿਲੀਏ ਜੀਓ, ਆਪੇ ਬਖਸਣਹਾਰਾ। ਅਵਗਣ ਬਖਸਣਹਾਰਾ, ਕਾਮਣ ਕੰਤ ਪਿਆਰਾ। ਘਟ ਘਟ ਰਹਿਆ ਸਮਾਈ, ਪ੍ਰੇਮ ਪ੍ਰੀਤ ਪਾਏ ਭਗਤੀ ਪਾਈਏ। ਸਤਿਗੁਰ ਬੂਝ ਬੁਝਾਈ, ਸਦਾ ਆਨੰਦ ਰਹੇ ਦਿਨ ਰਾਤੀ। ਅਨੰਦਨ ਰਹੇ ਲਿਵਲਾਈ, ਨਾਨਕ ਸਹਿਜੇ ਹਰ ਵਰ ਪਾਇਆ। ਸਾਤ ਹਨ ਨੌ ਨਿਧ ਪਾਈ।

ਜੀਓ। ਸ਼ਬਦ ਖੇਵਟ ਵਿੱਚ ਪਾਏ, ਸ਼ਬਦ ਖੇਵਟ ਵਿੱਚ ਪਾਏ, ਹਰ ਆਪ ਲੰਘਾਏ। ਏਨ ਵਿਦ ਦੁੱਤਰ ਤਰੀਏ, ਗੁਰਮੁਖ ਭਗਤ ਪ੍ਰਾਪਤ ਹੋਵੇ। ਜੀਵਤਿਆਂ ਇਓ ਮਰੀਏ, ਖਿਨਮੈ ਰਾਮ ਨਾਮ ਕੇ ਲਿਖ ਕਾਟੇ।

ਸਿੱਧ ਨਹੀਂ ਜਾਣੀ। ਮਾਤ ਪਿਤਾ ਸੁ ਭਾਈ ਖਰੇ ਪਿਆਰੇ ਜੀਉ, ਡੂਬ ਮੋਏ ਬਿਨ ਪਾਣੀ, ਡੂਬ ਮੋਏ ਬਿਨ ਪਾਣੀ ਗਤ ਨਹੀਂ ਜਾਣੀ। ਹਉਮੈ ਤਾਤ ਸੰਸਾਰੇ, ਜੋ ਆਇਆ ਸੋ ਸਭ ਕੋ ਜਾਸੀ, ਉਭਰੇ ਗੁਰ ਵਿਚਾਰੇ, ਗੁਰਮੁਖ ਹੋਵੇ ਰਾਮ ਨਾਮ ਵਖਾਣੇ, ਆਪ ਤਰੈ ਕੁਲ ਤਾਰੇ, ਨਾਨਕ ਨਾ ਵਸੇ ਘਟੇ ਅੰਤਰ, ਗੁਰਮਤ ਮਿਲੇ ਪਿਆਰੇ, ਰਾਮ ਨਾ ਬਿਨ ਕੋ ਥਿਰ ਨਾਹੀ ਜੀਉ, ਬਾਜੀ ਗਏ ਸੰਸਾਰਾ, ਦ੍ਰਿੜ ਭਗਤ ਸੱਚੀ ਜੀਉ, ਰਾਮ ਨਾਮ ਵਾਪਾਰਾ, ਰਾਮ ਨਾਮ ਵਾਪਾਰਾ ਅਗਮ ਅਪਾਰਾ, ਗੁਰਮਤੀ ਤਨ ਪਾਈਏ, ਸੇਵਾ ਸੁਰਤ ਭਗਤ ਇਹ ਸਾਚੀ, ਵਿਚੋਂ ਆਪ ਗਵਾਈਏ, ਹਮ ਮਤਹੀਣ ਮੂਰਖ ਮੁਗਧ ਅੰਧੇ, ਸਤਗੁਰ ਮਾਰਗ ਪਾਏ, ਨਾਨਕ ਗੁਰਮੁਖ ਸ਼ਬਦ ਸੁਹਾਵੇ, ਅਨਦਿਨ ਹਰ ਗੁਣ ਗਾਏ, ਆਪ ਕਰਾਏ ਕਰੇ ਆਪ ਜੀਓ, ਆਪੇ ਸ਼ਬਦ ਸਵਾਰੇ, ਆਪੇ ਸਤਗੁਰ ਆਪ ਸ਼ਬਦ ਜੀਓ, ਜੁਗ ਜੁਗ ਭਗਤ ਪਿਆਰੇ, ਜੁਗ ਜੁਗ ਭਗਤ ਪਿਆਰੇ।

ਤੀਜਾ ਗੁਰ ਕੀ ਸੇਵਾ ਕਰ ਪਿਰਾ ਜੀਓ ਹਰ ਨਾਮ ਧਿਆਏ ਮੰਝੋਂ ਦੂਰ ਨਾ ਜਾਏ ਪਿਰਾ ਜੀਓ ਘਰ ਬੈਠਿਆਂ ਘਰ ਪਾਏ ਘਰ ਬੈਠਿਆਂ ਘਰ ਪਾਏ ਸਦਾ ਚਿਤ ਲਾਏ ਸਹਿਜੇ ਸਤ ਸੁਖਾਏ ਗੁਰ ਕੀ ਸੇਵਾ ਖਰੀ ਸੁਖਾਲੀ ਜਿਸ ਨੂੰ ਆਪ ਕਰਾਏ ਨਾਮੋ ਵੀ ਜੇ ਨਾਮੋ ਜੰਮੇ ਨਾਮੋ ਮਨ ਵਸਾਏ ਨਾਨਕ ਸਚ ਨਾਮ ਵਡਿਆਈ ਪੂਰਬ ਲਿਖਿਆ ਪਾਏ

ਅਗਰ ਪਾਏ ਰਸਨਾ ਸ਼ਬਦ ਸੁਹਾਏ, ਨਾਮ ਧਿਆਏ ਸਦਾ ਸੁਖ ਪਾਏ, ਨਾਮ ਰਹੇ ਲਿਵਲਾਏ, ਨਾਮੇ ਉਪਜੇ ਨਾਮੇ ਬਿਨਸੇ, ਨਾਮੇ ਸਚ ਸਮਾਏ, ਨਾਨਕ ਨਾਮ ਗੁਰਮਤੀ ਪਾਈਏ, ਆਪੇ ਲਏ ਲਵਾਏ, ਇਹ ਵਡਾਣੀ ਚਾਕਰੀ ਤਰਾਜੀਓ, ਤਨ ਛੋੜ ਪਰਦੇਸ ਸਿਧਾਏ, ਦੂਜੇ ਕਿਨੇ ਸੁਖਨਾ ਪਾਇਓ ਪਿਰਾ ਜੀਓ, ਵਿਖਿਆ ਲੋਭ ਲੁਭਾਏ, ਵਿਖਿਆ ਲੋਭ ਲੁਭਾਏ ਪਰਮ ਫੁਲਾਏ, ਹੋ ਕਿਉਂ ਕਰ ਸੁਖ ਪਾਏ, ਚਾਕਰੀ ਵਡਾਣੀ ਖਰੀ ਦੁਖਾਲੀ, ਆਪ ਵੇਚ ਧਰਮ ਗਵਾਏ, ਮਾਇਆ ਬੰਧਨ ਟਿਕੇ ਨਾਹੀ, ਖਿਣ ਖਿਣ ਦੁਖ ਸੰਤਾਏ, ਨਾਨਕ ਮਾਇਆ ਕਾ ਦੁਖ ਤਵੇ ਚੁੱਕੇ, ਜਾਂ ਗੁਰਸਬ ਦੀ ਚਿਤਲਾਏ, ਮਨਮੁਖ ਮੁਦ ਗਵਾਰ ਪਿਰਾ ਜੀਓ, ਸ਼ਬਦ ਮਨ ਨਾਮ ਸਾਏ, ਮਾਇਆ ਕਾ ਪ੍ਰਮ ਅੰਧ ਪਿਰਾ ਜੀਓ, ਹਰ ਮਾਰਗ ਕਿਉ ਪਾਏ, ਕਿਉ ਮਾਰਗ ਪਾਏ ਬਿਨ ਸਤਿਗੁਰ ਪਾਏ, ਮਨਮੁਖ ਆਪ ਗਿਣਾਏ, ਹਰ ਕੇ ਚਾਕਰ ਸਦਾ ਸੁਹੇਲੇ, ਗੁਰਚਰਣੀ ਚਿਤ ਲਾਏ, ਜਿਸ ਨੂੰ ਹਰ ਜੀਓ ਕਰੇ ਕਿਰਪਾ, ਸਦਾ ਹਰ ਕੇ ਗੁਣ ਗਾਏ, ਨਾਨਕ ਨਾਮ ਰਤਨ ਜਗ ਲਾਹਾ, ਗੁਰਮੁਖ ਆਪ ਬੁਝਾਏ, ਰਾਗ ਗੌੜੀ ਸ਼ੰਤ ਮਹੱਲਾ ਪੰਜਵਾਂ।

ਮਾਰੇ ਦੇਖ ਮੋਹੀ, ਉਦਾਸ ਤਨ ਕਿਉਂ ਤੀਰੈ। ਗੁਣਵੰਤ ਨਾ ਦਇਆਲ ਬਾਲਾ, ਸਰਬ ਗੁਣ ਭਰਪੂਰ ਹੈ, ਫਿਰ ਦੋਸ ਨਾਹੀ ਸੁਖੇ ਦਾਤੇ। ਹੋ ਮਿਛੜੀ ਬੁਰਿਆਰੇ, ਬਿਨਵੰਤ ਨਾਨਕ ਦਇਆ ਧਾਰਹੁ, ਤਾਰ ਆਵਹੁ ਨਾ ਪਿਆਰੇ। ਹਉ ਮਨ ਅਰਪੀ ਸਭ ਤਨ ਅਰਪੀ, ਅਰਪੀ ਸਭ ਦੇਸਾ, ਹਉ ਸਿਰ ਅਰਪੀ ਸਮੀਤ ਪਿਆਰੇ, ਜੋ ਪ੍ਰਾਦੇ ਸੰਦੇਸਾ। ਅਰਪਿਆ ਤਾਂ ਸੀਸ ਸੁਥਾਨ ਗੁਰ ਪੈ, ਤੰਗ ਪ੍ਰਭੂ ਦਿਖਾਇਆ, ਖਿਰਮਾਏ ਸਗਲਾ ਦੁਖ ਮਿਟਿਆ, ਮਨੋ ਚਿੰਦਿਆ ਪਾਇਆ, ਦਿਨ ਰਹਿਣ ਰਲੀਆ ਕਰੇ ਕਾਮਣ।

ਵੱਜੀ ਵਾਧ ਆਈ, ਹਰ ਲਾਲ ਆਇਆ ਪਿਆਰਾ, ਸਭ ਤਿਖਾ ਬੁਝਾਈ, ਮਿਲਿਆ ਤਾਂ ਲਾਲ ਗੋਪਾਲ ਠਾਕੁਰ, ਸਖੀ ਮੰਗਲ ਗਾਇਆ, ਥਾ ਮੀਤ ਬੰਧਪ ਹਰਖ ਉਪਜਿਆ, ਦੂਤ ਥਾਉ ਗਵਾਇਆ, ਅਨਹਤ ਵਾਜੇ ਵਜੇ ਕਰਮ, ਪ੍ਰਸੰਗ ਸੇਜ ਵਿਸ਼ਾਈ, ਬਿਨਵੰਤ ਨਾਨਕ ਸਹਿਜ ਰਹੇ, ਹਰ ਮਿਲਿਆ ਕੰਤ ਸੁਵਿਧਾਈ।

ਧਰਮਸਾਲਾ ਧਰਮਸਾਲ ਅਪਾਰ ਦਿਆਲ ਠਾਕੁਰ ਸਦਾ ਕੀਰਤਨ ਗਾਵਹਿ ਜੇ ਸਾਧ ਸੰਤ ਇਕੱਤਰ ਹੋਵੇ ਤਾਂ ਤੁਝੇ ਤੇ ਆਵਹਿ ਕਰ ਦਇਆ ਮਾਇਆ ਦਿਆਲ ਸੁਆਮੀ ਉਹ ਦੀਨ ਕਿਰਪਾਰਾ ਬਿਨਵੰਤ ਨਾਨਕ ਦਰਸ ਪਿਆਸੇ ਮਿਲ ਦਰਸਨ ਸੁਖ ਸਾਰਾ ਮੋਹਨ ਤੇਰੇ ਬਚਨ ਅਨੂਪ ਚਾਲ ਨਿਰਾਲੀ ਮੋਹਨ ਤੂੰ ਮਾਨੇ ਏਕ ਜੀ ਅਵਰ ਸਵਰਾਲੀ ਮਾਨੇ ਤਾਂ ਏਕ ਅਨੇਕ ਠਾਕੁਰ ਜਿਨੇ ਸਭ ਕਲਤਾਰੀਆ ਤੂੰ ਬਦਨ ਗੁਰ ਕੈ ਵਸ ਕੀਆ ਆਦਿ ਪੁਰਖ ਬਨਵਾਰੀਆ ਤੂੰ ਆਪ ਚੱਲਿਆ ਆਪ ਰਹਿਆ ਆਪ ਸਭ ਕਲਤਾਰੀਆ ਬਿਨਵੰਤ ਨਾਨਕ ਪੈਜ ਰਾਖੋ ਸਭ ਸੇਵਕ ਸਰਨ ਤੁਮਾਰੀਆ ਮੋਹਨ ਤੂੰ ਸਤ ਸੰਗਤ ਆਵੇ ਦਰਸ ਤਿਹਾਨਾ ਮੋਹਨ ਜਮ ਨੇੜ ਨ ਆਵੇ ਤੁਦ ਜਪੇ ਨਿਦਾਨਾ ਜਮ ਕਾਲ ਤਿਨ ਕੋ ਲੱਗੇ ਨਾਹੀ ਜੋ ਇਕ ਮਨ ਤਿਆਗ ਹੈ ਮਨ ਬਚਨ ਕਰਮ ਜੇ ਤੁਦ ਅਰਦ ਹੈ ਸੇ ਸਭੇ ਫਲ ਪਾਵਹਿ ਮਲ ਮੂਤ ਮੂੜ ਜੇ ਮੁਕਤ ਹੋਤੇ ਸੇ ਦੇਖ ਦਰਸ ਤੁਗਿਆਨਾ ਬਿਨਵੰਤ ਨਾਨਕ ਰਾਜ ਨਿਚਲ ਪੂਰਨ ਪੁਰਖ ਭਗਵਾਨਾ ਮੋਹਨ ਤੂੰ ਸੁਭਲ ਫਲਿਆ ਸਣ ਪਰਿਵਾਰ ਮੋਹਨ ਪੁੱਤਰ ਮੀਤ ਭਾਈ ਕੁਟੰਬ ਸਭ ਤਾਰੇ ਤਾਰਿਆ ਜਹਾਨ ਲਿਆ ਅਭਿਮਾਨ ਜਿਨੀ ਦਰਸਨ ਪਾਇਆ ਜਿਨੀ ਤੁਧ ਨੂੰ ਤਨ ਕਹਿਆ ਤਿੰਨ ਜਮ ਨੇੜ ਨਾ ਆਇਆ ਬੇਅੰਤ ਗੁਣ ਤੇਰੇ ਕਥੇ ਨਾ ਜਾਹੀ ਸਤਿਗੁਰ ਪੁਰਖ ਮੁਰਾਰੇ ਬਿਨਵੰਤ ਨਾਨਕ ਟੇਕ ਰਾਖੀ ਜਿਤ ਲਗਤ ਰਿਆ ਸੰਸਾਰੇ ਗੌੜੀ ਮੁਹੱਲਾ ਪੰਜਵਾਂ ਸਲੋਕ ਪਤਤ ਅਸੰਖ ਪੁਨੀਤ ਕਰ ਪੁਨੇ ਪੁਨੇ ਬਲਿਹਾਰ ਨਾਨਕ ਰਾਮ ਨਾਮ ਜਪ ਪਾਪ ਕੋ ਤਿਨ ਕਿਲਬਖ ਦਾਨਹਾਰ ਸ਼ੰਤ ਜਪ ਮਨਾ ਤੂੰ ਰਾਮ ਨਾਰਾਇਣ ਗੋਵਿੰਦਾ ਹਰ ਮਾਧੋ ਧਿਆਏ ਮਨਾ ਮੁਰਾਰ ਮੁਕੰਦੇ ਕੱਟੀਏ ਕਾਲ ਦੁਖ ਫਾਧੋ ਦੁਖ ਹਰਣ ਦੀਨ ਸਰਨ ਸ੍ਰੀ ਤਰ ਚਰਨ ਕਮ ਅਰਾਧੀਏ ਜਾਂ ਪੰਥ ਬਿਖੜਾ ਅਗਨ ਸਾਗਰ ਨਿਮਖ ਸਿਮਰਤ ਸਾਧੀਏ ਕਰ ਮਲੇ ਦਹਿਤਾ

ਗੋ ਦਯਾਲ ਮਨੋਹਰ ਭਗਤ ਵਛਲ ਬਿਰਦਾਇਆ। ਭਗਤ ਵਛਲ ਪੁਰਖ ਪੂਰਨ ਮਨੇ ਚਿੰਦਿਆ ਪਾਈਐ। ਤਮ ਅੰਧ ਕੂਪ ਤੇ ਉਧਾਰੇ ਨਾਮ ਮਨ ਵਸਾਈਐ। ਸੁਰ ਸਿੱਧ ਗਣ ਗੰਧਰਵ ਮੁਨ ਜਨ ਗੁਣ ਅਨਗ ਭਗਤੀ ਗਾਇਆ। ਬਿਨਵੰਤ ਨਾਨਕ ਕਰੋ ਕਿਰਪਾ ਪਾਰ ਬ੍ਰਹਮ ਹਰ ਰਾਇਆ। ਚੇਤ ਮਨਾ ਪਾਰ ਬ੍ਰਹਮ ਪਰਮੇਸ਼ਰ ਸਰਬ ਕਲਾ ਜਨਤਾਰੀ। ਕਰਣਾਮਯ ਸਮਰੱਥ ਸੁਆਮੀ ਘਟ ਘਟ ਪ੍ਰਾਣ ਅਧਾਰੀ। ਪ੍ਰਾਣ ਮਨ ਤਨ ਜੀ ਦਾਤਾ ਬੇਅੰਤ ਅਗਮ ਅਪਾਰੋ। ਸਰਨ ਜੋਗ ਸਮਰੱਥ ਮੋਹਨ ਸਰਬ ਦੁਖ ਬੇਦਾਰੋ। ਰੋਗ ਸੋਗ ਸਭ ਦੁਖ ਬਿਨਸਹਿ ਜਗਤ ਨਾ ਮੁਰਾਰੀ। ਬਿਨਵੰਤ ਨਾਨਕ ਕਰੋ ਕਿਰਪਾ ਸਮਰੱਥ ਸਭ ਕਲਤਾਰੀ। ਗੁਣ ਗਾਓ ਮਨਾ ਅਚੁੱਤ ਅਵਿਨਾਸੀ ਸਭ ਤੇ ਊਚ ਦਯਾਲਾ। ਬੇਸਮ ਪਰਦੇਵਨ ਕਉ ਏਕੈ ਸਰਬ ਕਰੇ ਪ੍ਰਤਪਾਲਾ। ਪ੍ਰਤਪਾਲ ਮਹਾ ਦਯਾਲ ਦਾਨਾ ਦਇਆ ਧਾਰੇ ਸਭ ਕਿਸੈ। ਕਾਲ ਕੰਟਕ ਲੋਭ ਮੋਹ ਨਾਸੈ ਜੀ ਜਾ ਕੇ ਪ੍ਰਭਸੈ। ਤੋ ਪ੍ਰਸੰਨ ਦੇਵਾ ਸਬਲ ਸੇਵਾ ਪਈ ਪੂਰਨ ਕਾਲਾ। ਬਿਨਵੰਤ ਨਾਨਕ ਕਿਸ਼ ਪੁੰਨੀ ਜਗਤ ਦੀਨ ਦਯਾਲਾ। ਗੌੜੀ ਮਹੱਲਾ ਪੰਜਵਾਂ ਸੁਣ ਸਹੀਏ ਮਿਲ ਉਦਮ ਕਰੇਗਾ। ਮਨਾਏ ਲੈ ਹਰ ਕੰਤ ਮਾਨ ਚਾਕਰ ਭਗਤ ਠਗੋਰੀ। ਮੋਹ ਹੈ ਸਾਧੂ ਮੰਤ ਸਖੀ ਵਸਿਆਇਆ ਫਿਰ ਛੋੜ ਨ ਜਾਈ। ਹੇ ਰੀਤ ਭਲੀ ਭਗਵੰਤ ਨਾਨਕ ਜਰਾ ਮਰਨ ਭਏ ਨਰਕ ਨਿਵਾਰ। ਉਨੀਤ ਕਰੇਥ ਜੰਤ ਸੁਣ ਸਖੀਏ ਇਹ ਭਰੀ ਬੇਨੰਤੀ। ਇਹੋ ਮਤਾਂ ਤਪਕਾਈਏ ਸਹਿ ਸੁਭਾਏ ਉਪਾਧ ਰਹਿਤ ਹੋਏ। ਗੀਤ ਗੋਬਿੰਦ ਗਾਈਏ ਕਲ ਕਲੇਸ਼ ਮਿੱਟੇ ਭ੍ਰਮ ਨਸ। ਮਨ ਚਿੰਦਿਆ ਫਲ ਪਾਈਏ ਪਾਰ ਬ੍ਰਹਮ ਪੂਰਨ ਪਰਮੇਸ਼ਰ। ਨਾਨਕ ਨਾਮ ਧਿਆਈਏ ਸਖੀ ਇਸ਼ ਕਰੀ ਨਿਤ ਸੁਖ ਮਨਾਈ। ਪ੍ਰਮੇਰੀ ਆਸ ਪੁਜਾਏ ਚਰਨ ਪਿਆਸੀ ਦਰਸ ਬੈਰਾਗਨ। ਪੇਖੋ ਥਾਨ ਸਬਾਏ ਖੋਜ ਲਉ ਹਰ ਸੰਤ ਜਨਾ ਸੰਗ। ਸਮ੍ਰਿਥ ਪੁਰਖ ਮਿਲਾਏ ਨਾਨਕ ਤਿਨ ਮਿਲਿਆ ਸੁਰਜਨ ਸੁਖਦਾਤਾ। ਸੇਵੜ ਭਾਗੀ ਮਾਏ ਸਖੀ ਨਾਲ ਵਸਾਂ ਆਪਣੇ ਨਾ ਪਿਆਰੇ। ਮੇਰਾ ਮਰ ਤਨ ਹਰ ਸੰਘਿਲਿਆ ਸੁਣ ਸਵੀਏ ਮੇਰੀ ਨੀਂਦ ਭਲੀ। ਮੈਂ ਆਪਣੜਾ ਪਿਰ ਮਿਲਿਆ ਪ੍ਰਮ ਖੋਇਓ ਸਾਂਤ ਸਹਿ ਸੁਆਮੀ। ਪ੍ਰਗਾਸ ਪਇਆ ਕੌਲ ਖਿਲਿਆ ਵਰ ਪਾਇਆ ਪ੍ਰਪੰਤ ਰਜਾਮੀ। ਨਾਨਕ ਸੁਹਾਗ ਨਾ ਟਲਿਆ ਇਕ ਓਅੰਕਾਰ। ਸਤਿਗੁਰ ਪ੍ਰਸਾਦ ਗੌੜੀ ਬਾਮਨ ਅਖਰੀ ਮਹੱਲਾ ਪੰਜਵਾਂ ਸਲੋਕ। ਗੁਰਦੇਵ ਮਾਤਾ ਗੁਰਦੇਵ ਪਿਤਾ ਗੁਰਦੇਵ ਸਵਾਮੀ ਪਰਮੇਸ਼ਰਾ। ਗੁਰਦੇਵ ਸਖਾ ਅਗਿਆਨ ਭੰਜਨ ਗੁਰਦੇਵ ਬੰਧਪ ਸਹੋਦਰਾ। ਗੁਰਦੇਵ ਦਾਤਾ ਹਰ ਨਾਮ ਉਪਦੇਸੈ ਗੁਰਦੇਵ ਮੰਤ ਨਰੋਦਰਾ। ਗੁਰਦੇਵ ਸਾਂਤ ਸਦਬੁੱਧ ਮੂਰਤ ਗੁਰਦੇਵ ਪਾਰਸ ਪਰਸ ਪਰਾ। ਗੁਰਦੇਵ ਤੀਰਥ ਅੰਮ੍ਰਿਤ ਸਰੋਵਰ ਗੁਰ ਗਿਆਨ ਮੱਜਨ ਅਪਰੰਪਰਾ। ਗੁਰਦੇਵ ਕਰਤਾ ਸਾ ਪਾਪ ਹਰਤਾ ਗੁਰਦੇਵ ਪਤਿਤ ਪਵਿੱਤ ਕਰਾ। ਗੁਰਦੇਵ ਆਦ ਜੁਗਾਦ ਜੋ ਜੁਗ ਗੁਰਦੇਵ ਮੰਤ ਹਰ ਜਪ ਉਧਰਾ। ਗੁਰਦੇਵ ਸੰਗਤ ਪ੍ਰਾਮੇਲ ਕਰ ਕਿਰਪਾ ਹਮ ਮੂੜ ਪਾਪੀ ਜਿਤ ਲਗਤਰਾ। ਗੁਰਦੇਵ ਸਤਿਗੁਰ ਪਾਰ ਬ੍ਰਹਮ ਪਰਮੇਸ਼ਰ ਗੁਰਦੇਵ ਨਾਨਕ।

ਸੋ ਅਕਾਰਾ ਏਕੈ ਸੂਦ ਪਰੋਵਨ ਹਾਰਾ ਪਿੰਨ ਪਿੰਨ ਤ੍ਰੈਗੁਣ ਵਿਸਥਾਰੰ ਨਿਰਗੁਣ ਤੇ ਸਰਗੁਣ ਤ੍ਰਿਟਾਰੰ ਸਗਲ ਪਾਂਡ ਕਰ ਕਰੇ ਉਪਾਇਓ ਜਨਮ ਮਰਨ ਮਨਮੋਹ ਬਢਾਇਓ ਦੂ ਭਾਤ ਤੇ ਆਪ ਨਿਰਾਰਾ ਨਾਨਕ ਅੰਤ ਨ ਪਾਰਾ ਵਾਰਾ ਸਲੋਕ ਸੇਈ ਸਾ ਭਗਵੰਤ ਸੇ ਸਚ ਸੰਪੈ ਹਰ ਰਾਸ ਨਾਨਕ ਸਚ ਸੁਚ ਪਾਈਐ ਤੇ ਸੰਤਨ ਕੈ ਪਾਸ ਪਵੜੀ ਸੱਸਾ ਸਤ ਸਤ ਸਸੋ ਸਤ ਪੁਰਖ ਤੇ ਪਿੰਨ ਨ ਕੋਉ ਤੋਉ ਸਰਨ ਪਰੇ ਜੇ ਪਾਇੰ ਸਿਮਰ ਸਿਮਰ ਗੁਣ ਗਾਇ ਸੁਨਾਇੰ ਸੰਸੈ ਪਰਮ ਨਹੀਂ ਕਛ ਵਿਆਪਤ ਪ੍ਰਗਟ ਪ੍ਰਤਾਪ ਤਾਹੂ ਕੋ ਜਾਪਤ ਹੋ ਸਾਧੂ ਇਹ ਪੁੰਚਨ ਹਾਰਾ ਨਾਨਕ ਤਾਕੈ ਸਦ ਬਲਿਹਾਰਾ ਸਲੋਕ ਤਨ ਤਨ ਖਾਂ ਪੁਕਾਰ ਤੇ ਮਾਇਆ ਮੋਹ ਸਭ ਕੂਰ ਨਾਮ ਬਿਹੂ ਨੇ ਨਾਨਕਾ ਹੋਤ ਜਾ ਸਭ ਧੂਰ ਪਵੜੀ ਧੱਦਾ।

ਮੋਹੇ ਨੈ ਬੁਝੇ। ਸੋ ਪ੍ਰਭ ਸਦਗੁਰ ਸੰਗ ਲੇਖੈ ਗਣਤ ਨਾ ਛੁਟੀਐ, ਕਾਚੀ ਪੀਤ ਨਾ ਸੁਧ ਜਿਸੇ ਬੁਝਾਏ ਨਾਨਕਾ। ਇਹ ਗੁਰਮੁਖ ਨਿਰਮਲ ਬੁੱਧ ਸਲੋਕ, ਟੂਟੇ ਬੰਧਨ ਜਾਸਕੇ ਹੋਆ ਸਾਧੂ ਸੰਗ, ਜੋ ਰਾਤੇ ਰੰਗ ਏਕ ਕੈ ਨਾਨਕ ਗੂੜਾ ਰੰਗ ਪੌੜੀ, ਰਾਰਾ ਰੰਗੋ ਯਾ ਮਨ ਆਪਣਾ, ਹਰ ਹਰ ਨਾਮ ਜਪੋ ਜਪ ਰਸਨਾ, ਰੇ ਰੇ ਦਰਗਹਿ ਕਹਿ ਨ ਕੋ, ਆਓ ਬੈਠ ਆਦਰ ਸੁਭ ਦੇਉ, ਵਾ ਮਹਿਲ ਨੀ ਪਾਵੇ ਤੂੰ ਬਾਸਾ, ਜਨਮ ਮਰਨ ਨਹਿ ਹੋਏ ਬਿਨਾਸਾ, ਮਸਤ ਕਰਮ ਲਿਖਿਓ ਤੁਰ ਜਾ ਕੇ, ਹਰ ਸੰਪੈ ਨਾਨਕ ਕਰਤਾ ਕੇ ਸਲੋਕ, ਲਾਲਚ ਝੂਠ ਬੇਕਾਰ ਮੋਹ ਵਿਆਪਤ ਮੂੜੇ ਅੰਧ, ਲਾਗ ਪਰੇ ਦੁਰਗੰਧ ਸਿਉ ਨਾਨਕ ਮਾਇਆ ਬੰਦ ਪੌੜੀ, ਲੱਲਾ ਲਪਟ ਬੇਖੇ ਰਸ ਰਾਤੇ, ਅੰਗ ਬੁੱਧ ਮਾਇਆ ਮਦ ਮਾਤੇ, ਇਹ ਮਾਇਆ ਮੈਂ ਜਨਮੇ ਮਰਨਾ, ਜਿਉ ਜੋ ਹੁਕਮ ਤੇਰੇ ਤਿਉ ਕਰਨਾ, ਕੋਊ ਊਨ ਨਾ ਕੋਊ ਪੂਰਾ, ਕੋਊ ਸੁਗਰ ਨਾ ਕੋਊ ਮੂਰਾ, ਜਿਤ ਜਿਤ ਲਾਭੋ ਤਿਤ ਤਿਤ ਲਗਨਾ, ਨਾਨਕ ਠਾਕੁਰ ਸਦਾ ਅਲਿਪਨਾ। ਸਲੋਕ ਲਾਲ ਗੋਪਾਲ ਗੋਬਿੰਦ ਪ੍ਰਭ ਗਹਿਰ ਗੰਭੀਰ ਅਥਾਹ, ਦੂਸਰਾ ਹੀ ਅਵਰ ਕੋ ਨਾਨਕ ਬੇ ਪ੍ਰਵਾਹ ਪੌੜੀ, ਲੱਲਾ ਤਾਕੇ ਲਵੇ ਨਾ ਕੋ, ਏਕੇ ਆਪ ਅਵਰ ਨੈ ਹੋਉ, ਹੋਵਨ ਹਾਰ ਹੋ ਸਦ ਆਇਆ, ਉਹ ਆਖਾ ਅੰਤ ਨ ਕਾਹੂ ਪਾਇਆ, ਕੀਠ ਹਸਤ ਮੈਂ ਪੂਰ ਸਮਾਨੇ, ਫਲਟ ਪੁਰਖ ਸਭ ਠਾਹੂ ਜਾਣੇ, ਜਾਕੋ ਦੀਨੋ ਹਰ ਸੇ ਆਪਣਾ, ਨਾਨਕ ਗੁਰਮੁਖ ਹਰ ਹਰ ਤੇ ਜਪਣਾ। ਸਲੋਕ ਆਤਮ ਰਸ ਹੈ ਜਾਣਿਆ ਹਾਰੰਗ ਸਹਿਜੇ ਮਾਣ, ਨਾਨਕ ਤਨ ਤਨ ਤਨ ਜਨ ਆਏ ਤੇ ਪ੍ਰਵਾਨ ਪੌੜੀ, ਆਇਆ ਸਬਲ ਤਾਉ ਕੋ ਗਣੀਏ, ਜਾਸ ਰਸਨ ਹਰ ਹਰ ਜਸ ਪਣੀਏ, ਆਏ ਬਸੇ ਸਾਧੂ ਕੇ ਸੰਗ, ਅਨੰਦ ਨਾਮ ਤੇ ਆਵੇ ਰੰਗ, ਆਵਤ ਸੋਜਨ ਨਾਮ ਹੈ ਰਾਤਾ, ਜਾਕੋ ਦਇਆ ਮਇਆ ਵਿਧਾਤਾ, ਇਕ ਆਵਨ ਫਿਰ ਜੋ ਨ ਆਇਆ, ਨਾਨਕ ਹਰ ਕੈ ਦਰਸ ਸੁਮਾਇਆ। ਸਲੋਕ ਯਾ ਜਿਤ ਮਨ ਹੋਏ ਆਨੰਦ ਬਿਨ ਸੇ ਦੂਜਾ ਪਾਓ, ਦੁਖ ਦਰਦ ਤ੍ਰਿਸ਼ਨਾ ਬੁਝੇ ਨਾਨਕ ਨਾਮ ਸੁਮਾਓ ਪੌੜੀ, ਯਈਆ ਜਾਰੋ ਦੁਰਮਤ ਦੋ ਤਿਸੇ ਤਿਆਗ।

ਪਾਕ ਅਪਰਸ ਉਦਿਆਨੀ ਰਾਮ ਨਾਮ ਸੰਗ ਮਾਨੀ ਹੇਤਾ ਜੋ ਕਿਛ ਕੀਨੋ ਸੋ ਅਨੇਤਾ ਹੋਆ ਤੇ ਉਤਮ ਗਨੋ ਚੰਡਾਲਾ ਨਾਨਕ ਜੇ ਮਨ ਬਸੇ ਗੋਪਾਲਾ ਸਲੋਕ ਕੁੰਡ ਚਾਰ ਦੈਸ ਪ੍ਰਮੇ

ਕਰਨੇ ਹਾਰ ਨਾ ਭੂਲਨ ਹਾਰਾ। ਕਾਹੂ ਪੰਥ ਦਿਖਾਰੇ ਆਪੇ, ਕਾਹੂ ਉਦਿਆਨ ਪ੍ਰੰਤ ਪਛਤਾਪੇ। ਆਪਣ ਖੇਲ ਆਪ ਹੀ ਕੀਨੋ, ਜੋ ਜੋ ਦੀਨੋ ਸੋ ਨਾਨਕ ਲੀਨੋ। ਸਲੋਕ ਖਾਤ ਖਰਚਤ ਬਿਰਛਤ ਰਹੇ, ਟੂਟ ਨਾ ਜਾਏ ਭੰਡਾਰ। ਹਰ ਹਰ ਜਪਤ ਅਨੇਕ ਜਨ, ਨਾਨਕ ਨਾਏ ਸੁਮਾਰ। ਪੌੜੀ ਖੱਖਾ ਖੂਨਾ ਕਛ ਨਹੀਂ, ਤੇ ਸਮਰਥ ਕੈ ਪਾਹੇ। ਜੋ ਦੇਣਾ ਸੋ ਦੇ ਰਹੋ, ਭਾਵੇ ਤੈ ਤੈ ਜਾਹੇ। ਖਰਚ ਖਜਾਨਾ ਨਾਮ ਧਨ, ਕਿਆ ਭਗਤਨ ਕੀ ਰਾਸ। ਹਿਮਾ ਗਰੀਬੀ ਅੰਧ ਸਹਿਜ, ਜਪਤ ਰਹਿ ਗੁਣਤਾਸ। ਖੇਲੇ ਬਿਗਸੇ ਅੰਧ ਸਿਉ, ਜਕ ਹੋਦ ਕਿਰਪਾਲ। ਸਦੀਵ ਗੁਨੀਵ ਸੁਹਾਵਨੇ, ਰਾਮ ਨਾਮ ਗ੍ਰਹਿ ਮਾਲ। ਖੇਦ ਨਾ ਦੁਖ ਨਾ ਡਾਨ ਤੇ, ਜਾਕੋ ਨਦਰ ਕਰੀ। ਨਾਨਕ ਜੋ ਪ੍ਰਾਪਾਣਿਆ, ਪੂਰੀ ਤਿਨਾ ਪਰੀ। ਸਲੋਕ ਗਣ ਮਿਨ ਦੇਖੋ ਮਨੇ ਮਾਹੇ, ਸਰਪਰ ਚਲ ਨੋ ਲੋਗ। ਆਸ ਅਨਿਤ ਗੁਰਮੁਖ ਮਿਟੇ,

ਸੋ ਜੀਵਤ ਜੇ ਜੀਵਤ ਜਪਿਆ ਪ੍ਰਗਟ ਪਏ ਨਾਨਕ ਨੇ ਛਪਿਆ ਸਲੋਕ ਚਿਤ ਚਿਤਵੋ ਚਰਨਾਰਵਿੰਦ ਊਂਦ ਕਮਲ ਬਿਗਸਾਂਤ ਪ੍ਰਗਟ ਪਏ ਆਪੇ ਗੋਬਿੰਦ ਨਾਨਕ ਸੰਤ ਮਤਾਂਤ ਪੌੜੀ ਚੱਚਾ ਚਰਨ ਕਮਲ ਗੁਰ ਲਾਗਾ ਤਨ ਤਨ ਓਆ ਦਿਨ ਸੰਜੋਗ ਸੁਭਾਗਾ ਚਾਰ ਕੁੰਟ ਦਹਿ ਸੇ ਪ੍ਰਮ ਆਯੋ ਭਈ ਕਿਰਪਾ ਤਵ ਦਰਸ਼ਨ ਪਾਯੋ ਚਾਰ ਵਿਚਾਰ ਬਿਨਸੋ ਸਬਦੂਆ ਸਾਧ ਸੰਗ ਮਨ ਨਿਰਮਲ ਹੂਆ ਚਿੰਤ ਸਾਰੀ ਏਕ ਦ੍ਰਿਟੇਤਾ ਨਾਨਕ ਗਿਆਨ ਅੰਜਨ ਜੇ ਨੇਤਰਾ ਸਲੋਕ ਛਾਤੀ ਸੀਤਲ ਮਨ ਸੁਖੀ ਸੰਤ ਗੋਬਿੰਦ ਗੁਣ ਗਾਏ ਐਸੀ ਕਿਰਪਾ ਕਰੋ ਪ੍ਰਭ ਨਾਨਕ ਦਾਸ ਦਿਸਾਏ ਪੌੜੀ ਛੱਛਾ ਸ਼ੋਰੇ ਦਾ ਤੁਮਾਰੇ ਦਾ ਦਸਨ ਕੇ ਪਾਣੀ ਹਾਰੇ ਛੱਛਾ ਛਾਰ ਹੋਤ ਤੇਰੇ ਸੰਤਾ ਆਪਣੀ ਕਿਰਪਾ ਕਰੋ ਭਗਵੰਤਾ ਛਾੜ ਸਿਆਨ ਬਭੋ ਚਤਰਾਈ ਤੰਤਨ ਕੀ ਮਨ ਟੇਕ ਟਕਾਈ ਚਾਰ ਕੀ ਪੁੱਤਰੀ ਪਰਮ ਗਦ ਪਾਈ ਨਾਨਕ ਜਾਕੋ ਸੰਤ ਸਹਾਈ ਸਲੋਕ ਜੋਰ ਜੁਲਮ ਫੂਲੇ ਤਨੋ ਕਾਚੀ ਦੇ ਵਿਕਾਰ ਅੰਗ ਬੁੱਧ ਬੰਧਨ ਪਰੇ ਨਾਨਕ ਨਾਮ ਛੁਟਾਰ ਪੌੜੀ ਜੱਜਾ ਜਾਣੈ ਹਉ ਕਛ ਹੂਆ ਵਾਧਿਓ ਜੋ ਨਲਨੀ ਪ੍ਰਮਸੂਆ ਜੋ ਜਾਣੈ ਹਉ ਭਗਤ ਗਿਆਨੀ ਆਗੇ ਠਾਕੁਰੋ ਤਿਲ ਨੀ ਮਾਨੀ ਜੋ ਜਾਣੈ ਮੈਂ ਕਥਨੀ ਕਰਤਾ ਵਿਆਪਾਰੀ ਬੁਝਦਾ ਜੋ ਫਿਰਤਾ ਸਾਧ ਸੰਗ ਜੇ ਹੋਮੇ ਮਾਰੀ ਨਾਨਕ ਤਾਕੋ ਮਿਲੇ ਮੁਰਾਰੀ ਸਲੋਕ ਝਾਲਾਂਗੇ ਉਠ ਨਾਮ ਜਪ ਨਿਸਬਸਰ ਆਰਾਧ ਤਾਰਾ ਤੁਦੇ ਨਾ ਵਿਆਪਈ ਨਾਨਕ ਮਿਟੇ ਉਪਾਧ ਪੌੜੀ ਝੱਜਾ ਝੂਰ ਮਿਟੇ ਤੁਮਾਰੋ ਰਾਮ ਨਾਮ ਸਿਉ ਕਰ ਬਿਓਹਾਰੋ ਝੂਰਤ ਝੂਰਤ ਸਾਕਤ ਮੂਆ ਜਾ ਕਿਰੇ ਹੋਦ ਭਾਉ ਬੀਆ ਚਰੇ ਕਸੰਬਲ ਪਾਪ ਤੇਰੇ ਮਨੁਆ ਅੰਮ੍ਰਿਤ ਕਥਾ ਸੰਤ ਸੰਗ ਸੁਨੁਆ ਚਰੇ ਕਾਮ ਕ੍ਰੋਧ ਦੁਸ਼ਟਾਈ ਨਾਨਕ ਜਾਕੋ ਕਿਰਪਾ ਗੁਸਾਈ ਸਲੋਕ ਯਤਨ ਕਰੋ ਤੁਮ ਅਨਕ ਬਿਧ ਰਹਿਣ ਨਾ ਪਾਵੋ ਮੀਤ ਜੀਵਤ ਰਹੋ ਹਰ ਹਰ ਪਜੋ ਨਾਨਕ ਨਾਮ ਪ੍ਰੀਤ ਪਵੜੀ ਨਿਆ ਜਾਣੋ ਦ੍ਰਿੜ ਸਹੀ ਬਿਰਸ ਜਾਤ ਏ ਹੇਤ ਗਣਤੀ ਗਣੋ ਨਾ ਗਣ ਸਕੋ ਊੜ ਸਿਧਾਰੇ ਕੇਤ ਯੋ ਪੇਖੋ ਤੋ ਬਿਰਸਤੋ ਕਾਸਿਓ ਕਰੀਏ ਸੰਗ ਜਾਣੋ ਅਬ ਸਹੀ ਚਿਤ ਝੂਠੋ ਮਾਇਆ ਰੰਗ ਜਾਣਤ ਸੋਏ ਸੰਤ ਸੋਏ ਪ੍ਰਮ ਤੇ ਕੀ ਚਿਤ ਭਿੰਨ ਅੰਧਕੂਪ ਤੇ ਕਢੋ ਜੇ ਹੋਵੋ ਸੋ ਪ੍ਰਸੰਨ ਯਾ ਕੇ ਹਾਥ ਸਮਰਤ ਕਾਰਨ ਕਰਨੇ ਜੋਗ ਨਾਨਕ ਤੇ ਉਸਤਤ ਕਰੋ ਯਾਉ ਕੀਓ ਸੰਯੋਗ ਸਲੋਕ ਟੂਟੇ ਬੰਧਨ ਜਨਮ ਮਰਨ ਸਾਸੇ ਸੁਪਾਏ

ਸਾਧੂ ਸੰਗਤ ਤਉ ਬਸੈ ਜੋ ਆਪਣ ਹੋਏ ਦਿਆਲ ਟੋਹੇ ਟਾਹੇ ਬਹੁ ਪਾਵਨ ਬਿਨਾਵੇ ਸੁਖ ਨਾਹੇ ਤਲੇ ਜਾਮ ਕੇ ਦੂਤ ਤਿਹੇ ਜੋ ਸਾਧੂ ਸੰਗ ਸਮਾਹੇ ਬਾਰ ਬਾਰ ਜਾਓ ਸੰਤ ਸਦਕੇ ਨਾਨਕ ਪਾਪ ਬਿਨਾਸੇ ਕਦ ਕੇ ਸਲੋਕ ਠਾਕ ਨ ਹੋ ਤੀਤਨ ਹੋ ਦਰ ਜੇ ਹੋਵੋ ਸੋ ਪ੍ਰਸੰਨ ਜੋ ਜਨ ਪ੍ਰਮ ਆਪਣੇ ਕਰੇ ਨਾਨਕ ਤੇ ਤਨ ਤਨ ਪੌੜੀ ਠੱਠਾ ਮਨੁਆ ਠਾ ਹੈ ਨਾਹੀ ਜੋ ਸਗਲ ਚਾ ਕੇ ਲਪਟਾਹੀ ਠਹਿਕ ਠਹਿਕ ਮਾਇਆ ਸੰਗ ਮੂਏ ਹੋਆ ਕੇ ਕੁਸਲ ਨਕਤ ਹੋ ਹੂਏ ਠਾਣ ਪਰੀ ਸੰਤੇ ਸੰਗ ਬਸਿਆ ਅੰਮ੍ਰਿਤ ਨਾਮ ਤਾਂ ਜੀ ਰਸਿਆ ਠਾਕੁਰ ਆਪਣੇ ਜੋ ਜਨ ਪਾਇਆ ਨਾਨਕ ਓਆ ਕਾ ਮਨ ਸੀ ਤਲਾਇਆ ਸਲੋਕ ਡੰਡੌਤ ਬੰਧਨ ਅਣਕਬਾਰ ਸਰਬ ਕਲਾ ਸਮਰੱਥ ਡੋਲਨ ਤੇ ਰਾਖੋ ਪ੍ਰਭੂ ਨਾਨਕ ਦੇ ਕਰ ਹੱਥ ਪੌੜੀ ਡੱਡਾ ਡੇਰਾ ਇਹੋ ਨਹੀਂ ਜੈ ਡੇਰਾ ਤੈ ਜਾਨ ਓਆ ਡੇਰਾ ਕਾ ਸੰਜਮੋ ਗੁਰ ਕੈ ਸਬਦ ਪਛਾਣ ਇਹ ਡੇਰਾ ਕਹੋ ਸ਼ਰਮ ਕਰ ਖਾਲੇ ਤਾ ਕਾ ਤਸੂ ਨਹੀਂ ਸੰਗ ਚਾਲੇ ਓਆ ਡੇਰਾ ਕੀ ਸੋ ਮਿਤ ਜਾਨੇ ਜਾ ਕਹੋ ਦਿਸ਼ਟ ਪੂਰਨ ਭਗਵਾਨੇ

ਨਾਨਕ ਉਬਰੇ ਜਪ ਹਰੀ ਸਾ ਸੰਗ ਸੰਬੰਧ ਪੌੜੀ ਢੱਡਾ ਢੂੰਡਤ ਕਿਆ ਫਿਰੋ ਢੂੰਡ ਇਆ ਮਨੋ ਮਾਘੇ ਸੰਗ ਤੁਹਾਰੇ ਪ੍ਰਭਸ ਬਨਮਨ

ਹੋ ਸਭ ਜਾਕੀ ਤਾਜ ਅਭਮਾਨ ਛੁੱਟੈ ਤੇਰੀ ਬਾਕੀ ਰਣ ਦਰਗਹਿ ਤੋ ਸੀਜਹਿ ਪਾਈ ਜੋ ਗੁਰਮੁਖ ਰਾਮ ਨਾਮ ਲਿਵ ਲਾਈ ਰਹਿਤ ਰਹਿਤ ਰਹਿ ਜਾਏ ਵਿਕਾਰਾ ਗੁਰਪੂਰੇ ਕੇ ਸ਼ਬਦ ਅਪਾਰਾ ਰਾਤੇ ਰੰਗ ਨਾਮ ਰਸਮਾਤੇ ਨਾਨਕ ਹਰ ਗੁਰਕੀਨੀ ਦਾਤੇ ਸਲੋਕ ਲਾਲਚ ਝੂਟ ਬਿਖੇ ਵਿਆਦ ਇਆ ਦੇਹੀ ਮੈਂ ਬਾਸ ਹਰ ਹਰ ਅੰਮ੍ਰਿਤ ਗੁਰਮੁਖ ਪੀਆ ਨਾਨਕ ਸੁਖ ਨਿਵਾਸ ਪੌੜੀ ਲੱਲਾ ਲਾਵੋ ਔਖਦ ਜਾਹੂ ਦੁਖ ਦਰਦ ਤੇ ਮਿਟੇ ਖਿਨਾਹੂ ਨਾਮ ਔਖਦ ਜੇ ਹਿਰਦੇ ਹਤਾਵੇ ਤਾਹੇ ਰੋਗ ਸੁਪਨੇ ਨਹੀਂ ਆਵੇ ਹਰ ਔਖਦ ਸਭ ਕਟ ਹੈ ਪਾਈ

ਕਟ ਕਟ ਅੰਤਰ ਬ੍ਰਹਮ ਸਮਾਹੁ, ਵਾਸ ਦੇਵ ਜਲ ਥਲ ਮੈਂ ਰਵਿਆ, ਗੁਰ ਪ੍ਰਸਾਦ ਵਿਰਲੇ ਹੀ ਗਵਿਆ, ਵੈਰ ਵਿਰੋਧ ਮਿਟੇ ਤੇ ਮਨ ਤੇ, ਹਰ ਕੀਰਤਨ ਗੁਰਮੁਖ ਜੋ ਸੁਨ ਤੇ, ਵਰਨ ਚੇਨ ਸਗਲੇ ਤੇ ਰਹਿਤਾ, ਨਾਨਕ ਹਰ ਹਰ ਗੁਰਮੁਖ ਜੋ ਕਹਿਤਾ ਸਲੋਕ, ਹੋ ਹੋ ਕਰਤ ਬਿਹਾਨੀਆ ਸਾਗਤ ਮੁਗਧ ਅਜਾਨ, ਰੜਕ ਮੋਏ ਜਿਉ ਤ੍ਰਿਖਾਵੰਤ, ਨਾਨਕ ਕਿਰਤ ਕਮਾਨ ਪੌੜੀ, ਅੜਾੜਾ ਡਾੜ ਮਿਟੇ ਸੰਗ ਸਾਧੂ, ਕਰਮ ਧਰਮ ਤਤ ਨਾਮ ਅਰਾਧੂ, ਰੂੜੋ ਜੇ ਬਸਿਓ ਰਿਦਮਾਹੀ, ਓਆ ਕੀ ਡਾੜ ਮਿਟਤ ਬਿਨ ਸਾਹੀ, ਅੜਾੜ ਕਰਤ ਸਾਗਤ ਗਾਵਾਰਾ, ਜੇ ਹੀਏ ਅੰਗਬੁੱਧ ਵਿਕਾਰਾ, ਅੜਾੜਾ ਗੁਰਮੁਖ ਅੜਾੜ ਮਿਟਾਈ, ਨਿਮਖ ਮਾਏ ਨਾਨਕ ਸਮਝਾਈ ਸਲੋਕ, ਸਾਧੂ ਕੀ ਮਨ ਓਟ ਕਹੋ ਉਗਤ ਸਿਆਨ ਪਤਿਆਗ, ਗੁਰ ਦੀਖਿਆ ਦੇ ਮਨ ਬਸੈ, ਨਾਨਕ ਮਸਤਕ ਭਾਗ ਪੌੜੀ, ਸੱਸਾ ਸਰਨ ਪਰੇ ਅਵਹਾਰੇ, ਸ਼ਾਸਤਰ ਸਿਮਰਤ ਵੇਦ ਬੁਕਾਰੇ, ਸੋਧਤ ਸੋਧਤ ਸੋਧ ਵਿਚਾਰਾ, ਬਿਨ ਹਰ ਭਜਨ ਨਹੀਂ ਛੁਟਕਾਰਾ, ਸਾਸ ਸਾਸ ਹਮ ਪੂਲ।

ਸੁਰਤੀ ਆਇਆ ਉਸਤਦ ਕਰਨੇ ਜੋਗ ਪੌੜੀ ਖੱਖਾ ਖਰਾ ਸਰਾ ਹੋਤਾਹੂ ਜੋ ਖਿਰਮੇ ਊਨੇ ਸੁਭਰ ਭਰਾਹੂ ਖਰਾ ਨਿਮਾਨਾ ਹੋਤ ਪਰਾਨੀ ਆਨਦਨ ਜਾਪੇ ਪ੍ਰਭ ਨਿਰਬਾਨੀ ਭਾਵੇ ਖਸਮ ਤਾਂ ਓਆ ਸੁਖ ਦੇਤਾ ਪਾਰ ਬ੍ਰਹਮ ਐਸੋ ਆਗੰਤਾ ਅਸੰਖ ਖਤੇ ਖਿਨ ਬਖਸ਼ਨਹਾਰਾ ਨਾਨਕ ਸਾਹਿਬ ਸਦਾ ਦਯਾਰਾ ਤਲੋਕ ਸਤ ਕਹੋ ਸੁਨ ਮਨ ਮੇਰੇ ਤਰਨ ਪਰੋ ਹਰ ਰਾਏ ਉਗਤ ਸਿਆਣਪ ਸਗਲ ਤਿਆਗ ਨਾਨਕ ਲਏ ਸਮਾਏ ਪੌੜੀ ਸੱਸਾ ਸਿਆਣਪ ਛਾੜ ਏਆਨਾ ਹਿਕਮਤ ਹੁਕਮ ਨਾ ਪ੍ਰਪਤੀ ਆਨਾ ਸਹਿਜ ਪਾਦ ਕਰੇ ਚਿਤਰਾਈ ਸੰਗ ਤੁਹਾਰੇ ਏਕ

ਬਖਸਨ ਹਾਰ ਬਖਸ ਲੈ ਨਾਨਕ ਭਾਰੇ ਉਤਾਰ ਪੌੜੀ ਲੂਣ ਹਰਾਮੀ ਗੁਨਹਗਾਰ ਬੇਗਾਨਾ ਅਲਪਮਤ ਜੀਓ ਪਿੰਡ ਜਿਨ ਸੁਖ ਦੀਏ ਤਾਹੇ ਨ ਜਾਣਤ ਤਤ ਲਾਹਾ ਮਾਇਆ ਕਾਰਨ ਤੈਸ ਢੂੰਡਣ ਜਾਏ ਦੇਵਨ ਹਾਰ ਦਾ ਤਾਰ ਪ੍ਰਭ ਨਿਮਖ ਨ ਮਨੇ ਵਸਾਏ ਲਾਲਚ ਚੂੜ ਵਿਕਾਰ ਮੋਹ ਇਆ ਸੰਪੇ ਮਨ ਮਾਹੇ।

ਲੰਪੜ ਚੋਰ ਨਿੰਦ ਕਮਹ ਤਿੰਨਹੂ ਸੰਗ ਬਿਹਾਏ ਤੁਲ ਪਾਵੇ ਤਾਂ ਬਖਸ ਰਹਿ ਖੋਟੇ ਸੰਗ ਖਰੇ ਨਾਨਕ ਭਾਵੇ ਪਾਰ ਬ੍ਰਹਮ ਪਹਾਨ ਨੀਰ ਤਰੇ ਸਲੋਕ ਖਾਤ ਪੀਤ ਖੇਲਤ ਹਸਤ ਭਰਮੇ ਜਨਮ ਅਨੇਕ ਭਵਜਲ ਤੇ ਕਾਢੋ ਪ੍ਰਭੂ ਨਾਨਕ ਤੇਰੀ ਟੇਕ ਪੌੜੀ ਖੇਲਤ ਖੇਲਤ ਆਇਓ ਅਨਕ ਜੋਨ ਦੁਖ ਪਾਏ ਖੇਦ ਮਿਟੇ ਸਾਧੂ ਮਿਲਤ ਸਤਗੁਰ ਬਚਨ ਸਮਾਏ ਖਿਮਾ ਗਹੀ ਸਚ ਸੰਚਿਓ ਖਾਇਓ ਅੰਮ੍ਰਿਤ ਨਾਮ ਖਰੀ ਕਿਰਪਾ ਠਾਕੁਰ ਭਈ ਅੰਧ ਸੂਖ ਬਿਸਰਾਮ ਖੇਪ ਨਿਮਾਹੀ ਬਹੁਤ ਲਾਭ।

ਨਾਨਕ ਸੋ ਸਰਾਈ ਹੈ ਜੇ ਘਟਕੜ ਰਹਿਆ ਬਿਆਪ ਸਲੋਕ ਆਏ ਪ੍ਰਸਰਣਾਗਤੀ ਕਿਰਪਾ ਨਿਧ ਦਇਆਲ ਏਕ ਅੱਖਰ ਹਰ ਮਨ ਬਸਤ ਨਾਨਕ ਹੋਤ ਨਿਹਾਲ ਪੌੜੀ ਅੱਖਰ ਮੈਂ ਤਿਰਪਉਣ ਪ੍ਰੋਤਾਰੇ ਅੱਖਰ ਕਰ ਕਰ ਵੇਦ ਵਿਚਾਰੇ ਅੱਖਰ ਸ਼ਾਸਤਰ ਸਿਮਰਤ ਪੁਰਾਣਾ ਅੱਖਰ ਨਾਦ ਕਥਨ ਵਖਿਆਨਾ ਅੱਖਰ ਮੁਗਤ ਜੁਗਤ ਪਏ ਪਰਮਾ ਅੱਖਰ ਕਰਮ ਕਿਰਤ ਸੁਜ ਧਰਮਾ ਦ੍ਰਿਟ ਮਾਨ ਅੱਖਰ ਹੈ ਜੇਤਾ ਨਾਨਕ ਪਾਰ ਬ੍ਰਹਮ ਨਿਰਲੇਪਾ ਸਲੋਕ ਹੱਥ ਕਲਮ ਅਗਮ।

ਸਤਿਗੁਰ ਏ ਨਮਹ, ਜੁਗਾਦ ਗੁਰ ਏ ਨਮਹ, ਸਤਿਗੁਰ ਏ ਨਮਹ, ਸ੍ਰੀ ਗੁਰਦੇਵ ਏ ਨਮਹ ਅਸ਼ਟਪਦੀ। ਸਿਮਰੋ ਸਿਮਰ ਸਿਮਰ ਸੁਖ ਪਾਵੋ, ਕਲ ਕਲੇਸ਼ ਤਨ ਮਹਿ ਮਿਟਾਵੋ। ਸਿਮਰੋ ਜਾਸ ਵਿਸ਼ਵੰਪਰ ਇਕ, ਨਾਮ ਜਪਤ ਅਗਨਤ ਅਨੇਕ। ਵੇਦ ਪੁਰਾਨ ਸਿਮਰਤ ਸੁਧਾਖਿਰ, ਇਨੇ ਰਾਮ ਨਾਮ ਇਕ ਆਖਿਰ।

ਪ੍ਰਭ ਨਾਮ ਭਗਤ ਜਨਾ ਕੈ ਮਨ ਬਸਰਾਮ ਰਹਾਉ ਪ੍ਰਭ ਕੇ ਸਿਮਰਨ ਗਰਭ ਨ ਵਸੈ ਪ੍ਰਭ ਕੇ ਸਿਮਰਨ ਦੁਖ ਜਮ ਨਸੈ ਪ੍ਰਭ ਕੇ ਸਿਮਰਨ ਕਾਲ ਪਰ ਹਰੈ ਪ੍ਰਭ ਕੇ ਸਿਮਰਨ ਦੁਸ਼ਮਨ ਟਰੈ ਪ੍ਰਭ ਸਿਮਰਤ ਕਛ ਬਿਘਨ ਨ ਲਾਗੈ ਪ੍ਰਭ ਕੇ ਸਿਮਰਨ ਅਨ ਦਿਨ ਜਾਗੈ ਪ੍ਰਭ ਕੇ ਸਿਮਰਨ ਪਉ ਨਾ ਵਿਆਪੈ ਪ੍ਰਭ ਕੇ ਸਿਮਰਨ ਦੁਖ ਨਾ ਸੁਨਤਾਪੈ ਪ੍ਰਭ ਕਾ ਸਿਮਰਨ ਸਾਧ ਕੈ ਸੰਗ ਸਰਬ ਨਿਧਾਨ ਨਾਨਕ ਹਰ ਰੰਗ ਪ੍ਰਭ ਕੇ ਸਿਮਰਨ ਰਿੱਧ ਸਿੱਧ ਨੌ ਨਿਧ ਪ੍ਰਭ ਕੇ ਸਿਮਰਨ ਗਿਆਨ ਧਿਆਨ ਤਤ ਬੁੱਧ ਪ੍ਰਭ ਕੇ ਸਿਮਰਨ ਜਪਤਾ ਪੂਜਾ ਪ੍ਰਭ ਕੇ ਸਿਮਰਨ ਬਿਨਸੈ ਦੂਜਾ ਪ੍ਰਭ ਕੇ ਸਿਮਰਨ ਤੀਰਥ ਇਸ ਨਾਨੀ ਪ੍ਰਭ ਕੇ ਸਿਮਰਨ ਤਰਕ ਹੈ ਮਾਨੀ ਪ੍ਰਭ ਕੇ ਸਿਮਰਨ ਹੋਏ ਸੋ ਭਲਾ ਪ੍ਰਭ ਕੇ ਸਿਮਰਨ ਸੁਫਲ ਭਲਾ ਛੇ ਸਿਮਰੇ ਜਿਨ ਆਪ ਸਿਮਰਾਏ ਨਾਨਕ ਤਾਕੇ ਲਾਗੋ ਪਾਏ ਪ੍ਰਭ ਕਾ ਸਿਮਰਨ ਸਭ ਤੇ ਉੱਚਾ ਪ੍ਰਭ ਕੇ ਸਿਮਰਨ ਉਦਰੇ ਮੂਚਾ ਪ੍ਰਭ ਕੇ ਸਿਮਰਨ ਤਿਸਨਾ ਬੁਝੈ ਪ੍ਰਭ ਕੇ ਸਿਮਰਨ ਸਭ ਕੇ ਸੁਝੈ ਪ੍ਰਭ ਕੇ ਸਿਮਰਨ ਨਾਹੀ ਜਮ ਤਰਾਸਾ ਪ੍ਰਭ ਕੇ ਸਿਮਰਨ ਪੂਰਨ ਆਸਾ ਪ੍ਰਭ ਕੇ ਸਿਮਰਨ ਮਨ ਕੀ ਮਲ ਜਾਏ ਅੰਮ੍ਰਿਤ ਨਾਮ ਹਿਰਦਮਾਏ ਸੁਮਾਏ ਪ੍ਰਭ ਜੀ ਬਸੇ ਸਾਧ ਕੀ ਰਸਨਾ ਨਾਨਕ ਜਨ ਕਾ ਦਾਸਨ ਦਸਨਾ ਪ੍ਰਭ ਕੋ ਸਿਮਰੈ ਸੇ ਤਨਵੰਤ ਪ੍ਰਭ ਕੋ ਸਿਮਰੈ ਸੇ ਪੁਤਵੰਤ ਪ੍ਰਭ ਕੋ ਸਿਮਰੈ ਸੇ ਜਨ ਪ੍ਰਵਾਨ ਪ੍ਰਭ ਕੋ ਸਿਮਰੈ ਸੇ ਪੁਰਖ ਪ੍ਰਧਾਨ ਪ੍ਰਭ ਕੋ ਸਿਮਰੈ ਤੇ ਬੇ ਮੋਹਤਾਜ ਪ੍ਰਭ ਕੋ ਸਿਮਰੈ ਤੇ ਸਰਬ ਕੇ ਰਾਜ ਪ੍ਰਭ ਕੋ ਸਿਮਰੈ ਸੇ ਸੁਖਵਾਸੀ ਪ੍ਰਭ ਕੋ ਸਿਮਰੈ ਸਦਾ ਅਵਨਾਸੀ ਸਿਮਰਨ ਤੇ ਲਾਗੇ ਜਿਨ ਆਪ ਦਯਾਲਾ ਨਾਨਕ ਜਨ ਕੀ ਮੰਗੇ ਰਵਾਲਾ ਪ੍ਰਭ ਕੋ ਸਿਮਰੈ ਸੇ ਪਰ ਉਪਕਾਰੀ ਪ੍ਰਭ ਕੋ ਸਿਮਰੈ ਤਿਨ ਸਦ ਬਲਿਗਾਰੀ ਪ੍ਰਭ ਕੋ ਸਿਮਰੈ ਤੇ ਮੁਖ ਸੁਹਾਵੇ ਪ੍ਰਭ ਕੋ ਸਿਮਰੈ ਤਿਨ ਸੁਖ ਬਿਹਾਵੇ ਪ੍ਰਭ ਕੋ ਸਿਮਰੈ ਤਿਨ ਆਤਮ ਜੀਤਾ ਪ੍ਰਭ ਕੋ ਸਿਮਰੈ ਤਿਨ ਰਮਲ ਰੀਤਾ ਪ੍ਰਭ ਕੋ ਸਿਮਰੈ ਤਿਨ ਅੰਧ ਕਨੇਰੇ ਪ੍ਰਭ ਕੋ ਸਿਮਰੈ ਵਸੇ ਹਰ ਨੇਰੇ ਸੰਤ ਕਿਰਪਾ ਤੇ ਅਨ ਦਿਨ ਜਾਗ ਨਾਨਕ ਸਿਮਰਨ ਪੂਰੇ ਭਾਗ ਪ੍ਰਭ ਕੇ ਸਿਮਰਨ ਕਾਰਜ ਪੂਰੇ ਪ੍ਰਭ ਕੇ ਸਿਮਰਨ ਕਭੂ ਨਾ ਚੂਰੇ ਪ੍ਰਭ ਕੇ ਸਿਮਰਨ ਹਰ ਗੁਰਬਾਨੀ ਪ੍ਰਭ ਕੇ ਸਿਮਰਨ ਸਹਿ ਸੁਮਾਨੀ ਪ੍ਰਭ ਕੇ ਸਿਮਰਨ ਨਿਚਲੇ ਆਸਨ ਪ੍ਰਭ ਕੇ ਸਿਮਰਨ ਕਮਲ ਬੇਗਾਸਨ ਪ੍ਰਭ ਕੇ ਸਿਮਰਨ ਅਨਹਾ ਚੁਨਕਾਰ ਸੁਖ ਪ੍ਰਭ ਸਿਮਰਨ ਕਾ ਅੰਤ ਨ ਪਾਰ ਸਿਮਰੈ ਸੇ ਜਨ ਜਿਨ ਕਉ ਪ੍ਰਭ ਮਇਆ ਨਾਨਕ ਤਿਨ ਜਨ ਸਰਣੀ ਪਇਆ ਹਰ ਸਿਮਰਨ ਕਰ ਭਗਤ ਪਗਟਾਏ ਹਰ ਸਿਮਰਨ ਲਗ ਬੇਦ ਉਪਾਏ ਹਰ ਸਿਮਰਨ ਭਏ ਸਿਧ ਜਤੀ ਦਾਤੇ ਹਰ ਸਿਮਰਨ ਨੀ ਚੋ ਕੁੰਟ ਜਾਤੇ ਹਰ ਸਿਮਰਨ ਧਾਰੀ ਸਭ ਤਰਨਾ ਸਿਮਰ ਸਿਮਰ ਹਰ ਕਾਰਨ ਕਰਨਾ ਹਰ ਸਿਮਰਨ ਕੀ ਓ ਸਗਲ ਅਕਾਰਾ ਹਰ ਸਿਮਰਨ ਮੈਂ ਆਪ ਨਿਰੰਕਾਰਾ ਕਰ ਕਿਰਪਾ ਜਿਸ ਆਪ ਬੁਝਾਇਆ ਨਾਨਕ ਗੁਰਮੁਖ ਹਰ ਸਿਮਰਨ ਤਿਨ ਪਾਇਆ ਸਲੋਕ ਦੀਨ ਦਰਦ ਦੁਖ ਪੰਜਨਾ ਘਟ ਘਟ ਨਾਥ ਅਨਾਥ ਸ਼ਰਨ ਤੁਮਾਰੀ ਆਇਓ ਨਾਨਕ ਕੇ ਪ੍ਰਸਾਥ ਅਸ਼ਟਪਦੀ ਜੈ ਮਾਤ ਪਿਤਾ ਸੁਦਮੀਤ ਨ ਪਾਈ ਮਨ ਉਹਾ ਨਾਮ ਤੇਰੇ ਸੰਗ ਸਹਾਈ ਜੈ ਮਹਾ ਭਿਆਨ ਦੂਧ ਜਮ ਦਲੈ ਤੈ ਕੇਵਲ ਨਾਮ ਸੰਗ ਤੇਰੇ ਚੱਲੈ ਜੈ ਮੁਸ਼ਕਲ ਹੋਵੇ ਅਧ ਪਾਰੀ ਹਰ ਕੋ ਨਾਮ ਖਿਨ ਮਹਿ ਉਧਾਰੀ ਅਨਕ ਪੁਣੇ ਚਰਨ ਕਰਤਨੀ ਤਰੈ ਹਰ ਕੋ ਨਾਮ ਕੋੜ ਪਾਪ ਪਰ ਹਰੈ ਗੁਰਮੁਖ ਨਾਮ ਜਪੋ ਮਨ ਮੇਰੇ ਨਾਨਕ ਪਾਵੋ ਸੂਖ ਕਨੇਰੇ ਸਗਲ ਸੇਟ ਕੋ ਰਾਜਾ ਦੁਖੀਆ ਹਰ ਕਾ ਨਾਮ ਜਪਤ ਹੋਏ ਸੁਖੀਆ ਲਾਖ ਕਰੋਰੀ ਬੰਧਨ ਪਰੈ ਹਰ ਕਾ ਨਾਮ ਜਪਤ ਨਿਸਤਰੈ ਅਨਕ ਮਾਇਆ ਰੰਗ ਤਿਖਨਾ ਬੁਝਾਵੇ ਹਰ ਕਾ ਨਾਮ ਜਪਤ ਆਘਾਵੇ ਜੇ ਮਾਰਗ ਇਉ ਜਾਤ ਅਕੇਲਾ ਤੈ ਹਰ ਨਾਮ ਸੰਗ ਹੋ ਸੁਹੇਲਾ ਐਸਾ ਨਾਮ ਮਨਸ ਦਾ ਧਿਆਈ ਹੈ ਨਾਨਕ ਗੁਰਮੁਖ ਪਰਮ ਗਦ ਪਾਈ ਹੈ ਟੂੜਤ ਨਹੀਂ ਕੋਟ ਲਖ ਬਾਹੀ ਨਾਮ ਜਪਤ ਤੈ ਪਾਰ ਪਰਾਹੀ ਅਨਕ ਬਿਗਨ ਜੈ ਆਏ ਸੰਘਾਰੈ ਹਰ ਕਾ ਨਾਮ ਤਤਕਾਲ ਉਧਾਰੈ ਅਨਕ ਜੂਨ ਜਨਮੇ ਮਰ ਜਾਮ ਨਾਮ ਜਪਤ ਪਾਵੇ ਬਿਸਰਾਮ ਹਉ ਮੈਲਾ ਮਲ ਕਭੂ ਨ ਥੋਵੇ ਹਰ ਕਾ ਨਾਮ ਕੋੜ ਪਾਪ ਖੋਵੇ ਐਸਾ ਨਾਮ ਜਪੋ ਮਨ ਰੰਗ ਨਾਨਕ ਪਾਈਏ ਸਾਧ ਕੈ ਸੰਗ ਜੇ ਮਾਰ ਕੇ ਗਣ ਜਾਏ ਨਾ ਕੋਸਾ ਹਰ ਕਾ ਨਾਮ ਉਹਾ ਸੰਤੋਸਾ ਜੇ ਪੈਂਡੇ ਮਹਾ ਅੰਧ ਗੁਬਾਰਾ ਹਰ ਕਾ ਨਾਮ ਸੰਗ ਉਜਿਆਰਾ ਜਾਂ ਪੰਤਰਾ

ਦੀਨਾ, ਹਰ ਹਰ ਜਨ ਕੈ ਓਟ ਸਤਾਣੀ, ਹਰ ਪ੍ਰਤਾਪ ਜਨ ਅਵਰ ਨ ਜਾਣੀ, ਓਤ ਪੋਤ ਜਨ ਹਰ ਸੁਰਾਤੇ, ਤੁਨ ਸਮਾਧ ਨਾਮ ਰਸਮਾਤੇ, ਆਠ ਪੈਰ ਜਨ ਹਰ ਹਰ ਜਪੈ, ਹਰ ਕਾ ਭਗਤ ਭਗਤ ਨਹੀਂ ਛਪੈ, ਹਰ ਕੀ ਭਗਤ ਮੁਕਤ ਬਹੁ ਕਰੇ, ਨਾਨਕ ਜਨ ਸੰਕੇ

ਦਰਦ ਦੁੱਖ ਲੱਤਾ, ਨਾਮ ਕੀ ਮਹਿਮਾ, ਸੰਤ ਦਿਵਸ, ਸੰਤ ਪ੍ਰਤਾਪ, ਤੁਰਤ ਸਵਨਸ, ਸੰਤ ਕਾ ਸੰਗਵੜ ਭਾਗੀ ਪਾਈਏ, ਸੰਤ ਕੀ ਸੇਵਾ ਨਾਮ ਤੇ ਆਈਏ, ਨਾਮ ਤੁਲ ਕਛ ਅਵਰ ਨਾ ਹੋਏ, ਨਾਨਕ ਗੁਰਮੁਖ ਨਾਮ ਪਾਵੇ ਜਨ ਕੋਏ। ਸਲੋਕ ਬਹੁ ਸਤਿਰ ਬਹੁ ਸਿਮਰਤੀ, ਪੇਖੇ ਸਰਬ ਟੰਡੋਲ, ਪੂਜ ਸੁਨਾਹੀ ਹਰ ਹਰੇ, ਨਾਨਕ ਨਾਮ ਅਮੋਲ। ਅਸ਼ਟਪਦੀ ਜਾਪ ਤਵ ਗਿਆਨ ਸਭ ਧਿਆਨ, ਖੜ ਸਾਤਰ ਸਿਮਰਤ ਵਿਖਿਆਨ, ਯੋਗ ਅਭਿਆਸ ਕਰਮ ਤ੍ਰਮ ਕਿਰਿਆ, ਸਗਲ ਤਿਆਗ ਬਨ ਮੱਧੇ ਫਿਰਿਆ, ਅਨਕ ਪ੍ਰਕਾਰ ਕੀਏ ਬਹੁ ਜਤਨਾ, ਪੁੰਨ ਦਾਨ ਹੋਮੇ ਬਹੁ ਰਤਨਾ, ਸਰੀਰ ਕਟਾਏ ਹੋਮੇ ਕਰ ਰਾਤੀ, ਵਰਤ ਨੇਮ ਕਰੇ ਬਹੁ ਪਾਤੀ, ਨਹੀਂ ਤੁਲ ਰਾਮ ਨਾਮ ਵਿਚਾਰ, ਨਾਨਕ ਗੁਰਮੁਖ ਨਾਮ ਜਪੀਏ ਇਕ ਬਾਰ, ਨੌ ਖਣ ਪ੍ਰਿਥਮੀ ਫਿਰੇ ਚਿਰ ਜੀਵੈ, ਮਾਂ ਉਦਾਸ ਤਪੀ ਸਰਤੀਵੈ, ਅਗਨਮਾਏ ਹੋਮਦ ਪ੍ਰਾਨ, ਕਣਕ ਅਸਵ ਹੈਵਰ ਭੂਮਦਾਨ, ਨਿਉਲੀ ਕਰਮ ਕਰੇ ਬੋ ਆਸਨ, ਜੈਨ ਮਾਰਗ ਸੰਜਮ ਅਤ ਸਾਧਨ, ਨਿਮਖ ਨਿਮਖ ਕਰ ਸਰੀਰ ਕਟਾਵੇ, ਤਉ ਪੀ ਹੋਮੇ ਮਾਇਲ ਨਾ ਜਾਵੇ, ਹਰ ਕੇ ਨਾਮ ਤੰਸਰ ਕਸ਼ਨਾਹੇ, ਨਾਨਕ ਗੁਰਮੁਖ ਨਾਮ ਜਪਤ ਗਦ ਪਾਹੇ, ਮਨ ਕਾਮਨਾ ਤੀਰਥ ਦੇਹ ਛੁੱਟੈ, ਗਰਬ ਗੁਮਾਨ ਨਾ ਮਨ ਤੇ ਹੁੱਟੈ, ਤੋਜ ਕਰੇ ਦਿਨਸ ਅਰ ਰਾਤ, ਮਨ ਕੀ ਮਹਿਲ ਨਾ ਤਨ ਤੇ ਜਾਤ, ਇਹ ਦੇਹੀ ਕਉ ਬਹੁ ਸਾਧਨਾ ਕਰੇ, ਮਨ ਤੇ ਕਭੂ ਨਾ ਵਿਖਿਆ ਟਰੇ, ਜਲ ਧੋਵੇ ਬਹੁ ਦੇਹ ਅਨੀਤ, ਦੁੱਧ ਕਹਾਂ ਹੋਏ ਕਾਚੀ ਪੀਤ, ਮਨ ਹਰ ਕੇ ਨਾਮ ਕੀ ਮਹਿਮਾ ਊਚ, ਨਾਨਕ ਨਾਮ ਉਦਰੇ ਪਾਤਤ ਬਹੁ ਮੂਚ, ਬਹੁਤ ਸਿਆਣਪ ਜਮਕਾ ਪਹੁ ਵਿਆਪੈ, ਅਨਕ ਜਤਨ ਕਰ ਤ੍ਰਿਸ਼ਨ ਨਾ ਤ੍ਰਾਪੈ, ਪੇਖ ਅਨੇਕ ਅਗਰ ਨਹੀਂ ਬੁਝੈ।

ਕੱਲੀ ਮਨ ਹਰ ਕਾ ਨਾਮ ਜਪਤ ਦੁਖ ਜਾਏ, ਨਾਨਕ ਬੋਲੇ ਸਹਿ ਸੁਭਾਏ, ਚਾਰ ਪਦਾਰਥ ਜੇ ਕੋ ਮੰਗੈ ਸਾਧ ਜਿਨਾ ਕੀ ਸੇਵਾ ਲਾਗੈ, ਜੇ ਕੋ ਆਪਣਾ ਦੁਖ ਮਿਟਾਵੇ ਹਰ ਹਰ ਨਾਮ ਹਿਰਦੇ ਸਦਗਾਵੇ, ਜੇ ਕੋਈ ਆਪਣੀ ਸੋਭਾ ਲੋਰੈ ਸਾਧ ਸੰਗ ਇਹ ਹੋਮੈ ਸ਼ੋਰੈ, ਜੇ ਕੋ ਜਨਮ ਮਰਨ ਤੇ ਡਰੈ ਸਾਧ ਜਿਨਾ ਕੀ ਸਰਣੀ ਪਰੈ, ਜੇ ਜਨ ਕੋ ਪ੍ਰਭ ਦਿਸ ਪਿਆਸਾ ਨਾਨਕ ਤਾਕੇ ਬਲ ਬਲ ਜਾਸਾ, ਸਗਲ ਪੁਰਖ ਮੈਂ ਪੁਰਖ ਪ੍ਰਧਾਨ ਸਾਧ ਸੰਗ ਜਾਕਾ ਮਿਟੇ ਅਭਿਮਾਨ।

ਤਰਨ ਕਰਾਵਨ ਹਾਰ ਸੁਵਾਮੀ, ਸਗਲ ਕਟਾ ਕੇ ਅੰਤਰ ਜਾਮੀ, ਆਪਣੀ ਗਤਮਿਤ ਜਾਨੋ ਆਪੇ, ਆਪਣ ਸੰਗ ਆਪ ਪ੍ਰਵਰਾਤੇ, ਤੁਮਰੀ ਉਸਤਤ ਤੂੰ ਤੇ ਹੋਏ, ਨਾਨਕ ਅਵਰ ਨ ਜਾਣ ਸਕੋਏ। ਸਰਬ ਧਰਮ ਹੈ ਸਿਹਤ ਧਰਮ, ਹਰ ਕੋ ਨਾਮ ਜਪ ਨਿਰਮਲ ਕਰਮ, ਸਗਲ ਕਿਰਿਆ ਮੈਂ ਊਤਮ ਕਿਰਿਆ, ਸਾਧ ਸੰਗ ਦੁਰਮਤ ਮਲ ਹਿਰਿਆ, ਸਗਲ ਉਦਮ ਮੈਂ ਉਦਮ ਭਲਾ, ਹਰ ਕਾ ਨਾਮ ਜਪੋ ਜੀ ਸਦਾ, ਸਗਲ ਬਾਨੀ ਮੈਂ ਅੰਮ੍ਰਿਤ ਬਾਨੀ, ਹਰ ਕੋ ਜਸ ਤੁਨ ਰਸਨ ਬਖਾਨੀ, ਸਗਲ ਥਾਨ ਤੇ ਉਹ ਊਤਮ ਥਾਨ, ਨਾਨਕ ਜੇ ਕੜ ਵਸੇ ਹਰ

ਕਾਲ ਅਸ਼ਟਪਦੀ ਪਰਮਈਆ ਕੇ ਗੁਣ ਚੇਤ ਪਰਾਨੀ ਤਵਨ ਮੂਲ ਤੇ ਕਮ ਦਿਸ਼ਟਾਨੀ ਜਿੰਤੂ ਸਾਸਵਾ ਸੀਗਾਰਿਆ ਸਰਬ ਅਗਨ ਮੈਂ ਜਿਨੇ ਉਬਾਰਿਆ ਬਾਰ ਬਵਸਥਾ ਤੁਝੇ ਪਿਆਰੇ ਦੂਧ ਪਰ ਜੋਬਨ ਭੋਜਨ ਸੁਖ ਸੂਦ ਬਿਰਧ ਪਿਆ ਉਪਰ ਸਾਗ ਸੈਨ ਮੁਖ ਪਿਆਓ ਬੈਠ ਤੋ ਦੈਨ ਇਹੋ ਨਿਰਗੁਣ ਗੁਣ ਕਸ਼ੂ ਨਾ ਬੂਝੈ ਬਖਸ ਲਿਓ ਤੋ ਨਾਨਕ ਸੀਜੈ ਇਹ ਪ੍ਰਸਾਦ ਹਰ ਉਪਰ ਸੁਖ ਬਸੈ ਤੁਧ ਪ੍ਰਾਤ ਮੀਤ ਬੰਤਾ ਸੰਗ ਹੱਸੈ ਜੇ ਪ੍ਰਸਾਦ ਪੀ ਵੈਸੀ ਤਲ ਜਲਾ ਸੁਖਦਾਈ ਪਵਨ ਪਾਪ ਅਮੁੱਲਾ ਜੇ ਪ੍ਰਸਾਦ ਭੋਗੇ ਸਵਰਸਾ ਸਗਲ ਸਮੱਗਰੀ ਸੰਗ ਸਾਧ ਬਸਾ ਤੀਨੇ ਹਸਤ ਪਾਪ ਕਰਨ ਨਿਤ ਰਸਨਾ ਇਸੇ ਤਿਆਗ ਅਵਰ ਸੰਗ ਰਚਨਾ ਐਸੇ ਦੁਖ ਮੂੜ ਅੰਧ ਵਿਆਪੇ ਨਾਨਕ ਕਾਢ ਲਿਓ ਪ੍ਰਭ ਆਪੇ।

ਇਸੇ ਬਸਾਰੇ ਮੁਗਧ ਅਜਾਨ, ਸਦਾ ਸਦਾ ਇਹੋ ਫੂਲਨ ਹਾਰ, ਨਾਨਕ ਰੱਖਣ ਹਾਰੇ ਪਾਰ, ਰਤਨ ਤਿਆਗ ਕੌਡੀ ਸੰਗ ਰਚ, ਸਾ ਛੋਟ ਚੂੜ ਸੰਗ ਮਚ, ਜੋ ਛੱਡਣਾ ਸੋ ਅਸਥਿਰ ਕਰ ਮਨ, ਜੋ ਹੋਵਨ ਸੋ ਦੂਰ ਪਰਾਨ, ਛੋੜ ਜਾਏ ਸਿੱਕਾ ਸ਼ਰਮ ਕਰੇ, ਸੰਗ ਸਹਾਈ ਤਿਸ ਪਰ ਹਰ, ਚੰਦਨ ਲੇਪ ਉਤਾਰੇ ਧੋਏ, ਕਰਦ ਪ੍ਰੀਤ ਪਸਮ ਸੰਗ ਹੋਏ, ਅੰਧ ਕੂਪ ਮੈਂ ਪਤਤ ਬਿਕਰਾਲ, ਨਾਨਕ ਕਾਢ ਲਿਹੋ ਪ੍ਰਭ ਦਇਆਲ, ਕਰਤੂਤ ਪਸੂ ਕੀ ਮਾਨਸ ਜਾਤ, ਲੋਕ ਪਚਾਰਾ ਕਰੇ ਦਿਨ ਰਾਤ, ਬਾਹਰ ਪੇਖ ਅੰਤਰ ਮਲ ਮਾਇਆ, ਸ਼ਬ ਸੁਨਾਏ ਕਛ ਕਰੇ ਛੁਪਾਇਆ, ਬਾਹਰ ਗਿਆਨ ਧਿਆਨ ਇਸਨਾਨ, ਅੰਤਰ ਵਿਆਪੇ ਲੋਭ ਸੁਵਾਨ, ਅੰਤਰ ਅਗਨ ਬਾਹਰ ਤਨ ਸੁਹਾ, ਕਲ ਪਾਤਰ ਕੈਸੇ ਤਰੇ ਅਥਾਹ, ਜਾ ਕੇ ਅੰਤਰ ਬਸੇ ਪ੍ਰਵਿਆਪ, ਨਾਨਕ ਤੇਜਨ ਸਹਿਜ ਸਮਾਤ, ਤੁਨ ਅੰਧਾ ਕੈਸੇ ਮਾਰਗ ਪਾਵੇ, ਕਰ ਗਏ ਲਿਹੋ ਓੜ ਨਿਭਾਵੇ, ਤਹਾਂ ਬੁਝਾਰਤ ਬੂਝੇ ਡੋਰਾ, ਨਿਸ ਕਹੀਏ ਤੋ ਸਮਝੇ ਫੋਰਾ, ਤਹਾਂ ਬਿਸਨ ਪਦ ਗਾਵੇ ਗੁੰਗ, ਯਤਨ ਕਰੇ ਤੋ ਪੀ ਸੁਰ ਭੰਗ, ਕਹਿ ਪਿੰਗਲ ਪਰਬਤ ਪਰ ਭਵਨ, ਨਹੀਂ ਹੋ ਤੂਆ ਉਸ ਗਵਨ, ਕਰਤਾ ਕਰਨਾ ਮੈਂ ਦੀਨ ਬੇਨਤੀ ਕਰੇ, ਨਾਨਕ ਤੁਮਰੀ ਕਿਰਪਾ ਤਰੇ, ਸੰਗ ਸਹਾਈ ਸੋ ਆਵੇ ਨਾ ਚੀਤ, ਜੋ ਬੈਰਾਈ ਤਾ ਸੋ ਪ੍ਰੀਤ, ਬਲੂਆ ਕੇ ਗ੍ਰਹਿ ਪੀਤਰ ਬਸੈ, ਅੰਧ ਕੇਲ ਮਾਇਆ ਰੰਗ ਰਸੈ, ਗਿਰੜ ਕਰ ਮਾਨੇ ਮਨੇ।

ਨਾਨਕ ਕਹੂ ਨਾ ਸੀਜਈ, ਪਿਨ ਨਾਵੇ ਪਦ ਜਾਏ, ਅਸ਼ਟਪਦੀ ਤਸ ਵਸਤੂ ਲੈ ਪਾਛੇ ਪਾਵੇ, ਏਕ ਵਸਤ ਕਾਰਨ ਵਿਖੋੜ ਗਵਾਵੇ, ਏਕ ਪੀ ਨਾ ਦੇ ਦਸ ਪੀ ਹਿਰ ਲੇ, ਤੋ ਮੂੜਾ ਕੋ ਖਾਂ ਕਰੇ, ਸ੍ਰੀ ਠਾਕੁਰ ਸੋ ਨਾ ਹੀ ਚਾਰਾ, ਤਾ ਕੋ ਕੀਜੈ ਸਦ ਨਮਸਕਾਰਾ, ਜਾਕੇ ਮਨ ਲਾਗਾ ਪ੍ਰਾ ਮੀਠਾ, ਸਰਬ ਸੁਖ ਤਾਹੂ ਮਨ ਉਠਾ, ਜਿਸ ਜਨ ਆਪਣਾ ਹੁਕਮ ਮਨਾਇਆ, ਸਰਬ ਥੋਕ ਨਾਨਕ ਤਿਨ ਪਾਇਆ, ਅਗੰਤ ਸੋ ਆਪਣੀ ਦੇ ਰਾਸ, ਖਾਦ ਪੀਤ ਵਰਤੇ ਅੰਧੇ ਉਲਾਸ, ਆਪਣੀ ਅਮਾਨ ਕਛ ਬਹੁਰ ਸਾਹੋ ਲੇ, ਅਗਿਆਨੀ ਮਨ ਰੋਸ ਕਰੇ, ਆਪਣੀ ਪ੍ਰਤੀਤ ਆਪ ਹੀ ਖੋਵੇ, ਬਹੁਰ ਉਸ ਕਾ ਵਿਸ਼ਵਾਸ ਨ ਹੋਵੇ, ਜਿਸ ਕੀ ਬਸਤ ਆਗੇ ਰੱਖ, ਪ੍ਰਭ ਕੀ ਆਗਿਆ ਮਾਨੇ ਮਤ, ਉਸ ਤੇ ਚੌਗੁਣ ਕਰੇ ਨਿਹਾਲ, ਨਾਨਕ ਸਾਹਿਬ ਸਦਾ ਦਿਆਲ, ਅਨਕ ਪਾਂਧ ਮਾਇਆ ਕੇ ਹੇਤ, ਸਰਪਰ ਹੋਵਤ ਜਾਨ ਅਨੇਤ, ਬਿਰਖ ਕੀ ਛਾਇਆ ਸਿਓ ਰੰਗ ਲਾਵੇ, ਉਹ ਬਿਨਸੇ ਉਹ ਮਨ ਪਛਤਾਵੇ, ਜੋ ਦੀਸੇ ਸੋ ਚਾਲਨ ਹਾਰ, ਲਪਟ ਰਹੇ ਤੈ ਅੰਧ ਅੰਧਾਰ, ਬਟਾਊ ਸਿਓ ਜੋ ਲਾਵੇ ਨੇਹ, ਤਾਕੋ ਹੱਥ ਨ ਆਵੇ ਕੇਹੇ, ਮਨ ਹਰ ਕੇ ਨਾਮ ਕੀ ਪ੍ਰੀਤ ਸੁਖਦਾਈ, ਕਰ ਕਿਰਪਾ ਨਾਨਕ ਆਪ ਲੈ ਲਾਈ, ਮਿਥਿਆ ਤਨ ਧਨ ਕੁਟੰਬ ਸੁਭਾਇਆ, ਮਿਥਿਆ ਹੋਮੇ ਮਮਤਾ ਮਾਇਆ, ਮਿਥਿਆ ਰਾਜ ਜੋਬਨ ਧਨ ਮਾਲ, ਮਿਥਿਆ ਕਾਮ ਕ੍ਰੋਧ ਵਿਕਰਾਲ, ਮਿਥਿਆ ਰਥ ਹਸਤੀ ਅਸਵ ਵਸਤਰਾ, ਮਿਥਿਆ ਰੰਗ ਸੰਗ ਮਾਇਆ ਪੇ ਹਸਤ, ਮਿਥਿਆ ਤ੍ਰੋ ਮੋਹ ਅਭਮਾਨ, ਮਿਥਿਆ ਆਪਸ ਉਪਰ ਕਰਤ ਗੁਮਾਨ, ਅਸਥਿਰ ਭਗਤ ਸਾਧ ਕੀ ਸਰਣ, ਨਾਨਕ ਜਪ ਜਪ ਜੀਵੈ ਹਰ ਕੇ ਚਰਨ, ਮਿਥਿਆ ਸ਼ਰਵਣ ਪਰ ਨਿੰਦਾ ਸੁਣੈ, ਮਿਥਿਆ ਹਸਤ ਪਰ ਦਰਬ ਕੋ ਹਿਰੈ, ਮਿਥਿਆ ਨੇਤਰ ਪੇਖਤ ਪਰਤਰੇ ਰੂਪਾਦ, ਮਿਥਿਆ ਰਸਨਾ ਭੋਜਨ ਅਨਸਵਾਦ, ਮਿਥਿਆ ਚਰਨ ਪਰਵ ਕਾਰ ਕੋ ਥਾਵੇ, ਮਿਥਿਆ ਮਨ ਪਰ ਲੋਭ ਲੁਭਾਵੇ, ਮਿਥਿਆ ਤਾਨ ਨਹੀਂ ਪਰ ਉਪਕਾਰਾ, ਮਿਥਿਆ ਬਸ ਲੇ ਦਿਵਕਾਰਾ, ਬਿਨ ਬੂਝੇ ਮਿਥਿਆ ਸਭ ਭਏ, ਸਬਲ ਦੇ ਨਾਨਕ ਹਰ ਹਰ ਨਾਮ ਲੈ, ਬਿਰਤੀ ਸਾਖਤ ਕੀ ਆਰਜਾ, ਸਾਜ ਬਿਨਾ ਕੇ ਹੋਵਤ ਸੂਚਾ, ਬਿਰਥਾ ਨਾਮ ਬਿਨਾ ਤਨ ਅੰਧ, ਮੁਖ ਆਵਤ ਤਾ ਕੇ ਦੁਰਗੰਧ, ਬਿਨ ਸਿਮਰਨ ਦਿਨ ਰੈਨ ਬਿਰਥਾ ਬਿਹਾਏ, ਮੇਘ ਬਿਨਾ ਜੋ ਖੇਤੀ ਜਾਏ, ਗੋਬਿੰਦ ਭਜਨ ਬਿਨ ਬਿਰਥੇ ਸਭ ਕਾਮ, ਜਿਉ ਕਿਰਪਨ ਕੇ ਨਿਰਾਰਥ ਦਾਮ, ਧਨ ਧਨ ਤੇ ਜਨ ਜੇ ਕੜ ਬਸਿਓ ਹਰਨਾਓ, ਨਾਨਕ ਤਾ ਕੇ ਬਲ ਬਲ ਜਾਓ, ਰਹਿਤ ਅਵਰ ਕਾਸ਼ ਅਵਰ ਕਮਾਵਤ, ਮਨ ਨਹੀਂ ਪ੍ਰੀਤ ਮੁਖੋਂ ਗੰਢ ਲਾਵਤ, ਜਾਨਣ ਹਾਰ ਪ੍ਰਭੂ ਪਰਬੀਨ, ਬਾਹਰ ਪੇਖ ਨਾ ਕਾਹੂ ਪੀਨ, ਅਵਰ ਉਪਦੇਸੈ ਆਪ ਨ ਕਰੈ, ਆਪਤ ਜਾਵਤ ਜਨਮੈ ਮਰੈ, ਜਿਸਕੇ ਅੰਤਰ ਬਸੈ ਨਿਰੰਕਾਰ, ਤਿਸਕੀ ਸੀਖ ਤਰੇ ਸੰਸਾਰ, ਜੋ ਤੂੰ ਪਾਨੇ ਤਿਨ ਪ੍ਰਵਜਤ, ਨਾਨਕ ਉਨ ਜਨ ਚਰਨ ਪਰਤ, ਕਰੋ ਬੇਨਤੀ ਪਾਰ ਬ੍ਰਹਮ ਸਭ ਜਾਣੈ, ਆਪਣਾ ਕੀਆ ਆਪੇ ਮਾਨੈ, ਆਪੇ ਆਪ ਆਪ ਕਰਤ ਨਵੇਰਾ, ਕਿਸੇ ਦੂਰ ਜਿਨਾਵਤ ਕਿਸੇ ਬੁਝਾਵਤ ਨੇਰਾ, ਉਹ ਪਾਪ ਸਿਆਣਪ ਸਗਲ

ਜਿਸ ਕਿਰਪਾ ਕਰੀ ਨਿਮਕ ਨਿਮਕ ਜਪ ਨਾਨਕ ਹਰੀ ਸਲੋਕ ਤਾਮ ਕ੍ਰੋਧ ਅਰ ਲੋਭ ਮੋਹ ਫਿਰ ਸੁਜਾਏ ਅਹਮੇਵ ਨਾਨਕ ਪ੍ਰਸਰਣਾਗਤੀ ਕਰ ਪ੍ਰਸਾਦ ਗੁਰਦੇਵ ਅਸ਼ਟਪਦੀ ਜੇ ਪ੍ਰਸਾਦ ਸ਼ਕਤੀ ਅੰਮ੍ਰਿਤ ਖਾਹੇ ਤਿਸ ਠਾਕਰ ਕਉ ਰਖ ਮਨ ਮਾਹੇ ਜੇ ਪ੍ਰਸਾਦ ਸੁਗੰਧਤ ਤਨ ਲਾਵੇ ਤਿਸ ਕੋ ਸਿਮਰਤ ਪਰਮ ਗਦ ਪਾਵੇ ਜੇ ਪ੍ਰਸਾਦ ਬਸੇ ਸੁਖ ਮੰਦਰ ਕਿਸੇ ਧਿਆਏ ਸਦਾ ਮਨ ਅੰਦਰ ਜੇ ਪ੍ਰਸਾਦ ਤ੍ਰੇ ਸੰਗ ਸੁਖ ਬਸਨਾ ਆੜ ਪੈ ਸਿਮਰੋ ਤਿਸ ਰਸਨਾ ਜੇ ਪ੍ਰਸਾਦ ਰੰਗ ਰਸ ਕੋਗ ਨਾਨਕ ਸਦਾ ਧਿਆਈਏ ਤਿਆ ਮਨ ਜੋਗ ਜੇ ਪ੍ਰਸਾਦ ਪਾਠ ਪਟੰਬਰ ਹੰਡਾਵੇ ਤਿਸੇ ਤਿਆਗ ਤਦ ਅਵਰ ਲੋਭਾਵੇ ਜੇ ਪ੍ਰਸਾਦ ਸੁਖ ਸੇਜ ਸੋਈ ਜੈ ਮਨ ਆੜ ਪੈਰਤਾ ਕਾ ਜਸ ਗਾ ਬੀਜੈ ਜੇ ਪ੍ਰਸਾਦ ਤੁਸ ਸਭ ਕੋ ਮਨ ਮੁਕਤਾ ਕੋ ਜਸ ਰਸਨ ਬਖਾਨ ਜੇ ਪ੍ਰਸਾਦ ਤੇਰੋ ਰਹਿਤਾ ਧਰਮ ਮਨ ਸਦਾ ਧਿਆਏ ਕੇਵਲ ਪਾਰ ਬ੍ਰਹਮ ਪ੍ਰਭ ਜੀ ਜਪਤ ਦਰਗਹਿ ਮਾਨ ਪਾਵੇ ਨਾਨਕ ਪਾਸੇ ਤੀ ਕਰ ਜਾਵੇ ਜੇ ਪ੍ਰਸਾਦ ਆਰੋਗ ਕੰਚਨ ਦੇਹੀ ਲਿਵ ਲਾਵੋ ਤਿਸ ਰਾਮ ਸੁਨੇਹੀ ਜੇ ਪ੍ਰਸਾਦ ਤੇਰਾ ਉਲਾ ਰਹਿਤ ਮਨ ਸੁਖ ਪਾਵੇ ਹਰ ਹਰ ਜਸ ਕਹਿਤ ਜੇ ਪ੍ਰਸਾਦ ਤੇਰੇ ਸਗਲ ਛਿਦਰ ਢਾਕੇ ਮਨ ਸਰਣੀ ਪਰ ਠਾਕਰ ਪ੍ਰੋਤਾਕੇ ਜੇ ਪ੍ਰਸਾਦ ਤੁਝ ਕੋ ਨਾ ਪਹੁੰਚੇ ਮਨ ਸਾਸ ਸਾਸ ਸਿਮਰੋ ਪ੍ਰਭੀ ਉੱਚੇ ਜੇ ਪ੍ਰਸਾਦ ਪਾਈ ਦੁਰਲਭ ਦੇਹੇ ਨਾਨਕ ਤਾਕੀ ਭਗਤ ਕਰੇ ਜੇ ਪ੍ਰਸਾਦ ਅਭੁਖਨ ਪੈਰੀ ਜੈ ਮਨ ਤੇ ਸਿਮਰਤ ਕਿਉਂ ਆਲਸ ਕੀਜੈ ਜੇ ਪ੍ਰਸਾਦ ਅਸਵ ਹਸਤ ਅਸਵਾਰੀ ਮਨ ਤੇ ਪ੍ਰਭ ਕੋ ਕਭੂ ਨਾ ਵਿਸਾਰੀ ਜੇ ਪ੍ਰਸਾਦ ਬਾਗ ਮਿਲਖ ਤਨਾ ਰਾਖ ਪਰੋਏ ਪ੍ਰਭ ਆਪਣੇ ਮਨਾ ਜਿਨ ਤੇਰੀ ਮਨ ਬੰਤ ਬਨਾਈ ਉਠਤ ਬੈਠਤ ਸਭ ਤਿਸੇ ਤੇ ਆਈ ਤਿਸੇ ਧਿਆ ਜੋ ਏਕ ਅਲਖ ਈਗਾ ਊਗਾ ਨਾਨਕ ਤੇਰੀ ਰੱਖੇ ਜੇ ਪ੍ਰਸਾਦ ਕਰੇ ਪੁੰਨ ਬੋਦਾਨ ਮਨ ਆੜ ਪੈਰ ਕਰ ਸਕਾ ਧਿਆਨ ਜੇ ਪ੍ਰਸਾਦ ਤੂੰ ਆਚਾਰ ਵਿਵਹਾਰੀ ਤੇ ਪ੍ਰਭ ਕੋ ਸਾਸ ਸਾਸ ਚਿਤਾਰੀ ਜੇ ਪ੍ਰਸਾਦ ਤੇਰਾ ਸੁੰਦਰ ਰੂਪ ਹੋ ਪ੍ਰਭ ਸਿਮਰੋ ਸਦਾ ਅਨੂਪ ਜੇ ਪ੍ਰਸਾਦ ਤ੍ਰਿਣੀ ਕੀ ਜਾਤ ਹੋ ਪ੍ਰਭ ਸਿਮਰ ਸਦਾ ਦਿਨ ਰਾਤ ਜੇ ਪ੍ਰਸਾਦ ਤੇਰੀ ਪਤ ਰਹਿ ਗੁਰ ਪ੍ਰਸਾਦ ਨਾਨਕ ਜਸ ਕਹੇ ਜੇ ਪ੍ਰਸਾਦ ਸੁਣੇ ਕਰਨਾਦ ਜੇ ਪ੍ਰਸਾਦ ਪੇਖੇ ਬਿਸਮਾਦ ਜੇ ਪ੍ਰਸਾਦ ਬੋਲੇ ਅੰਮ੍ਰਿਤ ਰਸਨਾ ਜੇ ਪ੍ਰਸਾਦ ਤੁਗ ਸਹਿਜੇ ਬਸਨਾ ਜੇ ਪ੍ਰਸਾਦ ਕਰ ਚੱਲੇ ਜੇ ਪ੍ਰਸਾਦ ਸੰਪੂਰਨ ਫਲੇ ਜੇ ਪ੍ਰਸਾਦ ਪਰਮ ਗਤ ਪਾਵੇ ਜੇ ਪ੍ਰਸਾਦ ਤੁਗ ਸਹਿ ਸੁਮਾਵੇ ਐਸਾ ਪ੍ਰਤਿਆਗ ਅਵਰ ਕਤ ਲਾਗੋ ਗੁਰ ਪ੍ਰਸਾਦ ਨਾਨਕ ਮਨ ਜਾਗੋ ਜੇ ਪ੍ਰਸਾਦ ਤੂੰ ਪ੍ਰਗਟ ਸੰਸਾਰ ਤੇ ਪ੍ਰਭ ਕੋ ਮੂਲ ਨਾ ਮਰੋ ਵਿਸਾਰ ਜੇ ਪ੍ਰਸਾਦ ਤੇਰਾ ਪ੍ਰਤਾਪ ਰੇ ਮਨ ਮੂੜ ਤੂੰ ਤਾਂ ਕੋ ਜਾਪ ਜੇ ਪ੍ਰਸਾਦ ਤੇਰੇ ਕਾਰਜ ਪੂਰੇ ਤੇਰੇ ਜਾਨ ਮਨ ਸਦਾ ਹਜੂਰੇ ਜੇ ਪ੍ਰਸਾਦ ਤੂੰ ਪਾਵੇ ਸਾਥ ਰੇ ਮਨ ਮੇਰੇ ਤੂੰ ਤਾਂ ਸਿਉ ਰਾਤ ਜੇ ਪ੍ਰਸਾਦ ਸਭ ਕੀ ਗਤ ਹੋਏ ਨਾਨਕ ਜਾਪ ਜਪੇ ਜਪ ਸੋਏ ਆਪ ਜਪਾਏ ਜਪੇ ਸੋ ਨਾਓ ਆਪ ਗਵਾਏ ਸੁਹਰ ਗੁਣ ਗਾਓ ਪ੍ਰਭ ਕਿਰਪਾ ਤੇ ਹੋਏ ਪ੍ਰਗਾਸ ਪ੍ਰਭੂ ਦਇਆ ਤੇ ਕਮਲ ਵਿਗਾਸ ਪ੍ਰਭ ਸੋ ਪ੍ਰਸੰਨ ਬਸੇ ਮਨ ਸੋਏ ਪ੍ਰਭ ਦਇਆ ਤੇ ਮਤ ਉਤਮ ਹੋਏ ਸਰਬਨਧਾਨ ਪ੍ਰਭ ਤੇਰੀ ਮਾਇਆ ਆਪੋ ਕਛੂ ਨ ਕਿਨਹੂ ਲਿਆ ਜਿਤ ਜਿਤ ਲਾਭੋ ਤਿਤ ਲੱਗੇ ਹਰਨਾਥ ਨਾਨਕ ਇਨਕੇ ਕਛੂ ਨ ਹਾਥ ਸਲੋਕ ਅਗਮ ਅਗਾਧ ਪਾਰ ਬ੍ਰਹਮ ਸੋਏ ਜੋ ਜੋ ਕਹੇ ਸੁਮੁਗਤਾ ਹੋਏ ਸੁਨ ਮੀਤਾ ਨਾਨਕ ਬਿਨਵੰਤਾ ਸਾਧ ਜਨਾ ਕੀ ਅਚਰਜ ਕਥਾ ਅਸ਼ਟਪਦੀ ਸਾਧ ਕੇ ਸੰਗ ਮੁਖ ਉਜਲ ਹੋਤ ਸਾਧ ਸੰਗ ਮਲ ਸਗਲੀ ਖੋਤ ਸਾਧ ਕੇ ਸੰਗ ਮਿਟੇ ਅਭਮਾਨ ਸਾਧ ਕੇ ਸੰਗ ਪ੍ਰਗਟੇ ਸੋ ਗਿਆਨ ਸਾਧ ਕੇ ਸੰਗ ਬੁਝੇ ਪ੍ਰਭ ਨੇਰਾ ਸਾਧ ਸੰਗ ਸਭ ਹੋ ਤਨਬੇਰਾ ਸਾਧ ਕੇ ਸੰਗ ਪਾਏ ਨਾਮ ਰਤਨ ਸਾਧ ਕੇ ਸੰਗ ਏਕ ਉਪਰ ਜਤਨ ਸਾਧ ਕੀ ਮਹਿਮਾ ਵਰਨੈ ਕੌਣ ਪੁਰਾਨੀ ਨਾਨਕ ਸਾਧ ਕੀ ਸੋਭਾ ਪ੍ਰਮਹਿ ਸੁਮਾਨੀ ਸਾਧ ਕੇ ਸੰਗ ਅਗੋਚਰ ਮਿਲੈ ਸਾਧ ਕੇ ਸੰਗ ਸਦਾ ਪ੍ਰਫੁੱਲੈ ਸਾਧ ਕੇ ਸੰਗ ਆਵੇ ਬਸ ਪੰਚਾ ਸਾਧ ਸੰਗ ਅੰਮ੍ਰਿਤ ਰਸ ਪੁੰਚਾ ਸਾਧ ਸੰਗ ਹੋਏ ਸਭ ਕੀ ਰੇਨ ਸਾਧ ਕੇ ਸੰਗ ਮਨੋਹਰ ਬੈਨ ਸਾਧ ਕੇ ਸੰਗ ਨਾ ਕਤਹੁ ਤਾਵੇ ਸਾਧ ਸੰਗ ਅਸਤਿਤ ਮਨ ਪਾਵੇ ਸਾਧ ਕੇ ਸੰਗ ਮਾਇਆ ਤੇ ਪਿੰਨ ਸਾਧ ਸੰਗ ਨਾਨਕ ਪ੍ਰਸੋ ਪ੍ਰਸੰਨ ਸਾਧ ਸੰਗਤ ਸੁਮਨ ਸਾ ਮੀਤ ਸਾਧੂ ਕੈ ਸੰਗ ਮਹਾ ਪੁਨੀਤ
ਸਾਧ ਸੰਗ ਕਿਸਿਓ ਨਹੀਂ ਬੈਰ, ਸਾਧ ਕੇ ਸੰਗ ਨਾ ਬੀਗਾ ਪੈਰ, ਸਾਧ ਕੇ ਸੰਗ ਨਹੀਂ ਕੋ ਮੰਦਾ, ਸਾਧ ਸੰਗ ਜਾਣੇ ਪਰਮਾਨੰਦਾ, ਸਾਧ ਕੇ ਸੰਗ ਨਹੀਂ ਹੋ ਤਾਪ, ਸਾਧ ਕੇ ਸੰਗ ਤਜੇ ਸਵੇ ਆਪ, ਆਪੇ ਜਾਣੇ ਸਾਧ ਬੜਾਈ, ਨਾਨਕ ਸਾਧ ਪ੍ਰਭੂ ਬਣਿਆਈ, ਸਾਧ ਕੇ ਸੰਗ ਨਾ ਕਬੂ ਤਾਵੇ, ਸਾਧ ਕੇ ਸੰਗ ਸਦਾ ਸੁਖ ਪਾਵੇ, ਸਾਧ ਸੰਗ ਬਸਤਿਆ ਗੋਚਰ ਲਹਿ, ਸਾਧੂ ਕੈ ਸੰਗ ਅਜਰ ਸਹਿ, ਸਾਧ ਕੇ ਸੰਗ ਬਸੇ ਸਥਾਨ ਉੱਚੇ, ਸਾਧੂ ਕੈ ਸੰਗ ਮਹਿਲ ਪਹੁੰਚੇ, ਸਾਧ ਕੇ ਸੰਗ ਦ੍ਰਿੜੇ ਸਭ ਧਰਮ, ਸਾਧ ਕੇ ਸੰਗ ਕੇਵਲ ਪਾਰ ਬ੍ਰਹਮ, ਸਾਧ ਕੇ ਸੰਗ ਪਾਏ ਨਾ ਮਨਧਾਨ, ਨਾਨਕ ਸਾਧੂ ਕੈ ਕੁਰਬਾਨ, ਸਾਧ ਕੇ ਸੰਗ ਤਬ ਕੁਲ ਉਧਾਰ, ਸਾਧ ਸੰਗ ਸਾਜਨ ਮੀਤ ਕੁਟੰਬ ਨਿਸਤਾਰ, ਸਾਧੂ ਕੈ ਸੰਗ ਸੋ ਧਨ ਪਾਵੇ, ਜਿਸ ਧਨ ਤੇ ਸਭ ਕੋ ਵਰਸਾਵੇ, ਸਾਧ ਸੰਗ ਧਰਮ ਰਾਏ ਕਰੇ ਸੇਵਾ, ਸਾਧ ਕੇ ਸੰਗ ਸੋਭਾ ਸੁਰਦੇਵ, ਸਾਧੂ ਕੈ ਸੰਗ ਪਾਪ ਪਲਾਇਨ, ਸਾਧ ਸੰਗ ਅੰਮ੍ਰਿਤ ਗੁਣ ਗਾਇਨ, ਸਾਧ ਕੇ ਸੰਗ ਸਰਬਥਾਨ ਗਮ, ਨਾਨਕ ਸਾਧ ਕੇ ਸੰਗ ਸਬਲ ਜਨਮ, ਸਾਧ ਕੇ ਸੰਗ ਨਹੀਂ ਕਛ ਕਾਲ, ਦਰਸ਼ਨ ਪੇਟਤ ਹੋਤ ਨਿਹਾਰ, ਸਾਧ ਕੇ ਸੰਗ ਕਲੂਖਤ ਹਰ, ਸਾਧ ਕੇ ਸੰਗ ਨਰਕ ਪਰਹਰ, ਸਾਧ ਕੇ ਸੰਗ ਈਗਾ ਉਹਾ ਸੁਹੇਲਾ, ਸਾਧ ਸੰਗ ਬਿਸ਼ਰਤ ਹਰ ਮੇਲਾ, ਜੋ ਇੱਛੇ ਸੋਈ ਫਲ ਪਾਵੇ, ਸਾਧ ਕੇ ਸੰਗ ਨਾ ਬਿਰਥਾ ਜਾਵੇ, ਪਾਰ ਬ੍ਰਹਮ ਸਾਧ ਰਿਤ ਬਸੇ, ਨਾਨਕ ਉਧਰੇ ਸਾਧ ਸੁਨ ਰਸੈ, ਸਾਧ ਕੇ ਸੰਗ ਸੁਨੋ ਹਰ ਨਾਉ, ਸਾਧ ਸੰਗ ਹਰ ਕੇ ਗੁਣ ਗਾਓ, ਸਾਧ ਕੇ ਸੰਗ ਨਾ ਮਨ ਤੇ ਬਿਸਰੈ, ਸਾਧ ਸੰਗ ਸਰ ਪਰ ਨਿਸਤਰ, ਸਾਧ ਕੇ ਸੰਗ ਲੱਗੇ ਪ੍ਰਾ ਮੀਠਾ, ਸਾਧੂ ਕੈ ਸੰਗ ਕੜਕਾ ਡੀਠਾ, ਸਾਧ ਸੰਗ ਪੈ ਆਗਿਆਕਾਰੀ, ਸਾਧ ਸੰਗਤ ਪਈ ਹਮਾਰੀ, ਸਾਧ ਕੇ ਸੰਗ ਮਿਟੇ ਸਭ ਰੋਗ, ਨਾਨਕ ਸਭ ਪੇਟੇ ਸੰਜੋਗ, ਸਾਧ ਕੀ ਮਹਿਮਾ ਵੇਦਨਾ ਜਾਣੈ, ਜੇਤਾ ਸੁਣੈ ਤੇਤਾ ਬਖਿਆਨੈ, ਸਾਧ ਕੀ ਉਮਾ ਤਿਉ ਗੁਣ ਤੇ ਦੂਰ, ਸਾਧ ਕੀ ਉਮਾ ਰਹੀ ਭਰਪੂਰ, ਸਾਧ ਕੀ ਸੋਭਾ ਕਾ ਨਾ ਹੀ ਅੰਤ, ਸਾਧ ਕੀ ਸੋਭਾ ਸਦਾ ਬੇਅੰਤ, ਸਾਧ ਕੀ ਸੋਭਾ ਊਜ ਤੇ ਊਚੀ, ਸਾਧ ਕੀ ਸੋਭਾ ਮੂਜ ਤੇ ਮੂਚੀ, ਸਾਧ ਕੀ ਸੋਭਾ ਸਾਧ ਬਣਿਆਈ, ਨਾਨਕ ਸਾਧ ਪ੍ਰਭੇਦ ਨਾ ਭਾਈ ਸਲੋਕ, ਮਨ ਸਾਚਾ ਮੁਖ ਸਾਚਾ ਸੋਏ, ਅਵਰ ਨਾ ਪੇਖੇ ਏਕ ਸਬਿਨ ਕੋਏ, ਨਾਨਕ ਇਹ ਲੱਛਣ ਬ੍ਰਹਮ ਗਿਆਨੀ ਹੋਏ, ਅਸ਼ਟਪਦੀ ਬ੍ਰਹਮ ਗਿਆਨੀ ਸਾ ਨਿਰਲੇਪ, ਜੈਸੇ ਜਲ ਮੈਂ ਕਮਲ ਅਲੇਪ, ਬ੍ਰਹਮ ਗਿਆਨੀ ਸਾ ਨਿਰਦੋਖ, ਜੈਸੇ ਸੂਰ ਸਰਬ ਕੋ ਸੋਖ, ਬ੍ਰਹਮ ਗਿਆਨੀ ਕੈ ਦਿਸ਼ਟ ਸੁਮਾਨ, ਜੈਸੇ ਰਾਜ ਰੰਗ ਕੋ ਲਾਗੇ ਤੁਲਪਵਾਨ।

ਬੌਰ ਨ ਆਵੇ। ਅੰਤਰ ਹੋਏ ਗਿਆਨ ਪ੍ਰਗਾਸ, ਉਸ ਸਥਾਨ ਕਾ ਨਹੀਂ ਵਿਨਾਸ। ਮੰਤਰ ਨਾਮ ਰਤੇ ਇਕ ਰੰਗ, ਸਦਾ ਬਸੇ ਪਾਰ ਬ੍ਰਹਮ ਕੇ ਸੰਗ। ਜਿਉਂ ਜਲ ਮੈਂ ਜਲਿਆ ਇਕ ਟਾਨਾ, ਤਿਉਂ ਜੋਤੀ ਸਿੰਘ ਜੋਤ ਸਮਾਨਾ। ਮਿਟ ਗਏ ਗਮਨ ਪਾਏ ਬਿਸਰਾਮ, ਨਾਨਕ ਪ੍ਰਭ ਕੇ ਸਦ ਕੁਰਬਾਨ। ਸਲੋਕ ਸੁਖੀ ਬਸੇ ਮਸਕੀਨੀਆਂ, ਆਪ ਨਿਵਾਰ ਤਲੇ ਵੱਡੇ ਵੱਡੇ ਅਹੰਕਾਰੀਆ। ਨਾਨਕ ਗਰਭ ਗਲੇ ਅਸ਼ਟਪਦੀ, ਜਿਸਕੇ ਅੰਤਰ ਰਾਜ ਅਭਮਾਨ। ਤੋ ਨਰਕ ਪਾਤੀ ਹੋਵਤ ਸਵਾਨ, ਜੋ ਜਾਣੇ ਮੈਂ ਜੋ ਬਨਵੰਤ। ਤੋ ਹੋਵਤ ਵਿਸ਼ਟਾ ਕਾ ਜੰਤ, ਆਸ ਕੋ ਕਰਮਵੰਤ ਕਹਾਵੇ। ਜਨਮ ਮਰੇ ਬਹੁ ਜੋਨ ਪਰਮਾਵੇ, ਤਨ ਭੂਮਿਕਾ ਜੋ ਕਰੇ ਗੁਮਾਨ। ਤੋ ਮੂਰਖ ਅੰਧਾ ਅਗਿਆਨ, ਕਰ ਕਿਰਪਾ ਜਿਸਕੇ ਹਿਰਦੇ ਗਰੀਬੀ ਵਸਾਵੇ। ਨਾਨਕੀ ਖਾ ਮੁਕਤ ਆਗੇ ਸੁਖ ਪਾਵੇ, ਧਨਵੰਤਾ ਹੋਏ ਕਰ ਗਰਬਾਵੇ। ਤਿੰਨ ਸਮਾਨ ਕਾ ਸੰਗ ਨ ਜਾਵੇ, ਬਹੁ ਲਸਕਰ ਮਾਨਖ ਉਪਰ ਕਰੇ ਆਸ। ਪਲ ਪੀਤਰ ਤਾਕਾ ਹੋਏ ਬਿਨਾਸ, ਸਭ ਤੇ ਆਪ ਜਾਣੇ ਬਲਵੰਤ। ਕਿਨ ਮੈਂ ਹੋਏ ਜਾਏ ਪਸਮੰਤ, ਕਿਸੇ ਨਾ ਵਧੇ ਆਪ ਅਹੰਕਾਰੀ। ਧਰਮ ਰਾਇਤ ਕਰੇ ਖੁਵਾਰੀ, ਗੁਰ ਪ੍ਰਸਾਦ ਜਾਕਾ ਮਿਟੇ ਅਭਮਾਨ। ਤੋਜਨ ਨਾਨਕ ਦਰਗਹਿ ਪਰਵਾਨ, ਕੋੜ ਕਰਮ ਕਰੇ ਹੋ ਤਾਰੇ। ਸ਼ਰਮ ਪਾਵੇ ਸਗਲੇ ਬਿਰਤਾਰੇ, ਅਨਕ ਤਪੱਸਿਆ ਕਰੇ ਅਹੰਕਾਰ। ਨਰਕ ਸੁਰਗ ਫਿਰ ਫਿਰ ਅਵਤਾਰ, ਅਨਕ ਜਿਤਨ ਕਰ ਆਤਮ ਨਹੀਂ ਦਰਵੇ। ਹਰ ਦਰਗੇ ਗੋ ਕੈਸੇ ਗਵੇ, ਆਸ ਕੋ ਜੋ ਭਲਾ ਕਹਾਵੇ। ਕਿਸੇ ਭਲਾਈ ਨਿਟ ਨ ਆਵੇ, ਸਰਬ ਕੀ ਰੇਨ ਜਾਕਾ ਮਨ ਹੋਏ। ਕਹੋ ਨਾਨਕ ਤਾ ਕੀ ਨਿਰਮਲ ਸੋਏ, ਜਬ ਲਗ ਜਾਣੇ ਮੁਝ ਤੇ ਕਛ ਹੋਏ। ਤਬਸ ਕੋ ਸੁਗੁਨਾ ਹੀ ਕੋਏ, ਜਾ ਕੇ ਜਾਣੇ ਮੈਂ ਕਿਛ ਕਰਤਾ। ਤਬ ਲਗ ਗਰਭ ਜੋਨ ਮੈਂ ਫਿਰਤਾ, ਜਬ ਤਾਰੇ ਕੋ ਬੈਰੀ ਮੀਤ। ਤਬ ਲਗ ਨਿਚਲ ਨਾ ਹੀ ਚੀਤ, ਜਬ ਲਗ ਮੋਹ ਮਗਨ ਸੰਗਮਾਏ। ਤਬ ਲਗ ਧਰਮ ਰਾਇ ਦੇਸ ਜਾਏ, ਪ੍ਰਭ ਕਿਰਪਾ ਤੇ ਬੰਧਨ ਟੂਟੈ। ਗੁਰ ਪ੍ਰਸਾਦ ਨਾਨਕ ਹੋ ਛੂਟੈ, ਸਹਿਜ ਕੱਟੇ ਲੱਕ ਉੜਤਾਵੇ। ਤ੍ਰਿਪਤ ਨ ਆਵੇ ਮਾਇਆ ਪਾਛੇ ਪਾਵੇ, ਅਨਕ ਭੋਗ ਵਿਖਿਆ ਕੇ ਕਰੇ। ਨੇ ਤ੍ਰਿਪਤਾਵੇ ਖਪ ਖਪ ਮਰੇ, ਬਿਨਾ ਸੰਤੋਖ ਨਹੀਂ ਕੋ ਰਾਜੈ। ਸੁਪਨ ਮਨੋਰਥ ਬਿਰਥੇ ਸਭ ਕਾਜੈ, ਨਾਮ ਰੰਗ ਸਰਬ ਸੁਖੋਏ। ਬੜਭਾਗੀ ਕਿਸੇ ਪ੍ਰਾਪਤ ਹੋਏ, ਕਰਨ ਕਰਾਵਨ ਆਪੇ ਆਪ। ਸਦਾ ਸਦਾ ਨਾਨਕ ਹਰ ਜਾਪ, ਕਰਨ ਕਰਾਵਨ ਕਰਨੇ ਹਾਰ। ਇਸਕੇ ਹਾਥ ਕਹਾਂ ਵਿਚਾਰ, ਜੈਸੀ ਦ੍ਰਿਟ ਕਰੇ ਤੈਸਾ ਹੋਏ। ਆਪੇ ਆਪ ਆਪ ਪ੍ਰਸੋਏ, ਜੋ ਕੀਨੋ

ਆਵੇ ਨਾ ਜਾਏ, ਨਾਨਕ ਸਦਗੀ ਰਿਹਾ ਸੁਮਾਏ। ਆਪ ਉਪਦੇਸੇ ਸਮਝੇ ਆਪ, ਆਪੇ ਰਚਿਆ ਸਭ ਕੇ ਸਾਥ, ਆਪ ਕੀਨੂੰ ਆਪਣ ਵਿਸਤਾਰ।

ਸੰਗ ਆਪਾਰ ਮਨ ਮੈਂ ਆਪ ਮਨ ਆਪਣੇ ਮਾਗ ਨਾਨਕ ਕੀਮਤ ਕਹਿਣ ਨਾ ਜਾਏ ਸਤ ਸਤ ਸਤ ਪ੍ਰਸਵਾਮੀ ਗੁਰ ਪ੍ਰਸਾਦ ਕਿਨੇ ਵਿਖਿਆਨੀ ਸਚ ਸਚ ਸਭ ਕੀਨਾ ਹੋੜ ਮਦੇ ਕਿਨੇ ਬਿਰਲੇ ਚੀਨਾ ਭਲਾ ਭਲਾ ਭਲਾ ਤੇਰਾ ਰੂਪ ਅਤ ਸੁੰਦਰ ਅਪਾਰੇ ਅਨੂਪ ਨਿਰਮਲ ਨਿਰਮਲ ਨਿਰਮਲ ਤੇਰੀ ਬਾਣੀ ਤੜ ਕਰ ਸੁਣੀ ਸ਼ਰਵਣ ਬਖਿਆਣੀ ਪਵਿੱਤਰ ਪਵਿੱਤਰ ਪਵਿੱਤਰ ਪੁਨੀਤ ਨਾਮ ਜਪੇ ਨਾਨਕ ਮਨ ਪ੍ਰੀਤ ਸਲੋਕ ਸੰਤ ਸਰਨ ਜੋ ਜਨ ਪਰ ਹੋ ਜਨ ਉਧਰ ਨਹਾਰ ਤੰਦ ਕੀ ਨਿੰਦਾ ਨਾਨਕਾ ਬਹੁਰ ਬਹੁਰ ਅਵਤਾਰ ਅਸ਼ਟਪਦੀ ਤੰਦ ਕੇ ਦੁੱਖ ਨਿਆਰ ਜਾ ਕਟੈ ਤੰਦ ਕੇ ਦੁੱਖਨ ਜਮ ਤੇ ਨਹੀਂ ਛੁੱਟੈ ਤੰਦ ਕੇ ਦੁੱਖਨ ਸੁਖ ਸਭ ਜਾਏ ਸੰਤ ਕੇ ਦੁੱਖਨ ਨਰਕ ਮੈਂ ਪਾਏ ਸੰਤ ਕੇ ਦੁੱਖਨ ਮਤ ਹੋਏ ਮਲੀਨ ਸੰਤ ਕੇ ਦੁੱਖਨ ਸੋਭਾ ਤੇ ਹੀਨ ਸੰਤ ਕੇ ਹੱਤੇ ਕੋ ਰੱਖੇ ਨਾ ਕੋਇ ਸੰਤ ਕੇ ਦੁੱਖਨ ਥਾਨ ਪ੍ਰਸ਼ਟ ਹੋਏ ਸੰਤ ਕਿਰਪਾਲ ਕਿਰਪਾ ਜੇ ਕਰੇ ਨਾਨਕ ਸੰਤ ਸੰਗ ਨਿੰਦਕ ਪੀਤਰ ਸੰਤ ਕੇ ਦੁੱਖਨ ਤੇ ਮੁਖ ਪਾਵੇ ਸੰਤਨ ਕੇ ਦੁੱਖਨ ਕਾਗ ਜੂ ਲਵੇ ਸੰਤਨ ਕੇ ਦੁੱਖਨ ਸਰਪ ਜੋਨ ਪਾਏ ਸੰਤ ਕੇ ਦੁੱਖਨ ਤ੍ਰਿਗਤ ਜੋਨ ਕਿਰਮਾਏ ਸੰਤਨ ਕੇ ਦੁੱਖਨ ਤ੍ਰਿਸ਼ਨਾ ਮੈਂ ਜਲੇ ਸੰਤ ਕੇ ਦੁੱਖਨ ਸਭ ਕੋ ਛਲੇ ਸੰਤ ਕੇ ਦੁੱਖਨ ਤੇਜ ਸਭ ਜਾਏ ਸੰਤ ਕੇ ਦੁੱਖਨ ਨੀਚ ਨੀਚ ਆਏ ਸੰਦੋਖੀ ਕਾ ਥਾਉ ਕੋ ਨਾਗੇ ਨਾਨਕ ਸੰਤ ਪਾਵੇ ਤਾਂ ਓਏ ਪੀ ਗਦ ਪਾਗੇ ਸੰਤ ਕਾ ਨਿੰਦਕ ਮਾ ਅਤਤਾਈ ਸੰਤ ਕਾ ਨਿੰਦਕ ਖਿਨ ਟਿਕਣ ਨਾ ਪਾਈ ਸੰਤ ਕਾ ਨਿੰਦਕ ਮਹਾ ਤਿਆਰਾ ਸੰਤ ਕਾ ਨਿੰਦਕ ਪਰਮੇਸ਼ਵਰ ਮਾਰਾ ਸੰਤ ਕਾ ਨਿੰਦਕ ਰਾਜ ਤੇ ਹੀਨ ਸੰਤ ਕਾ ਨਿੰਦਕ ਦੁਖੀਆ ਅਰਦੀਨ ਸੰਤ ਕੇ ਨਿੰਦਕ ਕੋ ਸਰਬ ਰੋਗ ਸੰਤ ਕੇ ਨਿੰਦਕ ਕੋ ਸਦਾ ਬਿਜੋਗ ਸੰਤ ਕੀ ਨਿੰਦਾ ਦੁਖ ਮੈਂ ਦੋਖ ਨਾਨਕ ਸੰਤ ਪਾਵੇ ਤਾਂ ਉਸ ਕਾ ਪੀ ਹੋਏ ਮੋਖ ਸੰਤ ਕਾ ਦੋਖੀ ਸਦਾ ਅਪਵਿੱਤ।

ਸੰਕਾ ਦੁਖੀ ਜਨਮ ਮਰੇ, ਤਨਕੀ ਦੁੱਖ ਨਾ ਸੁਖ ਤੇ ਟਰੇ, ਤਨਕੇ ਦੁਖੀ ਕੋ ਨਾ ਗੀਟਾਓ, ਨਾਨਕ ਸੰਤ ਭਾਵੇ ਤਾਂ ਲਏ ਮਿਲਾਏ। ਸੰਤ ਕਾ ਦੁਖੀ ਅਦ ਬੀਜ ਤੇ ਟੂਟੇ, ਸੰਤ ਕਾ ਦੁਖੀ ਕਿਤੇ ਕਾਜ ਨਾ ਪਹੁੰਚੇ, ਤਨਕੇ ਦੁਖੀ ਕੋ ਉਦਿਆਨ ਪਰਮਾਈਏ, ਤਨਕਾ ਦੁਖੀ ਉਜੜ ਪਾਈਏ, ਤਨਕਾ ਦੁਖੀ ਅੰਤਰ ਤੇ ਥੋਤਾ, ਜੋ ਸਾਥ ਬਿਨਾ ਮ੍ਰਿਤਕ ਕੀ ਲੋਥਾ। ਸੰਤ ਕੇ ਦੁਖੀ ਕੀ ਜੜ ਕਿਸ਼ਨਾਗੇ, ਆਪਨ ਬੀਜ ਆਪੇ ਹੀ ਖਾਗੇ, ਤਨਕੇ ਦੁਖੀ ਕੋ ਅਵਰ ਨਾ ਰੱਖਣ ਹਾਰ, ਨਾਨਕ ਸੰਤ ਪਾਵੇ ਤਾਂ ਲਏ ਓਵਾਰ। ਤਨਕਾ ਦੁਖੀ ਇਉਂ ਬਿਲ ਲਾਏ, ਜਿਉ ਜਲ ਬਿਹੂਨ ਮਛਲੀ ਤੜਫੜਾਏ, ਤਨਕਾ ਦੁਖੀ ਭੁੱਖਾ ਨਹੀਂ ਰਾਜੇ, ਜਿਉ ਪਾਵਕ ਈਤਨ ਨਹੀਂ ਤਾਪੇ, ਤਨਕਾ ਦੁਖੀ ਛੁੱਟੇ ਅਕੇਲਾ, ਜਿਉ ਬੁਆੜ ਤਿਰ ਖੇਤ ਮਹਿ ਦੁਹੇਲਾ, ਤਨਕਾ ਦੁਖੀ ਧਰਮ ਤੇ ਰਹਿਤ, ਤਨਕਾ ਦੁਖੀ ਸਭ ਮਿਥਿਆ ਕਹਿਤ, ਕਿਰਤ ਨਿੰਦਕ ਕਾ ਤੁਰ ਹੀ ਪਇਆ, ਨਾਨਕ ਜੋ ਤੁ ਪਾਵੇ ਸੋਈ ਥਿਆ। ਸੰਤ ਕਾ ਦੁਖੀ ਬਿਗੜ ਰੂਪ ਹੋ ਜਾਏ, ਸੰਤ ਕੇ ਦੁਖੀ ਤੋ ਦਰਗਹਿ ਮਿਲੇ ਸੁਜਾਏ, ਸੰਤ ਕਾ ਦੁਖੀ ਸਦਾ ਸਹਿਕਾਈਏ, ਸੰਤ ਕਾ ਦੁਖੀ ਨਾ ਮਰੇ ਨਾ ਜੀਵਾਈਏ, ਤਨਕੇ ਦੁਖੀ ਕੀ ਪੁੱਜੇ ਨਾ ਆਸਾ, ਸੰਤਕਾ ਦੁਖੀ ਉੜ ਚੱਲੇ ਨਿਰਾਸਾ, ਸੰਤ ਕੇ ਦੁਖ ਨਾ ਤ੍ਰਿਸ਼ਟੇ ਕੋਏ, ਜੈਸਾ ਪਾਵੇ ਤੈਸਾ ਕੋਈ ਹੋਏ, ਪਇਆ ਕੀਰਤਨਾ ਮੇਟੇ ਕੋਏ, ਨਾਨਕ ਜਾਣੇ ਸੱਚਾ ਸੋਏ। ਸਭ ਕਰ ਤਿਸਕੇ ਉਹ ਕਰਨੇ ਹਾਰ, ਸਦਾ ਸਦਾ ਤਿਸਕੋ ਨਮਸਕਾਰ, ਪ੍ਰਭ ਕੀ ਉਸਤਤ।

ਬੜਭਾਗੀ ਨਾਨਕ ਜਨ ਸੇ ਸਲੋਕ ਤਰੋ ਸਿਆਨਪ ਸੁਰਜਨੋ ਸਿਮਰੋ ਹਰ ਹਰ ਰਾਏ ਏਕ ਆਸ ਹਰ ਮਨ ਰੱਖੋ ਨਾਨਕ ਦੁਖ ਪਰਮ ਪਹੁ ਜਾਏ ਅਸ਼ਟਪਦੀ ਮਾਨੋ ਕੀਟਕ ਬਿਰਤੀ ਸਵਜਾਨ ਦੇਵਨ ਕੋ ਏਕੇ ਭਗਵਾਨ ਜਿਕੇ ਦੀਏ ਰਹੇ ਅਗਾਏ ਬੌਰ ਨਤਿਸ਼ ਨਾ ਲਾਗ ਆਏ ਮਾਰੇ ਰੱਖ ਏਕੋ ਆਪ ਮਾਨੁਖ ਕੈਕਸ਼ ਨਾ ਹੀ ਹਾਸ ਤਿਸ ਕਾ ਹੁਕਮ ਬੂਝ ਸੋ ਹੋਏ ਤਿਸ ਕਾ ਨਾਮ ਰੱਖ ਕੰਠ ਪਰੋਏ ਸਿਮਰ ਸਿਮਰ ਸਿਮਰ ਪ੍ਰਸੋਏ ਨਾਨਕ ਬਿਘਨ ਨਾ ਲਾਗੇ ਕੋਏ ਉਸਤ ਮਨ ਮੈਂ ਕਰ ਨਿਰੰਕਾਰ ਕਰਮਨ ਮੇਰੇ ਸਤ ਵਿਵਹਾਰ ਨਿਰਮਲ ਸੁਨਾ ਅੰਮ੍ਰਿਤ ਪੀਓ ਸਦਾ ਸੁਹੇਲਾ ਕਰ ਲੇ ਜੀਓ ਨੈਨੋ ਪੇਖ ਠਾਕੁਰ ਕਾ ਰੰਗ ਸਾ ਸੰਗ ਬਿਨਸੇ ਸਤਸੰਗ ਚਰਨ ਚਲੋ ਮਾਰਗ ਗੋਬਿੰਦ ਮਿਟੇ ਪਾਪ ਜਪਗੇ ਹਰ ਬਿੰਦ ਕਰ ਹਰ ਕਰਮ ਸਰਵਨ ਹਰ ਕਥਾ ਹਰ ਦਰ ਗਏ ਨਾਨਕ ਉਜਲ ਮੱਥਾ ਬੜਭਾਗੀ ਤੇ ਜਨ ਜਗ ਮਾਹੇ ਸਦਾ ਸਦਾ ਹਰ ਕੇ ਗੁਣ ਗਾਹੇ ਰਾਮ ਨਾਮ ਜੋ ਕਰੇ ਵਿਚਾਰ ਸੇ ਤਨਵੰਤ ਗਣੀ ਸੰਸਾਰ ਮਰਤਨ ਮੁਖ ਬੋਲੇ ਹਰ ਮੁਖੀ ਸਦਾ ਸਦਾ ਜਾਨੋ ਤੇ ਸੁਖੀ ਏਕੋ ਏਕ ਏਕ ਪਛਾਣੇ ਇਹ ਤੁਧ ਕੀਓ ਸੋਝੀ ਜਾਣੇ ਨਾਮ ਸੰਗ ਸਿੱਕਾ ਮਨ ਮਾਨਿਆ ਨਾਨਕ ਤੈ ਨਿਰੰਜਨ ਜਾਣਿਆ ਗੁਰ ਪ੍ਰਸਾਦ ਆਪਣੇ ਆਪ ਸੁਝੈ ਤਿਕੀ ਜਾਨੋ ਤਿਸ਼ਨਾ ਬੁਝੈ ਸਾਧ ਸੰਗ ਹਰ ਹਰ ਜਸ ਕਹਿਤ ਸਰਬ ਰੋਗ ਤਿਉ ਹਰ ਜਨ

ਨਾਨਕ ਤਿਸੇ ਨਾ ਲਾਗੇ ਦੁਖ, ਜਿਸ ਕੋ ਹਰ ਪ੍ਰਾਹਮਣ ਚਿਤ ਆਵੇ, ਸੋ ਸੰਸ ਹੋਇਲਾ ਨਹੀਂ ਦੁਲਾਵੇ, ਜਿਸ ਪ੍ਰਭੇ ਆਪਣਾ ਕਿਰਪਾ ਕਰੇ, ਸੋ ਸੇਵਕ ਉਹ ਕਿਸ ਤੇ ਡਰੇ, ਜੈਸਾ ਸਤ ਤੈਸਾ ਦ੍ਰਿਟਾਇਆ, ਆਪਣੇ ਕਾਰਜ ਮੈਂ ਆਸੁਮਾਇਆ, ਸੋਧਤ ਸੋਧਤ ਸੋਧਤ ਸੀਜਿਆ, ਗੁਰ ਪ੍ਰਸਾਦ ਤਸਾ ਬੂਜਿਆ, ਜਬ ਦੇਖੋ ਤਬ ਸਭ ਕੁਛ ਮੂਲ, ਨਾਨਕ ਸੋ ਸੂਖਮ ਸੋਈ ਅਸਤੂਲ, ਨੈ ਕਿਸ ਜਨਮੈ ਨੈ ਕਿਸ ਮਰੈ, ਆਪਣ ਚਲਤੇ ਆਪ ਕੀ ਕਰੈ, ਆਮਨ ਜਾਮਨ ਦ੍ਰਿਟ ਅਨਦ੍ਰਿਟ, ਆਗਿਆਕਾਰੀ ਧਾਰੀ ਸਭ ਸਿੱਟ, ਆਪੇ ਆ ਸਗਲ ਮੈਂ ਆਪ, ਅਣਕ ਜੁਗਤ ਰਜ ਥਾਪ ਥਾਪ, ਅਵਨਾਸੀ ਨਾਹੀ ਕਿਸ ਖੰਡ, ਧਾਰਨ ਤਾਰ ਹੋ ਬ੍ਰਹਿਮੰਡ, ਅਲਖ ਪੇ ਪੁਰਖ ਪ੍ਰਤਾਪ, ਆਪ ਜਪਾਏ ਤਾਂ ਨਾਨਕ ਜਾਪ, ਜਿਨ ਪ੍ਰਜਾਤਾ ਸੋ ਸੋਭਾਵੰਤ, ਸਗਲ ਸੰਸਾਰ ਉਧਰੈ ਤਿਨ ਮੰਤ, ਪ੍ਰਭ ਕੇ ਸੇਵਕ ਸਗਲ ਉਧਾਰਨ, ਪ੍ਰਭ ਕੇ ਸੇਵਕ ਦੁਖ ਵਿਸਾਰਨ, ਆਪੇ ਮੇਲ ਲੈ ਕੇ ਪਾਲ।

ਤਾਹੇ ਬਿਨ ਲਾਈਏ ਪੁਰਬ ਲੇਖੇ ਕਾ ਲਿਖਿਆ ਪਾਈਏ ਦੂ ਸੂ ਪ੍ਰਦੇ ਮਨਹਾਰ ਅਵਰ ਤਿਆਗ ਤੂੰ ਤਿਸੇ ਚਿਤਾਰ ਜੋ ਕਛ ਕਰੇ ਸੋਈ ਸੁਖਮਾਨ ਉਲਾ ਕਾਹੇ ਫਿਰੇ ਅਜਾਨ ਕੌਣ ਬਸਤ ਆਈ ਤੇਰੇ ਸੰਗ ਲਪਟ ਰਹਿਓ ਰਸ ਲੋਭੀ ਪਤੰਗ।

ਨਾਮ ਸੰਤਨ ਕਰ ਪਾਇਆ, ਤਜ ਅਪਮਾਨ ਲਿਹੋ ਮਨ ਮੋਲ, ਰਾਮ ਨਾਮ ਹਿਰਦੇ ਮੈਂ ਤੋਲ, ਲਾਦ ਖੇਪ ਸੰਤਹਿ ਸੰਚਾਲ, ਅਵਰ ਤਿਆਗ ਬਿਖਿਆ ਜੰਜਾਲ, ਤਨ ਤਨ ਕਹੇ ਸਭ ਕੋਇ, ਮੁਖ ਉਜਲ ਹਰ ਦਰ ਗਏ ਸੋਏ, ਇਉ ਵਾਪਾਰ ਵਿਰਲਾ ਵਾਪਾਰ, ਨਾਨਕ ਤਾਕੇ ਸਦ ਬਲਿਹਾਰ, ਚਰਨ ਸਾਧਕੇ ਤੋਇ ਤੋਇ ਪੀਓ, ਅਰਪ ਸਾਧਕੋ ਆਪਣਾ ਜੀਓ, ਸਾਧ ਕੀ ਤੂਰ ਕਰੋ ਇਸਨਾਨ, ਸਾਧ ਉਪਰ ਜਾਈਏ ਕੁਰਬਾਨ, ਸਾਧ ਸੇਵਾਵਟ ਭਾਗੀ ਪਾਈਏ, ਸਾਧ ਸੰਗ ਹਰ ਕੀਰਤਨ ਗਾਈਏ, ਅਨਕ ਵਿਘਨ ਤੇ ਸਾਧੂ ਰਾਖੈ, ਹਰ ਗੁਣ ਗਾਏ ਅੰਮ੍ਰਿਤ ਰਸ ਚਾਖੈ, ਓੜ ਗਈ ਸੰਤੇ ਦਰਿਆਇਆ, ਸਰਬ ਸੁਖ ਨਾਨਕ ਤੇ ਪਾਇਆ, ਮ੍ਰਿਤਕ ਕਉ ਜੀਵ ਲਨਹਾਰ, ਭੁਖੇ ਕਉ ਦੇਵਤ ਆਧਾਰ, ਸਰਬਨਧਾਨ ਜਾਕੀ ਦ੍ਰਿਸ਼ਟੀ ਮਾਗੇ, ਪੁਰਬ ਲਿਖੇ ਕਾ ਲੈਣਾ ਪਾਹੇ, ਸਭ ਕਿਸ ਤਿਸਕਾ ਉਹ ਕਰਨੇ ਜੋਗ, ਜਿਸ ਬਿਨ ਦੂਸਰ ਹੋਆ ਨਾ ਹੋਗ, ਜਪ ਜਾਨ ਸਦਾ ਸਦਾ ਦਿਨ ਰਹਿਣੀ, ਸਭ ਤੇ ਊਚ ਨਿਰਮਰ ਇਹ ਕਰਨੀ, ਕਰ ਕਿਰਪਾ ਜਿਸ ਕੋ ਨਾਮ ਦੀਆ, ਨਾਨਕ ਸੋਜਨ ਨਿਰ

ਹਿਰਦੇ ਏਕੋ ਹੋਏ। ਸਚ ਕਰਣੀ ਸਚ ਤਾਕੀ ਰਹਿਤ, ਸਚ ਹਿਰਦੇ ਸਤ ਮੁਕਹਿਤ, ਸਚੀ ਦ੍ਰਿਸ਼ਟ ਸਚਾ ਆਕਾਰ, ਸਚ ਵਰਤੇ ਸਚਾ ਪਾਸਾਰ, ਪਾਰ ਬ੍ਰਹਮ ਜਿਨ ਸਚ ਕਰ ਜਾਤਾ, ਨਾਨਕ ਸੋ ਜਨ ਸਚ ਸਮਾਤਾ। ਸਲੋਕ ਰੂਪ ਨਾ ਰੇਖ ਨਾ ਰੰਗ ਕੇਸ਼, ਤ੍ਰਿਉ ਗੁਣ ਤੇ ਪ੍ਰਾਪਿੰਨ, ਤਿਸੇ ਬੁਝਾਏ ਨਾਨਕਾ, ਜਿਸ ਹੋਵੇ ਸੋ ਪ੍ਰਸੰਨ। ਅਸ਼ਟਪਦੀ ਅਬਨ

ਜਾਣਾ ਗੈਰ ਗੰਭੀਰ ਗਹੀਰ ਸੁਜਾਨਾ ਪਾਰ ਬ੍ਰਹਮ ਪਰਮੇਸ਼ਰ ਗੋਬਿੰਦ ਕਿਰਪਾ ਨਿਧਾਨ ਦਇਆਲ ਬਖਸੰਦ ਸਾਹਿਬ ਤੇਰੇ ਕੀ ਚਰਨੀ ਪਾਓ ਨਾਨਕ ਕੈ ਮਨ ਇਹੋ ਅਨਰਾਓ।

ਨਾਨਕ ਹਰ ਨਾਉ, ਨਾਮ ਕੇ ਧਾਰੇ ਸਗਲੇ ਜੰਤ, ਨਾਮ ਕੇ ਧਾਰੇ ਖੰਡ ਬ੍ਰਹਿਮੰਡ, ਨਾਮ ਕੇ ਧਾਰੇ ਸਿਮਰਤ ਵੇਦ ਪੁਰਾਨ, ਨਾਮ ਕੇ ਧਾਰੇ ਸੋਨਨ ਗਿਆਨ ਧਿਆਨ, ਨਾਮ ਕੇ ਧਾਰੇ ਆਗਾਸ ਪਾਤਾਲ, ਨਾਮ ਕੇ ਧਾਰੇ ਸਗਲ ਆਕਾਰ, ਨਾਮ ਕੇ ਧਾਰੇ ਪੁਰੀਆ ਸਭ ਪਾਵਨ, ਨਾਮ ਕੇ ਸੰਗ ਉਦਰੇ ਸੁਨ ਸ੍ਰਵਨ, ਕਰ ਕਿਰਪਾ ਜਿਸ ਆਪਣੇ ਨਾਮ ਲਾਏ, ਨਾਨਕ ਚੌਥੇ ਪਦਮ ਹੈ ਸੋ ਜਨ ਗਦ ਪਾਏ, ਰੂਪ ਸਤ ਜਾਕਾ ਸਤ ਅਸਥਾਨ, ਪੁਰਖ ਸਤ ਕੇਵਲ ਪ੍ਰਧਾਨ, ਕਰਤੂਤ ਸਤ ਸਤ ਜਾ ਕੀ ਬਾਣੀ, ਸਤ ਪੁਰਖ ਸਭ ਮਹੇ ਸੁਮਾਣੀ,

ਸਤ ਕਰਮ ਜਾ ਕੀ ਰਚਨਾ ਸਤ ਮੂਲ ਸਤ ਸਤ ਉਤਪਤ ਸਤ ਕਰਨੀ ਨਿਰਮਲ ਨਿਰਮਲੀ ਜਿਸੇ ਬੁਝਾਏ ਤਿਸੇ ਸਭ ਭਲੀ ਸਤ ਨਾਮ ਪ੍ਰਭ ਕਾ ਸੁਖਦਾਈ ਵਿਸ਼ਵਾਸ ਸਤ ਨਾਨਕ ਗੁਰ ਤੇ ਪਾਈ ਸਤ ਵਚਨ ਸਾਧੂ ਉਪਦੇਸ਼ ਸਤ ਤੇਜਨ ਜਾਕਰ ਦੇ ਪਰਵੇਸ਼ ਸਤ ਨਿਰਤ ਬੂਝੈ ਜੇ ਕੋਏ ਨਾਮ ਜਪਤ ਤਾਕੀ ਗਦ ਹੋਏ ਆਪ ਸਤ ਕੀ ਸਭ ਸਤ ਆਪੇ ਜਾਣੇ ਆਪਣੀ ਮਿਤ ਗਤ ਜਿਸ ਕੀ ਸਿਰਸੋ ਕਰਨੇ ਹਾਰ ਅਵਰ ਨਾ ਬੂਝ ਕਰਤ ਵਿਚਾਰ ਕਰਤੇ ਕੀ ਮਿਤ ਨਾ ਜਾਣੇ ਕੀ ਆ ਨਾਨਕ ਜੋਤ ਭਾਵੇ ਸੋ ਵਰਤੀਆ ਬਿਸਮਨ ਬਿਸਮ ਪਏ ਬਿਸਮਾਦ ਜਿਨ ਬੂਝਤ ਆਇਆ ਸਵਾਦ ਪ੍ਰਭ ਕੈ ਰੰਗ ਰਾਜ ਜਨ ਰਹੇ ਗੁਰ ਕੈ ਬਦਨ ਪਦਾਰਥ ਲਹੇ ਓਏ ਦਾਤੇ ਦੋ ਕੱਟ ਨਹਾਰ ਜਾ ਕੇ ਸੰਗ ਤਰੇ ਸੰਸਾਰ ਜਨ ਕਾ ਸੇਵਕ ਸੋ ਵਡ ਭਾਗੀ ਜਨ ਕੈ ਸੰਗ ਏਕ ਲਿਵ ਲਾਗੀ ਗੁਣ ਗੋਬਿੰਦ ਕੀਰਤਨ ਜਨ ਗਾਵੇ ਗੁਰ ਪ੍ਰਸਾਦ ਨਾਨਕ ਫਲ ਪਾਵੇ ਸਲੋਕ ਆਦਿ ਸੱਚ ਜੁਗਾ ਦੇ ਸੱਚ ਹੈ ਭੇ ਸੱਚ ਨਾਨਕ ਹੋਸੀ ਭੇ ਸੱਚ ਅਸ਼ਟਪਦੀ ਚਰਨ ਸਸ ਪਰਸਨਹਾਰ ਪੂਜਾ ਸਤ ਸਤ ਸੇਵਦਾਰ।

ਵਾਰੀ ਸ਼ਬਦ ਸਤ ਸਤ ਪ੍ਰਭਗਤਾ ਸੁਰਤ ਸਤ ਸਤ ਜਸ ਸੁਨਤਾ ਬੁਝਣ ਹਰ ਕੋ ਸਤ ਸਭ ਹੋਏ ਨਾਨਕ ਸਤ ਸਤ ਪ੍ਰਸ ਹੋਏ ਸਤ ਸਰੂਪ ਹਿਰਦੇ ਜਿਨ ਮਾਨਿਆ ਕਰਨ ਕਰਾਵਨ ਤਿਨ ਮੂਲ ਪਛਾਨਿਆ ਜਾ ਕੇ ਹਿਰਦੇ ਵਿਸ਼ਵਾਸ ਪ੍ਰਵ ਆਇਆ ਤਤ ਗਿਆਨ ਤਿਸ ਮਨ ਪ੍ਰਗਟਾਇਆ ਹੈ ਤੇ ਨਿਰਭਉ ਹੋਏ ਬਸਾਨਾ ਜਿਸ ਤੇ ਉਪਜਿਆ ਤਿਸ ਮਾਏ ਸੁਮਾਨਾ।

ਰਹਿ ਭਗਤੇ ਆਤਮ ਕਹਿਚਾਏ, ਪ੍ਰਭ ਆਪਣੇ ਸਿਉ ਰਹਿ ਸੁਮਾਏ, ਜੋ ਹੋਆ ਹੋਵਤ ਸੋ ਜਾਣੈ, ਪ੍ਰਭ ਆਪਣੇ ਕਹੁ ਪਛਾਨੈ, ਤਿਸਕੀ ਮਹਿਮਾ ਕੌਣ ਬਖਾਨੋ, ਤਿਸਕਾ ਗੁਣ ਕੈ ਏਕ ਨ ਜਾਨੋ, ਆਠ ਪੈਰ ਪ੍ਰਭ ਸੇ ਹਜੂਰੇ, ਕਹੁ ਨਾਨਕ ਸੇਈ ਜਨ ਪੂਰੇ, ਮਨ ਮੇਰੇ ਤਿਨ ਕੀ ਓਟ ਲੇਹ, ਮਨ ਤਨ ਆਪਣਾ ਤਿਨ ਜਨ ਦੇਹ, ਜਿਨ ਜਨ ਆਪਣਾ ਪ੍ਰਭੂ ਪਛਾਤਾ, ਸੋ ਜਨ ਸਰਬ ਥੋਗ ਕਾ ਦਾਤਾ, ਤਿਸਕੀ ਸਰਨ ਸਰਬ ਸੁਖ ਪਾਵੇ।

ਸਤ ਪੁਰਖ ਜਿਨ ਜਾਣਿਆ ਤਦਗੁਰ ਤਿਸਕਾ ਨਾਉ ਤਿਸਕੇ ਸੰਗ ਸਿੱਖ ਉਧਰੈ ਨਾਨਕ ਹਰ ਗੁਣ ਗਾਓ ਅਸ਼ਟਪਦੀ ਸਤਗੁਰ ਸਿੱਖ ਕੀ ਕਹਿ ਪ੍ਰਤਪਾਲ ਸੇਵਕ ਕਉ ਗੁਰ ਸਦਾ ਦਿਆਲ ਸਿੱਖ ਕੀ ਗੁਰ ਦੁਰਮਤ ਮਲ ਹੇਰੈ ਗੁਰ ਬਚਨੀ ਹਰ ਨਾਮ ਉਚਰੈ ਤਦਗੁਰ ਸਿੱਖ ਕੇ ਬੰਧਨ ਕੱਟੈ ਗੁਰ ਕਾ ਸਿੱਖ ਵਿਕਾਰ ਤੇ ਹਟੈ ਸਤਗੁਰ ਸਿੱਖ ਕੋ ਨਾਮ ਧਨ ਦੇ ਗੁਰ ਕਾ ਸਿੱਖ ਵਡ ਭਾਗੀ ਹੈ ਤਦਗੁਰ ਸਿੱਖ ਕਾ ਹਲਤ ਪਲਤ ਸਵਾਰ ਨਾਨਕ ਸਤਗੁਰ ਸਿੱਖ ਕਉ ਜੀ ਨਾਲ ਸਮਾਰ ਗੁਰ ਕੈ ਗ੍ਰਹਿ ਸੇਵਕ ਜੋ ਰਹਿ ਗੁਰ ਕੀ ਆਗਿਆ ਮਨ ਮੈਂ ਸਹਿ ਆਪ ਕਉ ਕਰ ਕਛਨਾ ਜਨਾਵੇ ਹਰ ਹਰ ਨਾਮ ਹਿਰਦੇ ਸਵਾ ਧਿਆਵੇ ਮਨ ਵੇਚੇ ਸਤਗੁਰ ਕੈ ਪਾਸ ਤੇ ਸੇਵਕ ਕੇ ਕਾਰਜ ਰਾਸ ਸੇਵਾ ਕਰਤ ਹੋਏ ਨੇਕਾਮੀ ਤਿਸ ਕੋ ਹੋਦ ਪ੍ਰਾਪ ਸਵਾਮੀ ਆਪਣੀ ਕਿਰਪਾ ਜਿਆਪ ਕਰੇ ਨਾਨਕ ਸੋ ਸੇਵਕ ਗੁਰ ਕੀ ਮਤ ਲੇ ਬੀਸ ਬਿਸਵੇ ਗੁਰ ਕਾ ਮਨ ਮਾਨੈ ਸੋ ਸੇਵਕ ਪਰਮੇਸ਼ਰ ਕੀ ਗਦ ਜਾਣੈ ਸੋ ਸਤਗੁਰ ਜਿਸ ਦੇ ਹਰਨਾਵ ਅਨਕ ਬਾਰ ਗੁਰ ਕਉ ਬਲ ਜਾਓ ਸਰਬਨਿਧਾਨ ਜੀ ਕਾ ਦਾਤਾ ਆਠ ਪੈਰ ਪਾਰ ਬ੍ਰਹਮ ਰੰਗ ਰਾਤਾ ਬ੍ਰਹਮ ਜਨ ਜਨਮ ਪਾਰ ਬ੍ਰਹਮ ਇਕ ਆਪ ਨਹੀਂ ਕਛ ਪਰਮ ਸਹਿਸ ਸਿਆਨ ਪਲਿਆ ਨਾ ਜਾਈਐ ਨਾਨਕ ਐਸਾ ਗੁਰ ਬੁੜਭਾਗੀ ਪਾਈਐ ਸਬਲ ਦਰਸ਼ਨ ਪੇਖਤ ਪੁਨੀਤ ਪਰਸਦ ਚਰਨ ਗਦ ਨਿਰਮਲ ਰੀਤ ਭੇਟਤ ਸੰਗ ਰਾਮ ਗੁਣ ਰਵੇ ਪਾਰ ਬ੍ਰਹਮ ਕੀ ਦਰਗਹਿ ਗਵੇ ਸੁਨ ਕਰ ਬਚਨ ਕਰਨ ਆਗਾਨੇ ਮਨ ਸੰਤੋਖ ਆਤਮ ਪਤੀਆਨੇ ਪੂਰਾ ਗੁਰ ਅਖਿਓ ਜਾ ਕਾ ਮੰਤਰ ਅੰਮ੍ਰਿਤ ਦਿਸ਼ਟ ਪੇਖੇ ਹੋਏ ਸੰਤ ਗੁਣ ਬੇਅੰਤ ਕੀਮਤ ਨਹੀਂ ਪਾਏ ਨਾਨਕ ਹੇ ਪਾਵੇ ਤੇ ਲਏ ਮਿਲਾਏ ਜੇਬਾ ਏਕ ਉਸਤਤ ਅਨੇਕ ਸਤ ਪੁਰਖ ਪੂਰਨ ਵਿਵੇਕ ਕਾਹੂ ਬੋਲ ਨਾ ਪਹੁੰਚਤ ਪ੍ਰਾਨੀ ਅਗਮੇ ਗੋਚਰ ਪ੍ਰਭ ਨਿਰਬਾਨੀ ਨਿਰਹਾਰ ਨਿਰਵੈਰ ਸੁਖਦਾਈ ਤਾ ਕੀ ਕੀਮਤ ਕਿਨੇ ਨਾ ਪਾਈ ਅਨਕ ਭਗਤ ਬੰਧਨ ਨਿਤ ਕਰੈ ਚਰਨ ਕਮਲ ਹਿਰਦੇ ਸਿਮਰੈ ਸਤ ਬਲਿਹਾਰੀ ਸਤਗੁਰ ਆਪਣੇ ਨਾਨਕ ਜਿਸ ਪ੍ਰਸਾਦ ਐਸਾ ਪ੍ਰਭ ਜਪਨੇ ਇਹੋ ਹਰਸ ਪਾਵੇ ਜਨ ਕੋਏ ਅੰਮ੍ਰਿਤ ਪੀਵੇ ਅਮਰ ਸੋ ਹੋਏ ਉਸ ਪੁਰਖ ਕਾ ਨਾਹੀ ਕਦੇ ਬਿਨਾਸ ਜਾ ਕੇ ਮਨ ਪ੍ਰਗਟੇ ਗੁਣ ਤਾਸ ਆਠ ਪੈਰ ਹਰ ਕਾ ਨਾਮ ਲੇ ਸਚ ਉਪਦੇਸ਼ ਸੇਵਕ ਕਉ ਦੇ ਮੋਹ ਮਾਇਆ ਕੇ ਸੰਗ ਨ ਲੇਪ ਮਨ ਮੈ ਰੱਖੇ ਹਰ ਹਰ ਏਕ ਅੰਧਕਾਰ ਦੀਪਕ ਪਰਗਸ ਨਾਨਕ ਪਰਮ ਮੋਹ ਦੁਖਤੇ ਤੇ ਨਸ ਤਬ ਤੁਮੈ ਠਾਂਡ ਵਰਤਾਈ ਅੰਧ ਭਇਆ ਦੁਖ ਨਾਠੇ ਪਾਈ ਜਨਮ ਮਰਨ ਕੇ ਮਿਟੇ ਅੰਦੇਸੇ ਸਾਧੂ ਕੇ ਪੂਰਨ ਉਪਦੇਸੇ ਪਾਉ ਚੂਕਾ ਨਿਰਪਉ ਹੋਏ ਬਸੇ ਸਗਲ ਵਿਆਦ ਮਨ ਤੇ ਖੇ ਨਸੇ

आप त्याग शरण गुरुदेव यो रतन जन्म का होए उधार हर घर सिमर प्राण आधार अनक पावन छूटन हारे सिमरत शास्त्र वेद विचारे हर की भगत करो मन लाए मन वंचित नानक फल पाए संग न चाल तेरे तना तू क्या लपटावे मूर्ख मना सुत मीत कुटुंब अरबंता इन ते कहो तुम कमल सनाथ राज रंग माया विस्तार इन ते कहो कमल छुटकार आस हस्ती रस असवारी झूठा डंप चूड पासारी जिन दिए ते बुझे ना बिगाना ना बिसार नानक पछताना गुर की मत तू ले याने भगत बिना बो डूबे स्याने हर की भगत करो मन मीत निर्मल होए तुम्हारो चीत चरण कमल रखो मन माघे जन्म जन्म के किलबिख जाघे आप जपो अवरा नाम जपावो सुनत कहत रहत गद पावो सार भूत सत हर को नाओ सह सुपाए नान गुण गाओ गुण गाव तेरी उतर समैल बिन सजाए होमे दिख पैल होए चिंत बसे सुख नाल साध गरासगर नाम सुमाल छाड़ सियान सगली मना सा संग पावे सच तना हर पूंजी संच करो व्यवहार ईहा सुख दर्ग है जयकार सर्व निरंतर एको देख कहो नानक जाके मस्तक लेख एको जप एको सलाहे एक सिमर एको मन आहे एक सके गुण गाओ अनंत मन तन जाप ए भगवंत एको एक एक हरे आप पूर्ण पूर रहो प्रव्याप अनक विस्तार एक ते पहे एक अराध प्राश्त गए मन तन अंतर ए प्रवराता गुर प्रसाद नानक एक जाता श्लोक फिरत फिरत प्रभ आया परया तो सरनाए नानक की प्रा बेनती अपनी भक्ति लाए अष्टपदी याचक जन जाते प्रदान कर कृपा देवो हर नाम ताजना की मांगो तूर पार ब्रह्म मेरी श्रद्धा पूर सदा सदा प्रभ के गुण गावो सास सास प्रभ तुम्हें ते आवो चरण कमल स्यों लागे प्रीत भगत करो प्रभ की नित नीत एक ओट एको आधार नानक मांगे नाम प्रसार प्रभ की दृष्ट महा सुख होए हारस पावे बिरला कोए जिन चाख्या से जिन तृप्ताने पूर्ण पुरख नहीं डोलाने सोभर परे प्रेम रस रंग उपजे चाओ साध के संग परे सन्यान सब त्याग अंतर परगास अनदिन निवलाग बड़भागी जप्या प्रसोए नानक नाम रते सुख होए सेवक की मनसा पूरी पई सतगुर ते निर्मल मत लई जनको प्रभ होयो दयाल सेवक कीनू सदा निहाल बंधन काट मुक्त जन पया जन्म मरण दुख प्रम गया इस पुन्नी सरदा सा पूरी रब रहया सत्संग हजूरी जिसका सा तिन लिया मिलाए नानक भक्ति नाम सुमाए सो क्यों बिसरे ये काल ना पन सो क्यों बिसरे जे की आ जाने सो क्यों बिसर जिन सब कुछ दिया सो क्यों बिसर जे जीवन जिया सो क्यों बिसर जे अगर मैं राख गुर प्रसाद को बिरला लाख सो क्यों बिसर जे बिखते कड जन्म जन्म का टूटा गंड गुर पूरे तत हे बुझाया प्रभ अपना नानक जन त्याया साजन संत करो यो काम आन त्याग जपो हर नाम सिमर सिमर सिमर सुख पावो आप जपो अवरहे नाम जपावो भगत पै तरिगे संसार इन भक्ति तन हो सीशार सर्व कल्याण सुख निध नाम बूढ़ जात पाए विश्राम सगल दुख का होत नास नानक नाम जपो गुणतास उपजी प्रीत प्रेम रस चाओ मन तन अंतर एही सुवाओ नेत्रों पेख दर्श सुख होए मन बिकसे साध चरण तोय भगत जना के मन तन रंग बिरला को उपावे संग एक बल्दी जे कर्मया गुर प्रसाद नाम जप लया ताकि उपमा कही न जाए नानक रहया सर्व सुमाए प्रभ संत दीन दयाल भगत वच्छल सदा कृपाल अनाथ नाथ गोविंद गोपाल सर्व कटा करत प्रतपाल आदि पुरख कारण करतार भगत जना के प्राण आधार जो जो जप
ਸੋ ਹੋਏ ਪੁਨੀਤ। ਭਗਤ ਪਾਏ ਲਾਵੇ ਮਨ ਗੀਤ, ਹਮ ਨਿਰਗੁਨਿਆਰ ਨੀਚ ਅਜਾਨ। ਨਾਨਕ ਤੁਮਰੀ ਸਰਨ ਪੁਰਖ ਭਗਵਾਨ, ਸਰਬੈ ਕੁੰਠ ਮੁਕਤ ਮੋਖ ਪਾਏ। ਏਕ ਨਿਮਖ ਹਰ ਕੇ ਗੁਣ ਗਾਏ, ਅਨਕ ਰਾਜ ਭੋਗ ਵਡਿਆਈ। ਹਰ ਕੇ ਨਾਮ ਕੀ ਕਥਾ ਮਨ ਪਾਈ, ਬਹੁ ਭੋਜਨ ਕਾ ਪਰ ਸੰਗੀਤ। ਰਸਨਾ ਜਪਤੀ ਹਰ ਹਰ ਨੀਤ, ਪਲੀ ਸੁਕਰਣੀ ਸੋਭਾ ਤਨਵੰਤ। ਹਿਰਦੇ ਬਸੇ ਪੂਰਨ ਗੁਰਮੰਤ, ਸਾਧ ਸੰਗ ਪ੍ਰਦਿਓ ਨਿਵਾਸ। ਸਰਬ ਸੁਖ ਨਾਨਕ ਪਰਗਾਸ। ਸਲੋਕ ਸਰਗੁਣ ਨਿਰਗੁਣ ਨਿਰੰਕਾਰ, ਸੁਨ ਸਮਾਧੀ ਆਪ। ਆਪਣ ਕੀਆ ਨਾਨਕਾ, ਆਪੇ ਹੀ ਫਿਰ ਜਾਪ। ਅਸ਼ਟਪਦੀ ਜਬ ਅਕਾਰ, ਇਹ ਕਛਨਾ ਦ੍ਰਿਟੇਤਾ। ਪਾਪ ਤਵ ਕਹਿਤੇ ਹੋਤਾ, ਜਬ ਧਾਰੀ ਆਪਣ ਸੁਨ ਸਮਾਧ। ਦਾ ਬੈਰ ਵਿਰੋਧ ਇਹ ਸੰਕ ਮਾਤ, ਜਬ ਇਸਕਾ ਵਰਣ ਚਿਹਨ ਨਾ ਜਾਪਤ। ਤਬ ਹਰਕ ਸੋਗ ਹੋ ਕਿਸੇ ਵਿਆਪਤ, ਜਬ ਆਪਣੇ ਆਪ ਆਪ ਪਾਲ ਬ੍ਰਹਮ। ਤਾ ਮੋਹ ਕਾਂ ਕਿਸ ਹੋਵਦ ਪਰਮ, ਆਪਣ ਖੇਲ ਆਪ ਵਰਤੀਜਾ। ਨਾਨਕ ਕਰਨੇ ਹਾਰ ਨਾ ਦੂਜਾ, ਜਬ ਹੋਤ ਪ੍ਰਭ ਕੇਵਲ ਤਨੀ। ਤਾ ਬੰਦ ਮੁਕਤ ਕਹੋ ਕਿਸ ਕਹੋ ਗਨੀ, ਜਾ ਵੇਕੇ ਘਰ ਅਗਮੇ ਅਪਾਰ। ਤਬ ਨਰਕ ਸੁਰਗ ਕਹੋ ਕੌਣ ਅਵਤਾਰ, ਜਬ ਨਿਰਗੁਣ ਪ੍ਰਸਹਿਤ ਸੁਭਾਏ। ਤਾਬ ਸੇ ਸਖਤ ਕਹੋ ਕਤ ਜਾਏ, ਜਬ ਆਪੇ ਆਪ ਆਪਣੀ ਜੋਤ ਤਰੇ। ਤਬ ਕਮਨ ਨਿਡਰ ਕਮਨ ਕਦ ਡਰੇ, ਆਪਣ ਚਲਤੇ ਆਪ ਕਰਨੇ ਹਾਰ। ਨਾਨਕ ਠਾਕੁਰ ਅਗਮੇ ਅਪਾਰ, ਅਵਨਾਸੀ ਸੁਖ ਆਪਣੇ ਅਸਨ। ਤੇ ਜਨਮ ਮਰਨ ਕਹੋ ਕਾਂ ਬੇਨਾਸਨ, ਜਾ ਪੂਰਨ ਕਰਤਾ ਪ੍ਰਸੋਏ। ਤਬ ਜਮ ਕੀ ਤ੍ਰਾਸ ਕਹੋ ਕਿਸ ਹੋਏ, ਜਬ ਅਵਗਤ ਅਗੋਤਰ ਪ੍ਰਾਵੇਕ। ਤਬ ਚਿੱਤਰ ਗੁਪਤ ਇਸ ਪੂਛਤ ਲੇਖ, ਜਬ ਨਾਥ ਨਿਰੰਜਨ ਅਗੋਚਰ ਅਗਧ। ਤਬ ਕੌਣ ਛੁਟੇ ਕੌਣ ਬੰਧਨ ਬੱਧ, ਆਪਣੇ ਆਪ ਆਪ ਹੀ ਅਚਰਜਾ। ਨਾਨਕ ਆਪਣ ਰੂਪ ਆਪ ਹੀ ਉਪਰਜਾ, ਜੇ ਨਿਰਮਲ ਪੁਰਖ ਪੁਰਖ ਪਤ ਹੋਤਾ। ਤੈ ਬਿਨ ਮੈਲ ਕਹੋ ਕਿਆ ਤੋਤਾ, ਜੈ ਨਿਰੰਜਨ ਨਿਰੰਕਾਰ ਨਿਰਵਾਨ। ਤੇ ਕੌਣ ਕੌਮਾਨ ਕੌਣ ਅਭਿਮਾਨ, ਜੈ ਸਰੂਪ ਕੇਵਲ ਜਗਦੀਸ਼। ਤੈ ਛਲ ਛਿਦਰ ਲਗਤ ਕਹੋ ਕੀਸ, ਜੈ ਜੋਤ ਸਰੂਪੀ ਜੋ ਸੰਗ ਸੁਮਾਵੇ। ਤੈ ਕਿਸੇ ਭੂਖ ਕਮਨ ਤ੍ਰਿਪਤਾਵੇ, ਤਰਨ ਕਰਾਮਨ ਕਰਨੇ ਹਾਰ। ਨਾਨਕ ਕਰਤੇ ਕਾ ਨਾਏ ਸੁਮਾਰ, ਜਬ ਆਪਣੀ ਸੋਭਾ ਆਪਣ ਸੰਗ ਬਣਾਈ। ਤਬ ਕਮਨ ਮਾਏ ਬਾਪ ਮਿੱਤਰ ਸੁਦ ਪਾਈ, ਜੇ ਸਰਬ ਕਲਾ ਆਪੇ ਪਰਵੀਨ। ਤੈ ਵੇਦ ਕਤੇਵ ਕਹਾਂ ਕੋ ਚੀਨ, ਜਬ ਆਪਣੇ ਆਪ ਆਪ ਉਰਤਾਰ। ਤੋ ਸਗਨ ਅਬ ਸਗਨ ਕਹਾਂ ਵਿਚਾਰ, ਜੇ ਆਪਣੇ ਊਚ ਆਪਣੇ ਆਪ ਨੇਰਾ। ਤੇ ਕੌਣ ਠਾਕੁਰ ਕੌਣ ਕਹੀਏ ਤੇਰਾ, ਬਿਸਮਨ ਬਿਸਮਰਹੇ ਬਿਸਮਾਦ। ਨਾਨਕ ਆਪਣੀ ਗਤ ਜਾਣੋ ਆਪ, ਜੈ ਅਸ਼ਲ ਅਛੇਦ ਪੇ ਸੁਮਾਇਆ। ਊਗਾ ਕਿਸੇ ਵਿਆਪਤ ਮਾਇਆ, ਆਸ ਕੋ ਆਪੇ ਆਦੇਸ਼। ਇਹ ਗੁਣ ਕਾ ਨਾਹੀ ਪਰਵੇਸ਼, ਜੈ ਏਕ ਏਕ ਏਕ ਭਗਵੰਤਾ। ਤੈ ਕੌਣ ਅਚਿੰਤ ਇਸ ਲਾਗੇ ਚਿੰਤਾ, ਜੈ ਆਪਣੇ ਆਪ ਆਪ ਪਤੀਆਰਾ। ਤੇ ਕੌਣ ਕਥੇ ਕੌਣ ਸੁਣਨੇ ਹਾਰਾ, ਬਹੁ ਬੇਅੰਤ ਊਚ ਤੇ ਊਚਾ। ਨਾਨਕ ਆਪਸ ਕਹੋ ਆਪੇ ਪਹੁੰਚਾ, ਜੇ ਆਪਰ ਚੋਪਰ ਪੰਚਕਾਰ। ਇਹ ਗੁਣ ਮੈਂ ਕੀਨੂੰ ਵਿਸਤਾਰ, ਪਾਪੁਨ ਤੇ ਪਈ ਕਹਾਵਤ। ਕਉ ਨਰਕ ਓ ਸੁਰਗ ਬੰਸ਼ਾਵਤ, ਆਲ ਜਾਲ ਮਾਇਆ ਜੰਜਾਲ। ਹਉਮੈ ਮੋਹ ਪਰਮ ਪੈ ਪਾਰ, ਦੁਖ ਸੁਖ ਮਾਨ ਅਪਮਾਨ। ਅਨਕ ਪ੍ਰਕਾਰ ਕੀਓ ਬਖਿਆਨ, ਆਪਣ ਖੇਲ ਆਪ ਕਰ ਦੇਖੈ। ਖੇਲ ਸੰਕੋਚੈ ਹੋ ਨਾਨਕ ਏਕੈ, ਜੇ ਅਵਗਤ ਭਗਤ ਤੈ ਆਪ। ਜੇ ਪਸਰੇ ਪਾਸਾਰ ਸੰਤ ਪ੍ਰਤਾਪ, ਦੂਪਾ ਕਾਇਆ ਪੇ ਤਨੀ। ਉਨਕੀ ਸੋਭਾ ਉਨਹੂ ਬਣੀ, ਆਪੇ ਕੌਤਕ ਕਰੇ ਅੰਧ ਚੋਜ। ਆਪੇ ਰਸ ਭੋਗਣ ਨਿਰਜੋਗ, ਜਿਸ ਭਾਵੇ ਤਿਸੇ ਆਪਣ ਨਾਏ ਲਾਵੇ। ਜਿਸ ਭਾਵੇ ਜੇ ਖੇਲ ਖਿਲਾਵੇ, ਬੇਸੁਮਾਰ ਅਥਾਗਨ ਤੇ ਅਤੁਲੈ। ਜੋ ਬੁਲਾਓ ਤਿਉ ਨਾਨਕ ਦਾਸ ਬੋਲੇ। ਸਲੋਕ ਜੀ ਜੰਤ ਕੇ ਠਾਕੁਰ ਆਪੇ ਵਰਤਣ ਹਾਰ, ਨਾਨਕ ਏਕੋ ਪਸਰਿਆ ਦੂਜਾ ਕਹਿ ਦਿਸ਼ਟਾਰ। ਅਸ਼ਟਪਦੀ ਆਪ ਕਥੈ ਆਪ ਸੁਣਨੇ ਹਾਰ, ਆਪੇ ਏਕ ਆ ਵਿਸਥਾਰ। ਜੰਤ ਪਾਵੇ ਤਾਂ ਸਿਰ ਚੋ ਪਾਏ, ਆਪਣੇ ਪਾਣੇ ਲਏ ਸੁਮਾਏ। ਤੁਮ ਤੇ ਪਿੰਨ ਨਹੀਂ ਕਿਛ ਹੋਏ, ਆਪਣ ਸੂਤ ਸਜਤ ਪਰੋਏ। ਜਾ ਕੋ ਪ੍ਰਭ ਜੀ ਆਪ ਬੁਝਾਏ, ਸੱਚ ਨਾਮ ਸੋਈ ਜਨ ਪਾਏ। ਸੋ ਸਮਦਰਸੀ ਤੜਕਾ ਬੇਤਾ, ਨਾਨਕ ਸਗਲ ਸਿਟ ਕਾ ਜੇਤਾ। ਜੀ ਜੰਤਰ ਸਭਤਾ ਕੇ ਹਾਥ, ਦੀਨ ਦਇਆਲ ਨਾਥ ਕੋ ਨਾਥ।
جس راکھے تس کوئے نہ مارے، سو موہ جس منو بسارے، تیس تاج ابر کہاں کو جائے، سب سر ایک نرنجن رائے، جی کی جت جا کے سب ہاتھ، انتر بھار جانو ساتھ، گن ندھان بےنت پار، نانک داس سدا بلہار، پورن پور رہے دیال، سب اوپر ہووت کرپال، اپنے کرتب جانے آپ، انتر جمی رہو بیاپ، پر پالے جین بو پات، جو جو رچیو ست سے تیات، جے پاوے تے لئے ملائے، بھگت کرے ہر کے گن گائے، من انتر وشواس کر مانیا، کرن ہار نانک جانیا، جن لاگا ہر ایک کہے نائے، اس کی آسنا برتی جائے، سیوک کو سیوا بنے آئی، حکم بوجھ پرم پد پائی، ایتے اوپر نہیں بیچار، جا کے من بسیا نرنکار، بندن توڑ پئے نروائر، اندن پوجے گر کے پیر، اے لوگ سوئے پر لوگ سوئلے، نانک ہر پرویا پہ ملے، سا سنگ مل کرو انند، گن گاو پر پرمانند، رام نام تر کرو بیچار، درلبھ دے کا کرو ادھار، امرت بچن ہر کے گن گاؤ، پران ترن کا اے سواؤ، آڑ پیر پرا پیکھو نیرا، مٹے اگیان بن سے اندھیرا، سن اپدیس ہردے بساو، مان چے نانک بل پاؤ، ہلت پلت تلیو سوار، رام نام انتر اور تار، پورے گر کی پوری دیکھیا، جس من بسے تے ساج پریکھیا، من تن نام جپو لو لائے، دکھ درد من تے پہ جائے، سچ واپار کرو واپاری، درگے نبگے کیب تمہاری، ایک ٹیک رکھو من واگے، نانک بہور نہ آوے جاگے، تیتے دور کہاں کو جائے، ابرے رکھن گار تے آئے، نرپو جپے سگل پو مٹے، پر کرپا تے پرانی چھٹے، جے پرو راکھے تس ناہی دکھ، نام جگت من ہووت سوکھ، چنتا جائے مٹے اہنکار، تے جن کو کوئی نہ پہنچن ہار، سری اوپر ٹھانڈا گرسورا، نانک تا کے کارج پورا، مت پوری امرت جا کی درشت، درسن پیخت ادھر سٹ، چرن کم جا کے انوپ، سبل درسن سندر ہر روپ، تن سیوا سیوک پروان، انتر جامی پرکھ پردان، جس من بسے سہوت نحال، تاکہ نبٹنا یابت کال، امر پئے امرا پل پایا، ساد سنگ نان کر تیایا سلوک، گیان انجن گردیا، اگیان اندھیر بناس، ہر کرپا تے سنت پیٹیا، نانک من پرگاس، اشٹپدی سنت سنگ انتر پرو ڈیٹھا، نا پربھو کا لاگا میٹھا، سگل سمگری ایک سکٹ ماہے، ان کرنگ نانا درشٹا ہے، نو ند امرت پرو کا نام، دہی میں اس کا بسرام، سن سماد انگ تعینات، کہ نہ جائی اجر بسماد، تین دیکھا جس آپ دکھائے، نانک ہے جن سو جی پائے، تو انتر سو بار انت، کڑکڑ بیاپریا بھگوانت، ترن مائے آکاش پیال، سرب لوک پورن پردپال، ان تین پربت ہے پار برہم، جیسی آگیا تیسا کرم، پون پانی بیسن تر ماہے، چار کنٹ دید سے سماہے، تیستے پین نہیں کوٹھاؤ، گر پرساد نان سپاؤ، بید پران چمرت میں دیکھ، سسیر سور نکھتر میں ایک، بانی پرب کی سب کو بولے، آپے ڈول نہ کب ہوں ڈولے، سرب کلا کر کھلے کھیل، مول نہ پائی گے گنے امول، سرب جوت میں جا کی جوت، تارے او سوامی اوت پوت، گر پرساد پرم کا ناس، نانک تین میں ایو بساس، سنت جنا کا پیکھن سا برم، سنت جنا کے ہردے سب ترم، سنت جنا سنے سو بچن، سربے اپی رام سنگ رچن، جن جاتا سب کی اے رہیت، ست بچن سادھو سب کہیت، جو جو ہوئے سوئی سکھ مان، کرن کرامن ہار پرو جان، انتر بسے بار پی اوہی، نانک درسن دیکھتا موہی، آپ ست کیا سب ست، تے پرتے سگلی ادپت، تے پاوے تا کرے بستار، تے پاوے تا ایک انکار، انک کلا لکھی نہ جائے، جے پاوے تے لئے ملائے، کون نٹکم کئیے دور، آپے آپیا پر پور، انترگت جے آپ جنائے، نانگ تے جن آپ بجھائے۔

परम कटिए नानक साध संग द्वितीया पाओ मिटाए पौड़ी द्वितीया दुर्मत दूर कर गुरसेवा कर नीत राम रतन मन तन बसे तज काम क्रोध लोभ मीत मरण मिटे जीवन मिले बिनसे सगल कलेश आप तजो गोविंद भजो पाओ भगत प्रवेश लाभ मिले तोटा हिरे हर दरगे पतवंत राम नाम तन संचवे साच सहा भगवंत उठत बैठत हर पजो साधु संग प्रीत नानक दुर्मत छुट गई पार ब्रह्म बसे चीत श्लोक तीन ब्यापे जगत को तुरिया पावे कोय नानक संत निर्मल पय जिन मन वसया सोए पौड़ी तृतीया त्रै गुण बिखे फल कब उत्तम कब नीच नरक सुर्ग भ्रमतो कहो सदा सिंघारे मीत हरक शोक सहसा संसार अहो करत बिगाए जिन किए तसे ना जाननी कितवे अण क्यों पाए आद ब्याद उपादरस कहू न टूटे ताप पार ब्रह्म पूर्ण तरी न बूझे परताप मोह परम बूढ़ कणो महानरक में वास कर कृपा प्रवराख लेहो नानक तेरी आस श्लोक चतर सियाणा सूढ़ सोए जिन तड़िया अवमान चार पदार्थ अष्ट सिद्ध भज नानक हर नाम पौड़ी चतरथ चारे वेद सुन तुद तत विचार सर्व खेम कल्याण निध राम नाम जब सार नरक निवारे दुख हरे टूटे अनक कलेस मीच हुटे जमते छुटे हर कीर्तन परवेश पौ बिन से अमृत रस रंग रते निरंकार दुख दार्द अपवित्रता नासे नाम आधार सुर नरमुंजन खोजते सुख सागर गोपाल मन निर्मल मुख उजला कोई नानक सादरवाल श्लोक पंच विकार मन में बसे राते माया संग साध संग हो निर्मला नानक प्रभ के रंग पौड़ी पंचम पंच प्रधान ते जे जानो पर पंच कुसुम बास बहु रंग कणो समिथिया बल बंच न जापे न बूझिए न कुछ करत विचार स्वाद मोह रस बेदेओ अज्ञान रचियो संसार जन्म मरण बोजोन प्रमण किन्ने कर्म अनेक रचनहार न सिमरियो मन ना विचार विवेक भाव भगत भगवान संग माया लिप्त न रंच नानक बिरले पाई है जो न रचे पर पंच श्लोक खट शास्त्र ऊचो कह अंत न पारावार भगत सोह है गुण गावते नानक प्रभ के द्वार पौड़ी खष्टम खट शास्त्र कह सिमरत कथे अनेक ऊतम ऊचो पार ब्रह्म गुण अंत न जाने शेख नारद मुंजन सुख व्यास जस गावत गोविंद रसगी दे हरसों बीदे भगत रचे भगवंत मोह मान प्रम बिनसयो पाई शरण दयाल चरण कमल मन तन बसे दर्शन देख निहाल लाभ मिले तोटा हिरे साध संग लेवलाए खाट खजाना गुण दहरे नानक नाम ते आए श्लोक संत मंडल हर्ज कथ बोले सत सुखाए नानक मन संतोखी है एक स्यों लेवलाए पौड़ी सप्तम संचो नाम तान टूट न जाए पंडार संत संगत में पाई है अंत न पारावार आप तजो गोविंद भजो शरण परो हर राय दुख हर भवजल तर मन चिंदिया फल पाए आड़ पैर में हर जपे सबल जन्म परवान अंतर भार सदा संग करने हार पछाण सो साजन सो सखा मीत जो हर की मत दे नानक बलिहारण हर हर नाम जपे श्लोक आड़ पैर गुण गाई है तजिए अवर जंजाल जम कंकर जोय न सकई नानक प्रभु दयाल पौड़ी अष्टमी अष्ट सिद्ध नव निध सगल पदार्थ पूर्ण बुद्ध कवल प्रगास सदा आनंद निर्मल रीत निरोधर मंत सगल धर्म पवित्र स्नान तब मैं ऊज बसेख ज्ञान हर हर भजन पूरे गुर संग जब तरिये नानक नाम घर रंग श्लोक नारायण ने सिमरियो मोयो स्वाद विकार नानक नाम विसारे नरक सुर्ग अवतार पौड़ी नौमी नवे शिदर अपवीत हर नाम न जपे तर्क विपरीत पात्र रमे बके साध निंद कर न सुनही हर्ज बिंद हिरे पर दर्भ उदर कहताई
ਅਗਨ ਨਾ ਨਿਵਰੇ, ਤ੍ਰਿਸ਼ਨਾ ਨਾ ਬੁਝਾਈ, ਹਰ ਸੇਵਾ ਬਿਨ ਇਹ ਫਲ ਲਾਗੇ। ਨਾਨਕ ਪ੍ਰਭ ਵਿਸਰਤ ਮਰ ਜਮੇ ਅਭਾਗੇ ਸਲੋਕ, ਤਦ ਦੇਖੋ ਇਕ ਮੈਂ ਫਿਰਿਓ, ਜਦ ਦੇਖੋ ਤਦ ਸੋਏ, ਮਨ ਬਸ ਆਵੇ ਨਾਨਕ, ਜੇ ਪੂਰਨ ਕਿਰਪਾ ਹੋਏ ਪੌੜੀ। ਦਸਵੀਂ ਦਸ ਦੁਆਰ ਬਸ ਕੀਨੇ, ਮਨ ਸੰਤੋਖ ਨਾਮ ਜਪ ਲੀਨੇ, ਕਰਨੀ ਸੁਣੀਏ ਜਸ ਗੋਪਾਲ, ਨੈਣੀ ਪੇਖਤ ਸਾ ਦਿਆਲ, ਰਸਨਾ ਗੁਣ ਗਾਵੇ ਬੇਅੰਤ, ਮਨ ਮੈ ਚਿਤਵੇ ਪੂਰਨ ਭਗਵੰਤ, ਹਸਤ ਚਰਨ ਸੰਟੈਲ ਕਮਾਈਏ, ਨਾਨਕ ਇਹੋ ਸੰਜਮ ਪ੍ਰਭ ਕਿਰਪਾ ਪਾਈਏ। ਸਲੋਕ ਏਕੋ ਏਕ ਬਖਾਨੀਏ, ਬਿਰਲਾ ਜਾਣੇ ਸਵਾਦ, ਗੁਣ ਗੋਬਿੰਦ ਨਾ ਜਾਣੀਏ, ਨਾਨਕ ਸਭ ਸਮਾਦ ਪੌੜੀ। ਏਕਾਸੀ ਨਿਵਿਟ ਪੇਖੋ ਹਰ ਰਾਮ, ਇੰਦਰੀ ਬਸ ਕਰ ਸੁਣੋ ਹਰ ਨਾਮ, ਮਨ ਸੰਤੋਖ ਸਰਬ ਜੀ ਦਇਆ, ਇਨ ਵਿਦ ਵਰਤ ਸੰਪੂਰਨ ਪਇਆ, ਤਾਪਤ ਮਨ ਰਾਖੇ ਇਕਠਾਏ, ਮਨ ਤਨ ਸੁਧ ਜਪਤ ਹਰਨਾਏ, ਸਭ ਮੈਂ ਪੂਰ ਹੈ ਪਾਰ ਬ੍ਰਹਮ, ਨਾਨਕ ਹਰ ਕੀਰਤਨ ਕਰ ਅਟਲ ਇਹੋ ਧਰਮ। ਸਲੋਕ ਦੁਰਮਤ ਹਰੀ ਸੇਵਾ ਕਰੀ, ਭੇਟੇ ਸਦ ਕਿਰਪਾਲ, ਨਾਨਕ ਪ੍ਰਸੂ ਮਿਲ ਰਹੇ, ਬਿਨਸੇ ਸਗਲ ਜੰਜਾਲ ਪੌੜੀ। ਦੁਆਸਤੀ ਦਾਨ ਨਾਮ ਇਸਨਾਨ, ਹਰ ਕੀ ਪੈਦ ਕਰੋ ਤਜਮਾਨ, ਹਰ ਅੰਮ੍ਰਿਤ ਪਾਨ ਕਰੋ ਸਾਧ ਸੰਗ, ਮਨ ਤ੍ਰਿਪਤਾ ਸੇ ਕੀਰਤਨ ਪ੍ਰਵਰੰਗ, ਕੋਮਲ ਬਾਣੀ ਸਭ ਕੋ ਸੰਤੁਖ, ਪੰਚ ਪੂ ਆਤਮਾ ਹਰ ਨਾਮ ਰਸ ਪੁਖ, ਗੁਰਪੂਰੇ ਤੇ ਇਹ ਨਿਹ ਚੌਪਾਈਏ, ਨਾਨਕ ਰਾਮ ਰਮਤ ਫਿਰ ਜੂਨ ਨਾ ਆਈਏ। ਸਲੋਕ ਤੀਨ ਗੁਣਾ ਮੈਂ ਵਿਆਪਿਆ, ਪੂਰਨ ਹੋਤ ਨਾ ਕਾਮ, ਪਤਤ ਉਦਾਹਰਣ ਮਨ ਬਸੈ, ਨਾਨਕ ਛੂਟੇ ਨਾਮ ਪੌੜੀ। ਤ੍ਰਉ ਸੀ ਤੀਨ ਤਾਪ ਸੰਸਾਰ, ਆਪਤ ਜਾਤ ਨਰਕ ਅਵਤਾਰ, ਹਰ ਹਰ ਭਜਨ ਨਾ ਮਨ ਮੈਂ ਆਇਓ, ਸੁਖ ਸਾਗਰ ਪ੍ਰਭ ਨਿਖ ਨੰਗਾਇਓ, ਹਰ ਸੋਖ ਕਾ ਦੇ ਕਰ ਬਾਧਿਓ, ਦੀਰਘ ਰੋਪ ਮਾਇਆ ਆਸਾਧਿਓ, ਦਿਨੇ ਪਕਾਰ ਕਰ ਸੁਣ ਪਾਇਓ, ਨੈਣੀ ਨੀਂਦ ਸੁਪਨ ਬਰੜਾਇਓ, ਹਰ ਬਿਸਰਤ ਹੋਵਤ ਇਹ ਹਾਲ, ਸਰਨਾਂਗ ਪ੍ਰਪੁਰਖ ਦਇਆਲ। ਸਲੋਕ ਚਾਰ ਕੁੰਟ ਚੌਦੇ ਪਵਨ, ਸਗਲ ਵਿਆਪਤ ਰਾਮ, ਨਾਨਕ ਪੂਨ ਨਾ ਦੇਖੀਏ, ਪੂਰਨਤਾ ਕੇ ਕਾਮ ਪੌੜੀ। ਚੌਦੇ ਚਾਰ ਕੁੰਟ ਪ੍ਰਵਿਆਪ, ਸਗਲ ਪਵਨ ਪੂਰਨ ਪ੍ਰਤਾਪ, ਦਸੇ ਦਿਸਾ ਰਵਿਆ ਪ੍ਰਭ ਏਕ, ਤਰਨ ਆਕਾਸ ਹਮੇ ਪ੍ਰਾਪੇਖ, ਜਲ ਥਲ ਬਨ ਪਰਬਤ ਪਾਤਾਲ, ਪਰਮੇਸ਼ਵਰ ਤੇ ਬਸੇ ਦਇਆਲ, ਸੂਖਮ ਅਸਥੂਲ ਸਗਲ ਭਗਵਾਨ, ਨਾਨਕ ਗੁਰਮੁਖ ਬ੍ਰਹਮ ਪਛਾਨ। ਸਲੋਕ ਆਤਮ ਜੀਤਾ ਗੁਰਮਤੀ, ਗੁਣ ਗਾਏ ਗੋਬਿੰਦ, ਸੰਤ ਪ੍ਰਸਾਦੀ ਪੈ ਮਿਟੇ, ਨਾਨਕ ਬਿਨਸੀ ਚਿੰਦ ਪੌੜੀ। ਅਮਾਵਸ ਆਤਮ ਸੁਖੀ ਭਏ, ਸੰਤੋਖ ਦੀਆ ਗੁਰਦੇਵ, ਮੰਤਨ ਸੀਤਲ ਸਾਂਤ ਸਹਿਜ, ਲਾਗਾ ਪ੍ਰਭ ਕੀ ਸੇਵ, ਟੂਟੇ ਬੰਧਨ ਬਹੁ ਵਿਕਾਰ, ਸਬਲ ਪੂਰਨਤਾ ਕੇ ਕਾਮ, ਦੁਰਮਤ ਮਿਟੀ ਹੋਮ ਮੈਂ ਛੁਟੀ, ਸਿਮਰਤ ਹਰ ਕੋ ਨਾਮ, ਸਰਣ ਗਈ ਪਾਰ ਬ੍ਰਹਮ ਕੀ, ਮਿਟਿਆ ਆਵਾ ਗਮਨ, ਆਪ ਤਰਿਆ ਕੁਟੰਬ ਸਿਉ, ਗੁਣ ਗੋਬਿੰਦ ਪ੍ਰਭ ਰਮਨ, ਹਰ ਕੀ ਟਹਿਲ ਕਮਾਵਣੀ, ਜਪਗੇ ਪ੍ਰਭ ਕਾ ਨਾਮ, ਗੁਰਪੂਰੇ ਤੇ ਪਾਇਆ, ਨਾਨਕ ਸੁਖ ਬਸਰਾਮ। ਸਲੋਕ ਪੂਰਨ ਕਭੂ ਨਾ ਡੋਲਤਾ, ਪੂਰਾ ਕੀਆ ਪ੍ਰਭ ਆਪ, ਦਿਨ ਦਿਨ ਚੜੇ ਸਵਾਇਆ, ਨਾਨਕ ਹੋਤ ਨਾ ਘਾਟ ਪੌੜੀ। ਪੂਰਨਮਾ ਪੂਰਨ ਪ੍ਰਵੇਕ, ਕਰਨ ਕਰਨ ਸਮਰੱਥ, ਜੀ ਜੰਤ ਦਇਆਲ ਪੁਰਖ, ਤਵੀ ਉਪਰ ਜਾ ਕਾ ਹੱਥ, ਗੁਣ ਨਿਧਾਨ ਗੋਬਿੰਦ ਗੁਰ, ਕੀਆ ਜਾ ਕਾ ਹੋਏ, ਅੰਤਰਜਾਮੀ ਪ੍ਰਭ ਸੁਜਾਨ, ਅਲਖ ਨਿਰੰਜਨ ਸੋਏ, ਪਾਰ ਬ੍ਰਹਮ ਪਰਮੇਸ਼ਵਰੋ, ਸਬਦ ਜਾਨਣ ਹਾਰ, ਸੰਤ ਸਹਾਈ ਸਰਨ ਜੋਗ, ਆੜ ਪੈਰ ਨਮਸਕਾਰ, ਅਕਥ ਕਥਾ ਨੈ ਬੂਝੀਏ, ਸਿਮਰੋ ਹਰ ਕੇ ਚਰਨ, ਪਤਤ ਉਧਾਰਨ ਅਨਾਥਨਾਥ, ਨਾਨਕ ਪ੍ਰਭ ਕੀ ਸਰਨ। ਸਰੋਕ ਦੁਖ ਬਿਨਸੇ ਸਹਿਸਾ ਗਏ, ਸਰਨ ਗਹੀ ਹਰ ਰਾਏ, ਮਨ ਚਿੰਦੇ ਫਲ ਪਾਇਆ, ਨਾਨਕ ਹਰ ਗੁਣ ਗਾਏ ਪੌੜੀ। ਕੋਈ ਗਾਵੇ ਕੋ ਸੁਣੇ, ਕੋਈ ਕਰੇ ਵਿਚਾਰ, ਕੋ ਉਪਦੇਸੇ ਕੋ ਦ੍ਰਿੜੇ, ਜਿਸਕਾ ਹੋਏ ਉਧਾਰ, ਕਿਲਵੇ ਕਾਟੇ ਹੋਏ ਨਿਰਮਲਾ, ਜਨਮ ਜਨਮ ਮਲ ਜਾਏ, ਫਲਤ ਪਲਤ ਮੁਖ ਉਜਲਾ, ਨੈ ਪੋਹੈ ਤਸੁਮਾਏ, ਸੋ ਸੁਰਤਾ ਸੋ ਬੈਸਨੋ, ਸੋ ਗਿਆਨੀ ਤਨਵੰਤ, ਸੋ ਸੂਰਾ ਕੁਲਵੰਤ ਸੋਏ, ਜਿਨ ਪੜਿਆ ਭਗਵੰਤ, ਖੱਤਰੀ ਬ੍ਰਾਹਮਣ ਸੂਦ ਬੈਸ, ਉਦਰੇ ਸਿਮਰ ਚੰਡਾਲ, ਜਿਨ ਜਾਨਿਓ ਪ੍ਰਭ ਆਪਣਾ, ਨਾਨਕ ਤਿਸੈ ਰਵਾਲ, ਗੌੜੀ ਕੀ ਵਾਰ, ਮਹੱਲਾ ਚੌਥਾ, ਇਕ ਓਅੰਕਾਰ, ਸਤਗੁਰ ਪ੍ਰਸਾਦ। ਸਲੋਕ ਮਹੱਲਾ ਚੌਥਾ, ਸਤਿਗੁਰ ਪੁਰਖ ਦਇਆਲ ਹੈ,
ਜਿਸਨੁ ਸੰਤ ਸਭ ਕੋਇ ਏਕ ਦਿਸ਼ਟ ਕਰ ਦੇਖਦਾ ਮਨ ਭਾਵਨੀ ਤੇ ਸਿੱਧ ਹੋਏ ਸਗੁਰ ਵਿਚ ਅੰਮ੍ਰਿਤ ਹੈ ਹਰ ਉੱਤਮ ਹਰ ਪਾਸ ਹੋਏ ਨਾਨਕ ਕਿਰਪਾ ਤੇ ਹਰ ਧਿਆਈ ਹੈ ਗੁਰਮੁਖ ਭਾਵੇ ਕੋਏ ਮਹੱਲਾ ਚੌਥਾ ਹਉਮੈ ਮਾਇਆ ਸਭ ਬਿਖ ਹੈ ਨਿਤ ਜਗ ਤੋਟਾ ਸੰਸਾਰ ਲਹਾਰ ਤਨ ਖੱਟਿਆ ਗੁਰਮੁਖ ਸ਼ਬਦ ਵਿਚਾਰ ਹਉਮੈ ਮਾਇਲ ਬੇਕੁਤਰ ਹਰ ਅੰਮ੍ਰਿਤ ਹਰ ਉਰ ਧਾਰ ਸਭ ਕਾਜ ਤਿਨ ਕੇ ਸਿੱਧ ਹੈ ਜਿਨ ਗੁਰਮੁਖ ਕਿਰਪਾ ਧਾਰ ਨਾਨਕ ਜੋ ਤੁਰ ਮਿਲੇ ਸੇ ਮਿਲ ਰਹੇ ਹਰ ਮੇਲੇ ਸਿਰਜਣਹਾਰ ਪੌੜੀ ਤੂੰ ਸੱਚਾ ਸਾਹਿਬ ਸੱਚ ਹੈ ਸਭ ਸੱਚਾ ਗੋਸਾਈ ਤੁਧ ਨੂੰ ਸਭ ਤੇ ਆਏਂਦੀ ਸਭ ਲੱਗੇ ਤੇਰੀ ਪਾਈ ਤੇਰੀ ਸਿਫਤ ਸਵਾਲੇ ਸਰੂਪ ਹੈ ਜਿਨ ਕੀਤੀ ਤਿਸ ਪਾਰ ਲੰਘਾਈ ਗੁਰਮੁਖਾਂ ਨੂੰ ਫਲ ਪਾਏਂਦਾ ਸਚ ਨਾਮ ਸਮਾਈ ਵੱਡੇ ਮੇਰੇ ਸਾਹਿਬਾ ਵੱਡੀ ਤੇਰੀ ਵਡਿਆਈ ਸਲੋਕ ਮਹੱਲਾ ਚੌਥਾ ਲਿਣ ਨਾਵੇ ਹੋਰ ਸਲਾਹਣਾ ਸਾ ਬੋਲਣ ਫਿੱਕਾ ਸਾਧ ਮਨ ਅਹੰਕਾਰ ਸਲਾਹਦੇ ਹੋਮੇ ਮਮਤਾਵਾਦ ਜਿਨ ਸਾ ਰਹਨ ਸੇ ਮਰੇ ਖਪ ਜਾਵੇ ਸਾਪ ਅਪਵਾਦ ਜਨ ਨਾਨਕ ਗੁਰਮੁਖ ਉਭਰੇ ਜਪ ਹਰ ਹਰ ਪਰਮਾਨਾਦ ਮਹੱਲਾ ਚੌਥਾ ਸਤਿਗੁਰ ਹਰ ਪ੍ਰਦਸ ਨਾਮ ਧਿਆਈ ਮਨ ਹਰੀ ਨਾਨਕ ਨਾਮ ਪਵਿੱਤ ਹਰ ਮੁਖ ਬੋਲੀ ਸਬਦ ਪਰ ਹਰੀ ਪੌੜੀ ਤੂੰ ਆਪੇ ਆਪ ਨਿਰੰਕਾਰ ਹੈ ਨਿਰੰਜਨ ਹਰ ਰਾਇਆ ਜਿਨੀ ਤੂੰ ਇੱਕ ਮਨ ਸੱਚ ਧਿਆਇਆ ਤਿਨਕਾ ਸਭ ਦੁੱਖ ਗਵਾਇਆ ਤੇਰਾ ਸਰੀਕ ਕੋ ਨਾਹੀ ਜਿਸਨੂੰ ਲਵੇ ਲਾਇ ਸੁਣਾਇਆ ਤੂੰ ਜੇਵੜ ਦਾਤਾ ਤੂੰ ਹੈ ਨਿਰੰਜਨਾ ਤੂੰ ਹੈ ਸੱਚ ਮੇਰੇ ਮਨ ਪਾਇਆ ਸੱਚੇ ਮੇਰੇ ਸਾਹਿਬਾ ਸੱਚੇ ਸਚਨਾਇਆ ਸਲੋਕ ਮਹੱਲਾ ਚੌਥਾ ਮਨ ਅੰਤਰ ਹੋ ਮੈ ਰੋਗ ਹੈ ਪ੍ਰਾਂ ਭੁੱਲੇ ਮਨਮੁਖ ਦੁਰਜਨਾ ਨਾਨਕ ਰੋਗ ਗਵਾਏ ਮਿਲ ਸਤਿਗੁਰ ਸਾਧੂ ਸੱਜਣਾ ਮਹੱਲਾ ਚੌਥਾ ਮਨ ਤਾ ਰੱਤਾ ਰੰਗ ਸਿਉ ਗੁਰਮੁਖ ਹਰ ਗੁਣ ਤਾਸ ਜਨ ਨਾਨਕ ਹਰ ਸਰਣਾਗਤੀ ਹਰ ਮੇਲੇ ਗੁਰਸਾਬਾਸ ਪੌੜੀ ਤੂੰ ਕਰਤਾ ਪੁਰਖ ਅਗੰਮ ਹੈ ਇਸ ਨਾਲ ਤੂੰ ਵੜੀ ਹੈ ਤੂੰ ਜੇਵੜ ਹੋਏ ਸੋ ਆਖੀਏ ਤੂੰ ਜੇਗਾ ਤੂੰ ਹੈ ਪੜੀਏ ਤੂੰ ਘਟ ਘਟ ਇਕ ਵਰਤਦਾ ਗੁਰਮੁਖ ਪਰ ਗੜੀਏ ਤੂੰ ਸੱਚਾ ਸਭ ਸਦਾ ਖਸਮ ਹੈ ਸਭ ਦੂ ਤੂੰ ਚੜੀਏ ਤੂੰ ਕਰੇ ਸੋ ਸੱਚੇ ਹੋਏ ਸੀ ਤਾਂ ਕਾਇਤ ਕੜੀਏ ਸਲੋਕ ਮਹੱਲਾ ਚੌਥਾ ਮੈਂ ਮੰਤਨ ਪ੍ਰੇਮ ਪ੍ਰਮ ਕਾ ਅੱਠੇ ਪੈਰ ਲਗਨ ਜਨ ਨਾਨਕ ਕਿਰਪਾ ਧਾਰ ਪ੍ਰਭ ਸਤਿਗੁਰ ਸੁਖ ਵਸਨ ਮਹੱਲਾ ਚੌਥਾ ਜਿਨ ਅੰਦਰ ਪ੍ਰੀਤ ਪ੍ਰਮ ਕੀ ਜੋ ਬੋਲਣ ਤਿਵੇ ਸੁਹਨ ਨਾਨਕ ਹਰ ਆਪੇ ਜਾਣਦਾ ਜਿਨ ਲਾਈ ਪ੍ਰੀਤ ਪ੍ਰਨ ਪੌੜੀ ਤੂੰ ਕਰਤਾ ਆਪ ਫੁੱਲ ਹੈ ਫੁੱਲਣ ਵਿਚ ਨਾਗੀ ਤੂੰ ਕਰੇ ਸੋ ਸੱਚੇ ਪਲਾ ਹੈ ਗੁਰਸ਼ਬਦ ਬੁਝਾਗੀ ਤੂੰ ਕਰਨ ਕਾਨ ਸਮਰੱਥ ਹੈ ਦੂਜਾ ਕੋ ਨਾਗੀ ਤੂੰ ਸਾਹਿਬ ਅਗਮ ਦਿਆਲ ਹੈ ਸਭ ਤੁਧ ਧਿਆਗੀ ਸਭ ਜੀਤ ਤਰੇ ਤੂੰ ਸਭ ਸਦਾ ਤੂੰ ਸਭ ਛਿੜਾਗੀ ਸਲੋਕ ਮਹੱਲਾ ਚੌਥਾ ਸੁਣ ਸਾਜਨ ਪ੍ਰੇਮ ਸੰਦੇਸਰਾ ਅੱਖੀ ਤਾਰ ਲਗਨ ਗੁਰ ਤੁੱਠੇ ਸੱਜਣ ਮੇਲਿਆ ਜਨ ਨਾਨਕ ਸੁਖ ਸੁਵਨ ਮਹੱਲਾ ਚੌਥਾ ਸਤਿਗੁਰ ਦਾਤਾ ਦਿਆਲ ਹੈ ਜਿਸਨੂੰ ਦਇਆ ਸਦਾ ਹੋਏ ਸਤਿਗੁਰ ਅੰਦਰੋਂ ਨਿਰਵੈਰ ਹੈ ਸਭ ਦੇਖੇ ਬ੍ਰਹਮ ਇਕ ਸੋਏ ਨਿਰਵੈਰਾ ਨਾਲ ਜੇ ਵੈਰ ਚਲਾਏਂਦੇ ਤਿੰਨ ਵਿਚੋਂ ਤਿਸ਼ਟਿਆ ਨਾ ਕੋਏ ਸਤਿਗੁਰ ਸਭਨਾ ਦਾ ਭਲਾ ਮਨਾਏਂਦਾ ਏਦਾ ਬੁਰਾ ਕਿਉਂ ਹੋਏ ਸਤਿਗੁਰ ਨੂੰ ਜਿਆ ਕੋ ਇੱਛਦਾ ਤੇਖਾ ਫਲ ਪਾਏ ਕੋਏ ਨਾਨਕ ਕਰਤਾ ਸਭ ਕੁਝ ਜਾਣਦਾ ਜਿੱਦੂ ਕਿਛ ਗੁੱਜਾ ਨਾ ਹੋਏ ਪੌੜੀ ਜਿਸਨੂੰ ਸਾਹਿਬ ਵੱਡਾ ਕਰੇ ਸੋਈ ਵੱਡ ਜਾਣੀ ਜੇ ਸਾਹਿਬ ਭਾਵੇ ਤੇ ਬਖਸ ਲੈ ਸੋ ਸਾਹਿਬ ਮਨ ਪਾਣੀ ਜੇ ਕੋ ਉਸ ਦੀ ਰੀਸ ਕਰੇ ਸੋ ਮੂੜ ਅਜਾਣੀ ਜਿਸਨੂੰ ਸਤਿਗੁਰ ਮਿਲੇ ਸੋ ਗੁਣ ਰਵੇ ਗੁਣ ਆਖ ਵਖਾਣੀ ਨਾਨਕ ਸੱਚਾ ਸੱਚ ਹੈ ਬੁੱਝ ਸੱਚ ਸੁਮਾਣੀ ਸਲੋਕ ਮਹੱਲਾ ਚੌਥਾ ਹਰ ਸਤ ਨਿਰੰਜਨ ਅਮਰ ਹੈ ਨਿਰਭਉ ਨਿਰਵੈਰ ਨਿਰੰਕਾਰ ਜਿਨ ਜਪਿਆ ਇਕ ਮਨ ਇਕ ਚਿੱਤ ਤਿਨ ਲੱਥਾ ਹੋਮੇ ਪਾਰ ਜਿਨ ਗੁਰਮੁਖ ਹਰ ਆਰਾਧਿਆ ਤਿਨ ਸੰਤ ਜਿਨਾ ਜੈਕਾਰ ਕੋਈ ਨਿੰਦਾ ਕਰੇ ਪੂਰੇ ਸਤਿਗੁਰੂ ਕੀ ਤਿਸ ਨੂੰ ਫਿੱਟ ਫਿੱਟ ਕਹੇ ਸਭ ਸੰਸਾਰ ਸਗੁਰ ਵਿਚ ਆਪ ਵਰਤਦਾ ਹਰ ਆਪੇ ਰੱਖਣ ਹਾਰ ਧਨ ਧਨ ਗੁਰੂ ਗੁਣ ਗਾਵਦਾ ਤਿਸ ਨੂੰ ਸਦਾ ਸਦਾ ਨਮਸਕਾਰ ਜਨ ਨਾਨਕ ਤਿਨ ਕਉ ਵਾਰਿਆ ਜਿਨ ਜਪਿਆ ਸਿਰਜਣਹਾਰ ਮਹੱਲਾ ਚੌਥਾ ਆਪੇ ਧਰਤੀ ਸਾਜੀਅਨ ਆਪੇ ਆਕਾਸ ਵਿਚ ਆਪੇ ਜੰਤ ਉਪਾਇਨ

ਸਤ ਪੌੜੀ ਤੂੰ ਸੱਚਾ ਸਾਹਿਬ ਸੱਚ ਹੈ ਸੱਚ ਸੱਚੇ ਪਾਵੇ ਜੋਤ ਸੱਚ ਸਲਾਹ ਦੇ ਤਿੰਨ ਜਮ ਕੰਕਰ ਨੇੜ ਨ ਆਏ ਤਿੰਨ ਕੇ ਮੁਖ ਦਰ ਉਜਲੇ ਜਿਨ ਹਰ ਹਿਰਦੇ ਸੱਚਾ ਪਾਵੇ ਕੂੜਿਆਰ ਪਿਛਾ ਸਟੀਅਨ ਉੜ ਹਿਰਦੇ ਕਪਟ ਮਹਾ ਦੁਖ ਪਾਵੇ ਮੋਹ ਕਾਲੇ ਕੂੜਿਆਰੀਆਂ ਕੂੜਿਆਰ ਕੂੜੋ ਹੋਏ ਜਾਵੇ ਸਲੋਕ ਮਹੱਲਾ ਚੌਥਾ ਸਗੁਰ ਧਰਤੀ ਧਰਮ ਹੈ ਇਸ ਵਿਚ ਜੇਗਾ ਕੋ ਬੀਜੇ ਤੇਗਾ ਫਲ ਪਾਏ ਗੁਰ ਸਿੱਖੀ ਅੰਮ੍ਰਿਤ ਬੀਜਿਆ ਤਿਨ ਅੰਮ੍ਰਿਤ ਫਲ ਘਰ ਪਾਏ ਓਨਾ ਹਲਤ ਪਲਤ ਮੁਖ ਉਜਲੇ ਓਏ ਹਰ ਦਰਗੇ ਸੱਚੀ ਪਏ ਨਾਏ ਇਕ ਨਾ ਅੰਦਰ ਖੋਟ ਨਿਰ ਖੋੜ ਕਮਾਵੇ ਓਏ ਜੇਗਾ ਬੀਜੇ ਤੇਗਾ ਫਲ ਕਾਏ ਜਾਂ ਸਤਗੁਰ ਸਰਾਪ ਨਦਰ ਕਰ ਦੇਖੇ ਸਵਾਬ ਗੀਰ ਸਭ ਉਗੜ ਆਏ ਓਏ ਜੇਗਾ ਚਿਤਵੇ ਨਿਤ ਤੇਗਾ ਪਾਇਨ ਓਏ ਤੇਹੋ ਜੇਹੇ ਦਈਏ ਵਜਾਏ ਨਾਨਕ ਦੁਈ ਸ੍ਰੀ ਖਸਮ ਆਪੇ ਵਰਤੈ ਨਿਤ ਕਰ ਕਰ ਦੇਖੇ ਚਲਤ ਸੁਭਾਏ ਮਹੱਲਾ ਚੌਥਾ ਇਕ ਮਨ ਇਕ ਵਰਤਦਾ ਜਿਦ ਲੱਗੇ ਸੋਥਾ ਏ ਪਾਏ ਕੋਈ ਗੱਲਾਂ ਕਰੇ ਕਨੇਰੀਆਂ ਜੇ ਕਰ ਵਥ ਹੋਵੇ ਸਾਈ ਖਾਏ ਬਿਨ ਸਤਿਗੁਰ ਸੋਝੀ ਨਾ ਪਵੇ ਅਹੰਕਾਰ ਨਾ ਵਿਚੋਂ ਜਾਏ ਅਹੰਕਾਰੀਆਂ ਨੂੰ ਦੁੱਖ ਭੁੱਖ ਹੈ ਹੱਥ ਡੇ ਕਰ ਕਰ ਮੰਗਾਏ ਕੂੜ ਠੱਗੀ ਗੁੱਜੀ ਨਾ ਰਹੇ ਮੁਲੰਮਾ ਪਾਜ ਲੈ ਜਾਏ ਜਿਸ ਹੋਵੇ ਪੂਰਬ ਲਿਖਿਆ ਤਿਸ ਸਤਿਗੁਰ ਮਿਲੇ ਭਰਵੇ ਆਏ ਜੋ ਲੋਹਾ ਪਾਰਸ ਪੇਟੀ ਹੈ ਮਿਲ ਸੰਗਤ ਸਵਰਨ ਹੋਏ ਜਾਏ ਜਨ ਨਾਨਕੇ ਪ੍ਰਾ ਤੂੰ ਤਣੀ ਜੋ ਪਾਵੇ ਤੇਰੇ ਚਲਾਏ ਪੌੜੀ ਜਿਨ ਘਰ ਗਿਰਦੇ ਸੇਵਿਆ ਤਿਨ ਘਰ ਆਪ ਮਿਲਾਏ ਗੁਣ ਕੀ ਸਾਂਝ ਤਿਨ ਸਿਉ ਕਰੀ ਤਬ ਅਵਗੁਣ ਸ਼ਬਦ ਜਲਾਏ ਔਗੁਣ ਵਿਕਣ ਪੱਲਰੀ ਜੇ ਦੇਹ ਸੋ ਸੱਚੇ ਪਾਏ ਬਲਿਹਾਰੀ ਗੁਰੇ ਆਪਣੇ ਜਿਨ ਔਗੁਣ ਮੇਟ ਗੁਰ ਪ੍ਰਗਟੀ ਆਏ ਵੱਡੀ ਵਡਿਆਈ ਵੱਡੇ ਕੀ ਗੁਰਮੁਖ ਆ ਲਾਏ ਸਲੋਕ ਮਹੱਲਾ ਚੌਥਾ ਸਤਿਗੁਰ ਵਿਚ ਵੱਡੀ ਵਡਿਆਈ ਜੋ ਅਨਦਿਨ ਹਰ ਹਰ ਨਾਮ ਧਿਆਵੇ ਹਰ ਹਰ ਨਾਮ ਰਮਤ ਸੁਰ ਸੰਜਮ ਹਰ ਨਾਮੇ ਕੀ ਤ੍ਰਿਪਤਾਵੇ ਹਰ ਨਾਮ ਤਾਣ ਹਰ ਨਾਮ ਦੀਵਾਨ ਹਰ ਨਾਮੋ ਰਖ ਕਰਾਵੇ ਜੋ ਚਿਤ ਲਾਏ ਪੂਜੇ ਗੁਰ ਮੂਰਤ ਸੋ ਮਨ ਇੱਛੇ ਫਲ ਪਾਵੇ ਜੋ ਨਿੰਦਾ ਕਰੇ ਸਤਿਗੁਰ ਪੂਰੇ ਕੀ ਤੇ ਕਰਤਾ ਮਾਰ ਦੇਵਾਵੇ ਫਿਰ ਉਹ ਵੇਲਾ ਉਸ ਹੱਥ ਨ ਆਵੇ ਉਹ ਆਪਣਾ ਬੀਜਿਆ ਆਪੇ ਖਾਵੇ ਨਰਕ ਕੋਰ ਮੋਹ ਕਾਲੇ ਖੜਿਆ ਜੋ ਤਸਕਰ ਪਾਏ ਗਲਾਵੇ ਫਿਰ ਸਤਿਗੁਰ ਕੀ ਸਰਣੀ ਪਵੇ ਤਾਂ ਉਭਰੇ ਜਾਂ ਹਰ ਹਰ ਨਾਮ ਧਿਆਵੇ ਹਰ ਬਾਤਾਂ ਆ ਸੁਣਾਏ ਨਾਨਕ ਹਰ ਕਰਤੇ ਇਹ ਵੇ ਪਾਵੇ ਮਹੱਲਾ ਚੌਥਾ ਪੂਰੇ ਗੁਰ ਕਾ ਹੁਕਮ ਨਾ ਮੰਨੇ ਉਹ ਮਨਮੁਖ ਅਗਿਆਨ ਮੁੱਠਾ ਦੁਖਮਾਇਆ ਉਸ ਅੰਦਰ ਕੂੜ ਕੂੜ ਕਰ ਬੁੱਝੇ ਅਣਹੋਂਦੇ ਝਗੜੇ ਦਈਏ ਉਸ ਦੇ ਗਲ ਪਾਇਆ ਉਹ ਗੱਲ ਭਰੋਸੀ ਕਰੇ ਬਹੁ ਤੇਰੀ ਉਸ ਦਾ ਬੋਲਿਆ ਕਿਸੇ ਨਾ ਪਾਇਆ ਉਹ ਕਰ ਕਰ ਹੰਡੇ ਜੋਰਨ ਦੁਹਾਗਣ ਉਸ ਨਾਲ ਮੋਹ ਜੋੜੇ ਉਸ ਪੀ ਲੱਛਣ ਲਾਇਆ ਗੁਰਮੁਖ ਹੋਏ ਸੋ ਅਲਿਪਤੋ ਵਰਤੇ ਉਸ ਦਾ ਪਾਸ ਛੱਡ ਗੁਰ ਪਾਸ ਬਹਿ ਜਾਇਆ ਜੋ ਗੁਰ ਗੋਪੇ ਆਪਣਾ ਸੋ ਪਲਾ ਨਾਹੀ ਪੰਚੋ ਉਹ ਲਾਹ ਮੂਲ ਸਭ ਗਵਾਇਆ ਪਹਿਲਾ ਆਗਮ ਨਿਗਮ ਨਾਨਕ ਆਗ ਸੁਣਾਏ ਪੂਰੇ ਗੁਰ ਕਾ ਬਚਨੀ ਉੱਪਰ ਆਇਆ ਗੁਰਸਿੱਖਾਂ ਵਡਿਆਈ ਭਾਵੇ ਗੁਰ ਪੂਰੇ ਕੀ ਮਨ ਮੁੱਖਾਂ ਉਹ ਵੇਲਾ ਹੱਥ ਨਾ ਆਇਆ ਪੌੜੀ ਸੱਚ ਸੱਚਾ ਸਭ ਦੂ ਵੱਡਾ ਹੈ ਸੋ ਲਏ ਜਿਸ ਸਤਿਗੁਰ ਟਿੱਕੇ ਸੋ ਸਤਿਗੁਰ ਜੇ ਸੱਚ ਤੇ ਆਏਂਦਾ ਸੱਚ ਸੱਚਾ ਸਤਿਗੁਰ ਇੱਕੇ ਸੋਈ ਸ ਗੁਰਪੁਰਖ ਹੈ ਜਿਰ ਪੰਜੇ ਦੂਤ ਕੀਤੇ ਵਸ ਛਿੱਕੇ ਜੇ ਬਿਨ ਸਤਿਗੁਰ ਸੇਵੇ ਆਪ ਗਣਾਏਂਦੇ ਤਿਨ ਅੰਦਰ ਕੂੜ ਫਿੱਟ ਫਿੱਟ ਮੋਹ ਫਿੱਕੇ ਓਏ ਬੋਲੇ ਕਿਸੇ ਨਾ ਪਾਵਨੀ ਮੋਹ ਕਾਲੇ ਸਤਿਗੁਰ ਤੇ ਚੁੱਕੇ ਸਲੋਕ ਮਹੱਲਾ ਚੌਥਾ ਹਰ ਪ੍ਰਭ ਕਾ ਸਭ ਖੇਤ ਹੈ ਹਰ ਆਪ ਕਿਰਸਾ ਨੀ ਲਾਇਆ ਗੁਰਮੁਖ ਬਗਸ ਜਮਾਈਨ ਮਨਮੁਖੀ ਮੂਲ ਗਵਾਇਆ ਸਭ ਕੋ ਬੀਜੇ ਆਪਣੇ ਪਲੇ ਨੂੰ ਹਰ ਪਾਵੇ ਸੋ ਖੇਤ ਜਮਾਇਆ ਗੁਰਸਿੱਖੀ ਹਰ ਅੰਮ੍ਰਿਤ ਬੀਜਿਆ ਹਰ ਅੰਮ੍ਰਿਤ ਨਾਮ ਹਰ ਅੰਮ੍ਰਿਤ ਪਾਇਆ ਜਮ ਚੂਹਾ ਕਿਰਸਨਿਤ ਕੁਰਕ ਦਾ ਹਰ ਕਰਤੇ ਮਾਰ ਕਢਾਇਆ ਕਿਰਸਾਣੀ ਜੰਮੀ ਭਾਉ ਕਰ ਹਰ ਬੋਲ ਬਗਸ ਜੁਮਾਇਆ ਤਿਨਕਾ ਕਾੜਾ ਅੰਦੇਸਾ ਸਭ ਲਾਇਓਨ ਜਿਨਨੀ ਸਤਿਗੁਰ ਪੁਰਖ ਤੇ ਆਇਆ ਜਨ ਨਾਨਕ ਨਾਮ ਅਰਾਧਿਆ ਆਪ ਤਰਿਆ ਸਭ ਜਗਤ ਤਰਾਇਆ ਮਹੱਲਾ ਚੌਥਾ ਸਾਰਾ ਦਿਨ ਲਾਲ ਚਿੱਟਿਆ ਮਨਮੁਖ ਹੋ ਰੇ ਗੱਲਾਂ ਰਾਤੀ ਉਗੇ ਦੱਬਿਆ ਨਵੇਂ ਸੋ ਸਭ ਠਿੱਲਾ ਮਨਮੁਖਾਂ ਦੇ ਸਿਰ ਜੋਰਾ ਅਮਰ ਹੈ ਨੇ ਦੇਵੇ ਫੱਲਾ ਜੋਰਾਂ ਦਾ ਆਖਿਆ ਪੁਰਖ ਕਮਾਮ ਦੇ ਸੇ ਅਪਵਿਤ ਅਮੇਦ ਖਲਾ ਕਾਮਯਾ ਪਿਕ ਸੁਧ ਨਰ ਸੇ ਜੋਰਾ ਪੁਚਲਾ ਹਰ ਗੁਰ ਕੇ ਆਖਿਆ ਜੋ ਚੱਲੇ
ਸੋ ਸਤਪੁਰਖ ਫਲ ਫਲਾ, ਜੋਰਾ ਪੁਰਖ ਸਭ ਆਪ ਉਪਾਇਨ, ਹਰ ਖੇਲ ਸਭ ਖਿਲਾ, ਤਬ ਤੇਰੀ ਬਣਤ ਬਣਾਵਣੀ, ਨਾਨਕ ਫਲ ਫਲਾ ਪੌੜੀ, ਤੂੰ ਵੇ ਭਰਾਉ ਅਥਾਉ ਹੈ, ਅਤੁਲ ਕਿਉਂ ਤੁਲੀਏ, ਸੇਵੜ ਭਾਗੀ ਜੇ ਤੁਦ ਤੇ ਆਏਂਦੇ, ਜਿਨ ਸਤਗੁਰ ਮਿਲੀਏ, ਸਤਗੁਰ ਕੀ ਬਾਣੀ ਸਤ ਸਰੂਪ ਹੈ, ਗੁਰਬਾਣੀ ਬਣੀਏ, ਸਤਗੁਰ ਕੀ ਰੀਸੈ ਹੋਰ ਕੱਚ ਪਿਚ ਬੋਲਦੇ, ਜੇ ਕੂੜਿਆਰ ਕੂੜੇ ਚੜ ਪੜੀਏ, ਉਹਨਾਂ ਅੰਦਰ ਹੋਰ ਮੁਖ ਹੋਰ ਹੈ, ਬਿਖ ਮਾਇਆ ਨੂੰ ਜਗਮਰ ਦੇ ਕੜੀਏ। ਸਲੋਕ ਮਹੱਲਾ ਚੌਥਾ, ਸਤਗੁਰ ਕੀ ਸੇਵਾ ਨਿਰਮਲੀ, ਨਿਰਮਲ ਜਨ ਹੋਏ ਸੋ ਸੇਵਾ ਕਾਲੇ, ਜਿਨ ਅੰਦਰ ਕਪਟ ਵਿਕਾਰ ਝੂਠ, ਹੋਏ ਆਪੇ ਸੱਚੇ ਵੱਕ ਕੱਢੇ ਜਿਨੂੰ ਮਾਲੇ, ਸਚਿਆ ਸਿੱਖ ਬਹਿ ਸਤਗੁਰ ਪਾਸ ਕਾਲਨ, ਕੂੜਿਆਰ ਨਾ ਲੱਭਣੀ ਕਿਤੇ ਥਾਏ ਪਾਲੇ, ਜਿਨ੍ਹਾਂ ਸਤਗੁਰ ਕਾ ਆਖਿਆ ਸੁਖਾਵੇ ਨਾਹੀ, ਤਿਨਾ ਮੋਹ ਭਲੇਰੇ ਫਿਰੇ ਦਈਏ ਗਾਲੇ, ਜਿਨ ਅੰਦਰ ਪ੍ਰੀਤ ਨਹੀਂ ਗਰਕੇਰੀ, ਸੇ ਕਿਚਰਕ ਵੇਰਾਈਨ ਮਨਮੁਖ ਬੇਤਾਲੇ, ਸਤਗੁਰ ਨੂੰ ਮਿਲੇ ਤੂੰ ਆਪਣਾ ਮਨ ਥਾਏ ਰੱਖੇ, ਉਹ ਆ ਵਰਤੇ ਆਪਣੀ ਵਥ ਨਾਲੇ, ਜਨ ਨਾਨਕ ਇਕ ਨਾ ਗੁਰਮੇਲ ਸੁਖ ਦੇਵੇ, ਇਕ ਆਪੇ ਵੱਖ ਕੱਢੇ ਠਗਵਾਲੇ। ਮਹੱਲਾ ਚੌਥਾ, ਜਿਨ੍ਹਾਂ ਅੰਦਰ ਨਾਮ ਨਿਧਾਨ ਹਰ, ਤਿਨਕੇ ਕਾਜ ਦਈਏ ਅੰਧੇ ਰਾਸ, ਤਿਨ ਚੁੱਕੀ ਮੋਹਤਾ ਜੀ ਲੋਕਨ ਕੀ, ਹਰ ਪ੍ਰਭ ਅੰਗ ਕਰ ਬੈਠਾ ਪਾਸ, ਜਾਂ ਕਰਤਾ ਵੱਲ ਤਾਂ ਸਭ ਕੋ ਵੱਲ, ਸਭ ਦਰਸ਼ਨ ਦੇਖ ਕਰੇ ਸਾਬਾਸ, ਸਾਹੋ ਪਾਸਾਓ ਸਭ ਹਰ ਕਾ ਕੀਆ, ਸਭ ਜਨ ਕੋ ਆਏ ਕਰੇ ਰਹਿ ਰਾਸ, ਗੁਰਪੂਰੇ ਕੀ ਵੱਡੀ ਵਡਿਆਈ, ਹਰ ਵੱਡਾ ਸੇਵ ਅਤੁਲ ਸੁਖ ਪਾਇਆ, ਗੁਰਪੂਰੇ ਦਾਨ ਦੀ ਹਰ ਨਿਚਲ, ਨਿਤ ਬਖਸੇ ਚੜੇ ਸਵਾਇਆ, ਕੋਈ ਨਿੰਦਕ ਵਡਿਆਈ ਦੇਖ ਨਾ ਸਕੇ, ਤੋ ਕਰਤੇ ਆਪ ਪਚਾਇਆ, ਜਨ ਨਾਨਕ ਗੁਣ ਬੋਲੇ ਕਰਤੇ ਕੇ, ਭਗਤਾਂ ਨੂੰ ਸਦਾ ਰੱਖਦਾ ਆਇਆ ਪੌੜੀ, ਤੂੰ ਸਾਹਿਬ ਅਗਮ ਦਿਆਲ ਹੈ ਵੜਦਾ ਤਾ ਦਾਣਾ, ਤੂੰ ਜੇਵੜ ਮੈਂ ਹੋਰ ਕੋ ਦਿਸ ਨਾ ਆਵਈ, ਤੂੰ ਹੈ ਸੁਗੜ ਮੇਰੇ ਮਨ ਪਾਣਾ, ਮੋਹ ਕੁਟੰਬ ਦਿਸ ਆਮਦਾ, ਸਭ ਚੱਲਣ ਹਾਰਾ ਆਵਣ ਜਾਣਾ, ਜੋ ਬਿਨ ਸੱਚੇ ਹੋਰ ਚਿੱਤ ਲਾਏਂਦੇ, ਛੇ ਕੂੜਿਆਰ ਕੂੜਾ ਤਿਨ ਮਾਣਾ, ਨਾਨਕ ਸੱਚ ਧਿਆਏ ਤੂੰ ਬਿਨ ਸੱਚੇ, ਪਜ ਪਜ ਮੋਏ ਅਜਾਣਾ। ਸਲੋਕ ਮਹੱਲਾ ਚੌਥਾ, ਅੱਗੋਂ ਦੇ ਸਦਭਾਉ ਨਾ ਦਿੱਚੈ, ਪਿੱਛੋਂ ਦੇ ਆਖਿਆ ਕੰਮ ਨਾ ਆਵੇ, ਆਦਜ ਫਿਰੇ ਮਨਮੁਖ ਵਿਚਾਰਾ, ਗੱਲੀ ਕਿਉਂ ਸੁਖ ਪਾਵੇ, ਜਿਸ ਅੰਦਰ ਪ੍ਰੀਤ ਨਹੀਂ ਸਤਿਗੁਰ ਕੀ, ਸੋ ਕੂੜੀ ਆਵੇ ਕੂੜੀ ਜਾਵੇ, ਜੇ ਕਿਰਪਾ ਕਰੇ ਮੇਰਾ ਹਰ ਪ੍ਰਭ ਕਰਤਾ, ਤਾਂ ਸਤਿਗੁਰ

ਜਨ ਨਾਨਕ ਅਨਦਿਨ ਹਰ ਗੁਣ ਗਾਵੇ ਮਹੱਲਾ ਚੌਥਾ ਗੁਰ ਸਤਿਗੁਰ ਕਾ ਜੋ ਸਿੱਖ ਅਖਾਏ ਸੋ ਭਲਕੇ ਉੱਠ ਹਰ ਨਾਮ ਤੇ ਆਵੇ ਉਦਮ ਕਰੇ ਭਲਕੇ ਪ੍ਰਭਾਤੀ ਇਸਨਾਨ ਕਰੇ ਅੰਮ੍ਰਿਤ ਸਰ ਨਹਾਵੇ ਉਪਦੇਸ਼ ਗੁਰੂ ਹਰ ਹਰ ਜਪ ਜਾਪੈ ਸਭ ਕਿਲਬਖ ਪਾਪ ਦੁਖ ਲਹਿ ਜਾਵੇ ਫਿਰ ਚੜੇ ਦਿਵਸ ਗੁਰਬਾਣੀ ਗਾਵੇ ਬਹਿੰਦਿਆਂ ਉੱਡਦਿਆਂ ਹਰ ਨਾਮ ਤੇ ਆਵੇ ਜੋ ਸਾਸ ਗਿਰਾਸ ਧਿਆਏ ਮੇਰਾ ਹਰ ਹਰ ਸੋ ਗੁਰਸਿੱਖ ਗੁਰੂ ਮਨ ਪਾਵੇ ਜਿਸ ਨੂੰ ਦਇਆਲ ਹੋਵੇ ਮੇਰਾ ਸੁਆਮੀ ਤਿਸ ਗੁਰਸਿੱਖ ਗੁਰੂ ਉਪਦੇਸ਼ ਸੁਣਾਵੇ ਜਨ ਨਾਨਕ ਧੂੜ ਮੰਗੇ ਤਿਸ ਗੁਰਸਿੱਖ ਕੀ ਜੋ ਆਪ ਜਪੇ ਆਪ ਰਹੇ ਨਾਮ ਜਪਾਵੇ ਪੌੜੀ ਜੋ ਤੂੰ ਸੱਚ ਧਿਆਏ ਦੇ ਸੇ ਵਿਰਲੇ ਥੋੜੇ ਜੋ ਮਨ ਚਿਤ ਇੱਕ ਅਰਾਧ ਦੇ ਤਿਨ ਕੀ ਬਰਕਤ ਖਾਏ ਅਸੰਘ ਕਰੋੜੇ ਤੁਧ ਨੂੰ ਸਭ ਧਿਆਏ ਦੀ ਸੇ ਥਾਏ ਪਏ ਜੋ ਸਾਹਿਬ ਲੋੜੇ ਜੋ ਬਿਨ ਸਤਿਗੁਰ ਸੇ ਵੇਖਣ ਦੇ ਪੈਨ ਦੇ ਸੇ ਮੋਏ ਮਰ ਜੰਮੇ ਕੋੜੇ ਓਏ ਹਾਜ਼ਰ ਮਿੱਠਾ ਬੋਲਦੇ ਬਾਹਰ ਵਿਸ ਕੱਢੇ ਮੁਖ ਕੋਲੇ

ਸੀ। ਵਾਹਵਾ ਹੋਏ ਕਹਿ ਉੱਠ ਕਰ ਆਇਆ, ਅੱਗੇ ਸੰਗਤੀ ਕੁੜਮੀ ਵੇਮੁਖ ਰਲਣਾ ਨਾ ਮਿਲੇ, ਤਾਂ ਵਹੁਟੀ ਭਤੀਜੀ ਫਿਰ ਆਣ ਕਰ ਪਾਇਆ। ਹਲਤ ਪਲਤ ਦੋਵੇਂ ਗਏ, ਨਿਦ ਭੁੱਖਾ ਕੂਕੇ ਤਿਹਾਇਆ। ਧਨ ਧਨ ਸਵਾਮੀ ਕਰਤਾ ਪੁਰਖ ਹੈ, ਜਿਨ ਨਿਆ

ਸੋ ਨਫਰੇ ਹੱਥ ਆਵੇ, ਅਣਹੁੰਦੀ ਕਿੱਥੋਂ ਪਾਏ। ਜਿਹਦੀ ਸੇਵਾ ਕੀਤੀ ਫਿਰ ਲੇਖਾ ਮੰਗੀਏ, ਸਾ ਸੇਵਾ ਔਖੀ ਹੋਈ। ਨਾਨਕ ਸੇਵਾ ਕਰੋ ਹਰ ਗੁਰ ਸਬਲ ਦਰਸ਼ਨ ਕੀ, ਫਿਰ ਲੇਖਾ ਮੰਗੇ ਨਾ ਕੋਈ ਪੌੜੀ। ਨਾਨਕ ਵਿਚਾਰੇ ਸੰਤ ਜਨ, ਚਾਰ ਵੇਦ ਕਹੰਦੇ, ਭਗਤ ਮੁਖੇ ਤੇ ਬੋਲਦੇ, ਸੇ ਵਚਨ ਹੋਵੰਦੇ, ਪ੍ਰਗਟ ਪਹਾਰਾ ਜਾਪਦਾ, ਸਭ ਲੋਕ ਸੁਣਦੇ, ਸੁਖ ਨਾ ਪਾਏ ਨ ਮੁਗਧ ਨਰ, ਸੰਤ ਨਾਲ ਖਹੰਦੇ। ਓਏ ਲੋਚਨ ਉਹਨਾਂ ਗੁਣੈ ਨੂੰ, ਓਏ ਅਹੰਕਾਰ ਸੜੰਦੇ, ਓਏ ਵਿਚਾਰੇ ਕਿਆ ਕਰੇ ਜਾਂ ਭਾਗ ਤੁਰ ਮੰਦੇ। ਜੋ ਮਾਰੇ ਤਿਨ ਪਾਰ ਬ੍ਰਹਮ, ਸੇ ਕਿਸੇ ਨਾ ਸੰਦੇ, ਵੈਰ ਕਰੇ ਨਿਰਵੈਰ ਨਾਲ, ਧਰਮ ਨਿਆਏ ਪਚੰਦੇ। ਜੋ ਜੋ ਸੰਤ ਸਰਾਪਿਆ, ਸੇ ਫਿਰੇ ਪਵੰਦੇ, ਪੇੜ ਮੁੰਡਾ ਹੂੰ ਕੱਟਿਆ, ਇਸ ਡਾਲ ਸੁਪੰਦੇ। ਸਲੋਕ ਮਹੱਲਾ ਚੌਥਾ, ਅੰਤਰ ਹਰ ਗੁਰੂ ਧਿਆਏ ਦਾ ਵੱਡੀ ਵਡਿਆਈ, ਤੋ ਦਿੱਤੀ ਪੂਰੇ ਸਤਿਗੁਰੂ, ਕਟੇ ਨਾਹੀ ਇੱਕ ਤਿਲ ਕਿਸੇ ਦੀ ਕਟਾਈ। ਸੱਚ ਸਾਹਿਬ ਸਤਿਗੁਰੂ ਕੈ ਵੱਲ ਹੈ, ਤਾਂ ਚਗ ਚਗ ਮਰੇ ਸਭ ਲੋਕਾਈ। ਨਿੰਦਕਾਂ ਕੇ ਮੋਕਾਲੇ ਕਰੇ, ਹਰ ਕਰਤੇ ਆਪ ਵਧਾਈ। ਜਿਉ ਜੋ ਨਿੰਦਕ ਨਿੰਦ ਕਰੇ, ਤਿਉ ਤਿਉ ਨਿਤ ਨਿਤ ਚੜੇ ਸਵਾਈ। ਜਨ ਨਾਨਕ ਹਰ ਆਰਾਧਿਆ, ਤਿਨ ਪੈਰੀ ਆਣ ਸਭ ਪਾਈ। ਮਹੱਲਾ ਚੌਥਾ, ਸਤਿਗੁਰ ਸੇਤੀ ਗਣਤ ਜੇ ਰੱਖੇ, ਹਲਤ ਪਲਤ ਸਭ ਸਕਾ ਗਏ। ਨਿਤ ਚਹੀਆਂ ਪਾਏ ਝੱਗੂ ਸੁੱਟੇ,

ਅੰਬ ਪਇਆ। ਜੇ ਸੋਨੇ ਨੂੰ ਉਹ ਹੱਥ ਪਾਏ ਤਾਂ ਖੇਹੂ ਸੇ ਤੀਰ ਅਲ ਗਇਆ। ਜੇ ਗੁਰ ਕੀ ਸਰਣੀ ਫਿਰ ਉਹ ਆਵੇ ਤਾਂ ਪਿਛਲੇ ਔਗੁਣ ਬਖਸ ਲਿਆ। ਜਨ ਨਾਨਕ ਅਨਦਿਨ ਨਾਮ ਤੇ ਆਇਆ, ਹਰ ਸਿਮਰਤ ਕਿਲਵਖ ਪਾਪ ਗਇਆ। ਪੌੜੀ ਤੂੰ ਹੈ ਸੱਚਾ ਸੱਚ ਤੂੰ, ਸਬਦ ਉੱਪਰ ਤੂੰ ਦੀਵਾਨ। ਜੋਤ ਸੱਚ ਤੇ ਆਏਂਦੇ, ਸੱਚ ਸੇਵਨ ਸੱਚੇ ਤੇਰਾ ਮਾਣ। ਉਨ੍ਹਾਂ ਅੰਦਰ ਸੱਚ ਮੁਖ ਉਜਲੇ, ਸੱਚ ਬੋਲਣ ਸੱਚੇ ਤੇਰਾ ਤਾਣ। ਸੇ ਭਗਤ ਜਿਨੀ ਗੁਰਮੁਖ ਸਾਰਾਇਆ, ਸੱਚ ਸ਼ਬਦ ਨੀਸਾਨ। ਸੱਚ ਜੇ ਸੱਚੇ ਸੇਵਦੇ, ਤਿੰਨ ਵਾਰੀ ਸਦ ਕੁਰਬਾਨ। ਸਲੋਕ ਮਹੱਲਾ ਚੌਥਾ। ਤੁਰ ਮਾਰੇ ਪੂਰੇ ਸਤਿਗੁਰੂ, ਸੇਈ ਹੁਣ ਸਤਿਗੁਰੂ ਮਾਰੇ।

ਕੋਈ ਜਾਏ ਮਿਲੇ ਹੁਣ ਉਹਨਾਂ ਨੂੰ ਇਸ ਮਾਰੇ ਜਮ ਜਿੰਦਾਰੇ ਗੁਰ ਬਾਬੇ ਫਿਟਕੇ ਸੇ ਫਿਟੇ ਗੁਰ ਅੰਗਦ ਕੀਤੇ ਕੂੜਿਆਰੇ ਗੁਰ ਤੀਜੀ ਪੀੜੀ ਵਿਚਾਰਿਆ ਕਿਆ ਹੱਥ ਇਹਨਾਂ ਵਿਚਾਰੇ ਗੁਰ ਚੌਥੀ ਪੀੜੀ ਟਿਕਿਆ ਤੇ ਨਿੰਦਕ ਦੁਸ਼ਟ ਸਰਤਾਰੇ ਕੋਈ ਪੁੱਤ ਸਿੱਖ ਸੇਵਾ ਕਰੇ ਸਤਿਗੁਰੂ ਕੀ ਇਸ ਕਾਰਜ ਸਭ ਸਵਾਰੇ ਜੋ ਇੱਛੇ ਸੋ ਫਲ ਪਾਏ ਸੀ ਪੁੱਤ ਧਨ ਲਖਮੀ ਖੜ ਮੇਲੇ ਘਰ ਨਿਸਤਾਰੇ ਸਭ ਨਿਧਾਨ ਸਤਿਗੁਰੂ ਵਿੱਚ ਜਿਸ ਅੰਦਰ ਹਰ ਉਰਤਾਰੇ ਸੋ ਪਾਏ ਪੂਰਾ ਸਤਿਗੁਰੂ ਜਿਸ ਲਿਖਿਆ ਲਿਖਤ ਲਿਲਾਰੇ ਜਨ ਨਾਨਕ ਮੰਗੈ ਧੂੜ ਤੇਨ ਜੋ ਗੁਰਸਿੱਖ ਮਿੱਤ ਪਿਆਰੇ ਮਹੱਲਾ ਚੌਥਾ ਜਿਨ ਕੋ

ਆਪ ਦੇ ਵਡਿਆਈ ਜਗਤ ਪੀ ਆਪੇ ਆਣ ਤਿਨ ਕੋ ਪੈਰੀ ਪਾਏ ਡਰੀਏ ਤਾਂ ਜੇ ਕਿਛ ਆਪ ਦੂ ਕੀਚੈ ਸਭ ਕਰਤਾ ਆਪਣੀ ਕਲਾ ਵਧਾਏ ਦੇਖੋ ਭਾਈ ਇਹੋ ਅਖਾੜਾ ਅਗਰ ਪ੍ਰੀਤਮ ਸੱਚੇ ਕਾ ਜਿਨ ਆਪਣੇ ਜੋਰ ਸਭ ਆਣ ਨਿਵਾਏ ਆਪਣੇ ਆਪ ਭਗਤਾਂ ਕੀ ਰੱਖ ਕਰੇ ਅਗਰ ਸਵਾਮੀ ਨਿੰਦਕਾ ਦੁਸ਼ਟਾਂ ਕੇ ਮੋਹ ਕਾਲੇ ਕਰਾਏ ਸਤਿਗੁਰ ਕੀ ਵਡਿਆਈ ਨਿਤ ਚੜੇ ਸਵਾਈ ਹਰ ਕੀਰਤ ਭਗਤ ਨਿਤ ਆਪ ਕਰਾਏ ਅਨ ਦਿਨ ਨਾਮ ਜਪੋ ਗੁਰ ਸਿੱਖੋ ਹਰ ਕਰਤਾ ਸਤਿਗੁਰ ਕਰੀ ਵਸਾਏ ਸਤਿਗੁਰ ਕੀ ਬਾਣੀ ਸਤ ਸਤ ਕਰ ਜਾਣੋ।

ਸਾਰ ਸੰਸਾਰ ਸਬਦ ਕਰਾਏ, ਜਨ ਨਾਨਕ ਹਰ ਕਾ ਦਾਸ ਹੈ, ਹਰ ਦਾਸਨ ਕੀ ਹਰ ਪੈਜਰ ਖਾਏ ਪੌੜੀ। ਤੂੰ ਸੱਚਾ ਸਾਹਿਬ ਆਪ ਹੈ, ਸਚ ਸਾਹ ਹਮਾਰੇ, ਸਚ ਪੂੰਜੀ ਨਾਮ ਦਿਰੜਾਏ ਪ੍ਰਭ, ਵਣਜਾਰੇ ਤਾਰੇ, ਸਚ ਸੇਵੈ ਸਚ ਵਣੰਜਲ ਹੈ, ਗੁਣ ਕਥੇ ਨਿਰਾਰੇ, ਸੇਵਕ ਪਾਏ ਸੇ ਜਨ ਮਿਲੇ, ਗੁਰਸ਼ਬਦ ਸਵਾਰੇ। ਤੂੰ ਸੱਚਾ ਸਾਹਿਬ ਅਲਖ ਹੈ, ਗੁਰਸ਼ਬਦ ਲਖਾਰੇ। ਸਲੋਕ ਮਹੱਲਾ ਚੌਥਾ, ਜਿਸ ਅੰਦਰ ਤਾਤ ਭਰਾਈ ਹੋਵੇ, ਤੇਦਾ ਕਦੇ ਨਾ ਹੋਵੀ ਭਲਾ, ਉਸ ਦੇ ਆਖਿਆ ਕੋਈ ਨਾ ਲੱਗੇ, ਨਿਤ ਉਜਾੜੀ ਪੁਕਾਰੇ ਖਲਾ। ਜਿਸ ਅੰਦਰ ਚੁਗਲੀ ਚੁਗਲੋ ਵੱਜੈ, ਕੀਤਾ ਕਰਤਿਆ ਉਸ ਦਾ ਸਭ ਗਇਆ, ਨਿਤ ਚੁਗਲੀ ਕਰੇ ਅਣਹੁੰਦੀ ਪ੍ਰਾਈ, ਮੋਹ ਕੱਢ ਨਾ ਸਕੈ ਉਸ ਦਾ ਕਾਲਾ ਪਇਆ। ਕਰਮ ਧਰਤੀ ਸਰੀਰ ਕਲ ਯੁਗ ਵਿੱਚ, ਜਿਹਾ ਕੋ ਬੀਜੇ ਤਿਹਾ ਕੋ ਖਾਏ, ਗੱਲਾਂ ਉੱਪਰ ਤਪਾਸਨਾ ਹੋਈ, ਵਿਸ ਖਾਧੀ ਤਤਕਾਲ ਮਰ ਜਾਏ। ਭਾਈ ਵੇਖੋ ਨਿਆਉ ਸਚ ਕਰਤੇ ਕਾ, ਜਿਹਾ ਕੋਈ ਕਰੇ ਤਿਹਾ ਕੋਈ ਪਾਏ, ਜਨ ਨਾਨਕ ਕੋ ਸਭ ਸੋਝੀ ਪਾਈ, ਹਰ ਦਾਕੀਆਂ ਬਾਤਾਂ ਆਖ ਸੁਣਾਏ। ਮਹੱਲਾ ਚੌਥਾ, ਹੁੰਦੇ ਪ੍ਰਤੱਖ ਗੁਰੂ ਜੋ ਵਿਛੜੇ, ਤਿਨ ਕੋ ਦਰ ਢੋਈ ਨਾਹੀ, ਕੋਈ ਜਾਏ ਮਿਲੇ ਤਿਨ ਨਿੰਦਕਾਂ, ਮੋਹ ਫਿੱਕੇ ਥੁੱਕ ਥੁੱਕ ਮੋਹ ਪਾਹੀ, ਜੋ ਸਤਿਗੁਰ ਫਿਟਕੇ ਸੇ ਸਭ ਜਗਤ ਫਿਟਕੇ, ਨਿਧ ਭੰਬਲ ਪੂਸੇ ਖਾਹੀ, ਜਿਨ ਗੁਰ ਗੋ ਪਿਆ ਆਪਣਾ, ਸੇ ਲੈਂਦੇ ਟਹਾ ਫਿਰਾਹੀ, ਤਿਨ ਕੀ ਭੁੱਖ ਕਦੇ ਨਾ ਉਤਰੈ, ਨਿਧ ਭੁੱਖਾ ਭੁੱਖ ਕੂਕਾਹੀ, ਉਹਨਾਂ ਦਾ ਆਖਿਆ ਕੋ ਨਾ ਸੁਣੇ, ਜੋ ਸਤਿਗੁਰੂ ਮਾਰੇ ਤਿਨ ਜਾਏ ਮਿਲੇ, ਰਹਿੰਦੀ ਖੋਂਦੀ ਸਭ ਪਤ ਗਵਾਹੀ, ਓਏ ਅੱਗੇ ਕੁਸ਼ਤੀ ਗੁਰਕੇ ਫਿਟਕੇ, ਜੇ ਉਸ ਮਿਲੇ ਤੁਸੀਂ ਕੁਛ ਤੇ ਉਠਾਹੀ। ਹਰ ਤਿਨਕਾ ਦਰਸ਼ਨ ਨਾ ਕਰੋ, ਜੋ ਦੂਜੇ ਪਾਏ ਚਿਤ ਲਾਹੀ, ਉਰ ਕਰਤੇ ਆਪ ਲਿਖ ਪਾਇਆ, ਇਸ ਨਾਲ ਕਿਉ ਚਾਰਾ ਨਾਹੀ, ਜਨ ਨਾਨਕ ਨਾਮ ਅਰਾਧ ਤੂੰ, ਅੱਪੜ ਕੋ ਨਾ ਸਕਾਹੀ, ਨਾਵੇ ਕੀ ਵਡਿਆਈ ਵੱਡੀ ਹੈ, ਨਿਤ ਸਵਾਈ ਚੜੇ ਚੜਾਹੀ। ਮਹੱਲਾ ਚੌਥਾ, ਜੇ ਹੁੰਦੇ ਗੁਰੂ ਬੈਠ ਗਿਆ, ਹੇ ਜਨ ਕੀ ਵਡਿਆਈ ਵੱਡੀ ਹੋਈ, ਇਸ ਕੋ ਜਗਤ ਨਿਵਿਆ ਸਭ ਪੈਰੀ ਪਇਆ, ਜਸ ਵਰਤਿਆ ਲੋਈ, ਇਸ ਕੋ ਖੰਡ ਬ੍ਰਹਿਮੰਡ ਨਮਸਕਾਰ ਕਰੇ, ਜਿਸਕੇ ਮਸਤਕ ਹੱਥ ਧਰਿਆ, ਗੁਰ ਪੂਰੇ ਸੋ ਪੂਰਾ ਹੋਈ, ਗੁਰ ਕੀ ਵਡਿਆਈ ਨਿਚੜੇ ਸਵਾਈ, ਅੱਪੜ ਕੋ ਨਾ ਸਕੋਈ, ਜਨ ਨਾਨਕ ਹਰ ਕਰਤੇ ਆਪ ਹੈ ਟਿਕਿਆ, ਆਪੇ ਪੈਜ ਰੱਖੇ ਪ੍ਰਸੋਈ ਪੌੜੀ, ਤਾਇਆ ਕੋਟ ਅਪਾਰ ਹੈ ਅੰਦਰ ਹਟ ਨਾਲੇ, ਗੁਰਮੁਖ ਸੌਦਾ ਜੋ ਕਰੇ ਹਰ ਵਤ ਸੰਭਾਲੇ, ਨਾਮ ਨਿਧਾਨ ਹਰਵਣ ਜੀਏ ਹੀਰੇ ਪੁਰਵਾਲੇ, ਵਿਣ ਕਾਇਆ ਜੇ ਹੋਰ ਤੇ ਤਨ ਖੋਜ ਦੇ, ਸੇ ਮੂੜ ਬੇਤਾਲੇ, ਤੇ ਉੱਜੜ ਪਰਮ ਪੁਆਈ ਹੈ ਜੋ ਝਾੜ ਮਿਰਗ ਪਾਲੇ। ਸਲੋਕ ਮਹੱਲਾ ਚੌਥਾ, ਜੋ ਨਿੰਦਾ ਕਰੇ ਸਤਿਗੁਰ ਪੂਰੇ ਕੀ, ਸੋ ਔਖਾ ਜਗ ਮੈਂ ਹੋਇਆ, ਨਰਕ ਘੋਰ ਦੁੱਖ ਖੂਹ ਹੈ, ਉਥੇ ਪਕੜ ਓਟ ਹੋਇਆ, ਊਗ ਪੁਕਾਰ ਕੋ ਨਾ ਸੁਣੇ, ਹੋ ਔਖਾ ਹੋਏ ਹੋਏ ਰੋਇਆ, ਓਨ ਹਲਤ ਪਲਤ ਸਭ ਗਵਾਇਆ, ਲਾਹ ਮੂਲ ਸਭ ਖੋਇਆ, ਉਹ ਤੇਲੀ ਸੰਧਾ ਬਲਦ ਕਰ, ਨਿਤ ਭਲਕੇ ਉੱਠ ਪ੍ਰਵਜੋਇਆ, ਹਰ ਵੇਖੇ ਸੁਣੇ ਨਿਤ ਸਭ ਕਿਛ, ਸਿੱਧੂ ਕਿਛ ਗੁੱਜਾ ਨਾ ਹੋਇਆ, ਜੈਸਾ ਵੀ ਜੇ ਸੋ ਲੁਣੇ, ਜਿਹਾ ਪੁਰਬ ਕਿਨੇ ਬੋਇਆ, ਜਿਸ ਕਿਰਪਾ ਕਰੇ ਪ੍ਰਵੇ ਆਪਣੀ, ਤਿਸ ਸਤਿਗੁਰ ਕੇ ਚਰਨ ਧੋਇਆ, ਗੁਰ ਸਤਿਗੁਰ ਪਿੱਛੇ ਤਰ ਗਇਆ, ਜਿਉਂ ਲੋਹਾ ਕਾਠ ਸੰਗੋਇਆ, ਜਨ ਨਾਨਕ ਨਾਮ ਧਿਆਏ ਤੂੰ, ਜਪ ਹਰ ਹਰ ਨਾਮ ਸੁਖ ਹੋਇਆ। ਮਹੱਲਾ ਚੌਥਾ, ਵਡ ਭਾਗੀਆ ਸੁਹਾਗਣੀ, ਜਿਨ੍ਹਾਂ ਗੁਰਮੁਖ ਮਿਲਿਆ ਹਰ ਰਾਏ, ਅੰਤਰ ਜੋਧ ਪ੍ਰਗਾਸੀਆ, ਨਾਨਕ ਨਾਮ ਸਮਾਏ ਪੌੜੀ, ਇਹੋ ਸਰੀਰ ਸਭ ਧਰਮ ਹੈ, ਜਿਸ ਅੰਦਰ ਸੱਚੇ ਕੀ ਵਿੱਚ ਜੋਤ, ਗੁਜ ਰਤਨ ਵਿੱਚ ਲੋਕਰ ਹੈ, ਕੋਈ ਗੁਰਮੁਖ ਸੇਵਕ ਕੱਢੇ ਖੋਤ, ਸਭ ਆਤਮ ਰਾਮ ਪਛਾਣਿਆ, ਤਾਂ ਇੱਕ ਰਵਿਆ ਇੱਕੋ ਓਧ ਪੋਤ, ਇੱਕ ਦੇਖਿਆ ਇੱਕ ਮੰਨਿਆ, ਇੱਕੋ ਸੁਣਿਆ ਸਰਮ ਸਰੋਤ, ਜਨ ਨਾਨਕ ਨਾਮ ਸਰਾਏ ਤੂੰ, ਸੱਚੇ ਸੇਵਾ ਤੇਰੀ ਹੋਤ,
ਸਲੋਕ ਮਹੱਲਾ ਚੌਥਾ ਸਭ ਰਸ ਤਿਨ ਘੇਰ ਦੇਖ ਹੈ ਜਿਨ ਹਰ ਵਸਿਆ ਮਨ ਮਾਹੇ ਹਰ ਦਰਗੇ ਤੇ ਮੁਖ ਉਜਲੇ

ਜਗ੍ਹਾ ਕਿਉਂ ਸੰਤੋ ਨਿਰਮਲ ਹੋਏ ਗੁਰਮੁਖ ਗੁਣ ਮੇ ਹਾਜੀਏ ਮਲ ਹੋਮੇ ਕੱਢੇ ਧੋਏ ਸੱਚ ਵਣਨ ਜੇ ਰੰਗ ਸਿਉ ਸੱਚ ਸੌਦਾ ਹੋਏ ਟੋਟਾ ਮੂਲ ਨ ਆਵਈ ਲਾਹਰ ਪਾਵੇ ਸੋਏ ਨਾਨਕ ਤਿਨ ਸੱਚ ਵਣਨ ਜਿਆ ਜਿਨ੍ਹਾਂ ਤੁਰ ਲਿਖਿਆ ਪ੍ਰਾਪਤ ਹੋਏ ਪੌੜੀ ਸਾਰਾਈ ਸੱਚ ਸਾਲਾਣਾ ਸ ਸੱਚਾ ਪੁਰਖ ਨਿਰਾਲੇ ਸੱਚ ਸੇਵੀ ਸੱਚ ਮਨ ਵਸੇ ਸ ਸੱਚਾ ਹਰਖ ਵਾਲੇ ਸ ਸੱਚਾ ਜਿਨੀ ਅਰਾਧਿਆ ਥੇ ਜਾਏ ਰਲੇ ਸੱਚ ਨਾਲੇ ਸ ਸੱਚਾ ਜਿਨੀ ਨਾ ਸੇਵਿਆ ਥੇ ਮਨ ਮੁਖਬੂੜ ਬਿਤਾਲੇ ਉਹ ਆਲ ਪਤਾਲ ਮੋਹ ਬੋਲਦੇ ਜੋ ਪੀਤੇ ਮਦਮਤ ਵਾਲੇ

ਕਰੇ, ਸੱਚਾ ਸ਼ਬਦ ਪਤਾਰ ਹੈ ਸਦਾ ਸਦਾ ਰਾਵੇ, ਜੋ ਉਬਲੀ ਮਜੀਠੇ ਰੰਗ ਗਹਿ ਗਹ, ਤਿਉ ਸੱਚੇ ਨੂੰ ਜੀਓ ਦੇ, ਰੰਗ ਚਲੂ ਲੈ ਅਤਰਤੀ, ਸੱਚੇ ਸਿਉ ਲੱਗਾ ਨੇਹੋ, ਕੂੜ ਠੱਗੀ ਗੁੱਜੀ ਨਾ ਰਹੇ, ਕੂੜ ਮੁਲੰਮਾ ਪ੍ਰੇਟ ਤਰੇ ਹੋ, ਕੂੜੀ ਕਰਨ ਵਡਾਈਆਂ, ਕੂੜੇ ਸਿਉ ਲੱਗਾ ਨੇਹੋ, ਨਾਨਕ ਸੱਚਾ ਆਪ ਹੈ, ਆਪੇ ਨਦਰ ਕਰੇ ਮਹੱਲਾ ਚੌਥਾ, ਸਤ ਸੰਗਤ ਮੈਂ ਹਰ ਉਸਤਤ ਹੈ, ਸੰਗ ਸਾਧੂ ਮਿਲੇ ਪਿਆਰਿਆ, ਓਏ ਪੁਰਖ ਪ੍ਰਾਣੀ ਤਨ ਜਾਨ ਹੈ, ਉਪਦੇਸ਼ ਕਰੇ ਭਰੇ ਉਪਕਾਰਿਆ, ਹਰ ਨਾਮ ਦ੍ਰਿੜਾਵੇ ਹਰ ਨਾਮ ਸੁਣਾਵੇ, ਹਰ ਨਾਮੇ ਜਗ ਨਿਸਤਾਰਿਆ, ਗੁਰ ਵੇਖਣ ਕੋ ਸਭ ਕੋਈ ਲੋਚੈ, ਨਵ ਖੰਡ ਜਗਤ ਨਮਸਕਾਰਿਆ, ਤੁਧ ਆਪੇ ਆਪ ਰੱਖਿਆ ਸਤਿਗੁਰ ਵਿੱਚ, ਗੁਰ ਆਪੇ ਤੁਧ ਸਵਾਰਿਆ, ਤੂੰ ਆਪੇ ਪੂਜੈ ਪੂਜ ਕਰਾਵੇ, ਸਤਿਗੁਰ ਕੋ ਸਿਰ ਜਣਹਾਰਿਆ, ਕੋਈ ਵਿਛੜ ਜਾਏ ਸਤਿਗੁਰੂ ਪਾਸੋਂ, ਤਿਸਕਾ ਰਾਮ ਹੋ ਜਮਾਰਿਆ, ਅੱਗੇ ਪਿੱਛੇ ਢੋਈ ਨਾਹੀ, ਗੁਰਸਿੱਖੀ ਮਨ ਵਿਚਾਰਿਆ, ਸਤਿਗੁਰੂ ਨੂੰ ਮਿਲੇ ਸਹੀ ਜਨ ਉਭਰੇ, ਜਿਨ ਗਿਰਦੇ ਨਾਮ ਸੁਮਾਰਿਆ, ਜਨ ਨਾਨਕ ਕੇ ਗੁਰਸਿੱਖ ਪੁੱਤ ਹੋ, ਹਰ ਜਪਿਓ ਹਰ ਨਿਸਤਾਰਿਆ, ਮਹੱਲਾ ਤੀਜਾ, ਹਉਮੈ ਜਗਤ ਭੁਲਾਇਆ, ਦੁਰਮਤ ਵਿਖਿਆ ਵਿਕਾਰ, ਸਤਿਗੁਰ ਮਿਲੇ ਤਨ ਨਦਰ ਹੋਏ, ਮਨਮੁਖ ਅੰਧ ਅੰਧਿਆਰ, ਨਾਨਕ ਆਪੇ ਮੇਲ ਲੈ, ਜਿਸ ਨੂੰ ਸ਼ਬਦ ਲਾਏ ਪਿਆਰ ਪੌੜੀ, ਸਤ ਸੱਚੇ ਕੀ ਸਿਫਤ ਸਲਾਹ ਹੈ, ਸੋ ਕਰੇ ਜਿਸ ਅੰਦਰ ਭਿੱਜੈ, ਜਿਨਨੀ ਇਕ ਮਨ ਇਕ ਅਰਾਧਿਆ, ਤਿਨਕਾ ਕੰਧਨ ਕਬ ਹੂ ਛਿਜੈ, ਤਨ ਤਨ ਪੁਰਸਾ ਵਾਸ ਹੈ, ਜਿਨ ਸੱਚ ਰਸਨਾ ਅੰਮ੍ਰਿਤ ਪੀਜੈ, ਸਾ ਸੱਚਾ ਜਿਨ ਮਨ ਪਾਵਦਾ, ਸੇ ਮਨ ਸੱਚੀ ਦਰਗਹਿ ਲਿਜੈ, ਤਨ ਤਨਮ ਜਨ ਸਚਿਆਰੀਆ, ਮੁਖ ਉਜਲ ਸੱਚ ਕਰੀਜੈ, ਸਲੋਕ ਮਹੱਲਾ ਚੌਥਾ, ਸਾਗਤ ਜਾਏ ਨਿਵੇ ਗੁਰ ਆਗੈ, ਮਨ ਖੋਟੇ ਕੂੜ ਕੂੜਿਆਰੇ, ਜਾ ਗੁਰ ਕਹਿ ਉੱਠੋ ਮੇਰੇ ਭਾਈ, ਬਹਿ ਜਾਏ ਕੁਸਰ ਬਗਲਾਰੇ, ਗੁਰਸਿੱਖਾਂ ਅੰਦਰ ਸਤਿਗੁਰ ਵਰਤੈ, ਚੁਣ ਕੱਢੇ ਲੱਦੋ ਵਾਰੇ, ਓਏ ਅੱਗੇ ਪਿੱਛੇ ਬਹਿ ਮੋਸ਼ ਪਾਇਨ, ਨਾ ਰਲਨੀ ਖੋਟੇ ਆਰੇ, ਉਹਨਾਂ ਦਾ ਪੱਖ ਸੋ ਉਥੇ ਨਾਹੀ, ਜਾਏ ਕੂੜ ਲੈਣ ਪੇੜਾਰੇ, ਜੇ ਸਾਗਤ ਨਰਖਾ ਵਾਈਏ ਲੋਚੀਏ, ਬਿਖ ਕੱਢੇ ਮੁਖ ਓਲਾਰੇ, ਹਰ ਸਾਗਤ ਸੇਤੀ ਸੰਗ ਨਾ ਕਰੀਓ, ਓਏ ਮਾਰੇ ਸਿਰਜਣਹਾਰੇ, ਜਿਸਕਾ ਇਹ ਖੇਲ ਸੋਈ ਕਰ ਵੇਖੇ, ਜਨ ਨਾਨਕ ਨਾਮ ਸੁਮਾਰੇ ਮਹੱਲਾ ਚੌਥਾ, ਸਤਿਗੁਰ ਪੁਰਖ ਅਗੰਮ ਹੈ ਜਿਸ ਅੰਦਰ ਘਰ ਔਰ ਤਾਰਿਆ, ਸਗੁਰੂ ਨੂੰ ਅੱਪੜ ਕੋਈ ਨਾ ਸਕਈ, ਜਿਸ ਵੱਲ ਸਿਰ ਜਣਹਾਰਿਆ, ਸਗੁਰੂ ਕਾ ਖੜਕ ਸੰਜੋਹਰ ਭਗਤ ਹੈ, ਜਿਦ ਕਾਲ ਕੰਟਕ ਮਾਰ ਵਡਾਰਿਆ, ਸਗੁਰੂ ਕਾ ਰੱਖਣ ਹਾਰਾ ਹਰ ਆਪ ਹੈ, ਸਗੁਰੂ ਕੇ ਪਿੱਛੇ ਹਰ ਸਾ ਵਿਓਬਾਰਿਆ, ਜੋ ਮੰਦਾ ਚਿਤਵੇ ਪੂਰੇ ਸਤਿਗੁਰੂ ਕਾ, ਤੋ ਆਪ ਪਾਵਣ ਹਾਰੇ ਮਾਰਿਆ, ਇਹ ਗੱਲ ਹੋਵੇ ਹਰ ਦਰਗੇ ਸੱਚੇ ਕੀ, ਜਨ ਨਾਨਕ ਅਗਮ ਵਿਚਾਰਿਆ ਪੌੜੀ, ਸਰ ਸੁੱਤਿਆਂ ਜਿਨੀ ਅਰਧਿਆ, ਜਾਂ ਉੱਠੇ ਤਾਂ ਸੱਚ ਚਵੇ, ਸੇ ਵਿਰਲੇ ਜੁਗ ਮੈਂ ਜਾਣੀਏ, ਜੋ ਗੁਰਮੁਖ ਸੱਚ ਰਵੇ, ਹੋਂਬਲੇ ਹਾਰੀ ਤਿਨ ਕਹੋ, ਜੇ ਅਨਦਿਨ ਸੱਚ ਲਵੇ, ਜਿਨ ਮਨ ਤਨ ਸੱਚਾ ਪਾਵਦਾ, ਸੇ ਸੱਚੀ ਦਰਗਹਿ ਗਵੇ, ਜਨ ਨਾਨਕ ਬੋਲੇ ਸੱਚ ਨਾਮ, ਸੱਚ ਸੱਚਾ ਸਦਾ ਨਵੇ, ਸਲੋਕ ਮਹੱਲਾ ਚੌਥਾ, ਕਿਆ ਸਵਣਾ ਕਿਆ ਜਾਗਣਾ, ਗੁਰਮੁਖ ਤੇ ਪ੍ਰਵਾਨ, ਜਿਨ੍ਹਾਂ ਸਾਧ ਗਰਾਸ ਨਾ ਵਿਸਰੈ, ਸੇ ਪੂਰੇ ਪੁਰਖ ਪ੍ਰਧਾਨ, ਕਰਮੀ ਸਤਿਗੁਰ ਪਾਈਏ, ਅਨਦਿਨ ਲੱਗੇ ਧਿਆਨ, ਤਿਨ ਕੀ ਸੰਗਤ ਮਿਲ ਰਹਾ, ਦਰਗੇ ਭਾਈ ਮਾਨ, ਸੌਂਦੇ ਵਾਹੋ ਵਾਹ ਉੱਚਰੈ, ਉੜਦੇ ਪੀ ਵਾਹੋ ਕਰੇਨ, ਨਾਨਕ ਤੇ ਮੁਕੁਜਲੇ, ਜੇ ਨਿਤ ਉੜ ਸਮਾਲੇਨ, ਮਹੱਲਾ ਚੌਥਾ, ਸਤਿਗੁਰ ਸੇਵੀਏ ਆਪਣਾ, ਪਾਈਏ ਨਾਮ ਅਪਾਰ, ਭੋਜਲ ਡੁੱਬਦਿਆਂ ਕੱਢ ਲੈ, ਹਰਦਾਤ ਕਰੇ ਦਾਤਾਰ, ਧਨ ਧਨ ਸੇ ਸਾਹ ਹੈ, ਜੇ ਨਾਮ ਕਰੇ ਵਾਪਾਰ, ਵਣਜਾਰੇ ਸਿੱਖ ਆਵਦੇ, ਸ਼ਬਦ ਲੰਘਾਵਣਹਾਰ, ਜਨ ਨਾਨਕ ਜਿਨ ਕੋ ਕਿਰਪਾ ਭਈ,
ਤਿਨ ਸੇਵਾ ਸਿਰਜਣਹਾਰ ਪੌੜੀ। ਸਾ ਸੱਚੇ ਕੇ ਜਨ ਭਗਤ ਹੈ, ਸਾ ਸੱਚਾ ਜਿਨੀ ਅਰਧਿਆ, ਜਿਨ ਗੁਰਮੁਖ ਖੋਜ ਟੰਡੋਲਿਆ, ਤਿਨ ਅੰਦਰੋਂ ਹੀ ਸੱਚ ਲੱਧਿਆ। ਸੱਚ ਸਾਹਿਬ ਸੱਚ ਜਿਨੀ ਸੇਵਿਆ, ਕਾਲ ਕੰਟਕ ਮਾਰ ਤਿਨੀ ਸਾਧਿਆ। ਸਾ ਸੱਚਾ ਸਭ ਦੂ ਵੱਡਾ ਹੈ, ਸੱਚ ਸੇਵਨ ਸੇ ਸੱਚ ਰਲਾਧਿਆ। ਸਾ ਸੱਚੇ ਨੂੰ ਸਾਵਾਸ ਹੈ, ਸਾ ਸੱਚਾ ਸੇ ਫਲਾ ਦਿਆ। ਸਲੋਕ ਮਹੱਲਾ ਚੌਥਾ। ਮਨਮੁਖ ਪ੍ਰਾਣੀ ਮੁਗਧ ਹੈ, ਨਾਮਹੀਨ ਪਰਮਾਏ, ਬਿਨ ਗੁਰਮਨ ਵਾਨਾ ਟਿਕੈ, ਫਿਰ ਫਿਰ ਜੂਨੀ ਪਾਏ। ਹਰ ਪ੍ਰਭ ਆਪ ਦਿਆਲ ਹੋਵੇ, ਨਾ ਸਤਿਗੁਰ ਮਿਲਿਆ ਆਏ। ਜਨ ਨਾਨਕ ਨਾਮ ਸਲਾਹੇ ਤੂੰ, ਜਨਮ ਮਰਨ ਦੁਖ ਜਾਏ। ਮਹੱਲਾ ਚੌਥਾ। ਗੁਰਸਾਲਾ ਹੀ ਆਪਣਾ ਬਹੁ ਵਿਧ ਰੰਗ ਸੁਭਾਏ, ਸਤਿਗੁਰ ਸੇਤੀ ਮਨ ਰੱਤਾ, ਰੱਖਿਆ ਬਣਤ ਬਣਾਏ। ਜੇ ਵਾਸਾ ਲਾਏ ਨਾ ਰੱਜਈ, ਹਰ ਪ੍ਰੀਤਮ ਚਿਤ ਲਾਏ। ਨਾਨਕ ਨਾਵੇ ਕੀ ਮਨ ਭੁੱਖ ਹੈ, ਮਨ ਤ੍ਰਿਪਤ ਹੈ ਹਰ ਸਿਖਾਏ ਪੌੜੀ। ਸੱਚ ਸੱਚਾ ਕੁਦਰਤ ਜਾਣੀਐ, ਦਿਨ ਰਾਤੀ ਜਿਨ ਬਣਾਈਆਂ, ਸੋ ਸੱਚ ਸਲਾਹੀ ਸਦਾ ਸਦਾ। ਸੱਚ ਸੱਚੇ ਕੀਆਂ ਵਡਿਆਈਆਂ, ਸਾਰਾਈ ਸੱਚ ਸਲਾਹ ਸੱਚ। ਸੱਚ ਕੀਮਤ ਕਿਨੇ ਨਾ ਪਾਈ ਆ, ਜਾਂ ਮਿਲਿਆ ਪੂਰਾ ਸਤਿਗੁਰੂ, ਤਾਂ ਹਾਜ਼ਰ ਨਗਰੀ ਆਈਆਂ। ਸੱਚ ਗੁਰਮੁਖ ਜਿਨੀ ਸਲਾਇਆ, ਤਿਨਾਂ ਭੁੱਖਾਂ ਸਭ ਗਵਾਈਆਂ। ਸਲੋਕ ਮਹੱਲਾ ਚੌਥਾ। ਮੈਂ ਮੰਤਨ ਖੋਜ ਖੁਜਿੰਦਿਆਂ, ਸੋ ਪ੍ਰਭ ਲਿੱਤਾ ਲੋੜ, ਵਿਸ਼ਟ ਗੁਰੂ ਮੈਂ ਪਾਇਆ, ਜਿਨ ਹਰ ਪ੍ਰਭ ਦਿੱਤਾ ਜੋੜ। ਮਹੱਲਾ ਤੀਜਾ। ਮਾਇਆ ਧਾਰੀ ਅਦ ਅੰਨਾ ਬੋਲਾ, ਸ਼ਬਦ ਨਾ ਸੁਣੀ ਬਹੁਰੋਲ ਕਚੋਲਾ। ਗੁਰਮੁਖ ਜਾਪੇ ਸ਼ਬਦ ਲਿਵਲਾਏ, ਹਰ ਨਾਮ ਸੁਣ ਮੰਨੇ ਹਰ ਨਾਮ ਸੁਮਾਏ। ਜੋ ਤੂੰ ਭਾਵੇ ਸੋ ਕਰੇ ਕਰਾਇਆ, ਨਾਨਕ ਵਜਦਾ ਜੰਤ ਵਜਾਇਆ ਪੌੜੀ। ਤੂੰ ਕਰਤਾ ਸਭ ਕੁਝ ਜਾਣਦਾ, ਜੋ ਜੀਆਂ ਅੰਦਰ ਵਰਤੈ। ਤੂੰ ਕਰਤਾ ਆਪ ਅਗਣਤ ਹੈ, ਸਭ ਜਗ ਵਿਚ ਗਣਤ ਹੈ। ਸਭ ਕੀਤਾ ਤੇਰਾ ਵਰਤਦਾ, ਸਭ ਤੇਰੀ ਬਣਤ ਹੈ। ਤੂੰ ਘੱਟ ਘੱਟ ਇੱਕ ਵਰਤਦਾ, ਸੱਚ ਸਾਹਿਬ ਚਲਤ ਹੈ। ਸਤਿਗੁਰ ਨੂੰ ਮਿਲੇ ਸੋ ਹਰ ਮਿਲੇ, ਨਾਹੀ ਕਿਸੇ ਪਰਤ ਹੈ। ਸਲੋਕ ਮਹੱਲਾ ਚੌਥਾ। ਇਹੋ ਮਨੁਆ ਦ੍ਰਿੜ ਕਰ ਰੱਖੀਏ, ਗੁਰਮੁਖ ਲਾਈ ਗਏ ਚਿੱਤ, ਕਿਉ ਸਾਧ ਗਰਾਸ ਵਿਸਾਰੀਏ, ਬਹਿੰਦਿਆਂ ਉੜਦਿਆਂ ਨਿਤ। ਮਰਨ ਜੀਵਨ ਕੀ ਚਿੰਤਾ ਗਈ, ਇਹੋ ਜੀੜਾ ਅਗਰ ਪ੍ਰਾਵਸ, ਜਿਉ ਪਾਵੇ ਤਿਉ ਰੱਖ ਤੂੰ। ਜਨ ਨਾਨਕ ਨਾ ਬਖਸ਼। ਮਹੱਲਾ ਤੀਜਾ। ਮਨਮੁਖ ਅਹੰਕਾਰੀ ਮਾਇਲ ਨਾ ਜਾਣੇ, ਖਿਨ ਅੱਗੇ ਖਿਨ ਪੀਛੇ, ਸਦਾ ਬੁਲਾਈਏ ਮਾਇਲ ਨਾ ਆਵੇ। ਕਿਉ ਕਰ ਦਰਗੇ ਸੀਜੇ, ਸਤਿਗੁਰ ਕਾ ਮਾਇਰ ਵਿਰਲਾ ਜਾਣੇ। ਸਦਾ ਰਹੇ ਕਰ ਜੋੜ, ਆਪਣੀ ਕਿਰਪਾ ਕਰੇ ਹਰ ਮੇਰਾ, ਨਾਨਕ ਲਏ ਬਹੋੜ ਪੌੜੀ। ਸਾ ਸੇਵਾ ਕੀਤੀ ਸਭ ਲਗੈ, ਜਿੱਤ ਸਤਿਗੁਰ ਕਾ ਮਨ ਮੰਨੇ। ਜਾਂ ਸਤਿਗੁਰ ਕਾ ਮਨ ਮੰਨਿਆ, ਤਾਂ ਪਾਪ ਕਸਮਲ ਭੰਨੇ। ਉਪਦੇਸ਼ ਜੇ ਦਿੱਤਾ ਸਤਿਗੁਰੂ, ਤੋ ਸੁਣਿਆ ਸਿੱਖੀ ਕੰਨੇ। ਜੇ ਸਤਿਗੁਰ ਕਾ ਪਾਣਾ ਮੰਨਿਆ, ਤਿਨ ਚੜੀ ਚਵਕ ਗੁਣ ਮੰਨੇ। ਇਹ ਚਾਲ ਨਰਾ ਲੀ ਗੁਰਮੁਖੀ, ਗੁਰ ਦੀਖਿਆ ਸੁਣ ਮਨ ਪਿੰਨੇ। ਸਲੋਕ ਮਹੱਲਾ ਤੀਜਾ। ਜਿਨ ਗੁਰ ਗੋਪਿਆ ਆਪਣਾ, ਰਿਠਾਓ ਨਾ ਠਾਓ, ਹਲਤ ਪਲਤ ਦੋਵੇਂ ਗਏ, ਡਰ ਗਏ ਨਾ ਗੀਤਾਓ। ਉਹ ਵੇਲਾ ਹੱਥ ਨਾ ਆਵਈ, ਫਿਰ ਸਤਿਗੁਰ ਲੱਗੇ ਪਾਏ। ਸਤਿਗੁਰ ਕੀ ਗਣਤੇ ਕੁਸੀ ਹੈ, ਦੁੱਖੇ ਦੁੱਖ ਵਿਗਾਏ। ਸਤਿਗੁਰ ਪੁਰਖ ਨਿਰਵੈਰ ਹੈ, ਆਪੇ ਲੈ ਜਿਸ ਲਾਏ। ਨਾਨਕ ਦਰਸ਼ਨ ਜਿਨ੍ਹਾਂ ਵਿਖਾ ਲਿਓਨ, ਤਿਨਾਂ ਦਰਗੇ ਲਏ ਛਿੜਾਏ। ਮਹੱਲਾ ਤੀਜਾ। ਮਨਮੁਖ ਅਗਿਆਨ ਦੁਰਮਤ ਅਹੰਕਾਰੀ, ਅੰਤਰ ਕ੍ਰੋਧ ਜੁਗੇ ਮਤਹਾਰੀ। ਕੂੜ ਕੁਸੱਤ ਉਹ ਪਾਪ ਕੁਮਾਵੇ, ਕਿਆ ਉਹ ਸੁਣੇ ਕਿਆ ਆਗ ਸੁਣਾਵੇ। ਅੰਨਾ ਬੋਲਾ ਖੋਏ ਉੱਜੜ ਪਾਏ, ਮਨਮੁਖ ਅੰਧਾ ਆਵੇ ਜਾਏ। ਬਿਨ ਸਤਿਗੁਰ ਭੇਟੇ ਥਾਏ ਨਾ ਪਾਏ, ਨਾਨਕ ਪੂਰਬ ਲਿਖਿਆ ਕਮਾਏ ਪੌੜੀ। ਜਿਨਕੇ ਚਿੱਤ ਕਠੋਰ ਹੈ, ਸੇ ਬਹਿ ਨਾ ਸਤਿਗੁਰ ਪਾਸ, ਉਥੇ ਸੱਚ ਵਰਤਦਾ ਕੂੜਿਆਰਾਂ ਚਿੱਤ ਉਦਾਸ। ਓਏ ਵਲ ਛਲ ਕਰ ਚੱਤ ਕੱਢ ਦੇ, ਫਿਰ ਜਾਏ ਬਹਿ ਕੂੜਿਆਰਾਂ ਪਾਸ। ਵੇ ਸੱਚੇ ਕੂੜ ਨਾ ਗੱਡਈ,
ਮਨ ਵੇਖੋ ਕੋ ਨਿਰਜਾਸ, ਕੂੜਿਆਰ ਕੂੜਿਆਰੀ ਜਾਇ ਰਲੇ, ਸਚਿਆਰ ਸਿੱਖ ਬੈਠੇ ਸਤਿਗੁਰ ਪਾਸ। ਸਲੋਕ ਮਹੱਲਾ ਪੰਜਵਾਂ। ਰਹਿੰਦੇ ਖੁੰਦੇ ਨਿੰਦਕ ਮਾਰਿਅਨ, ਕਰ ਆਪੇ ਆਹਾਰ, ਸੰਤ ਸਹਾਈ ਨਾਨਕਾ, ਵਰਤੇ ਸਭ ਜਹਾਰ। ਮਹੱਲਾ ਪੰਜਵਾਂ। ਮੁੰਡੋ ਪੁੱਲੇ ਮੁੰਡ ਤੇ, ਕਿੱਥੇ ਪਾਏ ਨਿਹੱਥ, ਤਿਨੇ ਮਾਰੇ ਨਾਨਕਾ, ਜੇ ਕਰਨ ਕਰ ਸਮਰੱਥ। ਪੌੜੀ ਪੰਜਵਾਂ। ਲੈ ਫਾਹੇ ਰਾਤੀ ਤੁਰੇ, ਪ੍ਰਭ ਜਾਣੇ ਪ੍ਰਾਣੀ, ਤੱਕੇ ਨਾਰ ਪਰਾਈਆਂ, ਲੋਕ ਅੰਦਰ ਠਾਣੀ, ਸੰਨੀ ਤੇਨ ਵਿਖਮ ਥਾਏ, ਮਿੱਠਾ ਮਦਮਾਣੀ, ਕਰਮੀ ਆਪੋ ਆਪਣੀ, ਆਪੇ ਪਛਤਾਣੀ, ਅਜਰਾਈਲ ਫਰਿਸ਼ਤਾ, ਤਿਲ ਪੀੜੇ ਕਹਾਣੀ। ਸਲੋਕ ਮਹੱਲਾ ਪੰਜਵਾਂ। ਸੇਵਕ ਸੱਚੇ ਸਾਹ ਕੇ, ਸੇਈ ਪਰਵਾਨ, ਦੂਜਾ ਸੇਵਨ ਨਾਨਕਾ, ਸੇ ਪਚ ਪਚ ਮੋਏ ਅਜਾਨ। ਮਹੱਲਾ ਪੰਜਵਾਂ।

ਕਰਦਾ ਪਾਪ ਅਮਿਤਿਆ, ਨਿਤ ਵਿਸੋ ਚੱਖੈ, ਨਿੰਦਾ ਕਰਦਾ ਪਚਮੁਆ, ਵਿਜ ਦੇਹੀ ਪੱਖੈ, ਸੱਚੇ ਸਾਹਿਬ ਮਾਰਿਆ, ਕੌਣ ਤਿਸ ਨੂੰ ਰੱਖੈ, ਨਾਨਕ ਤੇ ਸਰਣਾਗਤੀ ਜੋ ਪੁਰਖ ਅਲਖ ਹੈ। ਸਲੋਕ ਮਹੱਲਾ ਪੰਜਵਾ। ਨਰਕ ਘੋਰ ਬੋ ਦੁਖ ਘਣੇ, ਅਕਿਰਤ ਕਣਾ ਕਾ ਥਾਨ, ਤਿੰਨ ਪ੍ਰਾ ਮਾਰੇ ਨਾਨਕਾ, ਹੋਏ ਹੋਏ ਮੋਏ ਹਰਾਮ। ਮਹੱਲਾ ਪੰਜਵਾ। ਅਵਖਤ ਸਭੇ ਕੀਤਿਆਂ, ਨਿੰਦਕ ਕਾ ਦਾਰੂ ਨਾਹੇ, ਆਪ ਭੁਲਾਏ ਨਾਨਕਾ, ਪਜ ਪਜੋਨੀ ਪਾਹੇ। ਪੌੜੀ ਪੰਜਵਾ। ਤੋ ਦਿੱਤਾ ਪੂਰੇ ਸਤਿਗੁਰੂ, ਹਰਤਨ ਸੱਚ ਖੁੱਟ, ਸਭ ਅੰਦੇਸੇ ਮਿਟ ਗਏ, ਯਮ ਕਾ ਪਉ ਛੁੱਟ, ਕਾਮ ਕ੍ਰੋਧ ਬੁਰੇ ਆਈਆਂ, ਸੰਗ ਸਾਧੂ ਟੁੱਟ, ਬਿਨ ਸੱਚੇ ਦੂਜਾ ਸੇਵੰਦੇ, ਹੋਏ ਮਰਸਨ ਬੁੱਟ, ਨਾਨਕ ਕਉ ਗੁਰਬਖਸਿਆ, ਨਾਮੇ ਸੰਗ ਜੁੱਟ। ਸਲੋਕ ਮਹੱਲਾ ਚੌਥਾ। ਤਪਾ ਨਾ ਹੋਵੇ ਅੰਦਰੋਂ ਲੋਭੀ, ਨਿਤ ਮਾਇਆ ਨੂੰ ਫਿਰੇ ਜਜਮਾਲਿਆ, ਅੱਗੋਂ ਦੇ ਸੱਦਿਆ, ਸਤੇ ਦੀ ਭਿਖਿਆ ਲੈ ਨਾਹੀ, ਪਿੱਛੋਂ ਦੇ ਪਛਤਾਇਕ ਹੈ, ਆਣ ਤਪੈ ਪੁੱਤ ਵਿਚ ਬਹਾਲਿਆ। ਪੰਚ ਲੋਕ ਸਭ ਹੱਸਣ ਲੱਗੇ।

ਸੀ ਬਹੁਦੇ ਸਜਾਈ ਜਿਹਾ ਨਿੰਦਕ ਆਪਣੇ ਜੀ ਕਮਾਉਂਦੇ ਤੇ ਹੋ ਫਲ ਪਾਈ ਅੰਦਰ ਕਮਾਣਾ ਸਰ ਪਰ ਉਗੜੈ ਭਾਵੇਂ ਕੋਈ ਬੈ ਧਰਤੀ ਵਿੱਚ ਕਮਾਈ ਜਨ ਨਾਨਕ ਦੇਖ ਵਿਗਸਿਆ ਹਰ ਕੀ ਵਡਿਆਈ ਪੌੜੀ ਮਹੱਲਾ ਪੰਜਵਾਂ ਭਗਤ ਜਨਾ ਕਾ ਰਾਖਾ ਹਰ ਆਪ ਹੈ ਕਿਆ ਪਾਪੀ ਕਰੀਏ ਗੁਮਾਨ ਕਰੇ ਮੂੜ ਗੁਮਾਨੀਆਂ ਵਿਸ ਖਾਧੀ ਮਰੀਏ ਆਏ ਲਗੇਨੀ ਦੇ ਥੋੜੜੇ ਕਿਉਂ ਪੱਕਾ ਖੇਤ ਲੁਣੀਏ ਜੇ ਕਰਮ ਕਮਾਉਂਦੇ ਤੇਰੇ ਹੋ ਪਣੀਏ ਜਨ ਨਾਨਕ ਕਾ ਖਸਮ ਵੱਡਾ ਹੈ ਸਭਨਾ ਦਾ ਤਣੀਏ ਸਲੋਕ ਮਹੱਲਾ ਚੌਥਾ ਮਨਮੁਖ ਮੂਲੋਂ ਭੁੱਲਿਆ ਵਿੱਚ ਲੱਭ ਲੋਭ ਅਹੰਕਾਰ ਝਗੜਾ ਕਰਦਿਆਂ ਅਨ ਦਿਨ ਗੁਜ਼ਰੇ ਸ਼ਬਦ ਨਾ ਕਰੇ ਵਿਚਾਰ ਸੁੱਧ ਮਤ ਕਰਤੇ ਸਭੇ ਲਈ ਬੋਲਣ ਸਵਿਕਾਰ ਦਿੱਤੇ ਕਿਤੇ ਨਾ ਸੰਤੋਖੀਏ ਅੰਤਰ ਤਸਨਾ ਬਹੁ ਅਗਿਆਨ ਅੰਧਿਆਰ ਨਾਨਕ ਮਨਮੁੱਖਾ ਨਾਲੋਂ ਟੁੱਟੀ ਭਲੀ ਜਿਨ ਮਾਇ

ਜਾਏ ਪਵਾਈ ਹੈ, ਸੁਪਨੇ ਸੁਭ ਨਾ ਕੋਏ, ਕੂੜ ਕਮਾਵੇ ਕੂੜ ਉਚਰੇ, ਕੂੜ ਲੱਗਿਆ ਕੂੜ ਹੋਏ, ਮਾਇਆ ਮੋਹ ਸਭ ਦੁੱਖ ਹੈ, ਦੁੱਖ ਬਿਨਸਤੇ ਦੁੱਖ ਰੋਏ, ਨਾਨਕ ਤਾਤ ਲਵੇ ਜੋੜ ਨਾ ਆਵਾਈ, ਜੇ ਲੋਚੇ ਸਭ ਕੋਏ, ਜਿਨ ਕੋ ਪੁੱਤੇ ਪੁੰਨ ਪਇਆ, ਤਿਨਾ ਗੁਰਸਬ ਦੀ ਸੁਖ ਹੋਏ, ਪੌੜੀ ਮਹੱਲਾ ਪੰਜਵਾਂ, ਨਾਨਕ ਵਿਚਾਰੇ ਸੰਤ ਮੁਨ ਜਨਾ, ਚਾਰ ਵੇਦ ਕਹੰਦੇ, ਭਗਤ ਮੁਖੇ ਤੇ ਬੋਲਤੇ, ਸੇ ਵਚਨ ਹੋਵੰਦੇ, ਪ੍ਰਗਟ ਪਹਾਰੇ ਜਾਪਦੇ, ਸਭ ਲੋਕ ਸੁਣਦੇ, ਸੁਖ ਨਾ ਪਾਇਨ ਮੁਗਧ ਨਰ, ਸੰਤ ਨਾਲ ਖਹੰਦੇ, ਓਏ ਲੋਚਨ ਉਹਨਾਂ ਗੁਣੇ ਨੂੰ, ਓਏ ਅਹੰਕਾਰ ਸੜੰਦੇ, ਓਏ ਵਿਚਾਰੇ ਕਿਆ ਕਰੇ, ਜਾਂ ਭਾਗ ਤੁਰ ਮੰਦੇ, ਜੋ ਮਾਰੇ ਤਿਨ ਪਾਰ ਬ੍ਰਹਮ, ਸੇ ਕਿਸੇ ਨਾ ਸੰਦੇ, ਵੈਰ ਕਰਨ ਨਿਰਵੈਰ ਨਾਲ, ਧਰਮ ਨਿਆਇ ਪਚੰਦੇ, ਜੋ ਜੋ ਸੰਤ ਸਰਾਪਿਆ, ਸੇ ਵਿਰੇ ਪਵੰਦੇ, ਪੇੜ ਮੁੰਡਾ ਹੂੰ ਕੱਟਿਆ, ਜਿਡਾਰ ਸੁਕੰਦੇ, ਸਲੋਕ ਮੁਹੱਲਾ ਪੰਜਵਾਂ, ਗੁਰ ਨਾਨਕ ਹਰ ਨਾਮ ਦਿਰੜਾਇਆ, ਭੰਨਣ ਕੜਨ ਸਮਰੱਥ, ਪ੍ਰਸਦਾ ਸਮਾਲੇ ਮਿੱਤਰ ਤੂੰ, ਦੁੱਖ ਸਵਾਇਆ ਲੱਥ ਮਹੱਲਾ ਪੰਜਵਾਂ, ਖੁਦਿਆਵੰਤ ਨ ਜਾਣਈ, ਲਾਜ ਕੁਲਾਜ ਕਬੋਲ, ਨਾਨਕ ਮੰਗੇ ਨਾਮ ਹਰ, ਕਰ ਕਿਰਪਾ ਸੰਜੋਗ ਪੌੜੀ, ਜੇ ਵੇਹੇ ਕਰਮ ਕਮਾਵਦਾ, ਤੇ ਵੇਹੇ ਫਲਤੇ, ਚੱਬੇ ਤੱਤਾ ਲੋ ਸਾਰ, ਵਿੱਚ ਸੰਘੇ ਪਲਤੇ, ਘੱਤ ਗਲਾਵਾਂ ਝਾਲਿਆ, ਤਿਨ ਦੂਤ ਅਮਲ ਤੇ, ਕਾਈ ਆਸ ਨਾ ਪੁਨੀਆ, ਨਿਤ ਪਰਮਲ ਹਿਰਤੇ, ਕੀਆ ਨ ਜਾਣੇ ਅਕਿਰਤ ਖਾਣ, ਵਿੱਚ ਜੋ ਨੀ ਫਿਰਤੇ, ਸਭੇ ਧਿਰਾਂ ਨਿਖੁੱਟੀਅਸ, ਫਿਰ ਲਈ ਤਰਤੇ।

ਆਸਨਾ ਸਮਾਣੀ ਹਰ ਦਰ ਸੋਭਾ ਮਾਂ ਉੱਤਮ ਬਾਣੀ ਜੇ ਪੁਰਖ ਸੁਣੇ ਸੋ ਹੋਏ ਨਿਹਾਲ ਨਾਨਕ ਸਤਿਗੁਰ ਮਿਲਿਆ ਪਾਇਆ ਨਾਮ ਤਨ ਮਾਲ ਮਹੱਲਾ ਚੌਥਾ ਸਤਿਗੁਰ ਕੇ ਜੀ ਕੀ ਸਾਰ ਨਾ ਜਾਪੈ ਕਿ ਪੂਰੇ ਸਤਿਗੁਰ ਪਾਵੇ ਗੁਰਸਿੱਖਾਂ ਅੰਦਰ ਸਤਿਗੁਰੂ ਵਰਤੈ ਜੋ ਸਿੱਖਾਂ ਨੂੰ ਲੋਚੈ ਸੋ ਗੁਰ ਖੁਸ਼ੀ ਆਵੇ ਸਤਿਗੁਰ ਆਖੈ ਸੋ ਕਾਰ ਕਮਾਵਨ ਸੋ ਜਬ ਕਮਾਵੇ ਗੁਰ ਸਿੱਖਾਂ ਕੀ ਘਾਲ ਸੱਚਾ ਥਾਏ ਪਾਵੇ ਵੇਣ ਸਤਿਗੁਰ ਕੇ ਹੁਕਮ ਹੈ ਜੇ ਗੁਰਸਿੱਖਾਂ ਪਾਸੋ ਕੰਮ ਕਰਾਇਆ ਲੋੜੇ ਤੇਸ ਗੁਰਸਿੱਖ ਫਿਰ ਨੇੜ ਨਾ ਆਵੇ ਗੁਰ ਸਤਿਗੁਰ ਅੱਗੇ ਕੋ ਜੀਉ ਲਾਏ ਘਾਲੈ ਤਿਸ ਅੱਗੇ ਗੁਰਸਿਕਾਰ ਕਮਾਵੇ ਜੇ ਠੱਗੀ ਆਵੇ ਠੱਗੀ ਉੱਡ ਜਾਏ ਤਿਸ ਨੇੜੇ ਗੁਰਸਿੱਖ ਮੂਲ ਨਾ ਆਵੇ ਬ੍ਰਹਮ ਵਿਚਾਰ ਨਾਨਕ ਆਖ ਸੁਣਾਵੇ ਜੇ ਵਿਣ ਸਤਿਗੁਰ ਕੇ ਮਨ ਮੰਨੇ ਕੰਮ ਕਰਾਏ ਸੋ ਜੰਤ ਮਹਾਂ ਦੁਖ ਪਾਵੇ ਪੌੜੀ ਤੂੰ ਸੱਚਾ ਸਾਹਿਬ ਅਤ ਵੱਡਾ ਤੋਏ ਜੇਵੜ ਤੂੰ ਵੱਡ ਵੱਡੇ ਜਿਸ ਤੂੰ ਮਿਲੈ ਸੋ ਤੂੰ ਮਿਲੈ ਤੂੰ ਆਪੇ ਬਖਸ ਲੈ ਲੇਖਾ ਛੱਡੇ ਜਿਸ ਨੂੰ ਤੂੰ ਆਪ ਮਿਲਾਏਗਾ ਸੋ ਸਤਿਗੁਰ ਸੇਵੇ ਮਨ ਗੱਡ ਗੱਡੇ ਤੂੰ ਸੱਚਾ ਸਾਹਿਬ ਸੱਚ ਤੂੰ ਸਭ ਜੀਉ ਪਿੰਡ ਚੰਮ ਤੇਰਾ ਹੱਡੇ ਜਿਉਂ ਭਾਵੇ ਤਿਉਂ ਰੱਖ ਤੂੰ ਸੱਚਿਆ

ਤੇ ਜਨ ਕੈ ਬਲਿਹਾਰਣ ਜਿਨ ਭਰਿਆ ਪ੍ਰਭ ਨਿਰਵਾਣ। ਜਨਮ ਮਰਨ ਦੁਖ ਕਟਿਆ ਹਰ ਪੇਟਿਆ ਪੁਰਖ ਸੁਜਾਨ। ਸੰਤ ਸੰਗ ਸਾਗਰ ਤਰੇ ਜਨ ਨਾਨਕ ਸੱਚਾ ਤਾਣ ਮਹੱਲਾ ਪੰਜਵਾ। ਭਰ ਕੇ ਉੱਠ ਪਰਾਉਣਾ ਮੇਰੇ ਘਰ ਆਵੋ। ਪਾਓ ਪਖਾਲਾ ਤਿਸਕੇ ਮਨ ਤਨ ਨਿਤ ਭਾਵ। ਨਾਮ ਸੁਣੇ ਨਾਮ ਸੰਗ੍ਰਹਿ ਨਾਮੇ ਲਿਵ ਲਾਵੋ। ਗ੍ਰਿਓ ਤਨ ਸਭ ਪਵਿੱਤਰ ਹੋਏ ਹਰ ਕੇ ਗੁਣ ਗਾਵੋ। ਹਰ ਨਾਮ ਵਪਾਰੀ ਨਾਨਕਾ ਵਡਭਾਗੀ ਪਾਵੋ ਪੌੜੀ। ਜੋ ਤੁ ਪਾਵੇ ਸੋ ਭਲਾ ਸਚ ਤੇਰਾ ਪਾਣਾ। ਤੂੰ ਸਭ ਮੈਂ ਏਕ ਵਰਤਦਾ ਸਭ ਮੈਂ ਸਮਾਣਾ। ਸਾਨਸਨੰਤਰ ਰਵ ਰਹਿਆ ਜੀ ਅੰਦਰ ਜਾਣਾ। ਸਾਧ ਸੰਗ ਮਿਲ ਪਾਈਐ ਮਨ ਸੱਚੇ ਪਾਣਾ। ਨਾਨਕ ਪ੍ਰਭ ਸਰਣਾਗਤੀ ਸਾਦ ਸਦ ਕੁਰਬਾਣਾ। ਸਲੋਕ ਮਹੱਲਾ ਪੰਜਵਾਂ ਚੇਤ ਆਈ ਤਾਂ ਚੇਤ ਸਾਹਿਬ ਸੱਚਾ ਸੋ ਧਣੀ। ਨਾਨਕ ਸਤਿਗੁਰ ਸੇਵ ਚੜ ਬੋਹਿਥ ਪੌਜਲ ਪਾਰ ਪਾਓ। ਮਹੱਲਾ ਪੰਜਵਾਂ ਵਾਉ ਸੰਦੇ ਕੱਪੜੇ ਪਹਿਰੇ ਗਰਭ ਗਵਾਰ। ਨਾਨਕ ਨਾਲ ਨਾ ਚੱਲਣੀ ਜਲ ਬਲ ਹੋਏ ਸ਼ਾਰ ਪੌੜੀ।

ਨਾਨਕ ਸੇ ਸਾਬਾਸ ਜਿੰਨੀ ਗੁਰਮਲ ਇੱਕ ਪਛਾਣਿਆ ਪੌੜੀ ਜਿੱਥੇ ਬੈਸਨ ਸਾਧ ਜਨ ਸੋ ਥਾਨ ਸੁਹੰਦਾ ਓਏ ਸੇਵਨ ਸਮ੍ਰਿਤ ਆਪਣਾ ਬਿਨਸੇ ਸਾਮੰਦਾ ਪਤਤ ਉਦਾਹਰਣ ਪਾਰ ਬ੍ਰਹਮ ਸੰਤ ਵੇਦ ਕਹੰਦਾ ਭਗਤ ਵਚਲ ਤੇਰਾ ਬਿਰਧ ਹੈ ਜੁਗ ਜੁਗਵਰ ਤੰਦਾ ਨਾਨਕ ਜਾਚੈ ਏਕ ਨਾਮ ਮਨ ਤਨ ਪਾਵੰਦਾ ਸਲੋਕ ਮਹੱਲਾ ਪੰਜਵਾਂ ਚਿੜੀ ਚੌਕੀ ਪਉ ਫੁੱਟੀ ਵਗਨ ਬਹੁਤ ਤਰੰਗ ਅਚਰਜ ਰੂਪ ਸੰਤਨ ਰਚੇ ਨਾਨਕ ਨਾਮ ਹੈ ਰੰਗ ਮਹੱਲਾ ਪੰਜਵਾਂ ਕਰ ਮੰਦਰ ਖੁਸ਼ੀਆਂ ਤਹੀ ਜੇ ਤੂੰ ਆਵੇ ਚਿੱਤ ਦੁਨੀਆਂ ਕੀਆਂ ਵਡਿਆਈਆਂ ਨਾਨਕ ਸਭ ਤੋਂ

ਧਿਆਨ ਰਾਤਾ, ਸਾਧ ਸੰਗ ਗੁਣ ਗਾਇਆ, ਸਭ ਦੁੱਖ ਹੈ ਖਾਤਾ, ਨਾਨਕ ਸੋਈ ਜੀਵਿਆ, ਜਿਨ ਇੱਕ ਪਛਾਤਾ। ਸਲੋਕ ਮਹੱਲਾ ਪੰਜਵਾਂ। ਖੱਖੜੀਆਂ ਸੁਹਾਵੀਆਂ, ਲੱਗੜੀਆਂ ਅੱਕ ਕੰਠ, ਬੇਹ ਵਿਛੋੜਾ ਤਣੀ ਸਿਉ, ਨਾਨਕ ਸਹਿ ਸਹਿ ਗੰਠ। ਮਹੱਲਾ ਪੰਜਵਾਂ। ਵਿਸਾਰੇ ਦੇ ਮਰ ਗਏ, ਮਰ ਪੇ ਨਾ ਸਕੇ ਮੂਲ, ਵੇਮੁਖ ਹੋਏ ਰਾਮ ਤੇ, ਜਿਉਂ ਤਸਕਰ ਉੱਪਰ ਸੂਲ। ਪੌੜੀ ਸੁਖ ਨਿਧਾਨ ਪ੍ਰਭ ਏਕ ਹੈ, ਅਵਨਾਸੀ ਸੁਣਿਆ, ਜਲ ਥਲ ਮਹੀਲ ਪੂਰਿਆ, ਕੱਟ ਕੱਟ ਹਰ ਪਣਿਆ, ਊਚ ਨੀਚ ਸਭ ਇੱਕ ਸਮਾਨ, ਕੀੜ ਹਸਤੀ ਬਣਿਆ, ਮੀਤ ਸਖਾ ਸੁਧ ਬੰਧਪੋ, ਸਭ ਤਿਸਦੇ ਜਣਿਆ, ਤੁਧ ਨਾਨਕ ਦੇਵੇ ਜਿਸ ਨਾਮ, ਤਿਨ ਹਰ ਰੰਗ ਮਣਿਆ। ਸਲੋਕ ਮਹੱਲਾ ਪੰਜਵਾਂ। ਜਿਨ੍ਹਾਂ ਸਾਧ ਗ੍ਰਾਸ ਨਾ ਵਿਸਰੈ, ਹਰ ਨਾਮਾ ਮਨ ਮੰਤ, ਧਨ ਸੇ ਸੇਈ ਨਾਨਕਾ, ਪੂਰਨ ਸੋਈ ਸੰਤ। ਮਹੱਲਾ ਪੰਜਵਾਂ। ਅੱਠੇ ਪੈਰ ਪਾਉਂਦਾ ਫਿਰੈ, ਖਾਵਣ ਸੰਦੜੈ ਸੂਲ, ਦੋਜਗ ਪਾਉਂਦਾ ਕਿਉਂ ਰਹਿ, ਜਾਂ ਚਿੱਤ ਨਾ ਹੋਏ ਰਸੂਲ। ਪੌੜੀ

ਨਾਨਕ ਨਾਇਬ ਸਾਰਿਆ ਸੁਖ ਕਨੇਹਾ ਹੋਏ ਮਹੱਲਾ ਪੰਜਵਾਂ। ਵਿਖੇ ਕੌੜਤਨ ਸਗਲ ਮਾਹੇ ਜਗਤ ਰਹੀ ਲਬਟਾਏ। ਨਾਨਕ ਜਨ ਵਿਚਾਰਿਆ ਮੀਠਾ ਹਰ ਕਾ ਨਾਉ ਪੌੜੀ। ਇਹ ਨਿਸ਼ਾਨੀ ਸਾਧਕੀ ਜਿਸ ਪੇਟ ਤਰੀਏ ਜਾਂ ਕੰਕਰ ਨੇੜ ਨਾ ਆਵਈ ਫਿਰ ਬੌੜ ਨਾ ਮਰੀਏ। ਪਾਵ ਸਾਗਰ ਸੰਸਾਰ ਵਿਖ ਸੋ ਪਾਰ ਉਤਰੀਏ। ਹਰ ਗੁਣ ਗੁੰਪੋ ਮਨ ਮਾਲ ਹਰ ਸਭ ਮਲ ਪਰ ਹਰੀਏ। ਨਾਨਕ ਪ੍ਰੀਤਮ ਮਿਲ ਰਹੇ ਪਾਰ ਬ੍ਰਹਮ ਨਰ ਹਰੀਏ। ਸਲੋਕ ਮਹੱਲਾ ਪੰਜਵਾਂ। ਨਾਨਕ ਆਏ ਸੇ ਪ੍ਰਵਾਨ ਹੈ ਜੇ ਹਰ ਉੱਠਾ ਚਿੱਤ। ਗਾਲੀ ਅਲ ਪਲਾਲੀਆਂ ਕੰਮ ਨ ਆਵੇ ਮਿੱਤ ਮਹੱਲਾ ਪੰਜਵਾਂ। ਪਾਰ ਬ੍ਰਹਮ ਪ੍ਰਤਿਸ਼ਠੀ ਆਇਆ ਪੂਰਨ ਅਗਨ ਬਿਸਮਾਦ। ਨਾਨਕ ਰਾਮ ਨਾਮ ਤਨ ਕੀਤਾ ਪੂਰੇ ਗੁਰ ਪ੍ਰਸਾਦ ਪੌੜੀ। ਉਹ ਨਾ ਚੱਲੀ ਖਸਮ ਨਾਲ ਲਭ ਮੋਹੇ ਵਿਗੁੱਤੇ। ਕਰਤਬ ਕਰਨ ਪਲੇਰਿਆ ਮਲਮਾਇਆ ਸੁੱਤੇ।

ਨਾਇਬ ਸਾਰੇ ਹੈ ਸਾ ਮੰਦੀਰ ਉੱਤੇ ਸਲੋਕ ਮਹੱਲਾ ਪੰਜਵਾਂ ਉਠੰਦਿਆਂ ਬਹੰਦਿਆਂ ਤਵੰਦਿਆਂ ਸੁਖ ਸੋਏ ਨਾਨਕ ਨਾਮ ਸਲਾਹ ਹੈ ਮਨ ਤਨ ਸੀਤਲ ਹੋਏ ਮਹੱਲਾ ਪੰਜਵਾਂ ਲਾਲਚ ਅਟਿਆ ਨਿਤ ਫਿਰੈ ਸਵਾਰਥ ਕਰੇ ਨਾ ਕੋਏ ਜਿਸ ਗੁਰ ਪੇਟੇ ਨਾਨਕਾ ਤਿਸ ਮਨ ਵਸਿਆ ਸੋਏ ਪੌੜੀ ਸਭੇ ਵਸਤੂ ਕੌੜੀਆਂ ਸੱਚੇ ਨਾਉ ਮਿੱਠਾ ਸਾਧ ਆਇਆ ਤਿਨ ਹਰ ਜਨਾ ਤਿਆਗ ਸਾਧੀ ਡਿੱਠਾ ਪਾਰ ਬ੍ਰਹਮ ਜਿਸ ਲਿਖਿਆ ਮਨ ਤਿਸੇ ਰੁੱਠਾ ਇਕ ਨਿਰੰਜਨ ਰਬ ਰਹਿਆ ਭਾਉ ਦੋਇਆ ਕੁੱਠਾ ਹਰ ਨਾਨਕ ਮੰਗੇ ਜੋੜ ਕਰ।

ਨਾਨਕ ਤਣੀ ਵਿਹੂਣੀਆ ਮਹੱਲਾ ਪੰਜਵਾਂ ਨਿਹੇ ਜਿਵਿਦਾ ਮਨ ਪਛਾਣੂ ਵਿਰਲੋ ਥੇਓ ਜੋੜਨਹਾਰਾ ਸੰਤ ਨਾਨਕ ਪਾਧਰ ਪੱਧਰੋ ਪੌੜੀ ਸੋਈ ਸੇਵਿਓ ਜੀਅੜੇ ਦਾਤਾ ਬਖਸਿੰਦ ਕਿਲਵਕ ਸਭ ਬਿਨਾਸ ਹੋਣ ਸਿਮਰਤ ਗੋਵਿੰਦ ਹਰ ਮਾਰਗ ਸਾਧੂ ਦੱਸਿਆ ਜਪੀਏ ਗੁਰਮੰਤ ਮਾਇਆ ਸਵਾਦ ਸਭ ਫਿੱਕਿਆ ਹਰ ਮਨ ਪਾਵੰਦ ਧਿਆਏ ਨਾਨਕ ਪਰਮੇਸ਼ਰ ਜਿਨ ਦਿੱਤੀ ਜਿੰਦ ਸਲੋਕ ਮਹੱਲਾ ਪੰਜਵਾਂ ਵਤ ਲੱਗੀ ਸੱਚੇ ਨਾਮ ਕੀ ਜੋ ਬੀਜੇ ਸੋਖਾ ਏ ਤਿਸੇ ਪ੍ਰਾਪਤ ਨਾਨਕਾ ਜਿਸ ਨੂੰ ਲਿਖਿਆ ਆਏ ਮਹੱਲਾ ਪੰਜਵਾਂ ਮੰਗਣਾ ਤਾਂ ਸੱਚ ਇੱਕ ਜਿਸ ਤੁਸ ਦੇਵੇ ਆਪ ਜਿਤ ਖਾਦੇ ਮਨ ਤ੍ਰਿਪਤੀ ਏ ਨਾਨਕ ਸਾਹਿਬ ਦਾਤ ਪੌੜੀ ਲਹਾ ਜਗ ਮੈਂ ਸੇਖਟੇ ਜਿਨ ਹਰ ਤਨ ਰਾਸ ਦੁਤੀਆ ਪਾਉ ਨਾ ਜਾਣਨੀ ਸੱਚੇ ਦੀ ਆਸ ਨੇਚਲ ਏਕ ਸਰੇਵਿਆ ਹੋਰ ਸਭ ਵਿਨਾਸ ਪਾਰ ਬ੍ਰਹਮ ਜਿਸ ਵਿਸਰੇ ਤੇ

ਸਹਿਜ ਸੁਭਾਇ ਅੰਗ ਤਨ ਬਹੁਤ ਉਪਜਿਆ ਪ੍ਰਥਮੀ ਰੱਜੀ ਤ੍ਰਿਪਤ ਅਗਾਇ ਸਦਾ ਸਦਾ ਗੁਣ ਉਚਰੈ ਦੁਖ ਦਾਲਤ ਗਇਆ ਬਿਲਾਇ ਪੂਰਬ ਲਿਖਿਆ ਪਾਇਆ ਮਿਲਿਆ ਤਿਸੇ ਰਿਜਾਇ ਪਰਮੇਸ਼ਰ ਜੀ ਵਾਲਿਆ ਨਾਨਕ ਤਿਸੇ ਤਿਆਏ ਮਹੱਲਾ ਪੰਜਵਾਂ ਜੀਵਨ ਪਦ ਨਿਰਵਾਣ ਇੱਕੋ ਸਿਮਰੀਐ ਦੂਜੀ ਨਾ ਹੀ ਜਾਏ ਕਿਨ ਬੇਦਾ ਤੀਰੀਐ ਡਿੱਠਾ ਸਭ ਸੰਸਾਰ ਸੁਖਨਾ ਨਾਮ ਬੇਨ ਤਾਨ ਤਾਨ ਹੋਸੀ ਸ਼ਾਰ ਜਾਣੇ ਕੋਏ ਜਾਨ ਰੰਗ ਰੂਪ ਰਸਬਾਤ ਕੇ ਕਰੇ ਪ੍ਰਾਣੀਆਂ ਜਿਸ ਭੁਲਾਏ ਆਪ ਫਿਰ ਕਲ ਨਹੀਂ ਜਾਣੀਆਂ ਰੰਗ ਰਤੇ ਨਿਰਵਾਣ ਸੱਚਾ ਗਾਵਹੀ ਨਾਨਕ ਸਰਨ ਦੁਆਰ ਜੇ ਤੁਧ ਪਾਵਹੀ ਪੌੜੀ ਜੰਮਣ ਮਰਨ ਨਾ ਤਿਣਕੋ ਜੋ ਹਰ ਲੜ ਲਾਗੇ ਜੀਵਤ ਸੇ ਪ੍ਰਵਾਨ ਹੋਏ ਹਰ ਕੀਰਤਨ ਜਾਗੇ ਸਾਧ ਸੰਗ ਜਿਨ ਪਾਇਆ ਸੇਈ ਵਡਭਾਗੇ ਨਾਇ ਵਿਸਰੇ ਤ੍ਰਿਖ ਜੀਵਣਾ ਟੂਟੇ ਕੱਚ ਧਾਗੇ ਨਾਨਕ ਧੂਲ ਪੁਨੀਤ ਸਾਧ ਲਖ ਕੋਟ ਪੇਰਾਗੇ ਸਲੋਕ ਮਹੱਲਾ ਪੰਜਵਾਂ ਧਰਨ ਸੁਵਰਨੀ ਖੜ ਰਤਨ ਜੜਾਵੀ ਹਰ ਪ੍ਰੇਮ ਪੁਰਖ ਮਨ ਉੱਠਾ ਸਭੇ ਕਾਜ ਸੁਹੇਲੜੇ ਥੀਏ ਗੁਰ ਨਾਨਕ ਸਤਿਗੁਰ ਤੁੱਠਾ ਮਹੱਲਾ ਪੰਜਵਾਂ ਫਿਰਦੀ ਫਿਰਦੀ ਦਹਿ ਦਿਸਾ ਜਲ ਪਰਬਤ ਬਨਰਾਏ ਜਿੱਥੇ ਡਿੱਠਾ ਮ੍ਰਿਤ ਕੋ ਇਲ ਬੈਠੀ ਆਏ ਪੌੜੀ ਜਿਸ ਸਰਬ ਸੁਖਾਂ ਫਲ ਲੋੜੀ ਹੈ ਸੋ ਸੱਚ ਕਮਾਵੋ ਨੇੜੇ ਦੇਖੋ ਪਾਰ ਬ੍ਰਹਮ ਇੱਕ ਨਾਮ ਧਿਆਵੋ ਹੋਏ ਸਗਲ ਕੀ ਰੇਣਕਾ

ਲੋਕ ਦੋਹਾ ਮਹੱਲਾ ਪੰਜਵਾਂ ਇੱਕ ਜਿਸਾ ਜਨਮੈ ਕੀਆ ਸਰਬ ਕਲਾ ਸਮਰੱਥ ਜੀ ਉਹ ਮਾਰਾ ਖੰਨੀਐ ਹਰ ਮਨ ਤਨ ਸੰਧੜੀ ਵੱਥ ਮਹੱਲਾ ਪੰਜਵਾਂ ਜੇ ਕਰ ਗਹਿ ਪਿਆਰੜੇ ਖੁਦ ਨਾ ਛੋਡਾ ਮੂਲ ਹਰ ਛੋਡਣ ਸੇ ਦੁਰਜਨਾ ਪੜੈ ਦੋਜਗ ਕੈ ਸੂਲ ਪੌੜੀ ਸਭ ਨਿਧਾਨ ਕਰ ਜਿਸ ਦੇ ਹਰ ਕਰੇ ਸੋ ਹੋਵੇ ਜਪ ਜਪ ਜੀਵੈ ਸੰਤ ਜਾਨ ਪਾਪਾ ਮਲਤ ਹੋਵੇ ਚਰਨ ਕਮਲ ਹਿਰਦੇ ਵਸੈ ਸੰਕਟ ਸਭ ਖੋਵੈ ਗੁਰਪੂਰਾ ਜਿਸ ਪੇਟੀਐ ਮਰ ਜਨਮ ਨਾ ਰੋਵੈ ਪ੍ਰਭ ਦਿਸ ਪਿਆਸ ਨਾਨਕ ਘਣੀ ਕਿਰਪਾ ਕਰ ਦੇਵੈ ਸਰੋਕ ਡੱਖਣਾ ਮੁਹੱਲਾ ਪੰਜਵਾਂ ਓਰੀ ਪਰਮ ਵਜਾਏ ਤੇਰੀ ਮੁਹੱਬਤ ਹਿਕ ਤੂੰ ਜਿੱਥੋਂ ਵੰਜੇ ਜਾਏ ਤਿਥਾਊ ਮੌਜੂਦ ਸੋਏ ਮਹੱਲਾ ਪੰਜਵਾਂ ਚੜ ਕੇ ਕੋਲੜੇ ਕੁੰਦੇ ਪਕੜੇ ਖੂੰਡੀ ਦੀ ਖੇਡਾਰੀ ਹੰਸਾਂ ਸੇਤੀ ਚਿੱਤ ਉਲਾਸੈ ਕੁੱਕੜ ਦੀ ਓਡਾਰੀ ਪੌੜੀ ਰਸਨਾ ਉਚਰੇ ਹਰ ਸਰਵਣੀ ਸੁਣੇ ਤੋ ਉਧਰੇ ਮਿੱਤਾ ਹਰ ਜਸ ਲਿਖੇ ਲਾਏ ਪਾਵਨੀ ਸੇ ਹਸਤ ਪਵਿੱਤਾ ਹਰ ਸੜ ਤੀਰਥ ਮਜਨਾ ਸਭ ਪੁੰਨ ਤਿਨ ਕਿੱਤਾ ਸੰਸਾਰ ਸਾਗਰ ਤੇ ਉਧਰੇ ਵਿਖਿਆ ਗੜ ਜਿੱਤਾ ਨਾਨਕ ਲੜ ਲਾਏ ਉਧਾਰਿਅਨ ਦਈਓ ਸੇਵ ਅਮਿੱਤਾ ਸਲੋਕ ਮਹੱਲਾ ਪੰਜਵਾਂ ਤੰਦੜੇ ਕੁਲਾਹਾ ਕਿਤਨ ਆਵੇ ਹੇਕੜੋ ਨਾਨਕ ਸੇਈ ਤਨ ਫੁਟਨ ਜਿਨ੍ਹਾਂ ਸਾਈ ਵਿਸਰੇ ਮਹੱਲਾ ਪੰਜਵਾਂ ਪ੍ਰੇਤੋਂ ਕੀਤੋਨ ਦੇਵਤਾ ਤਿਨ ਕਰਨੇ ਹਾਰੇ ਸਭੇ ਸਿੱਖ ਉਬਾਰਿਅਨ ਪ੍ਰਭ ਕਾ ਸਵਾਰੇ ਨਿੰਦਕ ਪਕੜ ਪਛਾੜਿਅਨ ਝੂਠੇ ਦਰਬਾਰੇ ਨਾਨਕ ਕਾ ਪ੍ਰਭ ਵੱਡਾ ਹੈ ਆਪ ਸਾਜ ਸਵਾਰੇ ਪੌੜੀ ਪ੍ਰਭ ਬੇਅੰਤ ਕਿਛ ਅੰਤ ਨਾ ਹੈ ਤਬ ਤਿਸੇ ਕਰਣਾ ਅਗਮੇ ਗੋਚਰ ਸਾਹਿਬ ਜੀਆਂ ਕਾ ਪਰਣਾ ਹਸਤਦੇ ਪ੍ਰਤਪਾਲ ਦਾ ਭਰਨ ਪੋਖਣ ਕਰਣਾ ਮਿਹਰਬਾਨ ਬਖਸ਼ਿੰਦੇ ਆਪ

ਜਿਹਦਾ ਪ੍ਰਭ ਹੈ ਸੋਏ, ਨਾਨਕ ਚਰਣੀ ਲੱਗਿਆ ਉਧਰੇ ਸਭੋ ਕੋਏ। ਮਹੱਲਾ ਪੰਜਵਾਂ, ਯਾਚਕ ਮੰਗੇ ਨਿਤਨਾਮ, ਸਾਹਿਬ ਕਰੇ ਕਬੂਲ, ਨਾਨਕ ਪਰਮੇਸ਼ਰ ਜਜਮਾਨ, ਤਿਸੈ ਭੁੱਖ ਨਾ ਮੂਲ ਪੌੜੀ, ਮਨ ਰਤਾ ਗੋਵਿੰਦ ਸੰਗ, ਸਚ ਭੋਜਨ ਜੋੜੇ, ਪ੍ਰੀਤ ਲੱਗੀ ਹਰ ਨਾਮ ਸਿਓ, ਇਹ ਹਸਤੀ ਕੋੜੇ, ਰਾਜ ਮਿਲਖ ਖੁਸ਼ੀਆਂ ਘਣੀ, ਧਿਆਏ ਮੁੱਖ ਨਾ ਮੋੜੇ, ਢਾਡੀ ਦਰ ਪਰਾ ਮੰਗਣਾ, ਦਰ ਕਦੇ ਨਾ ਛੋੜੇ, ਨਾਨਕ ਮਨ ਤਨ ਚਾਉ ਇਹੋ, ਨਿਤ ਪ੍ਰਭ ਕੋ ਲੋੜੇ, ਸੁਧ ਕੀਚੇ ਅਰਾਗ ਗੌੜੀ, ਭਗਤਾਂ ਕੀ ਬਾਣੀ, ਇੱਕ ਓ ਅੰਕਾਰ ਸਤ

ਰਾਮ ਜਲ ਪਾਇਆ, ਰਾਮ ਉਦਕ ਤਨ ਜਲਤ ਬੁਝਾਇਆ, ਹਰਹਾਉ ਮਨ ਮਾਰਨ ਕਾਰਨ ਬਨ ਜਾਈਏ, ਸੋ ਜਲ ਬਿਨ ਭਗਵੰਤ ਨ ਪਾਈਏ, ਜੇ ਪਾਵਕ ਸੁਰ ਨ ਰਹੇ ਜਾਰੇ, ਰਾਮ ਉਦਕ ਜਨ ਜਲਤ ਉਬਾਰੇ, ਪਾਵ ਸਾਗਰ ਸੁਖ ਸਾਗਰ ਮਾਹੀ, ਪੀਵਰੇ ਜਲ ਨਿਖੁੜਤ ਨਾਹੀ, ਕਹਿ ਕਬੀਰ ਪਜ ਸਾਰਗ ਪਾਨੀ, ਰਾਮ ਉਦਕ ਮੇਰੀ ਤਿਖਾ ਬੁਝਾਨੀ, ਗੌੜੀ ਕਬੀਰ ਜੀ ਮਾਧੋ ਜਲ ਕੀ ਪਿਆਸ ਨ ਜਾਏ।

ਹੋਂ ਪੰਖੀ ਆਹੇ, ਮੰਦ ਭਾਗੀ ਤੇਰੋ ਦਰਸਨ ਨਾਹੇ। ਤੂੰ ਸਤਿਗੁਰ ਆਉ ਨਾਉ ਤਨ ਚੇਲਾ, ਕਹਿ ਕਬੀਰ ਮਿਲ ਅੰਤ ਕੀ ਬੇਲਾ। ਗੌੜੀ ਕਬੀਰ ਜੀ, ਜਬ ਹਮ ਏਕੋ ਏਕ ਕਰ ਜਾਣੇ ਆ, ਤਬ ਲੋਗੇ ਕਾਹੇ ਦੁਖ ਮਾਨੇ ਆ। ਹਮ ਅਪਤ ਆਪਣੀ ਪਲ ਖੋਈ, ਹਮਰੇ ਖੋਜ ਪਰੋ ਮਤ ਕੋਈ ਰਖਾਓ। ਹਮ ਮੰਦੇ ਮੰਦੇ ਮਨ ਮਾਹੀ, ਸਾਂਝ ਪਾਤ ਕਾਹੂ ਸਿਓ ਨਾਹੀ। ਪਾਤ ਅਪਤ ਤਾ ਕੀਨੀ ਲਾਜ, ਤਬ ਜਾਣੋਗੇ ਜਬ ਉਗਰੇ ਗੋਪਾਜ। ਕਹੋ ਕਬੀਰ ਪਦ ਹਰ ਪ੍ਰਵਾਨ, ਸਰਬ ਤਿਆਗ ਫਲ ਕੇਵਲ ਰਾਮ। ਗੌੜੀ ਕਬੀਰ ਜੀ, ਨਗਨ ਫਿਰਤ ਜਾਓ ਪਾਈਏ ਜੋਗ, ਬਣ ਕਾ ਮਿਰਗ ਮੁਕਤ ਸਭ ਹੋਗ। ਕਿਆ ਨਾਂਗੇ ਕਿਆ ਵਾਧੇ ਚਾਮ, ਜਬ ਨਹੀਂ ਚੀਨ ਸਿਆਤਮ ਰਾਮ। ਹਰਹਾਉ ਮੂੰਡ ਮੁੰਡਾਏ ਜੋ ਸਿਧ ਪਾਈ, ਮੁਕਤੀ ਪੇੜ ਨਾ ਗਈ ਆਕਾਈ। ਬਿੰਦ ਰਾਖ ਜਾਓ ਤਰੀਏ ਪਾਈ, ਖੁਸਰੇ ਕਿਉਂ ਨਾ ਪਰਮਗਤ ਪਾਈ। ਕਹੋ ਕਬੀਰ ਸੁਣੋ ਨਰ ਪਾਈ, ਰਾਮ ਨਾਮ ਬੇਨ ਕਿਨ ਗਦ ਪਾਈ। ਗੌੜੀ ਕਬੀਰ ਜੀ, ਸੰਧਿਆ ਪ੍ਰਾਤ ਇਸ਼ਨਾਨ ਕਰਾਹੀ, ਜਿਉ ਪਏ ਦਾਦਰ ਪਾਣੀ ਮਾਹੀ। ਜਾਓ ਪਏ ਰਾਮ ਰਾਮ ਰਤ ਨਾਹੀ, ਤੇ ਸਭ ਧਰਮ ਰਾਏ ਕੈ ਜਾਹੀ ਰਹਾਓ। ਕਾਇਆ ਰਤ ਬਹੁ ਰੂਪਰ ਚਾਹੀ, ਤਿਨ ਕੋ ਦਇਆ ਸੁਪਨੇ ਪੀ ਨਾਹੀ। ਚਾਰ ਚਰਨ ਕਹਿ ਬਹੁ ਆਗਰ, ਸਾਧੂ ਸੁ ਪਾਵੇ ਕਲ ਸਾਗਰ। ਕਹੋ ਕਬੀਰ ਬਹੁ ਕਾਏ ਕਰੀ ਜੈ, ਸਰਬ ਛੋਟ ਮਹਾਰਸ ਪੀਜੈ। ਕਬੀਰ ਜੀ ਗੌੜੀ, ਕਿਆ ਜਪ ਕਿਆ ਤਪ ਕਿਆ ਬ੍ਰਤ ਪੂਜਾ, ਜਾ ਕਿਰਦੇ ਪਾਉ ਹੈ ਦੂਜਾ। ਰੇ ਜਨ ਮਨ ਮਾਧੋ ਸਿਉ ਲਾਈ ਹੈ, ਚਿਤਰਾਈ ਨਾ ਚਤਰ ਪੁਜ ਪਾਈ ਹੈ ਰਹਾਉ। ਪਰ ਹਰ ਲੋਭ ਹਰ ਲੋਕਾ ਚਾਰ, ਪਰ ਹਰ ਕਾਮ ਕ੍ਰੋਧ ਅਹੰਕਾਰ। ਕਰਮ ਕਰਤ ਬਦੇ ਅਮੇਵ, ਮਿਲ ਪਾਥਰ ਕੀ ਕਰ ਹੀ ਸੇਵ। ਕਹੋ ਕਬੀਰ ਭਗਤ ਕਰ ਪਾਇਆ, ਓਲੇ ਪਾਏ ਮਿਲੇ ਰਾਗ ਰਾਇਆ। ਗੌੜੀ ਕਬੀਰ ਜੀ, ਗਰਭਵਾਸ ਮੈਂ ਕੁਲ ਨਹੀਂ ਜਾਤੀ, ਬ੍ਰਹਮ ਬਿੰਦ ਤੇ ਸਭ

ਰਲਾਏ ਲਿਖਿਆ ਮਹੱਲਾ ਪੰਜਵਾਂ। ਐਸੋ ਅਚਰਜ ਦੇਖਿਓ ਕਬੀਰ, ਦਰਕੇ ਪੋਲੇ ਬਰੋਲੇ ਨੀਰ, ਰਹਾਓ ਹਰੀ ਅੰਗੂਰੀ ਗਦਗਾ ਚਰੈ, ਨਿਤ ਉਠ ਹੱਸੈ ਹੀਂਗੈ ਮਰੈ, ਮਾਤਾ ਪੈਸਾ ਅਮੋਹਾ ਜਾਏ, ਕੁਦ ਕੁਦ ਚਰੈ ਰਸਾ ਤਲਪਾਏ, ਪਹੁ ਕਬੀਰ ਪ੍ਰਗਟ ਪਈ ਖੇਡ, ਲੇਲੇ ਕਉ ਚੁੰਗੇ ਨਿਤ ਭੇਡ, ਰਾਮ ਰਮਤ ਮਤ ਪ੍ਰਗਟੀ ਆਈ, ਕਹੁ ਕਬੀਰ ਗੁਰ ਸੋਝੀ ਪਾਈ, ਗੌੜੀ ਕਬੀਰ ਜੀ ਪੰਚ ਪਦੇ, ਜਿਉ ਜਲ ਛੋੜ ਬਾਹਰ ਪਿਓ ਮੀਨਾ, ਪੂਰਬ ਜਨਮ ਹਉ ਤਬ ਕਾਹੀਨਾ, ਆਬ ਕਹੁ ਰਾਮ ਕਮਨ ਗਤ ਮੋਰੀ, ਤਜੀ ਲੇ ਬਨਾਰਸ ਮਤ ਪਈ ਥੋਰੀ, ਰਹਾਓ ਸਗਲ ਜਨਮ ਸਿਵਪੁਰੀ ਗਵਾਇਆ, ਮਰਤੀ ਬਾਰ ਮਗਹਰ ਉਠ ਆਇਆ, ਬਹੁਤ ਬਰਸ ਤਬ ਕੀ ਆ ਕਾਸੀ, ਮਰਨ ਪਿਆ ਮਗਰ ਕੀ ਬਾਸੀ, ਕਾਸੀ ਮਗਰ ਸਮ ਵਿਚਾਰੀ, ਓਸੀ ਭਗਤ ਕੈਸੇ ਉਤਰ ਸਪਾਰੀ, ਕਹੋ ਗੁਰ ਗਜ ਸਿਵ ਸਭ ਕੋ ਜਾਣੈ, ਮੋਆ ਕਬੀਰ ਰਮਤ ਸ੍ਰੀ ਰਾਮੈ, ਗੌੜੀ ਕਬੀਰ ਜੀ ਚੋਆ ਚੰਦਨ ਮਰਦਨ ਅੰਗਾ, ਸੋਤਨ ਜਲੇ ਕਾਠ।

ਹਰ ਹਰ ਬਾਸ ਸੁਗੰਧ ਵਸਾਈ, ਤਹਿਰ ਕਬੀਰ ਚੇਤਰੇ ਅੰਧਾ, ਸਤ ਰਾਮ ਝੂਠਾ ਸਭ ਤੰਦਾ, ਗੌੜੀ ਕਬੀਰ ਜੀ ਤੇ ਪਦੇ ਚਾਰ ਤੁਕੇ, ਜਮ ਤੇ ਉਲਟ ਪਏ ਹੈ ਰਾਮ, ਦੁਖ ਬਿਨਸੇ ਸੋ ਕੀਓ ਬਿਸਰਾਮ, ਬੈਰੀ ਉਲਟ ਪਏ ਹੈ ਮੀਤਾ, ਸਾਗਤ ਉਲਟ ਸੁਜਨ ਪਏ ਚੀਤਾ, ਅਬ ਮੁਏ ਸਰਬ ਕੁਸਲ ਕਰ ਮਾਨਿਆ, ਸਾਧ ਪਈ ਜਬ ਗੋਬਿੰਦ ਜਾਨਿਆ, ਰਹਾਉ ਤਨ ਮੈਂ ਹੋਤੀ ਕੋਟ ਉਪਾਦ, ਉਲਟ ਪਈ ਸੁਖ ਸਹਿਜ ਸਮਾਧ, ਆਪ ਸ਼ਾਨੇ ਆਪੇ ਆਪ, ਰੋਗ ਨਾ ਵਿਆਪੈ ਤੀਨੋ ਤਾਪ, ਆ ਮਨ ਉਲਟ ਸਨਾਤਨ ਹੂਆ, ਤਬ ਜਾਨਿਆ ਜਬ ਜੀਵਤ ਮੂਆ, ਕਹੋ ਕਬੀਰ ਸੁਖ ਸਹਿਜ ਸਮਾਵ, ਆਪ ਨਾ ਡਰੋ ਨਾ ਅਵਰ ਡਰਾਵੋ, ਗੌੜੀ ਕਬੀਰ ਜੀ ਪਿੰਡ ਮੂਏ ਜੋ ਕੇ ਕਰ ਜਾਤਾ, ਸ਼ਬਦ ਅਤੀਤ ਅਨਾਹ ਦਰਾਤਾ, ਜਿਨ ਰਾਮ ਜਾਨਿਆ ਤਿਨੈ ਪਛਾਨਿਆ, ਜਿਉਂ ਗੂੰਗੇ ਸਾਕਰ ਮਨ ਮਾਨਿਆ, ਐਸਾ ਗਿਆਨ ਕਥੇ ਬਨਵਾਰੀ, ਮਨ ਰੇ ਪਵਨ ਦਿਰੜ ਸੁਖ ਮਨ ਨਾਰੀ, ਰਹਾਉ ਸੋ ਗੁਰ ਕਰੋ ਜੇ ਬੌਰ ਨਾ ਕਰਨਾ, ਸੋ ਪਦ ਰਵੋ ਜੇ ਬੌਰ ਨਾ ਰਵਣਾ, ਸੋ ਧਿਆਨ ਧਰੋ ਜੇ ਬੌਰ ਨਾ ਤਰਨਾ, ਐਸੇ ਮਰੋ ਜੇ ਬੌਰ ਨਾ ਮਰਨਾ, ਉਲਟੀ ਗੰਗਾ ਜਮਨ ਮਿਲਾਵੋ, ਬਿਨ ਜਲ ਸੰਗਮ ਮਨ ਮੈਂ ਨਹਾਵੋ, ਲੋਚਾ ਸੰਸਰ ਇਹੋ ਵਿਵਹਾਰ,

ਬੋਲ। ਅਮੋਏ ਰਾਮ ਆਪਣਾ ਕਰ ਜਾਣਿਆ, ਸਹਿ ਸੁਪਾਹ ਮੇਰਾ ਮਨ ਮਾਨਿਆ ਰਹਾਉ। ਬ੍ਰਹਮੇ ਕਦ ਕਥ ਅੰਤ ਨ ਪਾਇਆ, ਰਾਮ ਭਗਤ ਬੈਠੇ ਕਰ ਆਇਆ। ਕਹੋ ਕਬੀਰ ਚੰਚਲ ਮਦ ਤਿਆਗੀ, ਕੇਵਲ ਰਾਮ ਭਗਤ ਨਿਜ ਪਾਗੀ। ਗੌੜੀ ਕਬੀਰ ਜੀ ਜੇ ਮਰਨੇ ਸਭ ਜਗਤ ਤਰਾਸਿਆ, ਤੋ ਮਰਨਾ ਗੁਰ ਸ਼ਬਦ ਪ੍ਰਗਾਸਿਆ। ਅਬ ਕੈਸੇ ਮਰੋ ਮਰਨ ਮਨ ਮਾਨਿਆ, ਮਰ ਮਰ ਜਾਤੇ ਜਿਨ ਰਾਮ ਨਾ ਜਾਣਿਆ ਰਹਾਉ। ਮਰਨੋ ਮਰਨ ਕਹੇ ਸਭ ਕੋਈ, ਸਹਿਜੇ ਮਰੇ ਅਮਰ ਹੋਏ ਸੋਈ।

ਜੇ ਕੁਲ ਪੂਤ ਨਾ ਗਿਆਨ ਵਿਚਾਰੀ, ਵਿਧਵਾ ਕਸ ਨਾ ਪਈ ਮਹਿਤਾਰੀ, ਜੇ ਨਰ ਰਾਮ ਭਗਤ ਨੇ ਸਾਧੀ, ਜਨਮਤ ਕਸ ਨਾ ਮੋਹ ਅਪਰਾਧੀ, ਰਹਾਓ ਮੋਚ ਮੁਚ ਗਰਭ ਗਏ ਕੀਨ ਬਚਿਆ, ਬੁੜ ਭੁਜ ਰੂਪ ਜੀਵੇ ਜਗ ਮਜਿਆ, ਕਹੋ ਕਬੀਰ ਜੈਸੇ ਸੁੰਦਰ।

ਸੋ ਨਿਰਮਲ ਨਿਰਮਲ ਹਰ ਗੁਣ ਗਾਵੇ, ਸੋ ਭਾਈ ਮੇਰੇ ਮਨ ਪਾਵੇ ਰਹਾਓ, ਜੇ ਕੜ ਰਾਮ ਰਹਿਆ ਭਰਪੂਰ ਤਿਨ ਕੀ ਪਾਗ।

ਸਗਨ ਸਾਲ ਚੋਵੈ ਮੇਰੀ ਭਾਠੀ, ਸੰਚ ਮਹਾਰਸ ਤਨ ਪਿਆ ਕਾਠੀ, ਹੋਆ ਕੋ ਕਹੀਏ ਸਹਿਜ ਮਤਵਾਰਾ, ਪੀਵਤ ਰਾਮ ਰਸ ਗਿਆਨ ਵਿਚਾਰਾ, ਰਹਾਉ ਸਹਿਜ ਕਲਾਲਨ ਜੋ ਮਿਲ ਆਈ, ਆਨੰਦ ਮਾਤੇ ਅਨਦਿਨ ਜਾਈ, ਚੀਨਤ ਚੀਤ ਨਿਰੰਜਨ ਲਾਇਆ, ਕਉ ਕਬੀਰ ਤਉ ਅਨਪਉ ਪਾਇਆ।

ਨਾਮੈ ਜੋਗ ਧਿਆਨ ਚਿਤ ਲਾਇਆ, ਬਿਨ ਬੈਰਾਗ ਨ ਛੂਟ ਸਮਾਇਆ, ਕੈਸੇ ਜੀਵਨ ਹੋਏ ਹਮਾਰਾ, ਜਬ ਨਾ ਹੋਏ ਰਾਮ ਨਾਮ ਅਧਾਰਾ, ਰਹਾਓ ਕਹੋ ਕਬੀਰ ਖੋਜੋ ਅਸਮਾਨ, ਰਾਮ ਸਮਾਨ ਨਾ ਦੇਖੋ ਆਨ, ਗੌੜੀ ਕਬੀਰ ਜੀ ਜੇ ਸਿਰ ਰਾਜ

ਕਬੀਰ ਠੱਗ ਸਿਉ ਮਨ ਮਾਨਿਆ, ਗਈ ਠਗੋਰੀ ਠੱਗ ਪਹਿਚਾਨਿਆ, ਆ ਮੋਕੋ ਪਏ ਰਾਜਾ ਰਾਮ ਸੁਹਾਈ, ਜਨਮ ਮਰਨ ਕੱਟ ਪਰਮ ਗਦ ਪਾਈ, ਹਰਹਾਉ ਸਾਧੂ ਸੰਗਤ ਦੀ ਓਰ ਲਾਏ, ਪੰਚ ਦੂਤ ਤੇ ਲਿਓ ਛਿਡਾਏ, ਅੰਮ੍ਰਿਤ ਨਾਮ ਜਪੋ ਜਬ ਰਸਨਾ, ਅਮੋਲ ਦਾਸ ਕਰ ਲੀਨੋ ਆਪਣਾ, ਸਤਿਗੁਰ ਕੀਨੋ ਪਰ ਪੁਕਾਰ, ਕਾਢ ਲੀਨ ਸਾਗਰ ਸੰਸਾਰ, ਚਰਨ ਕਮਲ ਸਿਉ ਲਾਗੀ ਪ੍ਰੀਤ, ਗੋਵਿੰਦ ਬਸੈ ਨਿਤਾ ਨਿਤਚੀਤ, ਮਾਇਆ ਤਪਤ ਬੁਝਿਆ ਅੰਗਿਆਰ, ਮਨ ਸੰਤੋਖ ਨਾਮ ਆਧਾਰ, ਜਲ ਥਲ ਪੂਰ ਰਹੇ ਪ੍ਰਸਵਾਮੀ, ਜਤ ਪੇਖੋ ਤਤ ਅੰਤਰ ਜਾਮੀ, ਆਪਣੀ ਭਗਤ ਆਪ ਹੀ ਦਰੜਾਈ, ਪੂਰਵ ਲਿਖਤ ਮਿਲਿਆ ਮੇਰੇ ਪਾਈ, ਜਿਸ ਕਿਰਪਾ ਕਰੇ ਤਿਸ ਪੂਰਨ ਸਾਜ, ਕਬੀਰ ਕੋ ਸਵਾਮੀ ਗਰੀਬ ਨਿਵਾਜ, ਜਲ ਗੇ ਸੂਤਕ ਥਲ ਗੇ ਸੂਤਕ, ਸੂਤਕ ਓਪਤ ਹੋਈ, ਜਨਮੇ ਸੂਤਕ ਮੂਹੇ ਫੁਨ ਸੂਤਕ, ਸੂਤਕ ਪਰਜ ਬਗੋਈ, ਕੌਰੇ ਪੰਡਿਆ ਕੌਣ ਪਵੀਤਾ, ਐਸਾ ਗਿਆਨ ਜਪੋ ਮੇਰੇ ਮੀਤਾ, ਰਖਾਓ ਨੈਨੋ ਸੂਤਕ ਬੈਨੋ ਸੂਤਕ, ਸੂਤਕ ਸਰਵਣੀ ਹੋਈ, ਉਠਤ ਬੈਠਤ ਸੂਤਕ ਲਾਗੇ, ਸੂਤਕ ਪਰੇ ਰਸੋਈ, ਫਾਸਨ ਕੀ ਬਿਧ ਸਭ ਕੋਊ ਜਾਣੇ, ਛੂਟਨ ਕੀ ਇਕ ਕੋਈ, ਕਹੇ ਕਬੀਰ ਆਰਾਮ ਹਿਰਦੇ ਵਿਚਾਰੇ, ਸੂਤਕ ਤਿਨੇ ਨਾ ਹੋਈ ਗੌੜੀ, ਝਗੜਾ ਏਕ ਨਵੇ ਰਹੋ ਰਾਮ, ਜੋ ਤੁਮ ਆਪਣੇ ਜਨ ਸੋ ਕਾਮ, ਹਰਹਾਉ ਇਹੋ ਮਨ ਵੱਡਾ ਕੇ ਜਾਸੋ ਮਨ ਮਾਨਿਆ, ਰਾਮ ਵੱਡਾ ਕਹਿ ਰਾਮੇ ਜਾਣਿਆ, ਬ੍ਰਹਮਾ ਵੱਡਾ ਕੇ ਜਾਸ ਉਪਾਇਆ, ਵੇਦ ਵੱਡਾ ਕੇ ਜਾਂ ਤੇ ਆਇਆ, ਕਹੇ ਕਬੀਰ ਹੋ ਭਇਆ ਉਦਾਸ, ਤੀਰਥ ਵੱਡਾ ਕੇ ਹਰ ਕਾ ਦਾਸ, ਅਰਾਗ ਗੌੜੀ ਚੇਤੀ ਦੇਖੋ ਭਾਈ, ਗਿਆਨ ਕੀ ਆਈ ਆਂਧੀ, ਸਵੇ ਉਡਾਨੀ ਪ੍ਰਮ ਕੀ ਟਾਟੀ, ਰਹੇ ਨਾ ਮਾਇਆ ਬਾਂਧੀ, ਹਰਹਾਉ ਦੁਚਿੱਤੇ ਕੀ ਦੋ ਥੂਨ ਗਿਰਾਨੀ, ਮੋਹ ਬਲਿੰਡਾ ਟੂਟਾ ਤਿਸਨਾ ਸ਼ਾਨ ਭਰੀ, ਧਰੀ ਉਪਰ ਦੁਰਮਦ ਪਾਂਡਾ ਫੂਟਾ, ਆਂਧੀ ਪਾਚੇ ਜੋ ਜਲ ਬਰਖ, ਤੇ ਤੇਰਾ ਜਨ ਪੀਨਾ, ਕਹੇ ਕਬੀਰ ਮਨ ਭਇਆ ਪਰਗਾਸਾ, ਉਦੇ ਪਾਨ ਜਬ ਚੀਨਾ, ਗੌੜੀ ਚੇਤੀ ਇਕ ਓਅੰਕਾਰ, ਸਤਿਗੁਰ ਪ੍ਰਸਾਦ ਹਰ ਜਸ ਸੁਨੇ ਨਾ ਹਰ ਗੁਣ ਗਾਵੇ।

ਚਲਤਾ ਚੱਲ ਆਪ ਗਏ ਔਰ ਨੂੰ ਕਾਲ ਛਾੜ ਕੋ ਚਰਚਾ ਆਨ ਨ ਜਾਣੇ ਬ੍ਰਹਮਾ ਹੂੰ ਕੋ ਕਯੋ ਨ ਮਾਨੇ ਆਪ ਗਏ ਔਰ ਨੂੰ ਖੋਵੇ ਆਗ ਲਗਾਏ ਮੰਦਰ ਮੈਂ ਸੋਵੇ ਆਵਰ ਨਫਸਤ

ਪਿਆਰ ਸਤਿਗੁਰ ਪ੍ਰਸਾਦ ਜੀਵਤ ਪਿਤਰ ਨਾ ਮਾਨੇ ਕੋ ਮੂਹੇ ਸਰਾਧ ਕਰਾਹੀ ਪਿਤਰ ਪੀ ਬਪਰੇ ਕਹੁ ਕਿਉਂ ਪਾਵੇ ਕਉਆ ਕੂਕਰ ਖਾਹੀ ਮੋਕੋ ਕੁਸਲ ਬਤਾਵੋ ਕੋਈ ਕੁਸਲ ਕੁਸਲ ਕਰਤੇ ਜਗ ਬਿਨਸੈ।

ਭੁੱਲਣੀ ਚੇਤਿਆ ਵਿਖਿਆ ਸੋ ਲਪਟਾਨਾ ਗੌੜੀ ਜੀਵਤ ਮਰੇ ਮਰੇ ਫੁਨ ਜੀਵੈ ਐਸੇ ਸੁਨ ਸੁਮਾਇਆ ਅੰਜਨ ਮਾਏ ਨਿਰੰਜਨ ਰਹੀਏ ਬਹੁੜ ਨਾ ਪਉ ਦਿਲ ਪਾਇਆ ਮੇਰੇ ਰਾਮ ਐਸਾ ਖੀਰ ਬੁਲੋਈਏ ਗੁਰਮਤ ਮਨੁਆ ਅਸਤਰ ਰੱਖੋ ਇਨ ਬਿਦ ਅੰਮ੍ਰਿਤ ਪੀਓਈਏ ਰਖਾਓ ਗੁਰ ਕੇ ਬਾਣ ਬਜਰ ਕਲਸ਼ ਦੀ ਪ੍ਰਗਟਿਆ ਪਦ ਪਰਗਾਸਾ ਸਖਤ ਅੰਧੇਰ ਜੇਵੜੀ ਪ੍ਰਹੁ ਚੂਕਾ ਨਿਚਲ ਸਿਵ ਕਰ ਵਾਸਾ ਤਿੰਨ ਬਿਨ ਬਾਣੇ ਤਨਖ ਚੜਾਈਏ ਇਹੋ ਜਗ ਬੇਦਿਆ ਪਾਈ ਦਹਿ ਜ਼ਬੂਡੀ ਪਵਨ ਚੁਲਾਵੇ ਡੋਰ ਰਖੀ ਲਿਵਲਾਈ ਉਨ ਮਨ ਮਨੁਆ ਸੁਨ ਸੁਮਾਨਾ ਦੁਬਦਾ ਦੁਰਮਤ ਪਾਗੀ ਕਹੋ ਕਬੀਰ ਅਨਪੋ ਇਕ ਦੇਖਿਆ ਰਾਮ ਨਾਮ ਲਿਵ ਲਾਗੀ ਗੌੜੀ ਬੈਰਾਗਣ ਟਿਪ ਦੇ ਉਲਟ ਪਵਨ ਚੱਕਰ ਖੱਟ ਪੇਦੇ ਸੁਰਤ ਸੁਨ ਅਨਰਾਗੀ ਆਵੇ ਨਾ ਜਾਏ ਮਰੇ ਨਾ ਜੀਵੇ ਤਾਸ ਖੋਜ ਬੈਰਾਗੀ ਮੇਰੇ ਮਨ ਮਨ ਹੀ ਉਲਟ ਸੁਮਾਨਾ ਗੁਰ ਪ੍ਰਸਾਦ ਅਗਲ ਪਈ ਅਵਰੇ ਨਾ ਤਰਥਾ ਬੇਗਾਨਾ ਰਹਾਓ ਨਿਵਰੇ ਦੂਰ ਦੂਰ ਫੁਨ ਨਿਵਰੇ ਜਿਨ ਜੈਸਾ ਕਰ ਮਾਨਿਆ ਅਲੌਤੀ ਕਾ ਜੈਸੇ ਪਇਆ ਬਰੇਡਾ ਜਿਨ ਪੀਆ ਤਿਨ ਜਾਣਿਆ ਤੇਰੀ ਨਿਰਗੁਣ ਕਥਾ ਕਾਏ ਸਿਉ ਕਹੀਏ ਐਸਾ ਕੋਏ ਬਵੇਕੀ ਕਹੋ ਕਬੀਰ ਜਿਨ ਦੀਆ ਪਲੀਤਾ ਤਿਨ ਤੈਸੀ ਚਲ ਦੇਖੀ ਗੌੜੀ ਤੇ ਪਾਵਸ ਸਿੰਧ ਤੂਪ ਨਹੀਂ ਸਹੀਆ ਤੇ ਉਤਪਤ ਪਰਲੋ ਨਾਹੀ ਜੀਵਨ ਮਿਰਤ ਨਾ ਦੋ ਸੁਬਿਆ ਪੈ ਸੁਨ ਸਮਾਧ ਦੋ ਤੇ ਨਾਹੀ ਸਹਿਜ ਕੀ ਅਕਥ ਕਥਾ ਹੈ।

ਨਾਹੀ, ਰਾਤ ਦਿਨ ਸੁੱਤੇ ਨਾਹੀ, ਜਲ ਨਹੀਂ ਪਵਨ ਪਾਪ ਕੋਹੁਨ ਨਾਹੀ, ਸਤਿਗੁਰ ਤਾਂ ਸੁਮਾਹੀ, ਅਗਮੇ ਗੋਚਰ ਰਹੇ ਨਿਰੰਤਰ, ਗੁਰ ਕਿਰਪਾ ਤੇ ਲਈਏ, ਕਹੋ ਕਬੀਰ ਬਲ ਜਾਓ ਗੁਰੇ ਆਪਣੇ, ਸਤ ਸੰਗਤ ਮਿਲ ਰਹੀ ਹੈ ਗੌੜੀ, ਪਾਪ ਹੁੰਦੇ ਬੈਲ ਵਿਸਾਹੇ, ਪਵਨ ਪੂੰਜੀ ਪਰਗਾਸਿਓ, ਤਿਸ਼ਨਾ ਗੁਣ ਭਰੀ ਖੜ ਪੀਤਰ, ਇਹਦੇ ਟਾਂਡ ਵਸਾਇਓ, ਐਸਾ ਨਾਇਕ ਰਾਮ ਹਮਾਰਾ, ਸਗਲ ਸੰਸਾਰ ਕੀ ਓ ਬਨਜਾਰਾ, ਹਰਹਾਓ ਕਾਮ ਕ੍ਰੋਧ ਭਏ ਜਗਾਤੀ, ਮਨ ਤਰੰਗ ਬਟਵਾਰਾ, ਪੰਚ ਤਤ ਮਿਲ ਦਾਨ ਨਿਬੇਰੇ, ਟਾਂਡਾ ਉਤਰਿਓ ਪਾਰਾ, ਕਹੇ ਤ ਕਬੀਰ ਸੁਨੋ ਰੇ ਸੰਤੋ, ਅਬ ਐਸੀ ਬਣ ਆਈ, ਘਾਟੀ ਚੜ੍ਹਤ ਬੈਲ ਇਕ ਸਾਖਾ, ਚਲੋ ਗੋਣ ਛਿੜਕਾਈ, ਗੌੜੀ ਪੰਚ ਬਦਾ, ਪੇਵਕੜੇ ਦਿਨ ਚਾਰ ਹੈ, ਸਹੁਰੜੇ ਜਾਣਾ, ਅੰਧਾ ਲੋਕ ਨ ਜਾਣਈ, ਮੂਰਖ ਏ ਆਣਾ, ਕਹੋ ਡੱਡੀਆ ਬਾਧੇ ਤਨ ਖੜੀ, ਪਾਹੂ ਕਰ ਆਏ ਮੁਕਲਾਊ ਆਏ, ਹਰਹਾਓ ਹੋ ਜੇ ਦਿਸੇ ਖੂੜੀ, ਕੌਣ ਲਾਜ ਵਖਾਰੀ, ਲਾਜ ਕੜੀ ਸਿਉ ਤੂੜ ਪੜੀ, ਉੜ ਚਲੀ ਪਨਹਾਰੀ, ਸਾਹਿਬ ਹੋਏ ਦਇਆਲ ਕਿਰਪਾ ਕਰੇ, ਆਪਣਾ ਕਾਰਜ ਸਵਾਰੇ, ਤਾਂ ਸੁਹਾਗਣ ਜਾਣੀਏ ਗੁਰ ਸ਼ਬਦ ਵਿਚਾਰੇ, ਕਿਰਤ ਕੀ ਬਣਦੀ ਸਭ ਫਿਰੇ, ਦੇਖੋ ਵਿਚਾਰੀ ਇਸ ਨੂੰ ਕਿਆ ਆਖੀਏ, ਕਿਆ ਕਰੇ ਵਿਚਾਰੀ, ਭਾਈ ਮੇਰਾ ਸੀ ਉੜ ਚੱਲੀ,

ਵਿਦਿਆ ਪਾਈ, ਰੁੰਡਤ ਮੁੰਡਤ ਏਕੈ ਸਬਦੀ, ਏਕ ਕਹਿ ਸਿਧ ਪਾਈ, ਹਰ ਬਿਨ ਪਰਮ ਭੋਲਾ ਨੇ ਅੰਧਾ, ਜਾ ਪੈ ਜਾਓ ਆ ਛੁਟਕਾਵਨ, ਤੇ ਬਾਂਧੇ ਬਹੁ ਫੰਦਾ, ਹਰਹਾਓ ਜੈ ਤੇ ਉਬਜੀ ਤਈ ਸੁਮਾਨੀ, ਏਵਦ ਬਿਸਰੀ ਤਬਗੀ, ਪੰਡਿਤ ਗੁਣੀ ਸੂਰ ਹਮਦਾਤੇ, ਏਕ ਕਹਿ ਬੜ ਹਮਗੀ, ਜਿਸੇ ਬੁਝਾਏ ਸੋਈ ਬੂਝੈ, ਬਿਨ ਬੂਝੇ ਕਿਉਂ ਰਹੀ ਹੈ, ਸਤਿਗੁਰ ਮਿਲੇ ਅੰਧੇਰਾ ਚੁੱਕੈ, ਇਨ ਵਿਦ ਮਾਣਕ ਲਈਏ, ਤਜ ਬਾਵੇ ਧਾਨੇ ਬਿਕਾਰਾ, ਹਰ ਪਦ ਜਿਰੜ ਕਰ ਰਹੀ ਹੈ, ਕਹੋ ਕਬੀਰ ਗੁੰਗੇ ਗੁੜਖਾਇ, ਪੁੱਛੇ ਤੇ ਕਿਆ ਕਹੀਏ, ਰਾਗ ਗੌੜੀ ਪੂਰਬੀ, ਕਬੀਰ ਜੀ ਇੱਕ ਓਅੰਕਾਰ, ਸਤਿਗੁਰ ਪ੍ਰਸਾਦ, ਜੈ ਕਛ ਆਹ ਤਾ ਕਛ ਨਾਹੀ, ਪੰਜ ਤਤ ਤੇ ਨਾਹੀ, ਇੜਾ ਪਿੰਗਲਾ ਸੁਖ ਮਨ ਬੰਦੇ, ਇਹ ਆਵਗਨ ਕਤ ਜਾਹੀ, ਤਾਗਾ ਟੂਟਾ ਗਗਨ ਬਿਨਸ ਗਿਆ, ਤੇਰਾ ਬੋਲ ਤਕਾਂ ਸੁਮਾਈ, ਇਹ ਸੰਸਾਰ ਮੋਕੋ ਅਨ ਦਿਨ ਵਿਆਪੈ, ਮੋਕੋ ਉਹ ਨਾ ਕਹਿ ਸਮਝਾਈ, ਰਖਾਓ ਜੈ ਬ੍ਰਪੰਡ ਪਿੰਡ ਤੈ ਨਾਹੀ, ਰਚਨਹਾਰ ਤੈ ਨਾਹੀ, ਜੋੜਨਹਾਰ ਉਸ ਦਾ ਅਤੀਤਾ, ਇਹ ਕਹੀਏ ਕਿਸ ਮਾਹੀ, ਜੋੜੀ ਜੁੜੇ ਨਾ ਤੋੜੀ ਟੂਟੇ, ਜਬ ਲਗ ਹੋਏ ਬੇਨਾਸੀ, ਕਾਕੋ ਠਾਕੁਰ ਕਾਕੋ ਸੇਵਕ, ਉਹ ਕਾਹੂ ਕਹਿ ਜਾਸੀ, ਕਹੋ ਕਬੀਰ ਲਿਵ ਲਾਗ ਰਹੀ ਹੈ, ਜਹਾਂ ਬਸੇ ਦਿਨ ਰਾਤੀ, ਉਹ ਆਕਾ ਮਰਮ ਉਹੀ ਪਰਜਨ, ਉਹ ਤੋ ਸਦਾ ਅਵਨਾਸੀ, ਗੌੜੀ ਸੁਰਤ ਸਿਮਰਤ ਦੇ ਕੰਨੀ ਮੁੰਦਾ, ਪਰ ਮਿਤ ਬਾਰ ਖਿੰਤਾ, ਸੁਨ ਗੁਫਾ ਮੈਂ ਆਸਨ ਬੈਸਣ, ਕਲਪ ਬਿਵਰਜਿਤ ਪੰਥਾ, ਮੇਰੇ ਰਾਜਨ ਮੈਂ ਬੈਰਾਗੀ ਜੋਗੀ, ਮਰਤਨਾ ਸੋਗ ਬਿਯੋਗੀ, ਰਹਾਓ ਖੰਡ ਬ੍ਰਹਿਮੰਡ ਮੈਂ ਸਿੰਘੀ, ਮੇਰਾ ਬਟੂਆ ਸਭ ਜਗ ਪਸਮਾ ਤਾਰੀ, ਤਾੜੀ ਲਾਗੀ ਤ੍ਰਿਪਲ ਪਲਟੀਏ, ਛੂਟੇ ਹੋਏ ਪਸਾਰੀ, ਮਨ ਪਵਨ ਦੇ ਤੂੰਬਾ ਕਰੀ ਹੈ, ਜੁਗ ਜੁਗ ਸਾਰ ਦਸਾ ਜੀ, ਫਿਰ ਪੀ ਤੰਤੀ ਧੂੜ ਸੁਨਾਹੀ, ਅਨਹਦ ਕਿੰਗੁਰੀ ਬਾਜੀ, ਸੋ ਮਨ ਬਗਨ ਪਏ ਗਏ ਪੂਰੇ, ਮਾਇਆ ਡੋਲ ਨਾ ਲਾਗੀ, ਕਹੋ ਕਬੀਰ ਤਾਂ ਕਹੋ ਪੁਨਰਭ ਜਨਮ ਨਹੀਂ, ਖੇਲ ਗਏ ਬੈਰਾਗੀ, ਗੌੜੀ ਗਜ ਨਾਵ ਗਜ ਦਸ ਗਜ ਇੱਕੀਸ, ਪੁਰੀਆ ਏਕ ਤਨਾਈ, ਸਾਠ ਸੂਤ ਨਵਖੰਡ ਬਹੱਤਰ, ਪੜ ਲੱਗੋ ਅਧਿਕਾਈ, ਗਈ ਬੁਨਾਵਨ ਮਾਹੋ, ਕਰ ਛੋਡਿਆ ਜਾਏ ਜੁਲਾਹੋ, ਰਹਾਓ ਗਜੀ ਨਾ ਮਿਨੀਏ ਤੋਲ ਨਾ ਤੁਲੀਏ, ਪਾਚਨ ਸੇਰ ਅਠਾਈ, ਜੋ ਕਰ ਪਾਚਨ ਬੇਗ ਨਾ ਪਾਵੇ, ਚਗਰ ਕਰੇ ਕਰ ਖਾਈ, ਦਿਨ ਕੀ ਬੈਠ ਖਸਮ ਕੀ ਬਰਕਸ, ਇਹ ਬੇਲਾ ਕਤਿਆਈ, ਛੂਟੇ ਕੁੰਡੇ ਭੀਗੇ ਪੁਰੀਆਂ, ਚੱਲਿਓ ਜਲਾਹੋ ਰੀਸਾਈ, ਸ਼ੋਸ਼ੀ ਨਲੀ ਤੰਤ ਨੀ ਨਿਕਸੈ, ਨਤਰ ਰਹੀ ਉਰਝਾਈ, ਛੋੜ ਪਸਾਰ ਇਹਾਂ ਰੋ ਬਪਰੀ, ਕਹੋ ਕਬੀਰ ਸਮਝਾਈ, ਗੌੜੀ ਏਕ ਜੋਤ ਏਕਾ ਮਿਲੀ, ਟਿੰਬਾ ਹੋਏ ਮਹੋਏ, ਜਿਤ ਕੜ ਨਾਮ ਨਾ ਉਪਜੈ, ਹੂਟ ਮਰੇ ਜਨ ਸੋਏ, ਸਾਵਲ ਸੁੰਦਰ ਰਾਮਈਆ, ਮੇਰਾ ਮਨ ਲਾਗਾ ਤੋਹ, ਹਰਹਾਓ ਸਾਧ ਮਿਲੇ ਸਿਧ ਪਾਈਏ, ਕੇ ਇਹੋ ਜੋਗ ਕੇ ਭੋਗ, ਦੋ ਮਿਲ ਕਾਰਜ ਉਪਜੈ, ਆਰਾਮ ਨਾਮ ਸੰਯੋਗ, ਲੋਕ ਜਾਣੇ ਇਹੋ ਗੀਤ ਹੈ, ਇਹੋ ਤੋ ਬ੍ਰਹਮ ਵਿਚਾਰ, ਜਿਉ ਕਾਂਸੀ ਉਪਦੇਸ਼ ਹੋਏ, ਮਾਨਸ ਮਰਤੀ ਬਾਰ, ਕੋਈ ਗਾਵੇ ਕੋ ਸੁਣੇ, ਹਰ ਨਾਮਾ ਚਿਤ ਲਾਏ, ਕਹੋ ਕਬੀਰ ਸੰਸਾ ਨਹੀਂ, ਅੰਤ ਪਰਮਗੜ ਪਾਏ ਗੌੜੀ, ਜੇਤੇ ਜਤਨ ਕਰਦ ਤੇ ਡੂਬੇ, ਬਲ ਸਾਗਰ ਨਹੀਂ ਤਾਰਿਓ ਰੇ, ਕਰਮ ਧਰਮ ਕਰਤੇ ਬੋ ਸੰਜਮ, ਅੰਗ ਬੁੱਧ ਮਨ ਜਾ ਰਿਓ ਰੇ, ਸਾਧ ਗਰਾਜ ਕੋ ਦਾ ਤੋ ਠਾਕੁਰ, ਤੋ ਕਿਉਂ ਮਨੋ ਵਿਸਾਰਿਓ ਰੇ, ਹੀਰਾ ਲਾਲ ਅਮੋਰ ਜਨਮ ਹੈ, ਕੌਡੀ ਬਦਲੇ ਹਾਰਿਓ ਰੇ, ਹਰਹਾਓ ਤ੍ਰਿਸ਼ਨਾ ਤ੍ਰਿਖਾ ਪੂਫ ਪ੍ਰਮ ਲਾਗੀ, ਹਿਰਦੇ ਨਾਹੇ ਵਿਚਾਰਿਓ ਰੇ, ਉਨ ਮਤਮਾਨ ਹਿਰੇ ਉਹ ਮਨ ਮਾਗੀ, ਗੁਰ ਕਾ ਸ਼ਬਦ ਨਾ ਤਾਰਿਓ ਰੇ, ਸਵਾਦ ਲੁਭਤ ਇੰਦਰੀ ਰਸ ਪ੍ਰੇਰਿਓ, ਮਦਰ ਲੈਦ ਬਕਾਰਿਓ ਰੇ, ਕਰਮ ਭਾਗ ਸੰਤਨ ਸੰਗਾ ਨੇ, ਕਾਸ਼ਟ ਲੋ ਉਧਾਰਿਓ ਰੇ, ਧਾਪਤ ਜੋਨ ਜਨਮ ਪ੍ਰਮਥਾ ਕੇ, ਆਪ ਦੁਖ ਕਰ ਹਮ ਹਾਰਿਓ ਰੇ, ਕਹੇ ਕਬੀਰ ਗੁਰ ਮਿਲਤ ਮਹਾਰਸ, ਪ੍ਰੇਮ ਭਗਤ ਨਿਸਤਾਰਿਓ ਰੇ, ਗੌੜੀ ਕਾਲ ਭੂਤ ਕੀ ਹਸਤਨੀ ਮਨ ਬੌਰਾ ਰੇ, ਚਿਲਤਰ ਚੋ ਜਗਦੀਸ ਕਾਮ ਸਵਾਏ, ਗਜ ਪਦ ਪਰੇ ਮਨ ਬੌਰਾ ਰੇ, ਅੰਕਸ ਸਹਿਓ ਸੀਸ ਵਿਖੇ ਬਾਚ ਹਰ ਰਾਤ, ਸਮਝ ਮਨ ਬੌਰਾ ਰੇ, ਨਿਰਪੈ ਹੋਏ ਨਾ ਹਰ ਪਦੇ ਮਨ ਬੌਰਾ ਰੇ, ਗਯੋ ਨਾ

ਸਗਾਉਂ ਰੇ ਹੋਆ ਕਸ ਰੂਪ ਦੇਖ ਮੁਈ ਗਵਾਰਨ ਮੋਕੋ ਛੋੜ ਨਾ ਆਊ ਨਾ ਜਾਹੂ ਰੇ ਓਏ ਚਰਨ ਮਨ ਲਾਗੋ ਸਾਰਨ ਤਰ ਸੋ ਮਿਲੇ ਜੋ ਬੜ ਭਾਗੋ ਰਖਾਓ ਬਿੰਦਰਾਬਾਨ ਮਹਰਨ ਮਨੋਰ ਕ੍ਰਿਸ਼ਨ ਚਿਰਾਵਤ ਗਾਊ ਰੇ ਜਾਕਾ ਠਾਕੁਰ ਉਈ ਸਾਰੰਗ ਤਰ ਮੋਹਿ ਕਬੀਰਾ ਨਾਊ ਰੇ ਗੌੜੀ ਪੂਰਬੀ ਬਾਰਵੀਂ ਬਿਪਲ ਬਸਤਰ ਕੇਤੇ ਹੈ ਪੈਰੇ ਕਿਆ ਮਨ ਬਦੇ ਬਸ ਤਾਂ ਪਿਆ ਨਰ ਦੇਵਾ ਧੋਖੇ ਕਿਆ ਜਲ ਬੋਰਿਓ ਗਿਆਤ ਜੀਅਰੇ ਜਾਏਗਾ ਮੈਂ ਜਾਨਾ ਆਗਤ ਸਮਝ ਏ ਆਨਾ ਜਦ ਜਦ ਦੇਖੋ ਬਹੁਰ ਨਾ ਪੇਖੋ ਸੰਗ ਮਾਇਆ ਲਵਟਾਨਾ ਰਖਾਓ ਗਿਆਨੀ ਧਿਆਨੀ ਬ ਉਪਦੇਸੀ ਇਹੋ ਜਗ ਸੁਗਲੋ ਤੰਡਾ ਕਹਿ ਕਬੀਰ ਇਕ ਰਾਮ ਨਾਮ ਬੇਨ ਯਾ ਜਗ ਮਾਇਆ ਅੰਧਾ ਗੌੜੀ ਬਾਰਵੀ ਮਾਰੇ ਛਾਡੋ ਭਰਮ ਪਲਟ ਹੋਏ ਨਾਚੋ ਯਾ ਮਾਇਆ ਕੇ ਡਾਂਡੇ ਸੂਰ ਕੇ ਸਨਮੁਖ ਰਨ ਤੇ ਡਰ ਪੈ ਸਤੀ ਕੇ ਸਾਂਚੇ ਭਾਂਡੇ ਡਗ ਮਗ ਛੱਡ ਰੇ ਮਨ ਬੋਰਾ ਅਬ ਤੋ ਜਰੇ ਮਰੇ ਸਿਧ ਪਾਈਏ ਲੀਨੋ ਹਾਥ ਸੰਧੋਰਾ ਰਹਾਓ ਕਾਮ ਕ੍ਰੋਧ ਮਾਇਆ ਕੇ ਲੀਨੇ ਯਾ ਬਿਰ ਜਗਤ ਬਿਗੂਤਾ ਕਹੇ ਕਬੀਰ ਰਾਜਾ ਰਾਮ ਨਾ ਛੋਡੋ ਸਗਲ ਊਚ ਤੇ ਊਚਾ ਗੌੜੀ ਤੇਰਵੀ ਫੁਰਮਾਨ ਤੇਰਾ ਸਿਰੇ ਉਪਰ ਫਿਰ ਨਾ ਕਰਤ ਵੀ ਚਾਰ ਤੁਹੀ ਦਰੀਆ ਤੁਹੀ ਕਰੀਆ ਤੁਝੇ ਤੇ ਨਿਸਤਾਰ ਬੰਦੇ ਬੰਦਗੀ ਇਕ ਤਈਆਰ ਸਾਹਿਬ ਰੋਸ ਤਰੋ ਕੇ ਪਿਆਰ ਰਖਾਓ ਨਾਮ ਤੇਰਾ ਆਧਾਰ ਮੇਰਾ ਜੋ ਫੂਲ ਜਈ ਹੈ ਨਾਰ ਕਹੇ ਕਬੀਰ ਗੁਲਾਮ ਕਰਕਾ ਜੀਆਏ ਪਾਵੇ ਮਾਰ ਗੌੜੀ ਲਗ ਚੌਰਾਸੀ ਜੀ ਜੋਨ ਮੈਂ ਪ੍ਰਮਤ ਨੰਦ ਬੋਥਾ ਕੋਰੇ ਭਗਤ ਹੇਤ ਅਵਤਾਰ ਲਿਓ ਹੋਏ ਆਗ ਵੱਡੋ ਬੱਪਰਾ ਕੋਰੇ ਤੁਮ ਜੋ ਕਹਿਤ ਹੋ ਨੰਦ ਕੋ ਨੰਦਨ ਨੰਦ ਸੋ ਨੰਦਨ ਕਾ ਕੋਰੇ ਤਰਨ ਆਕਾਸ ਦਸੋ ਦਸਨਾਹੀ ਤਬ ਉਹ ਨੰਦ ਕਹਾਂ ਥੋਰੇ ਰਹਾਓ ਸੰਕਟ ਨਹੀਂ ਪਰੇ ਜੋਨ ਨਹੀਂ ਆਵੇ ਨਾਮ ਨਿਰੰਜਨ ਜਾ ਕੋਰੇ ਕਬੀਰ ਕੋ ਸਵਾਮੀ ਐਸੋ ਠਾਕੁਰ ਜਾ ਕੇ ਮਾਈ ਨਾ ਬਾਪੋਰੇ ਗੌੜੀ

ਚੱਚਾ ਰਚਿਤ ਚਿੱਤਰ ਹੈ ਪਾਰੀ, ਤਾਂ ਚਿੱਤਰ ਚੇਤੋ ਚਿਤਕਾਰੀ। ਚਿੱਤਰ ਵਿਚਿੱਤਰ ਏ ਅਵਛੇਰਾ, ਤਾਂ ਚਿੱਤਰ ਚਿਤ ਰਖ ਚਿੱਤੇਰਾ। ਛੱਛਾ ਏ ਛਤਰਪਦ ਪਾਸ, ਛਗ ਕੇ ਨਾ ਰਹੋ ਛੜ ਕੇ ਨਾ ਆਸ। ਰੇ ਮਨ ਮੈਂ ਤੋ ਛਿਣ ਛਿਣ ਸਮਝਾਵਾ, ਤਾਂ ਏ ਛੜ ਕਦ ਆਪ ਬੰਧਾਵਾ। ਜੱਜਾ ਜੋ ਤਨ ਜੀਵਤ ਜਿਰਾਵੇ, ਜੋਬਨ ਜਾਰ ਜੁਗਤ ਸੋ ਪਾਵੇ। ਤਸ ਜਾਰ ਪਰ ਜਰ ਜਰ ਜਬਰ ਹੈ, ਤਬ ਜੈ ਜੋਤ ਉਜਾਰੋ ਲੈ। ਜੱਜਾ ਉਰਜ ਸੁਰਜ ਨਹੀਂ ਜਾਨਾ, ਰਹੋ ਚਿਲਕ ਨਾਹੀ ਪਰਵਾਨਾ। ਕਤ ਚਗ ਚਗ ਔਰਨ ਸਮਝਾਵਾ, ਚਗਰ ਕੀ ਹੈ ਚਗਰ ਹੋ ਗੀ ਪਾਵਾ। ਨਿੰਨਾ ਨਿੜ ਜੋ ਕੱਟ ਰਹੋ, ਦੂਰ ਕਹਾਂ ਤ ਜਾਏ ਜਾਂ ਕਾਰਨ ਜਗ ਟੂੰਡਿਓ। ਨੇਰੋ ਪਾਇਓ ਤਾਹੇ, ਟੱਟਾ ਵਿਗਟ ਕਾੜ ਕੱਢ ਮਾਹੀ। ਖੋਲ ਕਪਾਟ ਮੈਲ ਕੇ ਨਾ ਜਾਹੀ, ਦੇਹ ਅਟਲ ਟਲ ਕਤੇ ਨਾ ਜਾਵਾ। ਰਹਿ ਲਪਟ ਕੱਟ ਪਰ ਚੋਪਾਵਾ, ਠੱਠਾ ਏ ਦੂਰ ਠਗ ਨੀਰਾ। ਨੀਠ ਨੀਠ ਮਨ ਕੀ ਆ ਤੀਰਾ, ਜਿਨ ਠਗ ਠੱਗਿਆ ਸਗਲ ਜਖਾਵਾ। ਸੋ ਠਗ ਠੱਗਿਆ ਠੌਰ ਮਨ ਆਵਾ, ਡੱਡਾ ਡਰ ਉਪਜੇ ਡਰ ਜਾਈ। ਤਾਂ ਡਰ ਮੈਂ ਡਰਿਆ ਸਮਾਈ, ਜੋ ਡਰ ਡਰੇ ਤਾਂ ਫਿਰ ਡਰ ਲਾਗੇ। ਨਿਡਰ ਹੂਆ ਡਰ ਉਰ ਹੋਏ ਪੱਗ, ਟੱਡਾ ਟਿਗ ਟੂੰਡੇ ਕਤਿਆਨਾ। ਟੂੰਡ ਤਹੀ ਟਹਿ ਗਏ ਪੁਰਾਨਾ, ਚੜ ਸੁਮੇਰ ਟੂੰਡ ਜਵੇ ਆਵਾ। ਜੇ ਗੜਗੜਿਓ ਸੋ ਗੜ ਮੈਂ ਪਾਵਾ, ਨਾਣਾ ਤਾਂ ਰੂਤੋ ਨਰ ਨੇਹੀ ਕਰੇ। ਨਾ ਨਿਵੇ ਨਾ ਫੁਨ ਸੰਚਰੇ, ਤਨ ਜਨਮ ਤਾਹੀ ਕੋ ਗਣੇ। ਮਾਰੇ ਇਕ ਤਾਂ ਜਾਏ ਖਣੇ, ਤੱਤਾ ਅਤਾਰ ਤਰਿਓ ਨੈ ਜਾਈ। ਤਨ ਤਿਰ ਪਾਉਣ ਮੈਂ ਰਿਹੋ ਸੁਮਾਈ, ਜੋ ਤਿਰ ਪਾਵਣ ਤਨ ਮਾਏ ਸੁਮਾਵਾ। ਤੋ ਤੱਤੇ ਤਤ ਮਿਲਿਆ ਸੁਜ ਪਾਵਾ, ਥੱਥਾ ਅਥਾ ਥਾ ਨਹੀਂ ਪਾਵਾ। ਉਹ ਅਥਾ ਇਹ ਥਿਰ ਨਾ ਰਖਾਵਾ, ਥੋੜੇ ਥਾਲ ਥਾਨਕ ਆਰੰਭੇ। ਬਿਨਹੀ ਥੰਭੇ ਮੰਦਰ ਥੰਭੇ, ਦੱਦਾ ਦੇਖ ਜੋ ਬਿਨ ਸੁਨਹਾਰਾ। ਜਸ ਅਦੇਖ ਤਜ਼ਰਾਕ ਵਿਚਾਰਾ, ਦਸਵੇਂ ਦੁਆਰ ਉੱਚੀ ਜਬ ਦੀਜੇ। ਤਉ ਦਿਆਲ ਕੋ ਦਰਸ਼ਨ ਕੀਜੇ, ਸੱਦਾ ਅਰਧੇ ਉਰਦ ਨੰਬੇਰਾ। ਅਰਧੇ ਉਰਦੇ ਮੰਝ ਬਸੇਰਾ, ਅਰਧੇ ਛਾੜ ਉਰਦ ਜੋ ਆਵਾ। ਤੋ ਅਰਧੇ ਉਰਦ ਮਿਲਿਆ ਸੁਖ ਪਾਵਾ, ਨੰਨਾ ਨਿਸ ਦਿਨ ਨਿਰਖਤ ਜਾਈ। ਨਿਰਖਤ ਨੈਣ ਰਹਿ ਰਤਵਾਈ, ਨਿਰਖਤ ਨਿਰਖਤ ਜਬ ਜੈ ਪਾਵਾ। ਤਬ ਲੈ ਨਿਰਖੇ ਨਿਰਖ ਮਿਲਾਵਾ, ਪਾਪਾ ਅਪਰ ਪਾਰ ਨਹੀਂ ਪਾਵਾ। ਪਰਮ ਜਿਉਸੋ ਪਰ ਚੋ ਲਾਵਾ, ਪਾਂਚੋ ਇੰਦਰੀ ਨਿਗ੍ਰਹਿ ਕਰੀ। ਪਾਪ ਪੁੰਨ ਦੋ ਨਿਰਵਰਈ, ਫਫਾ ਬਿਨ ਫੂਲੇ ਫਲ ਹੋਈ। ਤਾਂ ਫਲ ਪੰਕ ਲਖੇ ਜੋ ਕੋਈ, ਦੂਣ ਨਾ ਪਰਈ ਪੰਕ ਵਿਚਾਰੇ। ਤਾਂ ਫਲ ਪੰਕ ਸਭੇ ਤਨ ਪਾਰੇ, ਬੱਬਾ ਬਿੰਦੇ ਬਿੰਦ ਮਿਲਾਵਾ। ਬਿੰਦੇ ਬਿੰਦ ਨਾ ਬਿਸ਼ਰ ਨ ਪਾਵਾ, ਬੰਦੋ ਹੋਏ ਬੰਦ ਵੀ ਗਏ, ਬੰਦਕ ਹੋਏ ਬੰਦ ਸੁਧ ਲਹੇ। ਪਾਬਾ ਫੇਦੇ ਪੇਦ ਮਿਲਾਵਾ, ਆਪੋ ਪਾਣ ਪਰੋਸੋ ਆਵਾ। ਜੋ ਪਾਰਸੋ ਪੀਤਰ ਜਾਣਿਆ, ਪਿਆ ਪੇਦ ਪਉਤ ਪਹਿਚਾਨਿਆ। ਮੰਮਾ ਮੂਲ ਗਿਆ ਮਨ ਮਾਨੇ, ਮਰਮੀ ਹੋਏ ਸੋ ਮਨ ਕੋ ਜਾਣੇ। ਮਤ ਕੋਈ ਮਨ ਮਿਲਤਾ ਬਿਲਮਾਵੇ, ਮਗਨ ਪਿਆ ਤੇ ਸੋ ਸਚ ਪਾਵੇ। ਮੰਮਾ ਮਨ ਸਿਉ ਕਾਜ ਹੈ, ਮਨ ਸਾਧੇ ਸਿੱਧ ਹੋਏ। ਮਨ ਹੀ ਮਨ ਸਿਉ ਕਹੇ ਕਬੀਰਾ, ਮਨਸਾ ਮਿਲਿਆ ਨਾ ਕੋਏ। ਇਹੋ ਮਨ ਸਕਤੀ ਇਹੋ ਮਨ ਸੀਓ, ਇਹੋ ਮਨ ਪੰਚ ਤਤ ਕੋ ਜੀਓ। ਇਹੋ ਮਨ ਲੇ ਜੋ ਓਨ ਮਨ ਰਹੇ, ਤੋ ਤੀਨ ਲੋਕ ਕੀ ਬਾਤੇ ਕਹੇ। ਜਈਆ ਜੋ ਜਾਣੇ ਤੋ ਦੁਰਮਤ ਹਨ, ਕਾਰ ਬਸ ਕਾਇਆ ਗਾਓ। ਰਣ ਰੂਤੋ ਫਾਜੇ ਨਹੀਂ, ਸੂਰੋ ਥਾਰੋ ਨਾਓ। ਰਾਰਾ ਰਸ ਨਿਰਸ ਕਰ ਜਾਣਿਆ, ਓਏ ਨਿਰਸ ਸੋਰਸ ਪਹਿਚਾਨਿਆ। ਇਹ ਰਸ ਛਾਡੇ ਓ ਰਸ ਆਵਾ, ਓ ਰਸ ਪੀਆ ਇਹ ਰਸ ਨਹੀਂ ਪਾਵਾ। ਲੱਲਾ ਐਸੇ ਲਿਵ ਮਨ ਲਾਵੇ, ਅੰਤ ਨ ਜਾਏ ਪਰਮ ਸਜ ਪਾਵੇ। ਅਰ ਜੋ ਤਾਂ ਪ੍ਰੇਮ ਲਿਵ ਲਾਵੇ, ਤੋ ਅਲੇ ਲਹੇ ਲੈ ਚਰਨ ਸਮਾਵੇ। ਵਵਾ ਬਾਰ ਬਾਰ ਵਿਸ਼ਨੂੰ ਸੰਹਾਰ, ਵਿਸ਼ਨੂੰ ਸੰਹਾਰ ਨਾ ਆਵੇ ਹਾਰ। ਬਲ ਬਲ ਜੇ ਵਿਸ਼ਨੂੰ ਤਨਾ ਜਸ ਗਾਵੇ, ਵਿਸ਼ਨ ਮਿਲੇ ਸਭੀ ਸਜ ਪਾਵੇ। ਵਾਹ ਵਾਹ ਵਾਹ ਹੀ ਜਾਣੀਏ, ਵਾਹ ਜਾਣੇ ਇਹੋ ਹੋਏ। ਇਹੋ ਅਰ ਉਹ

ਪੁਨਰਾਉ ਖੱਖਾ ਖੋਜ ਪਰੇ ਜੋ ਕੋਈ ਜੋ ਖੋਜੈ ਸੋ ਬਹੁਰ ਨਾ ਹੋਈ ਖੋਜ ਬੂ ਜੋ ਕਰੇ ਵਿਚਾਰਾ ਤੋ ਭਵਜਲ ਤਰਤਨ ਲਾਵੇ ਬਾਰਾ ਸੱਸਾ ਸੋ ਸਹਿ ਸੇ ਸਵਾਰੇ ਸੋਈ ਸਹੀ ਸੰਦੇਹ ਨਿਵਾਰੇ ਅਲਪ ਸੁਖ ਛਾੜ ਪਰਮ ਸੁਖ ਪਾਵਾ ਤਾ ਬੇਤਰੀ ਓ ਕੰਤ ਕਹਾਵਾ ਹਾ ਹੋਤ ਹੋਏ ਨਹੀਂ ਜਾਨਾ ਜਾਬੀ ਹੋਏ ਤਵੇ ਮਨ ਮਾਨਾ ਹੈ ਤੋ ਸਹੀ ਲਖੇ ਜੋ ਕੋਈ ਤਬ ਉਹੀ ਹੋ ਇਉ ਨਾ ਹੋਈ ਲਿਉ ਲਿਉ ਕਰਤ ਫਿਰੇ ਸਭ ਲੋਗ ਤਾਂ ਕਾਰਨ ਵਿਆਪੇ ਬਹੁ ਸੋਗ ਲਖਮੀ ਬਰਸਿਓ ਜੋ ਲਿਵ ਲਾਵੇ ਸੋਗ ਮਿਟੇ ਸਭੀ ਸੁਖ ਪਾਵੇ ਖੱਖਾ ਖਿਰਤ ਖਪਤ ਗਏ ਕੇਤੇ ਖਿਰਤ ਖਪਤ ਅਜਹੂ ਨਹੀਂ ਚੇਤੇ ਆਪ ਜਗ ਜਾਨ ਜੋ ਮਨ ਰਹੇ ਜੈ ਕਾ ਬਿਸ਼ਰਾ ਤੈ ਸਿਰ ਲੈ ਬਾਵਨ ਅੱਖਰ ਜੋਰੇ ਆਨ ਸਕਿਆ ਅੱਖਰ ਏਕ ਪਛਾਣ ਸਦਕਾ ਸਦ ਕਬੀਰਾ ਕਹੇ ਪੰਡਿਤ ਹੋਏ ਸੋ ਅਨਪੈ ਰਹੇ ਪੰਡਿਤ ਲੋਗੇ ਕੋ ਵਿਵਹਾਰ ਗਿਆਨਵੰਤ ਕੋ ਤਤ ਵਿਚਾਰ ਜਾ ਕੇ ਜੀ ਜੈਸੀ ਬੁੱਧ ਹੋਈ ਕਹੇ ਕਬੀਰ ਜਾਣੇਗਾ ਸੋਈ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਰਾਗ ਗੌੜੀ ਥਿੱਤੀ ਕਬੀਰ ਜੀ ਕੀ ਸਲੋਕ ਪੰਦਰੇ ਥਿੱਤੀ ਸਾਤ ਵਾਰ ਕਹਿ ਕਬੀਰ ਉਰਵਾਰ ਨਾ ਪਾਰ ਸਾਧਕ ਸਿੱਧ ਲਖੇ ਜੋ ਪੇਓ ਆਪੇ ਕਰਤਾ ਆਪੇ ਦੇਓ ਥਿੱਤੀ ਅੰਮਾ ਸਮੇ ਆਸ ਨਿਵਾਰੋ ਅੰਤਰ ਜਾਮੀ ਰਾਮ ਸੁਮਾਰੋ ਜੀਵਤ ਪਾਵੋ ਮੋਖ ਦੁਆਰ ਅਣਪੋ ਸਾਬਦ ਤਤ ਨਿਸਾਰ ਚਰਨ ਕਮਲ ਗੋਬਿੰਦ ਰੰਗ ਲਾਗ ਸੰਤ ਪ੍ਰਸਾਦ ਪਏ ਮਨ ਨਿਰਮਲ ਹਰ ਕੀਰਤਨ ਮੈਂ ਅਨ ਦਿਨ ਜਾਗਾ ਰਹਾਓ ਪਰਵਾ ਪ੍ਰੀਤਮ ਕਰੋ ਵਿਚਾਰ ਘੜ ਮੈਂ ਖਿਲੇ ਅਕਾਟੇ ਪਾਰ ਕਾਲ ਕਲਪਨਾ ਕਦੇ ਨਾ ਖਾਏ ਆਦ ਪੁਰਖ ਮੈਂ ਰਹੇ ਸੁਮਾਏ ਦੁਤੀਆ ਦੋ ਕਰ ਜਾਨੇ ਅੰਗ ਮਾਇਆ ਬ੍ਰਹਮ ਰਮੇ ਸਭ ਸੰਗ ਨਾ ਉਬੜੇ ਨਾ ਖੜਤਾ ਜਾਏ ਅਕੋਲ ਨਿਰੰਜਨ ਇਕ ਪਾਏ ਤ੍ਰਿਤੀਆ ਤਿੰਨੇ ਸਮ ਕਰ ਲਿਆਵੇ ਆਨੰਦ ਮੂਲ ਪਰਮ ਪਦ ਪਾਵੇ ਸਾਧ ਸੰਗਤ ਉਪਜੈ ਵਿਸਵਾ

ਚਾਹੇ ਪੰਜ ਤਲ ਵਿਸਥਾਰ, ਕਣਕ ਕਾਮਣੀ ਜੁਗ ਬਿਓਹਾਰ, ਪ੍ਰੇਮ ਸੁਧਾ ਰਸ ਪੀਵੇ ਕੋਏ, ਜਰਾ ਮਰਨ ਦੁਗ ਫੇਰ ਨਾ ਹੋਏ, ਛੱਟ ਖੱਟ ਚੱਕ ਛਉ ਦਿੱਤਾ, ਬਿਨ ਪਰਚੇ ਨਹੀਂ ਥਿਰਾ ਰਹਾਏ, ਦੁਬਦਾ ਮੇਡ ਗਿਵਾਂ ਗਏ ਰਹੋ, ਧਰਮ ਧਰਮ ਕੀ ਸੂਲ ਨਾ ਸਹੋ, ਸਤ ਸਤਕਰ ਬਾਚਾ ਜਾਣ, ਆਤਮ ਰਾਮ ਲਿਹੋ ਪ੍ਰਵਾਨ, ਛੁੱਟੇ ਸੰਸਾਰ ਮਿਲ ਜਾਏ ਦੁੱਖ, ਸੁਨ ਸਰੋਵਰ ਭਾਵੋ ਸੁਖ, ਅਸ਼ਟਮੀ ਅੜਤਾਦ ਕੀ ਕਾਇਆ, ਤਾ ਮੈਂ ਕੁਲ ਮਾਨ ਦਰਾਇਆ, ਗੁਰਗਮ ਗਿਆਨ ਬਤਾਵੇ ਭੇਦ, ਉਲਟਾ ਰਹੇ ਅਪੰਗ ਛੇਦ, ਨੌਮੀ ਨਵੇਂ ਦਵਾਰ ਕੋ ਸਾਧ, ਬਹਿਤੀ ਮਨਸਾ ਰੱਖੋ ਬਾਂਧ, ਲੋ ਮੂਸਾ ਵੀ ਸਰਜਾਹੋ, ਜੁਗ ਜੁਗ ਜੀਵੋ ਅਮਰ ਫਲ ਖਾਹੋ, ਦਸਮੀ ਦੈਤ ਹੋਏ ਆਨੰਦ, ਛੂਟੇ ਪਰਮ ਮਿਲੇ ਗੋਬਿੰਦ, ਜੋ ਸਰੂਪੀ ਤਤ ਅਨੂਪ, ਅਮਲ ਨਾ ਮਲ ਸ਼ਾਹ ਨਹੀਂ ਧੂਪ, ਏਕ ਕਾਲਸੀ ਏਕ ਦੇਤਾਵੇ, ਤੋ ਜੋਨੀ ਸੰਕਟ ਪੌਰ ਨ ਆਵੇ, ਸੀਤਲ ਨਿਰਮਲ ਪਇਆ ਸਰੀਰਾ, ਦੂਰ ਬਤਾਵਤ ਪਾਇਆ ਨੀਰਾ, ਬਾਸ ਬਾਰੇ ਉਗਵੇ ਸੂਰ, ਅਹਿਰਸ ਬਾਜੇ ਅਣਖਾ ਤੂਰ, ਦੇਖਿਆ ਤਿਉ ਲੋਕ ਕਾਪੀਓ, ਅਜਰਿਤ ਪਇਆ ਜੀਵ ਤੇ ਸੀਓ, ਤੇਰਸ ਤੇਰੇ ਅਗਮ ਬਖਾਣ, ਅਰਧ ਉਰਧ ਬਿਜ ਸਮ ਪਹਿਚਾਣ, ਨੀਚ ਊਚ ਨੀਮਾਨ ਅਮਾਨ, ਵਿਆਪਕ ਰਾਮ ਸਗਲ ਸਾਮਾਨ, ਚੌਦਸ ਚੌਦਹ ਲੋਕ ਮਝਾਰ, ਰੋਮ ਰੋਮ ਮੈਂ ਬਸੇ ਮੁਰਾਰ, ਸਭ ਸੰਤੋਖਾ ਤਰੋ ਧਿਆਨ, ਕਥਨੀ ਕਥੀਏ ਬ੍ਰਹਮ ਗਿਆਨ, ਪੂਨਿਓ ਪੂਰਾ ਚੰਦ ਆਕਾਸ, ਪਸਰੇ ਕਲਾ ਸਹਿਜ ਪ੍ਰਗਾਸ, ਆਦ ਅੰਤ ਮਲ ਹੋਏ ਰਿਹਾ ਥੀਰ, ਸੁਖ

ਮੇਰੀ ਹਰੋ ਬਿਵਤ ਜਨ ਕਰੋ ਸੁਭਾਈ, ਚਰਨ ਨਾ ਛੱਡ ਸਰੀਰ ਕਲ ਜਾਈ, ਕੌਰ ਵਿਦਾਸ ਪਰੋ ਤੇਰੀ ਸਾਂਭਾ, ਬੇਗ ਮਿਲੋ ਜਨ ਕਰ ਨਾ ਬਿਲਾਂਬਾ, ਬੇਗਮਪੁਰਾ ਸਹਿਰ ਕੋ ਨਾਓ, ਦੁਖ ਅੰਧੋ ਨਹੀਂ ਤੇ ਠਾਓ, ਨਾ ਤਸਵੀਸ ਖਿਰਾਜ ਨਾ ਮਾਲ, ਖੋਫ ਨਾ ਖਤਾ ਨਾ ਤਰਸ ਜਵਾਲ, ਆ ਮੈਂ ਖੂਬਤਨ ਗਏ ਪਾਈ, ਊਹਾਂ ਖੈਰ ਸਦਾ ਮੇਰੇ ਭਾਈ ਰਹਾਓ, ਕਾਇਮ ਦਾਇਮ ਸਦਾ ਪਾਤਸ਼ਾਹੀ, ਦੋ ਮਨਾ ਸੇਮ ਏਕ ਸੋ ਆਹੀ, ਆਬਾਦਾਨ ਸਦਾ ਮਸਹੂਰ, ਊਹਾਂ ਗਣੀ ਬਸੇ ਮਾਮੂਰ, ਤਿਉਂ ਤਿਉਂ ਸੈਲ ਕਰੇ ਜੂ ਪਾਵੇ, ਮਹਿਰੋਂ ਮਹਿਲ ਨਾ ਕੋ ਅਟਕਾਵੇ, ਕਹਿ ਰਵਿਦਾਸ ਖਰਾ ਚੁਮਾਰਾ, ਜੋ ਹਮ ਸਹਿਰੀ ਸੋ ਮੀਤ ਹਮਾਰਾ, ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਗੌੜੀ ਬੈਰਾਗਣ ਰਵਿਦਾਸ ਜੀਓ, ਕਾਠ ਅਵਕਾਠ ਡੂਗਰ ਕਣਾ, ਇੱਕ ਨਿਰਗੁਣ ਬੈਲ ਹਮਾਰ, ਰਮਈਏ ਸੋ ਇੱਕ ਬੇਨਤੀ।

ਆਰ ਪਾਰ ਕੇ ਦਾਨੀਆਂ ਲਿਖ ਲਿਓ ਆਲ ਪਤਾਲ ਮੋਹੇ ਜਮ ਡੰਡ ਨਾ ਲੱਗ ਗਈ ਤਜੀ ਲੈ ਸਰਬ ਜੰਜਾਲ ਜੈਸਾ ਰੰਗ ਕਸੁੰਭ ਕਾ ਤੈਸਾ ਉਹ ਸੰਸਾਰ ਮੇਰੇ ਰਮਈਏ ਰੰਗ ਮਜੀਠ ਕਾ ਕਉ ਰਵਿਦਾਸ ਚਮਾਰ ਗੌੜੀ ਪੂਰਬੀ ਰਵਿਦਾਸ ਜੀਓ ਇਕ ਓਅੰਕਾਰ ਸਤਿਗੁਰ ਪ੍ਰਸਾਦ ਕੂ ਪਰਿਓ ਜੈਸੇ ਦਾਦਰਾ ਕਛ ਦੇਸ਼ ਵਿਦੇਸ਼ ਨਾ ਬੂਝ ਐਸੇ ਮੇਰਾ ਮਨ ਵਿਖਿਆ ਹੋਇਆ ਕਛ ਆਰਾ ਪਾਰ ਨਾ ਸੂਝ ਸਗਲ ਪਵਨ ਕੇ ਨਾਇਕ ਇਕ ਛਿਨ ਤਰਸ ਦਿਖਾਏ ਜੀ ਰਹਾਓ ਮਲਨ ਪਈ ਮਤ ਮਾਧਵਾ ਤੇਰੀ ਗਤ ਲਖੀ ਨਾ ਜਾਏ ਕਰੋ ਕਿਰਪਾ ਪ੍ਰਮ ਚੁਕਈ ਮੈਂ ਸੁਮਤ ਦਿਓ ਸਮਝਾਏ ਜੋ ਗੀਸਰ ਪਾਵੇ ਨਹੀਂ ਤੋ ਗੁਣ ਕਥਨ ਅਪਾਰ ਪ੍ਰੇਮ ਭਗਤ ਕੇ ਕਾਰਣ ਕੌਰਵ ਦਾ ਚੁਮਾਰ ਗੌੜੀ ਬੈਰਾਗਣ ਇਕ ਓਅੰਕਾਰ ਸਤਿਗੁਰ ਪ੍ਰਸਾਦ।

ਉਸੋ ਕੋਉ ਨਾ ਕਹਿ ਸਮਝਾਏ, ਜਾਤੇ ਆਵਾ ਗਮ ਬਿਲਾਏ। ਰਹਾਉ ਬਹੁਤ ਧਰਮ ਨਰੂਪੀਏ, ਕਰਤਾ ਦੀਸੇ ਸਭ ਲੋਏ। ਕਰਮ ਕਰਮ ਤੇ ਛੂਟੀਏ, ਜੇ ਸਾਧੇ ਸਭ ਸਿੱਧ ਹੋਏ। ਕਰਮ ਅਕਰਮ ਵਿਚਾਰੀਏ, ਸੰਕਾ ਸੁਨ ਵੇਦ ਪੁਰਾਨ। ਸੰਸਾ ਸਾਧ ਹਿਰਦੇ ਬਸੇ, ਕੌਣ ਖਿਰੇ ਅਭਮਾਨ। ਬਾਹਰ ਉਦਕ ਪਖਾਰੀਏ, ਖੜ ਪੀਤਰ ਬਿਬਦ ਵਿਕਾਰ। ਸੁਧ ਕਮਨ ਪਰ ਹੋਏ ਬੋ, ਸੁਜ ਕੁੰਚਰ ਬਿਦ ਵਿਵਹਾਰ। ਰਵ ਪ੍ਰਗਾਸ ਰਜਨੀ ਜਥਾ ਗਤ, ਜਾਂਤ ਸਭ ਸੰਸਾਰ। ਪਾਰਸ ਮਾਨੋ ਤਾਂਬੋ ਛੋਏ, ਕਣਕ ਹੋਤ ਨਹੀਂ ਬਾਰ। ਪਰਮ ਪਰਸ ਗੁਰ ਪੇਟੀਏ, ਪੂਰਬ ਲਿਖਤ ਲਲਾਟ। ਓਨ ਮਨ ਮਨ ਮਨ ਕੀ ਮਿਲੇ, ਛੁਟਕਤ ਬਜਰ ਕਪਾਟ। ਭਗਤ ਜੁਗਤ ਮਤ ਸਤ ਕਰੀ, ਪ੍ਰਮ ਬੰਧਨ ਕਾਢ ਵਿਕਾਰ। ਸੋਈ ਬਸ ਰਸ ਮਨ ਮਿਲੇ, ਗੁਰ ਨਿਰਗੁਣ ਏਕ ਵਿਚਾਰ। ਅਨਕ ਜਤਨ ਨਿਗ੍ਰਹਿ ਕੀਏ, ਟਾਰੀ ਨਾ ਟਰੇ ਪ੍ਰਮ ਫਾਸ। ਪ੍ਰੇਮ ਭਗਤ ਨਹੀਂ ਉਪਜੈ, ਤਾ ਤੇ ਰਵਿਦਾਸ ਉਦਾਸ। ਇਕ ਓਅੰਕਾਰ ਸਤ ਨਾਮ, ਕਰਤਾ ਪੁਰਖ ਨਿਰਭਉ ਨਿਰਵੈਰ। ਅਕਾਲ ਮੂਰਤ ਅਜੂਨੀ ਸਹਿ ਭੰਗ, ਗੁਰ ਪ੍ਰਸਾਦ। ਰਾਗ ਆਸ ਮਹੱਲਾ ਪਹਿਲਾ, ਕਰ ਪਹਿਲਾ ਸੋਦਰ। ਸੋ ਦਰ ਤੇਰਾ ਕੇਹ, ਸੋ ਕਰ ਕੇਹ, ਜਿਤ ਬੈ ਸਰਬ ਸੰਭਾਲੇ। ਵਾਜੇ ਤੇਰੇ ਨਾਦ ਅਨੇਕੇ ਸੰਖ, ਕੇਤੇ ਤੇਰੇ ਵਾਮਣ ਹਾਰੇ। ਕੇਤੇ ਤੇਰੇ ਰਾਗ ਪਰੀ ਸੋ ਕਹੀਏ, ਕੇਤੇ ਤੇਰੇ ਗਾਵਣ ਹਾਰੇ। ਗਾਵਣ ਤੁਧ ਨੂੰ ਪੌਣ ਪਾਣੀ ਬੈ ਸੰਤਰ, ਗਾਵੇ ਰਾਜਾ ਧਰਮ ਦੁਆਰੇ। ਗਾਵਣ ਤੁਧ ਨੂੰ ਚਿਤ ਗੁਪਤ ਲਿਖ ਜਾਣਨ, ਲਿਖ ਲਿਖ ਧਰਮ ਵਿਚਾਰੇ। ਗਾਵਣ ਤੁਧ ਨੂੰ ਈਸ਼ਵਰ ਬ੍ਰਹਮਾ ਦੇਵੀ, ਸੋਹਨ ਤੇਰੇ ਸਦਾ ਸਵਾਰੇ। ਗਾਵਣ ਤੁਧ ਨੂੰ ਇੰਦਰ ਇੰਦਰਾਸਨ ਬੈਠੇ, ਦੇਵਤਿਆਂ ਦਰ ਨਾਲੇ। ਗਾਵਣ ਤੁਧ ਨੂੰ ਸਿੱਧ ਸਮਾਧੀ ਅੰਦਰ, ਗਾਵਣ ਤੁਧ ਨੂੰ ਸਾਧ ਵਿਚਾਰੇ। ਗਾਵਣ ਤੁਧ ਨੂੰ ਜਤੀ ਸਤੀ ਸੰਤੋਖੀ, ਗਾਵਣ ਤੁਧ ਨੂੰ ਵੀਰ ਕਰਾਰੇ। ਗਾਵਣ ਤੁਧ ਨੂੰ ਪੰਡਤ ਪੜੇ ਰਖੀ ਸਰ, ਜੁਗ ਜੁਗ ਬੇਦਾ ਨਾਲੇ। ਗਾਵਣ ਤੁਧ ਨੂੰ ਮੋਹਣੀਆਂ ਮਨਮੋਹਨ, ਸੁਰਗੁਮਸ਼ ਪਏ ਆਲੇ। ਗਾਵਣ ਤੁਧ ਨੂੰ ਰਤਨ ਪਾਏ ਤੇਰੇ ਜੇਤੇ, ਅੱਠ ਸੱਠ ਤੀਰਥ ਨਾਲੇ। ਗਾਵਣ ਤੁਧ ਨੂੰ ਜੋਧ ਮਹਾਂ ਬਲ ਸੂਰਾ, ਗਾਵਣ ਤੁਧ ਨੂੰ ਕਹਾਣੀ ਚਾਰੇ। ਗਾਵਣ ਤੁਧ ਨੂੰ ਖੰਡ ਮੰਡਲ ਬ੍ਰਹਿ ਮੰਡਾ।

ਆਵਨ ਸੇਮਾ ਚਿਤਨ ਆਵਨ ਨਾਨਕ ਕਿਆ ਵਿਚਾਰੇ ਸੋਈ ਸੋਈ ਸਦਾ ਸਚ ਸਾਹਿਬ ਸਾਚਾ ਸਾਚੀ ਨਾਈ ਹੈ ਪੀ ਹੋਸੀ ਜਾਏ ਨਾ ਜਾਸੀ ਰਚਨਾ ਜਿਨ ਰਚਾਈ ਰੰਗੀ ਰੰਗੀ ਭਾਤੀ ਜਿਨਸੀ ਮਾਇਆ ਜਿਨ ਉਪਾਈ ਕਰ ਕਰ ਦੇਖੇ ਕੀਤਾ ਆਪਣਾ ਜੁਤ ਦੀ ਵਡਿਆਈ ਜੁਤ ਪਾਵੇ ਸੋਈ ਕਰਸੀ ਫੇਰ ਹੁਕਮ ਕਰਨਾ ਜਾਈ ਉਹ ਪਾਤਸ਼ਾਹੋ ਸਹਾ ਪਤ ਸਾਹਿਬ ਨਾਨਕ ਰਹਿਣ ਰਜਾਈ ਆਸਾ ਮਹੱਲਾ ਚੌਥਾ ਸੋ ਪੁਰਖ ਨਿਰੰਜਨ ਹਰ ਪੁਰਖ ਨਿਰੰਜਨ ਹਰ ਅਗਮਾ ਅਗਮ ਅਪਾਰਾ ਸਭ ਤਿਹਾਵੇ ਸਭ ਤਿਹਾਵੇ ਤੁਝੀ ਹਰ ਸੱਚੇ ਸਿਰਜਣਹਾਰਾ ਸਭ ਜੀ ਤੁਮਾਰੇ ਜੀ ਤੂੰ ਜੀਆਂ ਕਾ ਦਾਤਾਰਾ ਹਰ ਤਿਹਾਵੋ ਸੰਤੋ ਜੀ ਸਭ ਦੁੱਖ ਵਿਸਾਰਣ ਹਾਰ ਹਰ ਆਪੇ ਠਾਕੁਰ ਹਰ ਆਪੇ ਸੇਵਕ ਜੀ ਕਿਆ ਨਾਨਕ ਜੰਤ ਵਿਚਾਰ ਤੂੰ ਕੱਟ ਕੱਟ ਅੰਤਰ ਸਭ ਨਿਰੰਤਰ ਜੀ ਹਰ ਇੱਕੋ ਪੁਰਖ ਸਮਾਣਾ ਇੱਕ ਦਾਤੇ ਇੱਕ ਪੇਖਾਰੀ ਜੀ ਹਉ ਤੇਰੇ ਚੋਜ ਵਿੜਾਣਾ ਤੂੰ ਆਪੇ ਦਾਤਾ ਆਪੇ ਭੁਗਤਾ ਜੀ ਹਉ ਤੁਧ ਬਿਨ ਅਬਰ ਨਾ ਜਾਣਾ ਤੂੰ ਪਾਰ ਬ੍ਰਹਮ ਬੇਅੰਤ ਬੇਅੰਤ ਜੀ ਤੇਰੇ ਕਿਆ ਗੁਣ ਆਖ ਵਖਾਣਾ ਜੋ ਸੇਵੈ ਤੁਧ ਜੀ ਜਨ ਨਾਨਕ ਤਿਨ ਕੁਰਬਾਣਾ ਹਰ ਤਿਆਵੇ ਤੁਧ ਜੀ ਛੇ ਜਨ ਜੁਗ ਮੈਂ ਸੁਖਵਾਸੀ ਛੇ ਮੁਗਤ ਪੈ ਜਿਨ ਹਰ ਤਾਇਆ ਜੀਓ ਤਿਨ ਟੂਟੀ ਜਮ ਕੀ ਵਾਸੀ ਜਿਨ ਨਿਰਪਉ ਜਿਨ ਹਰ ਨਿਰਪਉ ਤਾਇਆ ਜੀਓ ਤਿਨ ਕਾ ਪਉ ਸਭ ਗਵਾਸੀ ਜਿਨ ਸੇਵਿਆ ਮੇਰਾ ਹਰ ਜੀਓ ਤੇ ਹਰ ਹਰ ਰੂਪ ਸੁਮਾਸੀ ਸੇ ਤਨ ਜਿਨ ਹਰ ਤਾਇਆ ਜੀਓ ਜਨ ਨਾਨਕ ਤਿਨ ਬਲ ਜਾਸੀ ਤੇਰੀ ਭਗਤ ਭੰਡਾਰ ਜੀ ਪਰੇ ਬੇਅੰਤ ਬੇਅੰਤ ਤੇਰੇ ਭਗਤ ਸਲਾਹਨ ਤੁਝ ਜੀ ਹਰ ਅਨਕ ਅਨੇਕ ਅਨੰਤ ਤੇਰੀ ਅਨਕ ਕਰੇ ਹਰ ਪੂਜਾ ਜੀ ਸਭ ਤਾਪੇ ਜਪੇ ਬੇਅੰਤ ਤੇਰੇ ਅਨੇਕ ਪੜੇ ਬਹੁ ਸਿਮਰਤ ਸਾਸਤ ਜੀ ਕਰ ਕਿਰਿਆ ਖਟ ਕਰਮ ਕਰੰਤ ਸੇ ਭਗਤ ਪਲੇ ਜਨ ਨਾਨਕ ਜੀ ਜੋ ਪਾਵੇ ਮੇਰੇ ਹਰ ਭਗਵੰਤ ਤੂੰ ਆਦ ਪੁਰਖੇ ਪਰੰਪਰ ਕਰਤਾ ਜੀ ਤੁਧ ਜੇਵੜ ਅਵਰ ਨਾ ਕੋਈ ਤੂੰ ਜੁਗ ਜੁਗ ਏਕੋ ਸਦਾ ਸਦਾ ਤੂੰ ਏਕੋ ਜੀ ਤੂੰ ਨਿਚਲ ਕਰਤਾ ਸੋਈ ਤੁਧ ਆਪੇ ਪਾਵੇ ਸੋਈ ਵਰਤੈ ਜੀ ਤੂੰ ਆਪੇ ਕਰੇ ਸੋ ਹੋਈ ਤੁਧ ਆਪੇ ਸ੍ਰਿਟ ਸਭ ਉਪਾਈ ਜੀ ਤੁਧ ਆਪੇ ਸਿਰਜ ਸਭ ਗੋਈ ਜਨ ਨਾਨਕ ਗੁਣ ਗਾਵੇ ਕਰਤੇ ਕੇ ਜੀ ਜੋ ਸਭਸੇ ਕਾ ਜਾਣੋਈ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਰਾਗ ਆਸਾ ਮਹੱਲਾ ਪਹਿਲਾ ਚੌਪ ਦੇ ਕਰ ਦੂਜਾ ਸੁਣ ਵੱਡਾ ਆਖੇ ਸਭ

ਸਭ ਸੁਰਤੀ ਮਿਲ ਸੁਰਤ ਕਮਾਈ, ਸਭ ਕੀਮਤ ਮਿਲ ਕੀਮਤ ਪਾਈ, ਗਿਆਨੀ ਧਿਆਨੀ ਗੁਰ ਗੁਰਹਾਈ, ਕਹਿਣ ਨਾ ਜਾਈ ਏਰੀ ਤਿਲ ਵਡਿਆਈ, ਸਭ ਸਤ ਸਭ ਤਪ ਸਭ ਚੰਗਿਆਈਆਂ, ਸਿੱਧਾਂ ਪੁਰਖਾਂ ਕੀਆਂ ਵਡਿਆਈਆਂ, ਤੁਧ ਬਿਨ ਸਿੱਧੀ ਕਿਨੇ ਨਾ ਪਾਈ ਆ, ਕਰਮ ਮਿਲੇ ਨਾ ਹੀ ਠਾਕ ਰਹਾਈ ਆ, ਆਖਣ ਵਾਲਾ ਕਿਆ ਬੇਚਾਰਾ, ਸਿਫਤੀ ਭਰੇ ਤੇਰੇ ਪੰਡਾਰਾ, ਜਿਸ ਤੂੰ ਦੇਹ ਤਿਸੇ ਕਿਆ ਚਾਰਾ, ਨਾਨਕ ਸੱਚ ਸਵਾਰਨ ਹਾਰਾ, ਆਸਾ ਮਹੱਲਾ ਪਹਿਲਾ, ਆਖਾਂ ਜੀਵਾਂ ਵਿਸਰੇ ਮਰ ਜਾਓ, ਆਖਣੇ ਔਖਾ ਸੱਚਾ ਨਾਓ, ਸਾਚੇ ਨਾਮ ਕੀ ਲਾਗੇ ਭੂਖ, ਤਿਤ ਭੁੱਖੇ ਖਾ ਚਲੀਏ ਦੁਖ, ਸੋ ਕਿਉਂ ਵਿਸਰੇ ਮੇਰੀ ਮਾਏ,

ਘਾਟ ਨਾ ਜਾਏ, ਨਾ ਉਹ ਮਰੇ ਨਾ ਹੋਵੇ ਸੋਗ, ਦਿਨ ਦਾ ਰਹੇ ਨਾ ਚੁੱਕੇ ਭੋਗ, ਗੁਣ ਇਹੋ ਹੋਰ ਨਾਹੀ ਕੋਏ, ਨਾ ਕੋ ਹੋਆ ਨਾ ਕੋ ਹੋਏ, ਜੇਵੜੇ ਆਪ ਤੇਵੜ ਤੇਰੀ ਦਾਤ, ਜਿੰਦਨ ਕਰਕੇ ਕੀਤੀ ਰਾਤ, ਖਸਮ ਵਸਾਰ ਹੈ ਇਕ ਮਜਾਤ, ਨਾਨਕ ਨਾਵੇ ਬਾਜ ਸੁਨਾਤ, ਆਸਾ ਮਹੱਲਾ ਪਹਿਲਾ, ਜੇ ਦਰ ਮੰਗਤ ਕੂਕ ਕਰੇ, ਮਹਿਲੀ ਖਸਮ ਸੁਣੇ, ਭਾਵੇ ਤੀਰਕ ਭਾਵੇ ਧੱਕੇ।

ਮਹੱਲਾ ਪਹਿਲਾ ਪੌਣ ਪਾਏ ਤਰੀ ਸਭ ਧਰਤੀ ਜਲ ਅਗਨੀ ਕਾ ਬੰਦ ਕੀਆ ਅੰਧਲੇ ਦਹਿਸਰ ਮੂੰਡ ਕਟਾਇਆ ਰਾਵਣ ਮਾਰ ਕਿਆ ਵੱਡਾ ਪਾਇਆ ਕਿਆ ਉਪਮਾ ਤੇਰੀ ਆਖੀ ਜਾਏ ਤੂੰ ਸਰਬੇ ਪੂਰ ਰਹਿਆ ਲਿਵਲਾਏ ਹਰਹਾਓ ਜੀ ਉਪਾਏ ਜੁੱਤ ਖਤ ਕੀਨੀ ਕਾਲੀ ਨਥ ਕਿਆ ਵੱਡਾ ਪਾਇਆ ਕਿਸ ਤੂੰ ਪੁਰਖ ਚੋਰੂ ਕੌਣ ਕਹੀਏ ਸਰਬ ਨਿਰੰਤਰ ਰਵ ਰਹਿਆ ਨਾਲ ਕੁਟੰਬ ਸਾਥ ਵਰਦਾਤਾ ਬ੍ਰਹਮਾ ਪਾਲਣ ਸਿੱਟ ਗਇਆ ਆਗੇ ਅੰਤ ਨ ਪਾਇਓ ਤਾਂ ਕਾ ਕੰਸ ਛੇਦ ਕਿਆ ਵੱਡਾ ਪਇਆ ਰਤਨ ਉਪਾਏ ਤਰੇ ਖੀਰ ਮਥਿਆ ਹੋਰ ਪਗਲਾਏ ਜੇ ਅਸੀਂ ਕੀਆ ਕਹੇ ਨਾਨਕ ਛਪੇ ਕਿਉਂ ਛਪਿਆ ਏਕੀ ਏਕੀ ਵੰਡਦੀ ਆ ਆਸਾ ਮਹੱਲਾ ਪਹਿਲਾ ਕਰਮ ਕਰਤੂਤ ਬੇਲ ਵਿਸਤਾਰੀ ਆਰਾਮ ਨਾਮ ਫਲ ਹੂਆ ਤਿਸ ਰੂਪ ਨਾਰੇਖ ਅਨਾਹਦ ਵਾਜੈ ਸਬਦ ਨਿਰੰਜਨ ਕੀਆ ਕਰੇ ਵਿਖਿਆਣ ਜਾਣੇ ਜੇ ਕੋਈ ਅੰਮ੍ਰਿਤ ਪੀਵੈ ਸੋਈ ਰਹਾਓ ਜਿਨ ਪੀਆ ਸੇ ਮਸਤ ਪਏ ਹੈ ਟੂਟੇ ਬੰਧਨ ਫਾਹੇ ਜੋਤੀ ਜੋ ਸੁਮਾਣੀ ਪੀਤਰ ਤਾਂ ਛੋਡੇ ਮਾਇਆ ਕੇ ਲਾਹੇ ਸਰਬ ਜੋਤ ਰੂਪ ਤੇਰਾ ਦੇਖਿਆ ਸਗਲ ਪਵਨ ਤੇਰੀ ਮਾਇਆ ਹਰਾਰੇ ਰੂਪ ਨਿਰਾਲਮ ਬੈਠਾ ਨਦਰ ਕਰੇ ਵਿਚ ਛਾਇਆ ਬੀਣਾ ਸ਼ਬਦ ਵਜਾਵੇ ਜੋਗੀ ਦਰਸ਼ਨ ਰੂਪ ਅਪਾਰਾ ਸ਼ਬਦ ਅਨਾਹਦ

ਮਤਮਤਾ ਗਲਮਤਾ, ਜੋ ਕਿਛ ਬੋਲੀਏ ਸਭ ਖਤੋ ਖਤਾ। ਕਿਆ ਮੋਲ ਹੈ ਕੀਤੇ ਅਰਦਾਸ, ਪਾਪ ਪੁੰਨ ਸਾਖੀ ਪਾਸ। ਜੈਸਾ ਤੂੰ ਕਰੇ ਤੈਸਾ ਕੋ ਹੋਏ, ਕੁਝ ਬਿਨ ਦੂਜਾ ਨਾਹੀ ਕੋਏ। ਜੇਹੀ ਤੂੰ ਮਤ ਦੇਹੇ ਤੇਹੀ ਕੋ ਪਾਵੇ, ਤੁਦ ਆਪੇ ਪਾਵੇ ਤਿਵੇ ਚਿਲਾਵੇ। ਰਾਗ ਰਤਨ ਪਰੀਆਂ ਪਰਵਾਰ, ਇਸ ਵਿਚ ਉਪਜੇ ਅੰਮ੍ਰਿਤ ਸਾਰ। ਨਾਨਕ ਕਰਤੇ ਕਾ ਇਹੋ ਤਨ ਮਾਲ, ਜੇ ਕੋ ਬੂਝੇ ਇਹੋ ਵਿਚਾਰ। ਆਸਾ ਮਹੱਲਾ ਪਹਿਲਾ, ਕਰ ਕਿਰਪਾ ਆਪਣੇ ਕਰ ਆਇਆ, ਤਾਂ ਮਿਲ ਸਕੀਆਂ ਕਾਜ ਰਚਾਇਆ। ਖੇਲ ਦੇਖ ਮਨ ਅੰਧ ਪਾਇਆ,

ਆਪ ਗਇਆ ਮਨ ਮਾਨਿਆ, ਆਪਣਾ ਕਾਰਜ ਆਪ ਸਵਾਰੇ, ਹੋਰਨ ਕਾਰਜ ਨਾ ਹੋਈ। ਜਿਤ ਕਾਰਜ ਸਭ ਸੰਤੋਖ ਦਇਆ ਧਰਮ ਹੈ, ਗੁਰਮੁਖ ਬੂਝੈ ਕੋਈ। ਪੰਡਤ ਨਾਨਕ ਸਭਨਾ ਕਾ ਪਿਰ ਏਕੋ ਸੋਏ, ਜਿਸ ਨੂੰ ਨਦਰ ਕਰੇ ਸਾ ਸੁਹਾਗਣ ਹੋਏ। ਆਸਾ ਮੁਹੱਲਾ ਪਹਿਲਾ, ਗ੍ਰਿਓ ਬਨ ਸੰਸਾਰ ਸਹਿ ਸੁਪਾਏ, ਦੁਰਮਤ ਗਾਤ ਪਈ ਕੀਰਤ ਠਾਏ, ਸਚ ਪੌੜੀ ਸਾਚੋ ਮੁਖ ਨਾਓ। ਸਤਗੁਰ ਸੇਵ ਪਾਏ ਨਿਜਤਾਓ, ਮਨ ਚੂਰੇ ਖੱਟ ਦਰਸਨ ਜਾਣ, ਸਰਬ ਜੋਤ ਪੂਰਨ ਭਗਵਾਨ ਰਖਾਓ। ਅਧਿਕ ਤਿਆਸ ਪੇਖ ਬਹੁ ਕਰੇ, ਦੁਖ ਵਿਖਿਆ ਸੁਖ ਤਨ ਪਰਹਰੇ, ਕਾਮ ਕ੍ਰੋਧ ਅੰਤਰ ਤਨ ਹਿਰੇ, ਦੁਬਦਾ ਛੋੜ ਨਾਮ ਨਿਸਤਰੇ। ਸਿਫਤ ਸਲਾਹਣ ਸਹਿਜ ਆਨੰਦ, ਸਖਾ ਸੈਨ ਪ੍ਰੇਮ ਗੋਬਿੰਦ, ਆਪੇ ਕਰੇ ਆਪੇ ਬਖਸਿੰਦ, ਤਨ ਮਨ ਹਰਪੈ ਆਗੇ ਜਿੰਦ। ਝੂੜ ਵਿਕਾਰ ਮਾਂ ਦੁਖ ਦੇਹੇ, ਏਖ ਵਰਨ ਦੀਸੇ ਸਭ ਖੇਹੇ, ਜੋ ਉਪਜੈ ਸੋ ਆਵੇ ਜਾਏ, ਨਾਨਕ ਅਸਥਿਰ ਨਾਮ ਰਜਾਏ। ਆਸਾ ਮੁਹੱਲਾ ਪਹਿਲਾ, ਏਕੋ ਸਰਵਰ ਕਮਲ ਅਨੂਪ, ਸਦਾ ਬੇਗਾਸੈ ਪਰਮਲ ਰੂਪ, ਉਜਲ ਮੋਤੀ ਚੁਗੇ ਹੰਸ, ਸਰਬ ਕਲਾ ਜਗ ਦੀਸੈ ਅੰਸ, ਜੋ ਦੀਸੈ ਸੋ ਉਪਜੈ ਬਿਨਸੈ, ਬਿਨ ਜਲ ਸਰਵਰ ਕਮਲ ਨਾ ਦੀਸੈ ਰਹਾਓ। ਬਿਰਲਾ ਬੂਝੈ ਪਾਵੇ ਭੇਦ, ਸਾਖਾ ਤੀਨ ਕਹੇ ਨਿਤ ਬੇਦ, ਨਾਦ ਬਿੰਦ ਕੀ ਸੁਰਤ ਸੁਮਾਏ, ਸਤਗੁਰ ਸੇਵ ਪਰਮ ਪਦ ਪਾਏ। ਮੁਕਤੋ ਰਾਤੋ ਰੰਗ ਰਵੰਤੋ, ਰਾਜਨ ਰਾਜ ਸਦਾ ਦਿਗਸੰਤੋ, ਜੇ ਤੂੰ ਰਾਖੇ ਕਿਰਪਾ ਧਾਰ, ਬੂਡਤ ਪਾਹਨ ਤਾਰ ਤਾਰ, ਤਿਰ ਪਾਉਣ ਮੈਂ ਜੋਤ ਤਿਰ ਪਾਉਣ ਮੈਂ ਜਾਣਿਆ, ਉਲਟ ਭਈ ਕਰ ਕਰ ਮੈਂ ਆਣਿਆ, ਅਹਿਨਸ ਭਗਤ ਕਰੇ ਲਿਵ ਲਾਏ, ਨਾਨਕ ਤਿਨ ਕੈ ਲਾਗੇ ਪਾਏ। ਆਸਾ ਮੁਹੱਲਾ ਪਹਿਲਾ, ਗੁਰਮਤ ਸਾਚੀ ਹੁਜਰ ਦੂਰ, ਬਹੁਤ ਸਿਆਣਪ ਲਾਗੈ ਧੂਰ, ਲਾਗੀ ਮਹਿਲ ਮਿਟੇ ਸਜਨਾਏ, ਗੁਰ ਪ੍ਰਸਾਦ ਰਹੇ ਲਿਵ ਲਾਏ। ਹੈ ਹਜੂਰ ਹਾਜ਼ਰ ਅਰਦਾਸ, ਦੁਖ ਸੁਸਾਚ ਕਰਤੇ ਪ੍ਰਾਪਾਸ ਰਹਾਓ, ਕੂੜ ਕਮਾਵੇ ਆਵੇ ਜਾਵੇ, ਕੈਣ ਕਸਨ ਵਾਰਾ ਨਹੀਂ ਆਵੇ, ਕਿਆ ਦੇਖਾ ਸੂਝ ਬੂਝ ਨਾ ਪਾਵੇ, ਬਿਨ ਨਾਵੇ ਮਨ ਤ੍ਰਿਪਤ ਨਾ ਆਵੇ।

ਅੰਮ੍ਰਿਤ ਚਾਖੈ ਸਤਿਗੁਰ ਸੇਵ ਅੰਮ੍ਰਿਤ ਸ਼ਬਦ ਭਾਖੈ ਸਾਚੇ ਸ਼ਬਦ ਮੁਕਤ ਗਦ ਪਾਏ ਨਾਨਕ ਵਿੱਚੋਂ ਆਪ ਗਵਾਏ ਆਸਾ ਮਹੱਲਾ ਪਹਿਲਾ ਜੋ ਤਨਕੀਆ ਸੋ ਸੱਚੀਆ ਅੰਮ੍ਰਿਤ ਨਾਮ ਸਤਿਗੁਰ ਦੀਆ ਹਿਰਦੇ ਨਾਮ ਨਾਹੀ ਮਨ ਭੰਗ ਅਨਦਨ ਨਾਲ ਪਿਆਰੇ ਸੰਗ ਹਰ ਜੋ ਰਾਖੋ ਆਪਣੀ ਸਰਣਾਈ ਗੁਰ ਪ੍ਰਸਾਦੀ ਗਰਸ ਪਾਇਆ ਨਾ ਪਦਾਰਥ ਨੋ ਨਿਦ ਪਾਈ ਹਰਹਾਓ ਕਰਮ ਧਰਮ ਸਜ ਸਾਚਾ ਨਾਓ ਤਾਕੇ ਸਦ ਬਲਿਹਾਰੇ ਜਾਓ ਜੋ ਹਰ ਰਾਤੇ ਸੇਜਨ ਪਰਵਾਨ ਤਿਨ ਕੀ ਸੰਗਤ ਪਰਮ ਨਿਧਾਨ ਹਰ ਵਰਜਨ ਪਾਇਆ ਤਨ ਨਾਰੀ ਹਰ ਸਿਉ ਰਾਤੀ ਸਬਦ ਵਿਚਾਰੀ ਆਪ ਤਰੈ ਸੰਗਤ ਕੁਲ ਤਾਰੈ ਸਤਿਗੁਰ ਸੇਵ ਤਤ ਵਿਚਾਰੈ ਹਮਰੀ ਜਾਤ ਪਤ ਸਚ ਨਾਓ ਕਰਮ ਧਰਮ ਸੰਜਮ ਸਦ ਪਾਓ ਨਾਨਕ ਬਖਸੇ ਪੂਛ ਨ ਹੋਏ ਦੂਜਾ ਮੇਟੇ ਇਕੋ ਸੋਏ ਆਸਾ ਮਹੱਲਾ ਪਹਿਲਾ ਇਕ ਆਵੇ ਇਕ ਜਾਵੇ ਆਈ ਇਕ ਆ ਰਾਤੇ ਰਹੇ ਸੁਮਾਈ ਇਕ ਤਰਨ ਗਗਨ ਮੈਂ ਠੌਰ ਨਾ ਪਾਵੇ ਸੇ ਕਰਮਹੀਣ ਹਰ ਨਾਮ ਨਾ ਤਿਆਵੇ ਗੁਰਪੂਰੇ ਤੇ ਗਤ ਮਿਤ ਪਾਈ ਇਹੋ ਸੰਸਾਰ ਬੇਖਵਤ ਅਦ ਫੌਜਲ ਗੁਰ ਸਬਦੀ ਹਰ ਪਾਰ ਲੰਘਾਈ ਹਰਹਾਓ ਜਿਨਕੋ ਆਪ ਲੈ ਪ੍ਰਮੇਲ ਤਿਨਕੋ ਕਾਲ ਨ ਸਕੈ ਪੇਲ ਗੁਰਮੁਖ ਨਿਰਮਲ ਰਹੇ ਪਿਆਰੇ ਜਿਉ ਜਲ ਅੰਬ ਉਪਰ ਕਵਣ ਨਿਰਾਰੇ ਬੁਰਾ ਭਲਾ ਕੋ ਕਿਸ ਨੂੰ ਕਹੀਏ ਦੀਸੇ ਬ੍ਰਹਮ ਗੁਰਮੁਖ ਸਚ ਲਈਏ ਅਕਥ ਕਥੋ ਗੁਰਮਤ ਵਿਚਾਰ ਮਿਲ ਗੁਰ ਸੰਗਤ ਪਾਵੋ ਪਾਰ ਸਾਸਤ ਵੇਦ ਸਿਮਰਤ ਬੋ ਭੇਦ ਅੜਸੜ ਮੱਜਣ ਹਰ ਸਰੇਦ ਗੁਰਮੁਖ ਨਿਰਮਲ ਮੈਲ ਨਾ ਲਾਗੈ ਨਾਨਕ ਹਿਰਦੇ ਨਾਮ ਵੱਡੇ ਤੁਰ ਪਾਗੈ ਆਸਾ ਮਹੱਲਾ ਪਹਿਲਾ ਨਿਵ ਨੇ ਪਾਏ ਲਗੋ ਗੁਰ ਆਪਣੇ ਆਤਮ ਰਾਮ ਨਿਹਾਰਿਆ ਕਰਤ ਵਿਚਾਰ ਹਿਰਦੇ ਹਰ ਰਵਿਆ ਹਿਰਦੇ ਦੇਖ ਵਿਚਾਰਿਆ ਬੁੱਲੋ ਰਾਮ ਕਰੇ ਨਿਸਤਾਰਾ ਗੁਰ ਪ੍ਰਸਾਦ ਰਤਨ ਹਰ ਲਾਭੈ ਮਿਟੇ ਅਗਿਆਨ ਹੋਏ ਉਜਿਆਰਾ ਹਰਹਾਓ ਰਵਨੀ ਰਵੇ ਬੰਧਨ ਨਹੀਂ ਟੂਟੈ ਵਿਚ ਹੋਮੇ ਪਰਮ ਨਾ ਜਾਈ ਸਤਿਗੁਰ ਮਿਲੇ ਤਾਂ ਹੋਮੇ ਟੂਟੈ ਤਾਂ ਕੋ ਲੇਖੇ ਪਾਈ ਹਰ ਹਰ ਨਾਮ ਭਗਤ ਪ੍ਰੇ ਪ੍ਰੀਤਮ ਸੁਖ ਸਾਗਰ ਉਰ ਤਾਰੇ ਭਗਤ ਵਛਲ ਜਗ ਜੀਵਨ ਦਾਤਾ ਮਤ ਗੁਰਮਤ ਹਰ ਨਿਸਤਾਰੇ ਮਨ ਸਿਉ ਜੂਝ ਮਰੇ ਪ੍ਰਪਾਏ ਮਨਸਾ ਮਨੇ ਸੁਮਾਏ ਨਾਨਕ ਕਿਰਪਾ ਕਰੇ ਜਗ ਜੀਵਨ ਸਹਿਜ ਪਾਏ ਲਿਵ ਲਾਏ ਆਸਾ ਮਹੱਲਾ ਪਹਿਲਾ ਕਿਸ ਕੋ ਕਹੇ ਸੁਣਾਵੇ ਕਿਸ ਕੋ ਕਿਸ ਸਮਝਾਵੇ ਸਮਝ ਰਹੇ ਕਿਸੇ ਪੜਾਵੇ ਪੜ ਗੁਣ ਬੂਝੇ ਸਤਿਗੁਰ ਸ਼ਬਦ ਸੰਤੋਖ ਰਹੇ ਐਸਾ ਗੁਰਮਤ ਰਮਤ ਸਰੀਰਾ ਹਰ ਭਜ ਮੇਰੇ ਮਨ ਗੈਰ ਗੰਭੀਰਾ ਰਹਾਓ ਅੰਤ ਤਰੰਗ ਭਗਤ ਹਰ ਰੰਗ ਅਨਦਨ ਸੂਚੇ ਹਰ ਗੁਣ ਸੰਗਾ ਮਿਥਿਆ ਜਨਮ ਸਾਗਤ ਸੰਸਾਰ ਰਾਮ ਭਗਤ ਜਨ ਰਹੇ ਨਿਰਾਰਾ ਸੂਚੀ

ਨਾ ਹੀ ਪ੍ਰਤੂ ਹੈ। ਸਭ ਜਗ ਦੇਖਿਆ ਮਾਇਆ ਛਾਇਆ, ਨਾਨਕ ਗੁਰਮਤ ਨਾਮ ਪਿਆਇਆ। ਆਸਾ ਮਹੱਲਾ ਪਹਿਲਾ, ਤੇ ਤੁਕ ਕੋਈ ਭੀਖਕ ਭੀਖਿਆ ਖਾਏ, ਕੋਈ ਰਾਜਾ ਰਹਿਆ ਸੁਮਾਏ। ਕਿਸੇ ਮਾਨ ਕਿਸੇ ਅਪਮਾਨ, ਤਾਏ ਉਹ ਸਾਰੇ ਤਰੇ ਧਿਆਨ। ਉਤੇ ਵੱਡਾ ਨਾਹੀ ਕੋਏ, ਕਿਸ ਵੇ ਖਾਲੀ ਚੰਗਾ ਹੋਏ। ਮੈਂ ਤਾਂ ਨਾਮ ਤੇਰਾ ਆਧਾਰ।

ਬਾਸ ਸੱਚੇ ਤਖਤ ਬੁਲਾਵੇ ਸੋਏ ਦੇਹ ਵਡਿਆਈ ਕਰੇ ਸੋ ਹੋਏ ਤੇਰਾ ਤਾਣ ਤੂੰ ਹੈ ਦੀ ਬਾਣ ਗੁਰ ਕਾ ਸ਼ਬਦ ਸੱਚ ਨਿਸ਼ਾਨ ਮੰਨੇ ਹੁਕਮ ਸੋ ਪ੍ਰਗਟ ਜਾਏ ਸੱਚ ਨਿਸ਼ਾਨੇ ਠਾਕ ਨ ਪਾਏ ਪੰਡਿਤ ਪੜੇ ਵਖਾਣੇ ਵੇਦ ਅੰਤਰ ਅਵਸਥ ਨਾ ਜਾਣੇ ਭੇਦ ਗੁਰਬਿਨ ਸੂਝੀ ਬੂਝ ਨਾ ਹੋਏ ਸਾਚਾ ਰਵ ਰਹਿਆ ਪ੍ਰਸੋਏ ਕਿਆ ਹੋਏ ਅੱਖਾਂ ਅੱਖ ਵਖਾਣੀ ਤੂੰ ਆਪੇ ਜਾਣੇ ਸਰਬ ਵਡਾਣੀ ਨਾਨਕ ਏਕੋ ਦਰ ਦੀ ਬਾਣ ਗੁਰਮੁਖ ਸਾਜਤਾ ਗੁਜਰਾਣ ਆਸਾ ਮਹੱਲਾ ਪਹਿਲਾ ਕਾਚੀ ਗਾਗਰ ਦੇਹ ਦੁਖੇਲੀ ਉਪਜੇ ਬਿਨਸੇ ਦੁਖ ਪਾਈ ਜੋ ਜਗ ਸਾਗਰ ਦੁੱਤਰ ਕਿਉ ਤਰੀਏ ਬਿਨ ਹਰ ਗੁਰ ਪਾਰ ਨ ਪਾਈ ਤੁਝ ਬਿਨ ਅਵਰ ਨਾ ਕੋਈ ਮੇਰੇ ਪਿਆਰੇ ਤੁਝ ਬਿਨ ਅਵਰ ਨਾ ਕੋਈ ਹਰੇ ਸਰਬੀ ਰੰਗੀ ਰੂਪੀ ਤੂ ਹੈ ਇਸ ਬਖਸੇ ਜਿਸ ਨਦਰ ਕਰੇ ਰਖਾਓ ਸਾਸ ਬੁਰੀ ਕਰਮ ਵਾਸ ਨ ਦੇਵੇ ਫਿਰ ਸਿਉ ਮਿਲਣ ਨਾ ਦੇ ਬੁਰੀ ਸਖੀ ਸੱਜਨੀ ਕੇਖੋ ਚਰਨ ਸਰੇਵੋ ਹਰ ਗੁਰ ਕਿਰਪਾ ਤੇ ਨਦਰ ਧਰੀ ਆ ਵਿਚਾਰ ਮਾਰ ਮਨ ਦੇਖਿਆ ਤੁਮ ਸਾਮੀਤ ਨਾ ਅਵਰ ਕੋਈ ਜਿਉ ਤੂੰ ਰੱਖ ਤਿਵਗੀ ਰਹਿਣਾ ਦੋ ਸੁਖ ਦੇਵੇ ਕਰੇ ਸੋਈ ਆਸਾ ਮਨਸਾ ਦਊ ਬਿਨਾਸਤ ਤ੍ਰਿਉ ਗੁਣ ਆਸ ਨਿਰਾਸ ਪਈ ਤੁਰੀ ਅਵਸਥਾ ਗੁਰਮੁਖ ਪਾਈ ਏ ਸੰਤ ਸਭਾ ਕੀ ਓਟ ਲਗੀ ਗਿਆਨ ਧਿਆਨ ਸਗਲੇ ਸਭ ਜਪ ਤਪ ਜਿਸ ਹਰ ਹਿਰਦੇ ਅਲਖ ਪੇਵ ਨਾਨਕ ਰਾਮ ਨਾਮ ਮਨ ਰਤ ਗੁਰਮਤ ਪਾਏ ਸਹਿਜ ਸੇਵਾ ਆਸਾ ਮਹੱਲਾ ਪਹਿਲਾ ਪੰਚ ਪਦੇ ਮੋਹ ਕੁਟੰਬ ਮੋਹ ਸਵਕਾਰ ਮੋਹ ਤੁਮ ਤਜੋ ਸਗਲ ਵੇਕਾਰ ਮੋਹ ਅਰ ਪਰਮ ਤਜੋ ਤੁਮ ਵੀਰ ਸਾਚ ਨਾਮ ਹਿਰਦੇ ਰਵੇ ਸਰੀਰ ਰਹਾਓ ਸੱਚ ਨਾਮ ਜਾ ਨਵਨ ਦਪਾਈ ਰੋਵੇ ਪੂਤਨਾ ਕਲ ਪੈ ਮਾਈ ਏਤ ਮੋਏ ਡੂਬਾ ਸੰਸਾਰ ਗੁਰਮ ਕੋਈ ਉਤਰੇ ਪਾਰ ਏਤ ਮੋਏ ਫਿਰ ਜੂਨੀ ਪਾਹੇ ਮੋਹੇ ਲਾਗਾ ਜਮਪੁਰ ਜਾਹੇ ਗੁਰ ਦੀਖਿਆ ਲੇ ਜਬ ਤਬ ਕੁਮਾਗੇ ਨਾ ਮੋਹ ਟੂਟੇ ਨਾ ਥਾਏ ਪਾਹੇ ਨਦਰ ਕਰੇ ਤਾਂ ਇਹੋ ਮੋਹ ਜਾਏ ਨਾਨਕ ਹਰ ਸਿਉਂ ਰਹਿ ਸੁਮਾਏ ਆਸਾ ਮਹੱਲਾ ਪਹਿਲਾ ਆਪ ਕਰੇ ਸੱਚ ਅਲਖੇ ਪਾਰ ਹਉ ਪਾਪੀ ਤੂੰ ਬਖਸਣ ਹਾਰ ਤੇਰਾ ਪਾਣਾ ਸਭ ਕਿਛ ਹੋਵੇ ਮਨ ਹੜ ਕੀਤੇ ਅੰਤਵ ਗੋਵੇ ਰਖਾਓ ਮਨਮੁਖੀ ਮਤ ਕੂੜ ਵਿਆਪੀ ਬਿਨ ਖਾ ਸਿਮਰਨ ਪਾਵ ਸੰਤਾਪੀ ਦੁਰਮ ਤਿਆਗ ਲਾਹ ਕਿਛ ਲੇਵੋ ਜੋ ਉਪਜੇ ਸੋ ਅਲਖ ਪੇਵੋ ਐਸਾ ਹਮਾਰਾ ਸਖਾ ਸਖਾਈ ਗੁਰ ਹਰ ਮਿਲਿਆ ਭਗਤ ਦਿੜਾਈ ਸਗਲੀ ਸੌਂਦੀ ਤੋਟਾ ਆਵੇ ਨਾਨਕ ਰਾਮ ਨਾਮ ਮਨ ਪਾਵੇ ਆਸਾ ਮਹੱਲਾ ਪਹਿਲਾ ਚੌਪ ਦੇ ਵਿਦਿਆ ਵਿਚਾਰੀ ਤਾਂ ਪਰ ਪੁਕਾਰੀ ਜਾਂ ਪੰਚ ਰਾਸੀ ਤਾਂ ਤੀਰਥ ਵਾਸੀ ਘੁੰਗਰੂ ਵਾਜੇ ਜੇ ਮਨ ਲਾਗੇ ਤਉ ਜਮ ਕਾਂ ਕਰੇ ਮੋਹ ਸਿਉ ਆਗੇ ਰਹਾਓ ਆਸਨ ਰਾਸੀ ਤਉ ਸੁਨਿਆਸੀ ਜਾਂ ਜੈ ਜੋਗੀ ਤਾਂ ਕਾਇਆ ਭੋਗੀ ਦਇਆ ਦਿਗੰਬਰ ਦੇ ਵਿਚਾਰੀ ਆਪ ਮਰੇ ਅਵਰਾ ਨ ਮਾਰੀ ਇਕ ਤੂੰ ਹੋਰ ਵੇਸ ਬੋ ਤੇਰੇ ਨਾਨਕ ਜਾਣੇ ਚੋਜ ਨ ਤੇਰੇ ਆਸਾ ਮਹੱਲਾ ਪਹਿਲਾ ਏਕ ਨ ਪਰੀਆਂ ਗੁਣ ਕਰ ਤੋਵਾਂ ਮੇਰਾ ਸੋ ਜਗ ਹਉ ਨਿਸ ਪਰ ਸੋਵਾਂ ਇਉ ਕਿਉ ਕੰਤ ਪਿਆਰੀ ਹੋਵਾਂ ਸੋ ਜਗ ਹਉ ਨਿਸ ਪਰ ਸੋਵਾਂ ਰਹਾਓ ਆਸ ਪਿਆਸੀ ਸੇਜੇ ਆਵਾ ਆਗੇ ਸਹਿ ਭਾਵਾ ਕੇ ਨਾ ਪਾਵਾ ਕਿਆ ਜਾਨਾ ਕਿਆ ਹੋਏ ਗਾਰੀ ਮਾਈ ਹਰ ਦਰਸ਼ਨ ਬਿਨ ਰਹਿਣ ਨਾ ਜਾਈ ਰਹਾਓ ਪ੍ਰੇਮ ਨਾ ਚਾਖਿਆ ਮੇਰੀ ਤਿਸਨਾ ਬੁਝਾਨੀ ਗੈ ਸੋ ਜੋਗਨ ਤਨ ਪਛਤਾਨੀ ਅਜੇ ਜਾਗੋ ਆਸ ਪਿਆਸੀ ਪਈ ਲੈ ਉਦਾਸੀ ਰਹੋ ਨਿਰਾਸੀ ਰਹਾਓ ਹੋ ਮੈਂ ਕੋਏ ਕਰੀ ਸੀ ਗਾਰ ਤੋ ਕਾਮਣ ਸੇਜੇ ਰਵੇ ਪਤਾਰ ਤੋ ਨਾਨਕ ਕੰਤੇ ਮਨ ਪਾਵੇ ਛੋੜ ਵਡਾਈ ਆਪਣੇ ਖਦਮ ਸੁਮਾਵੇ ਰਹਾਓ ਆਸਾ ਮਹੱਲਾ ਪਹਿਲਾ ਪੇਵ ਕੜੇ ਤਨ ਖਰੀ ਇਆਣੀ ਤੇ ਸਹਿਕੀ ਮੈਂ ਸਾਰ ਨ ਜਾਣੀ ਸੋ ਮੇਰਾ ਏਕ ਦੂਜਾ ਨਹੀਂ ਕੋਈ ਨਦਰ ਕਰੇ ਮੇਲਾਵਾ ਹੋਈ ਰਹਾਓ ਸੋ ਰੜੇ ਤਨ ਸਾਚ ਪਛਾਣਿਆ ਸਹਿ ਸੁਪਾਏ ਆਪਣਾ ਫਿਰ ਜਾਣਿਆ।

ਮਹੱਲਾ ਪਹਿਲਾ, ਨਾ ਕਿਸ ਕਾ ਪੂਤ ਨਾ ਕਿਸ ਕੀ ਮਾਈ, ਝੂਠੇ ਮੋਹੇ ਪਰਮ ਪੁਲਾਈ, ਮੇਰੇ ਸਾਹਿਬ ਹੋਂ ਕੀਤਾ ਤੇਰਾ, ਜਾਂ ਤੂੰ ਦੇ ਜਪੀ ਨਾ ਤੇਰਾ, ਹਰਹਾਓ ਬਹੁਤੇ ਔਗੁਣ ਕੂਕੇ ਕੋਈ, ਜੰਤ ਪਾਵੇ ਬਗਸੇ ਸੋਈ, ਗੁਰਪ੍ਰਸਾਦੀ ਦੁਰਮਤ ਖੋਈ, ਜੈ ਦੇਖਾਂ ਤੈ ਏਕੋ ਸੋਈ, ਕਹਿਤ ਨਾਨਕ ਐਸੀ ਮਤ ਆਵੇ, ਤਾਂ ਕੋ ਸੱਚੇ ਸੱਚ ਸੁਮਾਵੇ। ਆਸਾ ਮਹੱਲਾ ਪਹਿਲਾ ਦੋ ਪਦੇ, ਤਿਤ ਸਰਵਰੜੇ ਭਈ ਲੈ ਨਿਵਾਸਾ, ਪਾਣੀ ਪਾਵਕ ਤਿਨੇ ਕੀ ਆ, ਪੰਕ ਜੋ ਮੋਹ ਪਗਨੀ ਚੱਲੈ, ਹਮ ਦੇਖਾ ਤੈ ਡੂਬੀ ਅਲੇ, ਮਨ ਏਕ ਨਾ ਚੇਤਸ ਮੂੜ ਮਨਾ, ਹਰ ਬਿਸਰਤ ਤੇਰੇ ਗੁਣ ਗਲਿਆ, ਰਹਾਓ ਨਾਹੋ ਜਤੀ ਸਤੀ ਨੀ ਪੜਿਆ, ਮੂਰਖ ਮੁਗਦਾ ਜਨਮ ਪਇਆ, ਪਰਮਤ ਨਾਨਕ ਤਿਨਕੀ ਸਰਣਾ, ਜਿਨ ਤੂੰ ਨਾਹੀ ਵੀ ਸੁਰਿਆ। ਆਸਾ ਮਹੱਲਾ ਪਹਿਲਾ, ਛੇ ਕਰ ਛੇ ਗੁਰ ਛੇ ਉਪਦੇਸ਼, ਗੁਰ ਗੁਰ ਏਕੋ ਵੇਸ਼ ਅਨੇਕ, ਜੈ ਕਰ ਕਰਤੇ ਕੀਰਤ ਹੋਏ, ਸੋ ਕਰ ਰਾਖ ਵਡਾਈ ਤੋਹੇ, ਰਹਾਓ ਵਿਸੋਏ ਚਸਿਆ ਕੜੀਆਂ ਪਹਿਰ, ਥਿੱਤੀ ਵਾਰੀ ਮਹੋ ਪਇਆ, ਸੂਰਜ ਏਕੋ ਰੁੱਤ ਅਨੇਕ, ਨਾਨਕ ਕਰਤੇ ਕੇ ਕੇਤੇ ਵੇਸ, ਇਕ ਓਅੰਕਾਰ ਸਤਿਗੁਰ ਪ੍ਰਸਾਦ। ਆਸਾ ਕਰ ਤੀਜਾ ਮਹੱਲਾ ਪਹਿਲਾ, ਲੱਖ ਲਸਕਰ ਲੱਖ ਵਾਜੇ ਨੇਜੇ, ਲੱਖ ਉੱਠ ਕਰੇ ਸਲਾਮ, ਲੱਖਾਂ ਉੱਪਰ ਫੁਰਮਾਇਸ਼ ਤੇਰੀ, ਲੱਖ ਉੱਠ ਰੱਖੇ ਮਾਨ, ਜਾਂ ਤਲੇਖੇ ਨਾ ਪਵੇ ਤਾਂ ਸਭ ਮੇਰਾ ਫੁਲ ਕਾਮ, ਹਰ ਕੇ ਨਾ ਬਿਨਾ ਜਗਤਨ ਦਾ, ਜੇ ਬਹੁਤਾ ਸਮਝਾਈਏ ਪੋਲਾ, ਪੀਸ ਅੰਧੋ ਅੰਧਾ, ਰਹਾਓ ਲੱਖ ਹਟੀਏ ਲੱਖ ਸੰਜੀਏ ਖਾਜੇ, ਲੱਖ ਆਵੇ ਲੱਖ ਜਾਵੇ, ਜਾਂ ਤਲੇਖੇ ਨਾ ਪਵੇ ਤਾਂ ਜੀ ਕਿੱਥੇ ਫਿਰ ਪਾਗੇ, ਲੱਗ ਸਾਸਤ ਸਮਝਾਵਣੀ, ਲੱਗ ਪੰਡਿਤ ਪੜੇ ਪੁਰਾਣ, ਜਾਂ ਤਲੇਖੇ ਨਾ ਪਵੇ ਤਾਂ ਸਭੇ ਕੋ ਪ੍ਰਵਾਨ, ਸੱਚ ਨਾਮ ਪਦ ਉਪਜੈ ਕਰਮ ਨਾਮ ਕਰਤਾਰ, ਐਨ ਸਿਰ ਦੇ ਜੇ ਬਸੈ ਨਾਨਕ ਨਦਰੀ ਪਾਰ। ਆਸਾ ਮਹੱਲਾ ਪਹਿਲਾ, ਦੀਵਾ ਮੇਰਾ ਏਕ ਨਾਮ, ਦੁੱਖ ਜ ਪਾਇਆ ਤੇਲ, ਹੁਣ ਚਾਨਣ ਉਹ ਸੋਖਿਆ, ਚੂਕਾ ਜਮ ਸਿਉ ਮੇਲ, ਲੋਕਾ ਮਤ ਕੋ ਫੱਕੜ ਪਾਏ, ਲੱਖ ਮੜਿਆ ਕਰ ਏਕਠੇ, ਇਹ ਕਰਤੀ ਲੈ ਪਾਗ, ਰਹਾਓ ਪਿੰਡ ਪਤਲ ਮੇਰੀ ਕੇਸੋ ਕਿਰਿਆ, ਸੱਚ ਨਾਮ ਕਰਤਾਰ, ਇੱਥੇ ਉੱਥੇ ਆਗੇ ਪਾਛੇ, ਇਉ ਮੇਰਾ ਆਧਾਰ, ਗੰਗ ਬਨਾਰਸ ਸਿਫਤ ਤੁਮਾਰੀ, ਨਾਵੇ ਆਤਮ ਰਾਓ, ਸੱਚਾ ਨਾਮਣ ਤਾਂ ਥੀਏ, ਜਾਂ ਅਹਿਰਸ ਲਾਗੇ ਪਾਓ, ਇਕ ਲੋਕੀ ਹੋਰ ਸ਼ਮਸ਼ਰੀ, ਬ੍ਰਾਹਮਣ ਵੱਟ ਪਿੰਡ ਕਾ, ਨਾਨਕ ਪਿੰਡ ਬਖਸ਼ੀਸ ਕਾ, ਕਭੂ ਨਿਖੂੜ ਸੁਨਾਹੇ। ਆਸਾ ਕਰ ਚੌਥਾ ਮਹੱਲਾ ਪਹਿਲਾ, ਇਕ ਓਅੰਕਾਰ ਸਤਿਗੁਰ ਪ੍ਰਸਾਦ, ਦੇਵਤਿਆਂ ਦਰਸ਼ਨ ਕਹਿ ਤਾਈ, ਦੁਖ ਭੁਖ ਤੀਰਥ ਕੀਏ, ਜੋਗੀ ਜਤੀ ਜੁਗਤ ਮੈਂ ਰਹਿਤੇ, ਕਰ ਕਰ ਭਗਵੇ ਪੇਖ ਪਏ, ਤੋ ਕਾਰਣ ਸਾਹਿਬਾ ਰੰਗ ਰਤੇ, ਤੇਰੇ ਨਾਮ ਅਨੇਕਾ ਰੂਪ ਅਨੰਤ, ਕਹਿਣ ਨ ਜਾਗੀ ਤੇਰੇ ਗੁਣ ਕੇਤੇ, ਰਹਾਓ ਦਰ ਕਰ ਮਹਿਲਾ ਹਸਤੀ ਕੋੜੇ, ਛੋੜ ਵਿਲਾਇਤ ਦੇਸ਼ ਗਏ, ਪੀਰ ਪੈ ਕੰਬਰ ਸਾਲਕ ਸਾਧਕ, ਛੋਡੀ ਦੁਨੀਆਂ ਥਾਏ ਪਏ, ਸਾਧ ਸਹਿਜ ਸੁਖ ਰਸ ਕਰਤਜਲੇ, ਕਾਪੜ ਛੋਡੇ ਚਮੜ ਲਈਏ, ਦੁਖੀਏ ਦਰਦਵੰਦ ਦਰ ਤੇਰੇ, ਨਾਮ ਰਤੇ ਦਰਵੇਸ਼ ਭਏ, ਖੱਲੜੀ ਖੱਪਰੀ ਲੱਕੜੀ ਚਮੜੀ, ਸਿਖਾ ਸੂਤ ਧੋਤੀ ਕੀਨੀ, ਤੂੰ ਸਾਹਿਬ ਹੋ ਸੰਗੀ ਤੇਰਾ, ਪਰਮੇ ਨਾਨਕ ਯਾਦ ਕੈਸੀ। ਆਸਾ ਕਰ ਪੰਜਵਾਂ ਮਹੱਲਾ ਪਹਿਲਾ, ਇਕ ਓਅੰਕਾਰ ਸਤਿਗੁਰ ਪ੍ਰਸਾਦ, ਪੀਤ ਪੰਚ ਗੁਪਤ ਮਨ ਵਸੇ, ਥਿਰ ਨਾ ਰਹਿ ਜੈਸੇ ਪਵੇ ਉਦਾਸੇ, ਮਨ ਮੇਰਾ ਦਇਆਲ ਸੇਤੀ ਥਿਰ ਨਾ ਰਹਿ, ਲੋਭੀ ਕਪਟੀ ਪਾਪੀ ਪਾਖੰਡੀ, ਮਾਇਆ ਅਧਿਕ ਲੱਗੈ, ਰਹਾਓ ਫੂਲ ਮਾਲਾ ਗਲ ਪੈਰੋ ਗੀਗਾਰੋ, ਮਿਲੇਗਾ ਪ੍ਰੀਤਮ ਤਬ ਕਰੋ ਗੀਸੀਗਾਰੋ, ਪੰਚ ਸਖੀ ਹਮ ਏਕ ਪਤਾਰੋ, ਪੇੜ ਲੱਗੀ ਹੈ ਜੀੜਾ ਚਾਲਣ ਗਾਰੋ, ਪੰਚ ਸਖੀ ਮਿਲ ਦੁਨ ਕਰੇਗਾ, ਸੌ ਪਜੂਤਾ ਪ੍ਰਣਤ ਨਾਨਕ ਲੇਖਾ ਦੇਖ, ਇਕ ਓਅੰਕਾਰ ਸਤਿਗੁਰ ਪ੍ਰਸਾਦ। ਆਸਾ ਕਰ ਸੇਵਾ ਮਹੱਲਾ ਪਹਿਲਾ, ਮਨ ਮੋਤੀ ਦੇ ਗਹਿਣਾ ਹੋਵੇ, ਪੌਣ ਹੋਵੇ ਸੂਤ ਤਾਰੀ,
ਖਿਮਾ ਸੀਗਾਰ ਕਾਮਣ ਤਨ ਪੈਰ ਰਾਵੇ ਲਾਲ ਪਿਆਰੀ ਲਾਲ ਬਹੁ ਗੁਣ ਕਾਮਣ ਮੋਹੀ ਤੇਰੇ ਗੁਣ ਹੋਏ ਨਾ ਅਵਰੀ ਰਹਾਓ ਹਰ ਹਰ ਹਰ ਕੰਟਲੇ ਪੈਰ ਦਾ ਮੋਦਰ ਦੰਤ ਲਈ ਕਰ ਕਰ ਕਰਤਾ ਕੰਗਣ ਪੈਰ ਇਹਨਾਂ ਦੀ ਚਿੱਤ ਤੇਰੇ ਮਸੂਦਨ ਕਰਮੁੰਦਰੀ ਪੈਰ ਪਰਮੇਸ਼ਰ ਪਟ ਲਈ ਧੀਰਜ ਤੜੀ ਬੰਧਾਵੇ ਕਾਮਣ ਸ੍ਰੀ ਰੰਗ ਸੁਰਮਾ ਦੇਈ ਮਨ ਮੰਦਿਰ ਜੇ ਦੀਪਕ ਜਲੇ ਕਾਇਆ ਸੇਜ ਕਰੇਈ ਗਿਆਨ ਰਾਓ ਜਬ ਸੇਜੇ ਆਵੇ ਤਾਂ ਨਾਨਕ ਭੋਗ ਕਰੇਈ ਆਸਾ ਮਹੱਲਾ ਪਹਿਲਾ ਕੀਤਾ ਹੋਵੇ ਕਰੇ ਕਰਾਇਆ ਸਿੱਖਿਆ ਕਹੀਏ ਪਾਈ ਜੋ ਕੁਛ ਕਰਨਾ ਸੋ ਕਰਾਇਆ ਕੀਤੇ ਕਿਆ ਚਿਤਰਾਈ ਤੇਰਾ ਹੁਕਮ ਪਲਾ ਤੁ ਪਾਵੇ ਨਾਨਕ ਤਾ ਕਉ ਮਿਲੇ ਵਡਾਈ ਸਾਚੇ ਨਾਮ ਸੁਮਾਵੇ ਰਹਾਓ ਕਿਰਤ ਪਿਆ ਪ੍ਰਵਾਣਾ ਲਿਖਿਆ ਬਹੁੜ ਹੁਕਮ ਨਾ ਹੋਈ ਜੈਸਾ ਲਿਖਿਆ ਤੈਸਾ ਪੜਿਆ ਮੇਟ ਨਾ ਸਕੈ ਕੋਈ

ਹੁਕਮੰਦਾ ਬੰਦੀ ਅੰਦਰ ਸਿਫਤ ਕਰਾਏ ਤਾਂ ਕੋ ਕਹੀਏ ਬੰਦਾ ਆਸਾ ਮਹੱਲਾ ਪਹਿਲਾ ਗੁਰ ਕਾ ਸ਼ਬਦ ਮਨੇ ਮੈ ਮੁੰਦਰਾ ਖਿੰਤਾ ਕਿਵਾਂ ਹੰਡਾਓ ਜੋਗਸ਼ ਕਰੇ ਭਲਾ ਕਰਮਾਂ ਨੂੰ ਸਹਿ ਜੋਗ ਨਿਧ ਪਾਓ ਬਾਬਾ ਜੁਗਤਾ ਜੀਓ ਜੁਗੇ ਜੁਗ ਜੋਗੀ ਪਰਮ ਤੰਤ ਮੈਂ ਜੋਗੰ ਅੰਮ੍ਰਿਤ ਨਾਮ ਨਿਰੰਜਨ ਪਾਇਆ ਗਿਆਨ ਕਾਇਆ ਰਸ ਭੋਗੰ ਰਹਾਓ ਸਿਵ ਨਗਰੀ ਮੈਂ ਆਸਨ ਬੈਸੋ ਕਲਪ ਤਿਆਗੀ ਬਾਦੰ ਚਿੰਗੀ ਸ਼ਬਦ ਸਦਾ ਤੁਨ ਸੋਹ ਐਸ ਪੂਰੇ ਨਾਦੰ ਪਤ ਵਿਚਾਰ ਗਿਆਨ ਮਤ ਡੰਡਾ ਵਰਤਮਾਨ ਬਿਭੂਤੰ ਹਰ ਕੀਰਤ ਰਹਿ ਰਸ ਹਮਾਰੀ ਗੁਰਮੁਖ ਪੰਥ ਅਤੀਤੰ ਸਗਲੀ ਜੋਤ ਹਮਾਰੀ ਸਮਿਆ ਨਾਨਾ ਵਰਨ ਅਨੇਕੰ ਕਹੋ ਨਾਨਕ ਸੁਣ ਪਰਥਰ ਜੋਗੀ ਪਾਰ ਬ੍ਰਹਮ ਲਿਵ ਏਕੰ ਆਸਾ ਮਹੱਲਾ ਪਹਿਲਾ ਗੁੜ ਕਰ ਗਿਆਨ ਧਿਆਨ ਕਰ ਥਾਵੇ ਕਹਿ ਕਰਣੀ ਕਸ ਪਾਈਏ ਭਾਠੀ ਪਾਵਨ ਪ੍ਰੇਮ ਕਾ ਪੋਚਾ ਇਹ ਤਰਸ ਅਮਿਓ ਚੁਵਾਈਏ ਬਾਬਾ ਮਨਮਤਵਾਰੋ ਨਾਮ ਰਸ ਪੀਵੇ ਸਹਿਜ ਰੰਗ ਰਚ ਰਹਿਆ ਪਹਿਨਸ ਬਣੀ ਪ੍ਰੇਮ ਲਿਵ ਲਾਗੀ ਸ਼ਬਦ ਅਨਾਹਦ ਗਹਿਆ ਰਹਾਓ ਪੂਰਾ ਸਾਜ ਪਿਆਲਾ ਸਹਿਜ ਇਸੇ ਪਿਆਏ ਜਾ ਕੋ ਨਦਰ ਕਰੇ ਅੰਮ੍ਰਿਤ ਕਾ ਵਾਪਾਰੀ ਹੋਵੇ ਕਿਆ ਮਸ਼ੂਸ਼ ਭਾਉ ਤਰੇ ਗੁਰ ਕੀ ਸਾਖੀ ਅੰਮ੍ਰਿਤ ਬਾਣੀ ਤੀਬਤ ਹੀ ਪ੍ਰਵਾਨ ਪਇਆ ਦਰ ਦਰਸ਼ਨ ਕਾ ਪ੍ਰੀਤਮ ਹੋਵੇ ਮੁਗਤ ਬੈਕੁੰਠੇ ਕਰੇ ਕਿਆ ਸਿਵਤੀ ਰੱਤਾ ਸਰਬੈ ਰਾਗੀ ਜੂਏ ਜਨਮ ਨ ਹਾਰੇ ਕਹੋ ਨਾਨਕ ਸੁਣ ਪਰਥ ਰਜੋਗੀ ਖੀਵਾ ਅੰਮ੍ਰਿਤ ਧਾਰੇ ਆਸਾ ਮਹੱਲਾ ਪਹਿਲਾ ਖੁਰਾ ਸਾਖ ਸੁਮਾਨਾ ਕੀਆ ਹਿੰਦੁਸਤਾਨ ਡਰਾਇਆ

ਪਾਈ। ਮਨਮੁਖ ਪਰਮ ਫੁੱਲੇ ਸੰਸਾਰ, ਬਿਨ ਰਾਸੀ ਕੂੜਾ ਕਰੇ ਵਪਾਰ, ਬਿਨ ਰਾਸੀ ਵੱਖਰ ਪੱਲੇ ਨਾ ਪਾਏ, ਮਨਮੁਖ ਫੁੱਲਾ ਜਨਮ ਗਵਾਏ, ਸਤਿਗੁਰ ਸੇਵੇ ਸੋ ਲਾਲਾ ਹੋਏ, ਊਤਮ ਜਾਤੀ ਊਤਮ ਸੋਏ, ਗੁੜ ਪੌੜੀ ਸ਼ਬਦ ਉੱਚਾ ਹੋਏ, ਨਾਨਕ ਨਾਮ ਵਡਾਈ ਹੋਏ, ਆਸਾ ਮਹੱਲਾ ਤੀਜਾ, ਮਨਮੁਖ ਝੂਠੋ ਝੂਠ ਕਮਾਵੇ, ਖਸਮੇ ਕਾ ਮਹਿਲ ਕਦੇ ਨਾ ਪਾਵੇ, ਦੂਜੇ ਲੱਗੀ ਪਰਮ ਫੁਲਾਵੇ, ਮਮਤਾ ਵੱਧ ਆਵੇ ਜਾਵੇ, ਦੁਹਾਗਣੀ ਕਾਮਨ ਦੇਖ ਸੀਗਾਰ, ਪੁੱਤਰ ਕਲੱਤ ਤਨ ਮਾਇਆ ਚਿਤ ਲਾਏ, ਝੂਠ ਮੋਹ ਪਾਖੰਡ ਵਿਕਾਰ ਰਹਾਓ, ਸਦਾ ਸੁਹਾਗਣ ਜੋ ਪ੍ਰਭਾਵੇ, ਗੁਰ ਸਬਦੀ ਸੀਗਾਰ ਬਣਾਵੇ, ਸੇ ਸੁਖਾਲੀ ਅਨਦਿਨ ਹਰਾਵੇ, ਮਿਲ ਪ੍ਰੀਤਮ ਸਦਾ ਸੁਪਾਵੇ, ਸਾ ਸੁਹਾਗਣ ਸਾਚੀ ਜੇ ਸਾਜ ਪਿਆਰ, ਆਪਣਾ ਪਿਰ ਰੱਖ ਸਦਾ ਉਰ ਧਾਰ, ਨੇੜੇ ਵੇਖ ਸਦਾ ਹਦੂਰ, ਮੇਰਾ ਪ੍ਰਭ ਸਰਬ ਰਹਾ ਭਰਪੂਰ, ਆਗੇ ਜਾਤ ਰੂਪ ਨਾ ਜਾਏ, ਤੇਗਾ ਹੋਵੇ ਜੇ ਗੇ ਕਰਮ ਕੁਮਾਏ, ਸਭ ਦੇ ਉੱਚੋ ਉੱਚਾ ਹੋਏ, ਨਾਨਕ ਸਾਜ ਸਮਾਵੇ ਸੋਏ, ਆਸਾ ਮਹੱਲਾ ਤੀਜਾ, ਭਗਤ ਰਤਾ ਜਨ ਸਹਿ ਸੁਪਾਏ, ਗੁਰ ਕੈ ਪੈਸਾ ਤੇ ਸਾਜ ਸੁਮਾਏ, ਬਿਨ ਗੁਰ ਪੂਰੇ ਭਗਤ ਨ ਹੋਏ, ਮਨ ਖਰੂਨ ਨੇ ਆਪਣੀ ਪਦ ਖੋਏ, ਮੇਰੇ ਮਨ ਹਰ ਜਬ ਸਦਾ ਧਿਆਏ, ਸਦਾ ਆਨੰਦ ਹੋਵੇ ਦਿਨ ਰਾਤੀ, ਜੋ ਇੱਛੇ ਸੋਈ ਫਲ ਪਾਏ, ਹਰਹਾਓ ਗੁਰਪੂਰੇ ਤੇ ਪੂਰਾ ਪਾਏ, ਹਿਰਦੇ ਸ਼ਬਦ ਸਚ ਨਾਮ ਸਾਏ, ਅੰਤਰ ਨਿਰਮਲ ਅੰਮ੍ਰਿਤ ਸਰਨਾਏ, ਸਦਾ ਸੂਚੇ ਸਾਹ ਸੁਮਾਏ, ਹਰ ਪ੍ਰਵੇਖੇ ਸਦਾ ਹਜੂਰ, ਗੁਰ ਪ੍ਰਸਾਦ ਰਹਾ ਭਰਪੂਰ, ਜਹਾਂ ਜਾਓ ਤੇ ਵੇਖਾ ਸੋਏ, ਗੁਰਬਿਨ ਦਾਤਾ ਅਵਰ ਨ ਕੋਏ, ਗੁਰਸਾਗਰ ਪੂਰਾ ਭੰਡਾਰ, ਊਤਮ ਰਤਨ ਜਵਾਰੇ ਪਾਰ, ਗੁਰ ਪ੍ਰਸਾਦੀ ਦੇ ਮਨਹਾਰ, ਨਾਨਕ ਬਖਸੇ ਬਖਸਣ ਹਾਰ, ਆਸਾ ਮਹੱਲਾ ਤੀਜਾ, ਗੁਰ ਸਾਇਰ ਸਤਿਗੁਰ ਸੋਏ, ਪੂਰੇ ਭਾਗ ਗੁਰ ਸੇਵਾ ਹੋਏ, ਸੋ ਬੂਝੇ ਆਪ ਬੁਝਾਏ, ਗੁਰ ਪ੍ਰਸਾਦੀ ਸੇਵ ਕਰਾਏ, ਗਿਆਨ ਰਤਨ ਸਭ ਸੋਝੀ ਹੋਏ, ਗੁਰ ਪ੍ਰਸਾਦ ਅਗਿਆਨ ਬਿਨਾਸੇ, ਅਨਦਿਨ ਜਾਗੇ ਵੇਖੇ ਸੋਏ, ਰਹਾਓ ਮੋਹ ਗੁਮਾਨ ਗੁਰ ਸ਼ਬਦ ਜਲਾਏ, ਪੂਰੇ ਗੁਰ ਤੇ ਸੋਝੀ ਪਾਏ, ਅੰਤਰ ਮਹਿਲ ਗੁਰ ਸ਼ਬਦ ਪਛਾਣੇ, ਆਮਣ ਜਾਣ ਰਹੇ ਫਿਰ ਨਾਮ ਸੁਮਾਣੇ, ਜੰਮਣ ਮਰਣਾ ਗੇ ਸੰਸਾਰ, ਮਨਮੁਖ ਅਚੇਤ ਮਾਇਆ ਮੋਹ ਗੁਬਾਰ, ਪਰ ਨਿੰਦਾ ਬਹੁ ਕੂੜ ਕਮਾਵੇ, ਰਿਸ਼ਤਾ ਕਾ ਕੀੜਾ ਰਿਸ਼ਤਾ ਮਾਇ ਸੁਮਾਵੇ, ਸਤ ਸੰਗਤ ਮਿਲ ਸਭ ਸੋਝੀ ਪਾਏ, ਗੁਰ ਕਾ ਸ਼ਬਦ ਹਰ ਭਗਤ ਦਿੜਾਏ, ਭਾਣਾ ਮੰਨੇ ਸਦਾ ਸੁਖ ਹੋਏ, ਨਾਨਕ ਸਚ ਸੁਮਾਵੇ ਸੋਏ, ਆਸਾ ਮਹੱਲਾ ਤੀਜਾ ਪੰਚ ਪਦੇ, ਸਬਦ ਮੇਰੇ ਤੇ ਸਦਾ ਆਨੰਦ, ਸਤਿਗੁਰ ਭੇਟੇ ਗੁਰ ਗੋਬਿੰਦ, ਨਾ ਫਿਰ ਮਰੇ ਨਾ ਆਵੇ ਜਾਏ, ਪੂਰੇ ਗੁਰ ਤੇ ਸਾਹ ਸੁਮਾਏ, ਜਿਨ ਕੋ ਨਾਮ ਲਿਖਿਆ ਤੁਰ ਲੇਖ, ਤੇ ਅਨਦਿਨ ਨਾਮ ਸਦਾ ਧਿਆਵੇ, ਗੁਰ ਪੂਰੇ ਤੇ ਭਗਤ ਵਸੇਖ ਰਖਾਓ, ਜਿਨ ਕੋ ਹਰ ਪ੍ਰਭ ਲੈ ਮਿਲਾਏ, ਤਿਨ ਕੀ ਗਹਿਣ ਗਦ ਕਹੀ ਨਾ ਜਾਏ, ਪੂਰੇ ਸਤਿਗੁਰ ਦਿੱਤੀ ਵਡਿਆਈ, ਉੱਤਮ ਪਦਵੀ ਹਰ ਨਾਮ ਸੁਮਾਈ, ਜੋਸ਼ ਕਰੇ ਸੋ ਆਪੇ ਆਪ, ਇਹ ਕੜੀ ਮੈਂ ਥਾ ਪਿਓ ਥਾਪ, ਕਹਿ ਕਹਿ ਕਹਿਣਾ ਆਗ ਸੁਣਾਏ, ਜੇ ਸੋ ਕਾਲੇ ਥਾਏ ਨ ਪਾਏ, ਜਿਨ ਕੈ ਪੋਤੇ ਪੁੰਨ ਇੰਨਾ ਗੁਰੂ ਮਿਲਾਏ, ਸੱਚ ਬਾਣੀ ਗੁਰ ਸ਼ਬਦ ਸੁਣਾਏ, ਜਾਂ ਸ਼ਬਦ ਵਸੈ ਤਾਂ ਜੁਗ ਜਾਏ, ਗਿਆਨ ਰਤਨ ਸਾਚੇ ਸਹਿ ਸੁਮਾਏ, ਨਾਵੇ ਜੇਵੜ ਹੋਰ ਤਨ ਨਾਹੀ ਕੋਏ, ਜਿਸ ਨੂੰ ਬਖਸੇ ਸੱਚਾ ਸੋਏ, ਪੂਰੇ ਸ਼ਬਦ ਮਨ ਵਸਾਏ, ਨਾਨਕ ਨਾਮ ਰਤੇ ਸੁਖ ਪਾਏ, ਆਸਾ ਮਹੱਲਾ ਤੀਜਾ, ਨਿਰਤ ਕਰੇ ਬੋ ਵਾਜੇ ਵਜਾਏ, ਕਿਉ ਮਨ ਅੰਧਾ ਬੋਲਾ ਹੈ, ਇਸ ਆਗ ਸੁਣਾਏ, ਅੰਤਰ ਲੋਕ ਪਰਮ ਅਨ ਲਵਾਓ, ਦੀਵਾ ਬਲੇ ਨ ਸੋਝੀ ਪਾਏ, ਗੁਰਮੁਖ ਭਗਤ ਕੜ ਚਾਨਣ ਹੋਏ, ਆਪ ਪਛਾਣ ਮਿਲੇ ਪ੍ਰਸੋਏ ਰਖਾਓ, ਗੁਰਮੁਖ ਨਿਰਤ ਹਰ ਲਾਗੇ ਪਾਓ, ਪੂਰੇ ਤਾਲ ਵਿੱਚੋਂ ਆਪ ਗਵਾਏ, ਮੇਰਾ ਪ੍ਰਭ ਸਾਚਾ ਆਪੇ ਜਾਣ, ਗੁਰ ਕੇ ਸ਼ਬਦ ਅੰਤਰ ਬ੍ਰਹਮ ਪਛਾਣ, ਗੁਰਮੁਖ ਭਗਤ ਅੰਤਰ ਪ੍ਰੀਤ ਪਿਆਰ, ਗੁਰ ਕਾ ਸ਼ਬਦ ਸਹਿਜ ਵਿਚਾਰ, ਗੁਰਮੁਖ ਭਗਤ ਜੁਗਤ ਸਚ ਸੋਏ, ਪਾਖੰਡ ਭਗਤ ਨਿਰਤ ਦੁਖ ਹੋਏ, ਇਹ ਪਵਿਦਨ ਜੀਵ ਤੁਮਰ, ਗੁਰ ਪ੍ਰਸਾਦੀ ਪਵਿਦ ਤਰ, ਗੁਰ ਕੈ ਬਚਨ ਭਗਤ ਪਾਏ, ਹਰ ਜੂ ਆਵਸੇ ਮਨ ਆਏ, ਹਰ ਕਿਰਪਾ ਕਰੇ
ਸਤਿਗੁਰੂ ਮਿਲਾਏ, ਨਿਚਲ ਭਗਤ ਹਰਸਿਓ ਚਿਤ ਲਾਏ, ਭਗਤ ਰਤੇ ਤਿਨ ਸੱਚੀ ਸੋਏ, ਨਾਨਕ ਨਾਮ ਰਤੇ ਸੁਖ ਹੋਏ। ਆਸਾ ਕਰ ਅਠਵਾਂ ਕਾਫੀ ਮਹੱਲਾ ਤੀਜਾ, ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਹਰ ਕੇ ਪਾਣੇ ਸਤਿਗੁਰ ਮਿਲੇ ਸਚ ਸੋਝੀ ਹੋਈ, ਗੁਰਪ੍ਰਸਾਦੀ ਮਨਸ ਹਰ ਬੂਝੇ ਸੋਈ, ਮੈਂ ਸੋਦਾਤਾ ਏਕ ਹੈ ਅਵਰ ਨਾਹੀ ਕੋਈ, ਗੁਰ ਕਿਰਪਾ ਤੇ ਮਨਸ ਤਾਂ ਸਦਾ ਸੁਖ ਹੋਈ ਰਹਾਓ। ਇਹ ਜੁਗ ਮੈਂ ਨਿਰਭਉ ਹਰ ਨਾਮ ਹੈ, ਪਾਈਏ ਗੁਰ ਵਿਚਾਰ, ਬਿਨ ਨਾਵੇ ਜਮ ਕੇ ਵਸ ਹੈ ਮਨਮੁਖ ਅੰਧ ਗਵਾਰ, ਹਰ ਕੇ ਪਾਣੇ ਜਨ ਸੇਵਾ ਕਰੇ ਬੂਝੇ ਸਸੋਈ, ਹਰ ਕੇ ਪਾਣੇ ਸਲਾਈਏ ਪਾਣਾ ਮੰਨੇ ਸੁਖ ਹੋਈ, ਹਰ ਕੇ ਪਾਣੇ ਜਨਮ ਪਦਾਰਥ ਪਾਇਆ ਮਤ ਉਤਮ ਹੋਈ, ਨਾਨਕ ਨਾਮ ਸਲਾਏ ਤੂੰ ਗੁਰਮੁਖ ਗਤ ਹੋਈ। ਆਸਾ ਮਹੱਲਾ ਚੌਥਾ ਕਰ ਦੂਜਾ, ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਤੂੰ ਕਰਤਾ ਸਤਿਆਰ ਮੈਂ ਡਸਾਈ, ਜੋ ਤੋ ਪਾਵੇ ਸੋਈ ਥੀਸੀ, ਜੋ ਤੂੰ ਦੇ ਸੋਈ ਹੋ ਪਾਈ ਰਹਾਓ। ਸਭ ਤੇਰੀ ਤੂੰ ਸਭ ਨੀ ਤਿਆਇਆ, ਜਿਸ ਨੂੰ ਕਿਰਪਾ ਕਰੇ ਤਿੰਨਾ ਮਰਤਨ ਪਾਇਆ, ਗੁਰਮੁਖ ਲਾਦਾ ਮਨ ਮੁਗਵਾਇਆ ਤੁਧ ਆ ਵਿਛੋੜਿਆ,

ਮਿੱਤਰ ਸੁਤ ਨਾਲ ਪਾਈ, ਕਿਸੀ ਤੜਾਕੀਆ ਕੁੜਮ ਸਕੇ ਨਾਲ ਜਵਾਈ, ਕਿਸੀ ਤੜਾਕੀਆ ਸਿਕਦਾਰ ਚੌਧਰੀ ਨਾਲ ਆਪਣੇ ਸੁਆਈ, ਹਮਾਰਾ ਤੜਾ ਰਹਿਆ ਸੁਣਾਈ, ਹਮ ਹਰਸੋ ਤੜਾਕੀਆ ਮੇਰੀ ਹਰ ਟੇਕ, ਮੈਂ ਹਰ ਬਿਨ ਪਖ ਤੜਾ ਅਵਰ ਨਾ ਕੋਈ, ਹਉ ਹਰ ਗੁਣ ਗਾਵਾਂ ਅਸੰਖ ਅਨੇਕ ਰਹਾਓ, ਜਿਨਸੋ ਤੜੇ ਕਰੇ ਸੇ ਜਾਹੇ, ਚੂੜ ਤੜੇ ਕਰ ਪਛੋ ਤਾਹੇ, ਫਿਰ ਨਾ ਰਹਿ ਮਨ ਖੋੜ ਕੁਮਾਗੇ, ਹਮ ਹਰਸੋ ਤੜਾਕੀਆ ਜਿਸਕਾ ਕੋਈ ਸਮਰਥ ਨਾ ਹੈ, ਇਹ ਸਭ ਤੜੇ ਮਾਇਆ ਮੋਹ ਪਸਾਰੀ, ਮਾਇਆ ਕੋ ਲੂਜੇ ਗਾਵਾਰੀ, ਜਨਮ ਮਰੇ ਜੂਏ ਬਾਜੀ ਹਾਰੀ, ਹਮਰੇ ਹਰ ਤੜਾ ਜੇ ਹਲਤ ਪਲਤ ਸਭ ਸਵਾਰੀ, ਕਲਯੁਗ ਮੈਂ ਤੜੇ ਪੰਚ ਚੋਰ ਝਗੜਾਏ, ਕਾਮ ਕ੍ਰੋਧ ਲੋਭ ਮੋਹ ਅਭਿਮਾਨ ਮਦਾਏ, ਜਿਸ ਨੂੰ ਕਿਰਪਾ ਕਰੇ ਤਿਸ ਸਤਸੰਗ ਮਿਲਾਏ, ਹਮਰਾ ਹਰ ਤੜਾ ਜਿਨ ਇਹ ਤੜੇ ਸਭ ਗਵਾਏ, ਮਿਥਿਆ ਦੂਜਾ ਪਾਓ ਤੜੇ ਬੈ ਪਾਵੇ, ਪਰਾਇਆ ਛਿਦਰ ਅਟਕਲੇ ਆਪਣਾ ਅਹੰਕਾਰ ਵਧਾਵੇ, ਜੈਸਾ ਬੀਜੇ ਤੈਸਾ ਖਾਵੇ, ਜਨ ਨਾਨਕ ਕਾ ਹਰ ਤੜਾ ਧਰਮ ਸਾਹਿਬ।

ਗੁਰ ਅਵਰਿਆ ਘਟ ਅੰਤਰ, ਮੁਖ ਬੋਲੋ ਗੁਰ ਅੰਮ੍ਰਿਤ ਬੈਨ ਰਹਾਉ। ਮੈਂ ਮੰਤਨ ਪ੍ਰੇਮ ਮਹਾ ਬੈਰਾਗ, ਸਗੁਰ ਭੁਖ ਪਾਇਆ ਵਡ ਭਾਗ, ਦੂਜੇ ਪਾਏ ਪਵੇ ਬਿਖ ਮਾਇਆ, ਭਾਗਹੀਨ ਨਹੀਂ ਸਤਿਗੁਰ ਪਾਇਆ, ਅੰਮ੍ਰਿਤ ਹਰ ਰਸ ਹਰਿਆ ਪੀ ਆਇਆ, ਗੁਰ ਪੂਰੇ ਨਾਨਕ ਹਰ ਪਾਇਆ। ਆਸਾ ਮਹੱਲਾ ਚੌਥਾ, ਮੇਰੇ ਮੰਤਨ ਪ੍ਰੇਮ ਨਾਮ ਆਧਾਰ, ਨਾਮ ਜਪੀ ਨਾਮੋ ਸੁਸਾਰ, ਨਾਮ ਜਪੋ ਮੇਰੇ ਸੱਜਣ ਸੈਨਾ, ਨਾਮ ਬਿਨਾ ਮੈਂ ਅਵਰ ਨਾ ਕੋਈ, ਵੱਡੇ ਭਾਗ ਗੁਰਮੁਖਰ ਲੈਣਾ ਰਹਾਉ। ਨਾਮ ਬਿਨਾ ਨਹੀਂ ਜੀਵਿਆ ਜਾਏ, ਵੱਡੇ ਭਾਗ ਗੁਰਮੁਖਰ ਪਾਏ, ਨਾਮਹੀਨ ਕਾਲਖ ਮੁਖ ਮਾਇਆ, ਨਾਮ ਬਿਨਾ ਤ੍ਰਿਗ ਤ੍ਰਿਗ ਜੀਵ ਆਇਆ, ਵੱਡਾ ਵੱਡਾ ਹਰ ਭਾਗ ਕਰ ਪਾਇਆ, ਨਾਨਕ ਗੁਰਮੁਖ ਨਾਮ ਦਿਵਾਇਆ। ਆਸਾ ਮਹੱਲਾ ਚੌਥਾ, ਗੁਣ ਗਾਵਾਂ ਗੁਣ ਬੋਲੀ ਬਾਣੀ, ਗੁਰਮੁਖ ਹਰ ਗੁਣ ਆਖ ਵਖਾਣੀ, ਜਪ ਜਪ ਨਾਮ ਮਨ ਪਇਆ ਆਨੰਦਾ, ਸਤ ਸਤ ਸਤਿਗੁਰ ਨਾਮ ਦਿੜਾਇਆ, ਰਸ ਗਾਏ ਗੁਣ ਪਰਮਾਨੰਦਾ ਰਹਾਉ। ਹਰ ਗੁਣ ਗਾਵੇ ਹਰ ਜਨ ਲੋਗਾ, ਵੱਡੇ ਭਾਗ ਪਾਏ ਹਰ ਨਿਰਜੋਗਾ, ਗੁਣ ਵਿਗੂਣ ਮਾਇਆ ਮਲਤਾਰੀ, ਵਿਣ ਗੁਣ ਜਨਮ ਹੋਏ ਅਹੰਕਾਰੀ, ਸਰੀਰ ਸਰੋਵਰ ਗੁਣ ਪ੍ਰਗਟ ਕੀਏ, ਨਾਨਕ ਗੁਰਮੁਖ ਮਤ ਅਦ ਕਢੀਏ। ਆਸਾ ਮਹੱਲਾ ਚੌਥਾ, ਨਾਮ ਸੁਣੀ ਨਾ ਮੂੰਹ ਮਨ ਪਾਵੇ, ਵੱਡੇ ਭਾਗ ਗੁਰਮੁਖਰ ਪਾਵੇ, ਨਾਮ ਜਪੋ ਗੁਰਮੁਖ ਪਰਗਾਸਾ, ਨਾਮ ਬਿਨਾ ਮੈਂ ਤਰਨੀ ਕਾਈ, ਨਾਮ ਰਵਿਆ ਸਭ ਸਾਜ ਗਰਾਸਾ ਰਹਾਉ। ਨਾਮੇ ਸੁਰਤ ਸੁਣੀ ਮਨ ਪਾਈ, ਜੋ ਨਾਮ ਸੁਣਾਵੇ ਸੋ ਮੇਰਾ ਮੀਤ ਸਿਖਾਈ, ਨਾਮਹੀਨ ਗਏ ਮੂੜ ਨੰਗਾ, ਪਚ ਪਚ ਮੋਏ ਦੇਖ ਪਤੰਗਾ, ਆਪੇ ਥਾਪੇ ਥਾਪਿਓ ਥਾਪੇ, ਨਾਨਕ ਨਾਮ ਦੇਵੇ ਹਰ ਆਪੇ। ਆਸਾ ਮਹੱਲਾ ਚੌਥਾ, ਗੁਰਮੁਖ ਹਰ ਘਰ ਵੇਲ ਵਧਾਈ, ਹਲ ਲਾਗੇ ਹਰ ਰਸ ਕਰਸਾਈ, ਹਰ ਘਰ ਨਾਮ ਜਪ ਅੰਤ ਤਰੰਗਾ, ਜਪ ਜਪ ਨਾਮ ਗੁਰਮੁਖ ਸਾਲਾਹੀ, ਮਾਰਿਆ ਕਾਲ ਜਮ ਕੰਕਰ ਪੋਯੰਗਾ ਰਖਾਓ, ਹਰ ਘਰ ਗੁਰਮੈ ਭਗਤ ਰਖਾਈ, ਗੁਰ ਤੁਠਾ ਸਿੱਖ ਦੇਵੇ ਮੇਰੇ ਪਾਈ, ਹੋਮੇ ਕਰਮ ਕਿਸ ਵਿਦ ਨਹੀਂ ਜਾਣੇ, ਜਿਉ ਕੁੰਚਰਨ ਆਏ ਖਾਗ ਸ੍ਰੀ ਸ਼ਾਨੇ, ਜੇ ਵਡ ਪਾਗ ਹੋਵੇ ਵਡ ਉੱਚੇ, ਨਾਨਕ ਨਾਮ ਜਪੇ ਸਾ ਸੂਚੇ। ਆਸਾ ਮਹੱਲਾ ਚੌਥਾ, ਹਰ ਹਰ ਨਾਮ ਕੀ ਮਨ ਭੂਖ ਲਗਾਈ, ਨਾਮ ਸੁਣਿਆ ਮਨ ਤ੍ਰਿਪਤੇ ਮੇਰੇ ਪਾਈ, ਨਾਮ ਜਪੋ ਮੇਰੇ ਗੁਰਸੁਖਮੀਤਾ, ਨਾਮ ਜਪੋ ਨਾਮੇ ਸੁਖ ਪਾਵੋ, ਨਾਮ ਰੱਖੋ ਗੁਰਮਤ ਮਨ ਕੀਤਾ ਰਹਾਓ। ਨਾਮੋ ਨਾਮ ਸੁਣੀ ਮਨ ਸਰਸਾ, ਨਾਮ ਲਾਲ ਹੈ ਗੁਰਮਤ ਬਿਗਸਾ, ਨਾ ਬਿਨਾ ਕੁਸ਼ਟੀ ਮੋ ਅੰਧਾ, ਸਭ ਨਿਰਫਲ ਕਰਮ ਕੀਏ ਦੁਖ ਧੰਦਾ, ਹਰ ਹਰ ਹਰ ਜਾ ਜਪੇ ਵਡ ਭਾਗੀ, ਨਾਨਕ ਗੁਰਮਤ ਨਾਮ ਲਿਵ ਲਾਗੀ। ਇਕ ਓਅੰਕਾਰ ਸਤਿਗੁਰ ਪ੍ਰਸਾਦ, ਮਹੱਲਾ ਚੌਥਾ, ਰਾਗ ਆਸਾ ਕਰ ਛੇਵੇਂ ਕੇ ਤਿੰਨ, ਹੱਥ ਕਰ ਤੰਤ ਵਜਾਵੇ ਜੋਗੀ, ਥੋਤਰ ਵਾਜੇ ਬੇਨ, ਗੁਰਮਤ ਹਰ ਗੁਣ ਬੋਲੋ ਜੋਗੀ, ਇਓ ਮਨੁਆ ਹਰ ਅੰਗ ਪੇਨ, ਜੋਗੀ ਹਰ ਦਿਓ ਮਤੀ ਉਪਦੇਸ, ਜੁਗ ਜੁਗ ਹਰ ਹਰ ਇਕ ਓਵਰ।

ਹਰ ਜੰਮੇ ਹਰਿਆ ਖੇਤ, ਮਨੁਮਾ ਅਸਥਰ ਬੈਲ ਮਨ ਜੋਵ, ਹਰ ਸਿੰਚੋ ਗੁਰਮਤ ਜੇਤ, ਜੋਗੀ ਜੰਗਮ ਸਿੱਟ ਸਭ ਤੁਮਰੀ, ਜੋ ਦਿਓ ਮਤੀ ਤਿਰਚੇਲ, ਜਨ ਨਾਨਕੇ ਪ੍ਰਭ ਅੰਤਰ ਜਾਮੀ, ਹਰ ਲਾਵੋ ਮਨੁਆ ਪੇਲ, ਆਸਾ ਮਹੱਲਾ ਚੌਥਾ, ਕਬ ਕੋ ਪਾਲੇ ਕੁੰਗਰੂ ਤਾਲਾ, ਕਬ ਕੋ ਬਜਾਵੇ ਰਬਾਬ, ਆਪ ਤਜਾਤ ਪਾਲ ਖਿਨ ਲਾਗ, ਹਉ ਤਬ ਲਗ ਸਮਾਰੋ ਨਾਮ, ਮੇਰੇ ਮਨ ਐਸੀ ਭਗਤ ਬਣ ਆਈ, ਹਉ ਹਰ ਬਿਨ ਖਿਨ ਪਲ ਰਹਿ ਨਾ ਸਕੋ, ਜੈਸੇ ਜਲ ਬਿਨ ਮੀਨ ਮਰ ਜਾਈ, ਰਖਾਓ ਤਬ ਕੋ ਮੇਲੇ ਪੰਜ ਸਤ ਡਾਇਣ, ਤਬ ਕੋ ਰਾਗ ਤੂੰ ਉਠਾਵੇ, ਮੇਲ ਤਾ ਚੁੰਤ ਖਿਨ ਪਲ ਚਸਾ ਲਾਗ, ਤਬ ਲਗ ਮੇਰਾ ਮਨ ਰਾਮ ਗੁਣ ਗਾਵੇ, ਕਬ ਕੋ ਨਾਚੇ ਪਾਪ ਸਾਰੇ, ਕਬ ਕੋ ਹਾਥ ਪਸਾਰੇ, ਹਾਥ ਪਾਪ ਸਾਰਤ ਬਿਲਮ ਤਿਲ ਲਾਗੇ, ਤਬ ਲਗ ਮੇਰਾ ਮਨ ਰਾਮ ਸੁਮਾਰੇ, ਕਬ ਕੋ ਲੋਗਨ ਕੋ ਪਤੀ ਆਵੇ, ਲੋਕ ਪਤੀਣੇ ਨਾ ਪਤ ਹੋਏ, ਜਨ ਨਾਨਕ ਹਰਿਰ ਦੇ ਸਤਿਆਵ, ਤਾਂ ਜੈ ਜੈ ਕਰੇ ਸਭ ਕੋਏ, ਆਸਾ ਮਹੱਲਾ ਚੌਥਾ, ਸਰ ਸੰਗਤ ਮਿਲੀਏ ਹਰ ਸਾਧੂ, ਮਿਲ ਸੰਗਤ ਹਰ ਗੁਣ ਗਾਏ, ਗਿਆਨ ਰਤਨ ਬਲਿਆ ਕਰ ਚਾਨਣ, ਅਗਿਆਨ ਅੰਧੇਰਾ ਜਾਏ, ਹਰ ਜਨ ਨਾਚੋ ਹਰ ਹਰ ਧਿਆਏ, ਐਸੇ ਸੰਤ ਮਿਲੋ ਮੇਰੇ ਪਾਈ, ਹਮ ਜਨਕੇ ਧੋਵੇ ਪਾਏ, ਰਖਾਓ ਹਰ ਹਰ ਨਾਮ ਜਪੋ ਮਨ ਮੇਰੇ, ਅਨਦਨ ਹਰ ਲਿਵ ਲਾਏ, ਜੋ ਇੱਛੋ ਸੋਈ ਫਲ ਪਾਓ, ਫਿਰ ਭੂਖ ਨ ਲੱਗ ਗਏ ਆਏ, ਆਪੇ ਹਰ ਅਪਰੰਪਰ ਕਰਤਾ, ਹਰ ਆਪੇ ਬੋਲ ਬੁਲਾਏ, ਸੇਈ ਸੰਤ ਪਲੇ ਤੁ ਪਾਵੇ, ਜਿਨਕੀ ਪਦ ਪਾਵੇ ਥਾਏ, ਨਾਨਕ ਆਖ ਨਾ ਰਾਜੇ ਹਰ ਗੁਣ, ਜੋ ਆਖੇ ਤੂੰ ਸੁਪਾਏ, ਭਗਤ ਭੰਡਾਰ ਦਿਗੇ ਹਰ ਆਪਣੇ, ਗੁਣ ਗਾਹਕ ਵਣਜ ਲੈ ਜਾਏ, ਇੱਕ ਓ ਅੰਕਾਰ ਸਤਿਗੁਰ ਪ੍ਰਸਾਦ ਰਾਗ ਆਸਾ।

ਚੱਲਣ ਜਾਣਿਆ ਲਹਾ ਨਾਮ ਸੋ ਸਾਰ ਸ਼ਬਦ ਸਮਾਣਿਆ ਰਖਾਓ ਪੂਰਬ ਲਿਖੇ ਡੇ ਸੇ ਆਏ ਮਾਇਆ ਚੱਲਣ ਅੱਜ ਕੇ ਕੱਲ ਤੁਰੋ ਫੁਰਮਾਇਆ ਬਿਰਥਾ ਜਨਮ ਤਿਨਾ ਜਿੰਨੀ ਨਾਮ ਸਾਰਿਆ ਜੂਏ ਖੇਲਣ ਜੱਗ ਕੇ ਉਹ ਮਨ ਹਾਰਿਆ ਜੀਵ ਮਰਨ ਸੁਖ ਹੋਏ ਜਿਨਾ ਗੁਰ ਪਾਇਆ ਨਾਨਕ ਸੱਚੇ ਸੱਚ ਸੱਚ ਸਮਾਇਆ ਆਸਾ ਮਹੱਲਾ ਚੌਥਾ ਜਨਮ ਪਦਾਰਥ ਪਾਏ ਨਾਮ ਪਿਆਇਆ ਗੁਰ ਪ੍ਰਸਾਦੀ ਬੁੱਝ ਸੱਚ ਸਮਾਇਆ ਜਿਨ ਤੁਰ ਲਿਖਿਆ ਲੇਖ ਤਿਨੀ ਨਾਮ ਕਮਾਇਆ ਦਰ ਸੱਚੇ ਸਚਿਆਰ ਮੈਲ ਬੁਲਾਇਆ ਰਹਾਉ ਅੰਤਰ ਨਾਮ ਨਿਧਾਨ ਗੁਰਮੁਖ ਪਾਈਏ ਅੰਦਰ ਨਾਮ ਧਿਆਏ ਹਰ ਗੁਣ ਗਾਈਏ ਅੰਤਰ ਵਸਤ ਅਨੇਕ ਮਨੁੱਖ ਨਹੀਂ ਪਾਈਏ ਹੋਮੇ ਗਰਬੇ ਗਰਭ ਆਪ ਖੁਆਈਏ ਨਾਨਕਿਆ ਪੇ ਆਪ ਖੁਆਈਏ ਗੁਰਮਤ ਮਨ ਪ੍ਰਗਾਸ਼

ਹਉ ਅਨਦਿਨ ਹਰਨਾਮ ਕੀਰਤਨ ਕਰੋ। ਸਤਿਗੁਰ ਮੋਕੋ ਹਰਨਾਮ ਬਤਾਇਆ, ਹਉ ਹਰ ਬਿਨ ਖਿਨ ਪਲ ਰਹਿ ਨਾ ਸਕੋ। ਰਹਾਉ ਹਮਰੇ ਸ਼ਰਵਣ ਸਿਮਰਨ ਹਰ ਕੀਰਤਨ, ਹਉ ਹਰ ਬਿਨ ਰਹਿ ਨਾ ਸਕੋ। ਹਉ ਇਕ ਖਿਨ ਜੈਸੇ ਹੰਸ ਸਰਵਰ ਬਿਨ ਰਹਿ ਨਾ ਸਕੈ, ਤੈਸੇ ਹਰ ਜਨ ਕਿਉ ਰਹਿ ਹਰ ਸੇਵਾ ਬਿਨ। ਕਿਨੂ ਪ੍ਰੀਤ ਲਾਈ ਦੂਜਾ ਭਾਉ ਰਿਤ ਧਾਰ, ਕਿਨੂ ਪ੍ਰੀਤ ਲਾਈ ਮੋਹ ਅਪਮਾਨ, ਹਰ ਜਨ ਪ੍ਰੀਤ ਲਾਈ ਹਰ ਨਿਰਵਾਣ ਪਦ। ਨਾਨਕ ਸਿਮਰਤ ਹਰ ਘਰ ਭਗਵਾਨ, ਆਸਾਵਰੀ ਮਹੱਲਾ ਚੌਥਾ, ਮਾਈ ਮੋਰੋ ਪ੍ਰੀਤਮ ਰਾਮ ਬਤਾਵੋ ਰੀ ਮਾਈ। ਹਉ ਹਰ ਬਿਨ ਖਿਨ ਪਲ ਰਹਿ ਨਾ ਸਕੋ, ਜੈਸੇ ਕਰਹਲ ਬੇਲ ਰੀ ਜਾਈ। ਰਹਾਉ ਹਮਰਾ ਮਨ ਬੈਰਾਗ ਬ੍ਰਗਤ ਪਯੋ, ਹਰ ਦਰਸ਼ਨ ਮੀਤ ਕਹਿਤਾਈ। ਜੈਸੇ ਅਲ ਕਮਲਾ ਬਿਨ ਰਹਿ ਨਾ ਸਕੈ, ਤੈਸੇ ਮੋਹ ਹਰ ਬਿਨ ਰਹਿ ਨ ਜਾਈ। ਰਾਖ ਸਰਨ ਜਗਦੀਸ਼ਰ ਪਿਆਰੇ, ਮੋਹ ਸਰਦਾ ਪੂਰ ਹਰ ਗੁਸਾਈ। ਜਨ ਨਾਨਕ ਕਹਿ ਮਨ ਅੰਧ ਹੋਤ ਹੈ, ਹਰ ਦਰਸ਼ਨ ਨਿਮਖ ਦਿਖਾਈ। ਰਾਗ ਆਸਾ ਹਰ ਦੂਜਾ ਮਹੱਲਾ ਪੰਜਵਾਂ, ਇਕ ਓਅੰਕਾਰ ਸਤਿਗੁਰ ਪ੍ਰਸਾਦ। ਜਿਨ ਲਾਈ ਪ੍ਰੀਤ ਸੋਈ ਫਿਰ ਖਾਇਆ, ਜਿਨ ਸੁਖ ਬੈਠਾ ਲਈ ਤਿਨ ਪਉ ਬੋਧ ਦਿਖਾਇਆ। ਭਾਈ ਮੀਤ ਕੁਟੰਬ ਦੇਖ ਬਿਬਾਦੇ, ਹਮ ਆਈ ਵਸ ਗਦ ਗੁਰ ਪ੍ਰਸਾਦੇ। ਐਸਾ ਦੇਖ ਬਿਮੋਤ ਹੋਏ ਸਾਧਕ ਸਿੱਧ, ਸੁਰਦੇਵ ਮਨੁੱਖ ਬਿਨ ਸਾਧੂ ਸਭ ਤ੍ਰੋਹਨ ਤ੍ਰੋਹੇ। ਰਹਾਉ ਇਕ ਫਿਰੇ ਉਦਾਸੀ ਤਿਨ ਕਾਮੇ ਆਪੇ, ਇਕ ਸੰਚੇ ਗਿਰ ਗਈ ਤਿਨ ਹੋਏ ਨਾ ਆਪੇ। ਇਕ ਸਤੀ ਕਹਾਵੇ ਤਿਨ ਬਹੁਤ ਕਲਪਾਵੇ, ਹਮ ਹਰ ਰਾਖੇ ਲਗ ਸਤਗੁਰ ਪਾਵੇ। ਤਬ ਕਰਤੇ ਤਪਸੀ ਫੂਲਾਏ, ਪੰਡਿਤ ਮੋਹੇ ਲੋਭ ਸੁਭਾਏ, ਤ੍ਰੈ ਗੁਣ ਮੋਹੇ ਮੋਹਿਆ ਆਕਾਸ, ਹਮ ਸਤਗੁਰ ਰਾਖੇ ਦੇਕਰ ਹਾਥ। ਗਿਆਨੀ ਕੀ ਹੋਏ ਵਰਤੀ ਦਾਸ, ਕਰ ਜੋੜੇ ਸੇਵਾ ਕਰੇ ਅਰਦਾਸ, ਜੋ ਤੂੰ ਕਹੇ ਸੋ ਕਾਰ ਕੁਮਾਵਾ, ਜਨ ਨਾਨਕ ਗੁਰਮੁਖ ਨੇੜ ਨ ਆਵਾ। ਆਸਾ ਮਹੱਲਾ ਪੰਜਵਾਂ, ਸਸੂ ਤੇ ਵਰਕੀਨੀ ਵਾਖ, ਦੇ ਜਿਠਾਣੀ ਮੋਈ ਦੂ ਸੰਤਾਪ, ਘਰ ਕੇ ਜਠੇਰੇ ਕੀ ਝੂਕੀ ਕਾਣ, ਤੇ ਰੱਖਿਆ ਕੀਨੀ ਸੁੜ ਸੁਜਾਣ। ਸੁਣੋ ਲੋਕਾ ਮੈਂ ਪ੍ਰੇਮ ਰਸ ਪਾਇਆ, ਦੁਰਜ ਨੂੰ ਮਾਰੇ ਵੈਰੀ ਸੰਘਾਰੇ, ਸਤਿਗੁਰ ਮੋਕੋ ਹਰ ਨਾਮ ਦਿਵਾਇਆ। ਰਹਾਉ ਪ੍ਰਥਮੇ ਤਿਆਗੀ ਹੋ ਮੈਂ ਪ੍ਰੀਤ, ਦੁਤੀਆ ਤਿਆਗੀ ਲੋਗਾ ਰੀਤ, ਤੈ ਗੁਣ ਤਿਆਗ ਦੁਰਜਨ ਮੀਤ ਸੁਮਾਨੇ, ਤੁਰਿਆ ਗੁਰਮਿਲ ਸਾਧ ਵਿਸ਼ਾਲਨੇ। ਸਹਿਜ ਕੁਬਾ ਮੈਂ ਆਸਨ ਵਾਧਿਆ, ਜੋਤ ਸਰੂਪ ਅਨਾਹ ਦਵਾਜਿਆ, ਮਹਾ ਆਨੰਦ ਗੁਰ ਸ਼ਬਦ ਵਿਚਾਰ, ਪ੍ਰੇ ਸੋ ਰਾਤੀ ਤਨ ਸੁਹਾਗਣ ਨਾਰ, ਜਨ ਨਾਨਕ ਬੋਲੇ ਬ੍ਰਹਮ ਵਿਚਾਰ, ਜੋ ਸੁਣੇ ਕੁਮਾਵੇ ਸੋ ਉਤਰੇ ਪਾਰ, ਜਨਮ ਨਾ ਮਰੇ ਨਾ ਆਵੇ ਨਾ ਜਾਏ, ਹਰ ਸੇਤੀ ਉਹ ਰਹਿ ਸੁਮਾਏ। ਆਸਾ ਮਹੱਲਾ ਪੰਜਵਾਂ, ਨੇ ਭਗਤੀ ਸੀਲਵੰਤੀ ਨਾਰ, ਰੂਪ ਅਨੂਪ ਪੂਰੀ ਆਚਾਰ, ਜਿਤ ਕਰੇ ਵਸੈ ਸੁਗ੍ਰ ਸੋਭਾਵੰਤ, ਗੁਰਮੁਖ ਪਾਈ ਕਿਨੇ ਵਿਰਲੇ ਜਨਤਾ, ਸੋ ਕਰਣੀ ਕਾਮਣ ਗੁਰਮਿਲ ਹਮ ਪਾਈ, ਦੇ ਕਾਜ ਪ੍ਰਥਾਏ ਸੁਹਾਈ। ਰਹਾਉ ਜਿਚਿਰ ਵਸੀ ਪਿਤਾ ਕੈ ਸਾਥ, ਕਿਚਿਰ ਕੰਤ ਬਹੁ ਫਿਰੇ ਉਦਾਸ, ਕਰ ਸੇਵਾ ਸਤਪੁਰਖ ਮਨਾਇਆ, ਗੁਰਿਆਣੀ ਕਰਮ ਤਾਂ ਸਰਬ ਸੁਖ ਪਾਇਆ। ਬੱਤੀ ਸੁਲੱਖਣੀ ਸਚ ਸੰਤਤ ਪੂਤ, ਆਗਿਆਕਾਰੀ ਸੁੜ ਸਰੂਪ, ਇਸ਼ ਪੂਰੇ ਮਨ ਕੰਤ ਸੁਵਾਮੀ, ਸਗਲ ਸੰਤੋਖੀ ਦੇਰ ਜੇਠਾਨੀ, ਸਭ ਪਰਿਵਾਰੇ ਮਾਘੇ ਸ੍ਰੇਸ਼ਟ, ਮਤੀ ਦੇਵੀ ਦੇਵਰ ਜੇਸ਼ਟ, ਤਨ ਸੋ ਗ੍ਰਿਓ ਜਿ ਪ੍ਰਗਟੀ ਆਏ, ਜਨ ਨਾਨਕ ਸੁਖੇ ਸੁਖ ਵਿਖਾਏ। ਆਸਾ ਮੁਹੱਲਾ ਪੰਜਵਾਂ, ਮਤਾ ਕਰੋ ਸੋ ਪੱਕਣ ਨਾ ਦੇਈ, ਸੀਲ ਸੰਜਮ ਕੈ ਨਿਕਟ ਖਲੋਈ, ਪੇਸ ਕਰੇ ਬਹੁ ਰੂਪ ਦਿਖਾਵੇ, ਗ੍ਰਹਿ ਬਸਣ ਨਾ ਦੇਈ ਵੱਖ ਵੱਖ ਪਰਮਾਵੇ, ਘਰ ਕੀ ਨਾਇਕ ਘਰ ਵਾਸ ਨਾ ਦੇਵੇ, ਯਤਨ ਕਰੋ ਉਰਝਾਏ ਪਰੇਵੇ। ਰਹਾਉ ਤੁਰਕੀ ਭੇਜੀ ਆਈ ਅਮਰ, ਨੌ ਖਣ ਜੀਤੇ ਸਭ ਥਾਨ ਸਨੰਤਰ, ਤੜ ਤੀਰਥ ਨਾ ਛੋਡੇ ਜੋਗ ਸੰਨਿਆਸ, ਪੜ ਥਾਕੇ ਸਿਮਰਤ ਵੇਦ ਅਭਿਆਸ, ਜੈ ਬੈਸੋ ਤੈ ਨਾਲੇ ਬੈਸੇ, ਸਗਲ ਭਵਨ ਮੈਂ ਸਬਲ ਪ੍ਰਵੇਸ਼, ਹੋਛੀ ਸਰਨ ਪਿਆ ਰਹਿਣ ਨਾ ਪਾਈ, ਕਹੋ ਮੀਤਾ ਹਉ ਕਹਿ ਪੈ ਜਾਈ, ਸੁਣ ਉਪਦੇਸ਼ ਸਤਿਗੁਰ ਪੈ ਆਇਆ, ਗੁਰ ਹਰ ਹਰ ਨਾਮ ਮੋਹ ਮੰਤਰ ਦਰੜਾਇਆ, ਨਿਜ ਕਰ ਵਸਿਆ ਗੁਣ ਗਾਏ ਅਨੰਤਾ, ਪ੍ਰਭ ਮਿਲਿਓ ਨਾਨਕ ਪਏ ਅਚਿੰਤਾ, ਕਰ ਮੇਰਾ ਇਹ ਨਾਇਕ ਹਮਾਰੀ, ਇਹ ਅਮਰ

ਦੁਤੀਏ ਮਤਾ ਦੋਏ ਮਾਨੁਖ ਪਹੁੰਚਾਵ, ਤ੍ਰਿਤੀਏ ਮਤਾ ਕਿਛ ਕਰੋ ਉਪਾਇਆ, ਮੈਂ ਸਭ ਕੇ ਛੋੜ ਪ੍ਰਤ ਹੁਈ ਤੇ ਆਇਆ, ਮਹਾਂ ਆਨੰਦ ਅਚਿੰਤ ਸਹਿ ਜਾਇ।

ਦੇ ਕੋ ਆਇਆ ਵਸਤ ਅਨੂਪ ਸੁਣੀ ਲਾਭਾਇਆ ਗੁਣਰਾਸ ਬਨ ਪੱਲੇ ਆਨੀ ਦੇਖ ਰਤਨ ਉਹ ਮਨ ਲਬਟਾਨੀ ਸਾਹ ਵਪਾਰੀ ਦੁਆਰੇ ਆਏ ਵਖਰ ਕੱਢੋ ਸੌਦਾ ਕਰਾਏ ਰਹਾਓ ਸਾਹੇ ਪਠਾਇਆ ਸਾਹੇ ਪਾਸ ਅਮੋਲ ਰਤਨ ਅਮੋਲਾ ਰਾਸ ਰਿਟਸੁ।

ਪਾਰ ਬ੍ਰਹਮ ਪਰਮੇਸ਼ਰ ਵਿਸਰਿਆ, ਆਪਣਾ ਕੀਤਾ ਪਾਵੇ ਨਿੰਦਕ ਰਹਾਉ। ਜੇ ਕੋਈ ਉਸਕਾ ਸੰਗੀ ਹੋਵੇ, ਨਾਲੇ ਲਏ ਸਿਧਾਵੇ, ਅਣਹੁੰਦਾ ਅਜਗਰ ਪਾਰ ਉਠਾਏ, ਨਿੰਦਕ

ਪੁੱਤਰ ਬਿਭੂਖਣ ਸੁਖ ਬਹੁਤ ਬਸੇਖੈ, ਓਏ ਪੀ ਜਾਨੋ ਕਿਤੇ ਨਾ ਲੇਖੈ, ਪਰ ਸੋਭਾ ਅਰਮਾਨ ਮਹੱਤ, ਆਗਿਆਕਾਰੀ ਸਗਲ ਜਗਤ, ਗ੍ਰਹਿ ਐਸਾ ਗਏ ਸੁੰਦਰ ਲਾਲ, ਪ੍ਰਭਾਵਾਂ ਤਾਂ ਸਦਾ ਨਿਹਾਲ, ਬਿੰਜਨ ਭੋਜਨ ਅਨਗ ਪ੍ਰਕਾਰ, ਰੰਗ ਤਮਾਸੇ ਬਹੁਤ ਵਿਸਥਾਰ, ਰਾਜ ਮਿਲਖ ਅਰ ਬਹੁਤ ਫੁਰਮਾਇਸ, ਮਨ ਹੀ ਧਰਾਪੈ ਤ੍ਰਿਸ਼ਨਾ ਨਾ ਜਾਇਸ, ਬਿਨ ਮਿਲਬੇ ਇਹੋ ਦਿਨ ਨਾ ਬਿਹਾਵੇ, ਮਿਲੇ ਪ੍ਰਭੂ ਤਾਂ ਸਭ ਸੁਖ ਪਾਵੇ, ਖੋਜਤ ਖੋਜਤ ਸੁਨੀ ਇਹ ਸੋਏ, ਸਾਧ ਸੰਗਤ ਬਿਨ ਤਰਿਓ ਨਾ ਕੋਏ, ਜਿਸ ਮਸਤਕ ਭਾਗ ਤਿਨ ਸਤਿਗੁਰ ਪਾਇਆ, ਪੂਰੀ ਆਸਾ ਮਨ ਤ੍ਰਿਪਤਾਇਆ, ਪ੍ਰਮਿਲਿਆ ਤਾਂ ਚੁੱਕੀ ਡੰਝਾ, ਨਾਨਕ ਲੱਦਾ

ਪਾਕ ਬਿਨ ਬੂਝੇ ਤੂੰ ਸਦਾ ਨਾ ਪਾਕ ਕਹੋ ਨਾਨਕ ਗੁਰ ਕੋ ਕੁਰਬਾਨ ਜਿਸ ਤੇ ਪਾਈਏ ਹਰ ਪੁਰਖ ਸੁਜਾਨ ਆਸਾ ਮੁਹੱਲਾ ਪੰਜਵਾਂ ਇੱਕ ਤੁਕੇ ਚੌਪ ਦੇ ਇੱਕ ਕੜੀ ਦਿਨ ਸਮੋਕੋ ਬਹੁਤ ਦਿਹਾਰੇ ਮਨ ਨਾ ਰਹੇ ਕੈਸੇ ਮਿਲੋ ਪਿਆਰੇ ਇੱਕ ਪਲ ਦਿਨਸ ਮੋਕੋ ਕਭੂ ਨਾ ਬਿਹਾਵੇ ਦਰਸ਼ਨ ਕੀ ਮਨ ਆਸ ਕਨੇਰੀ ਕੋਈ ਐਸਾ ਸੰਤ ਮੋਕੋ ਪਿਰੇ ਮਿਲਾਵੇ ਹਰਹਾਓ ਚਾਰ ਪਹਿਰ ਜੋ ਜੁਗੇ ਸਮਾਨੇ ਰਹਿਣ ਪਈ ਤਬ ਅੰਤ ਨ

ਹਰ ਮੇਰਾ ਸਾਹੂ ਗੁਰ ਕਿਰਪਾ ਤੇ ਇਹ ਮਤ ਆਵੇ, ਜਨ ਨਾਨਕ ਹਰ ਕੇ ਅੰਕ ਸਮਾਵੇ। ਆਸਾ ਮਹੱਲਾ ਪੰਜਵਾਂ, ਪ੍ਰਭ ਹੋਏ ਕਿਰਪਾਲ ਤਾਂ ਇਹੋ ਮਨ ਲਾਈ, ਸਤਿਗੁਰ ਸੇਵ ਸਭੇ ਫਲ ਪਾਈ, ਮਨ ਕਿਉ ਬੈਰਾਗ ਕਰੇਗਾ, ਸਤਿਗੁਰ ਮੇਰਾ ਪੂਰਾ, ਮਨਸਾ ਕਾ ਦਾਤਾ ਸਭ ਸੁਖ ਨਿਧਾਨ, ਅੰਮ੍ਰਿਤ ਸਰ ਸਦਗੀ ਪਰ ਪੂਰਾ, ਰਹਾਉ ਚਰਨ ਕਮਲ ਹਿਰਦ ਅੰਤਰ ਤਾਰੇ, ਪ੍ਰਗਟੀ ਜੋਤ ਮਿਲੇ ਰਾਮ ਪਿਆਰੇ, ਪੰਚ ਸਗੀ

ਪੰਜਵਾਂ ਹਾ ਰਸ ਛੋਟ ਹੋਸ਼ੇ ਰਸਮ ਮਾਤਾ ਘਰ ਮੈਂ ਵਸਤ ਬਾਹਰ ਉੜ ਜਾਤਾ ਤੂਨੀ ਨਾ ਜਾਈ ਸਚ ਅੰਮ੍ਰਿਤ ਕਾਥਾ ਰਾਰ ਕਰਤ ਝੂਠੀ ਲੱਗ ਗਾਥਾ ਰਹਾਉ ਵਜੋ ਸਾਹਿਬ ਕਾ ਸੇਵ ਬੈਰਾਨੀ ਐਸੇ ਗੁਣੇ ਅਸ਼ਾਦਿਓ ਪ੍ਰਾਨੀ ਤੇ ਸਿਓ ਲੂਗ ਜੋ ਸਦ ਹੀ ਸੰਗੀ।

ਤ੍ਰਿਪਤ ਅਗਾਮਨ ਸਾਚੇ ਨਾਇ ਹਰ ਸੜ ਮੱਜਨ ਸੰਤ ਧੂਰਾਏ ਸਾਮੇ ਜਾਨੋ ਕਰਤਾ ਏਕ ਸਾਧ ਸੰਗਤ ਮਿਲ ਬੁੱਧ ਵਿਵੇਕ ਦਾਸ ਅਗਲ ਕਾ ਛੋੜ ਅਬ ਮਹਾਨ ਨਾਨਕ ਕੌ ਗੁਰ ਦੀਨੋ ਦਾਨ ਆਸਾ ਮਹੱਲਾ ਪੰਜਵਾਂ ਬੁੱਧ ਪਰਗਾਸ ਪਈ ਮਦਪੂਰੀ ਤਾਤੇ ਬਿਨਸਤੀ ਦੁਰਮਤ ਦੂਰੀ ਐਸੀ ਗੁਰਮਤ ਪਾਈ ਅਲੇ ਬੂੜਦ ਕੋਰ ਅੰਧ ਕੂਪ ਮਹਿ ਨਿਕਸਿਓ ਮੇਰੇ ਭਾਈ ਰੇ ਰਹਾਉ ਮਹਾ ਅਗਾ ਅਗਨ ਕਾ ਸਾਗਰ ਗੁਰ ਬੋਇਥ ਤਾਰੇ ਰਤਨਾਗਰ ਦੁੱਤਰ ਅੰਧ ਬਿਖਮ ਏ ਮਾਇਆ ਗੁਰ ਪੂਰੇ ਪ੍ਰਗਟ ਮਾਰ ਦਿਖਾਇਆ ਜਾਪ ਤਾਪ ਕਸ਼ ਉਗਤ ਨਾ ਮੋਰੀ ਗੁਰ ਨਾਨਕ ਸਰਣਾ।

ਪਾਓ। ਹਰ ਰਸ ਕੀ ਕੀਮਤ ਕਹੀ ਨਾ ਜਾਏ, ਹਰ ਰਸ ਸਾਧੂ ਵਾਰ ਸਮਾਏ। ਲਾ ਕਰੋਰੀ ਮਿਲੇ ਨਾ ਕੇਹ, ਜਿਸੇ ਪ੍ਰਾਪਤ ਤਿਸਰੀ ਦੇਹ। ਨਾਨਕ ਚਾਹ ਪਏ ਵਿਸਮਾਦ, ਨਾਨਕ ਗੁਰ ਤੇ ਆਇਆ ਸਾਧ। ਈਤ ਊਤ ਹਰ ਛੋੜ ਨਾ ਜਾਏ, ਨਾਨਕ ਗੀਤਾ ਹਰ ਰਸ ਮਾਹੇ। ਆਸਾ ਮਹੱਲਾ ਪੰਜਵਾਂ, ਕਾਮ ਕ੍ਰੋਧ ਲੋ ਮੋਹ ਮਿਟਾਵੇ। ਛੁਟਕੇ ਦੁਰਮਤੇ ਆਪਣੀ ਤਾਰੀ, ਹੋਏ ਨਿਮਾਣੀ ਸੇਵ ਕਮਾਵੇ। ਤਾਂ ਪ੍ਰੀਤਮ ਹੋਵੇ ਮਨ ਪਿਆਰੀ, ਹੁਣ ਸੁੰਦਰ ਸਾਧੂ ਬਚਨ ਉਧਾਰੀ। ਦੁਖ ਭੂਖ ਮਿਟੇ ਤੁਰ ਸਹਿਸਾ, ਸੁਖ ਪਾਵੇ ਤੂੰ ਸੁਖ ਮਨ ਨਾਰੀ। ਅਰਹਾਓ ਚਰਨ ਪਖਾਰ ਕਰੋ ਗੁਰਸੇਵਾ, ਆਤਮ ਸੁਧ ਬਿਖ ਤਿਆਸ ਨਿਵਾਰੀ। ਦਾਸਨ ਕੀ ਹੋਏ ਦਾਸ ਦਾਸਰੀ, ਤਾਂ ਪਾਵੇ ਸੋਭਾ ਘਰ ਦੁਆਰੀ। ਇਹੀ ਆਚਾਰ ਇਹੀ ਵਿਵਹਾਰਾ, ਆਗਿਆ ਮਾਨ ਭਗਤ ਹੋਏ ਤੁਮਾਰੀ।

ਗੁਰਪੂਰੇ, ਅੰਧ ਭਇਆ ਸਾ ਮਿਟੇ ਵਸੂਰੇ। ਹਰਹਾਉ ਜੀ ਜੰਤ ਸਗਲ ਸੁਖ ਪਾਇਆ, ਪਾਰ ਬ੍ਰਹਮ ਨਾਨਕ ਮਨ ਧਿਆਇਆ। ਆਸਾ ਮੁਹੱਲਾ ਪੰਜਵਾਂ, ਬਾਂਛਤ ਨਾਹੀ ਸੋ ਬੇਲਾ ਆਈ। ਬਿਨ ਹੁਕਮੇ ਕਿਉਂ ਬੁਝੇ ਬੁਝਾਈ, ਠੰਡੀ ਤਾਤੀ ਮਿੱਟੀ ਖਾਈ। ਉਹ ਨਾ ਬਾਲਾ ਬੂਡਾ ਪਾਈ, ਹਰਹਾਉ ਨਾਨਕ ਦਾਸ ਸਾਧ ਸਰਣਾਈ। ਗੁਰ ਪ੍ਰਸਾਦ ਪੋ ਪਾਰ ਪਰਾਈ, ਆਸਾ ਮੁਹੱਲਾ ਪੰਜਵਾਂ। ਸਦਾ ਸਦਾ ਆਤਮ ਪਰਗਾਸ, ਸਾਧ ਸੰਗਤ ਹਰ ਚਰਨ ਨਿਵਾਸ। ਰਾਮ ਨਾਮ ਨਿਤ ਜਪ ਮਨ ਮੇਰੇ, ਸੀਤਲ ਸਾਂਤ ਸਦਾ ਸੁਖ ਪਾਵੇ। ਕੇਲਬਕ ਜਾਹੇ ਸਭੇ ਮਨ ਤੇਰੇ, ਰਹਾਉ ਕਉ ਨਾਨਕ ਜਾ ਕੇ।

ਪਰ ਤੀਜਾ ਮਹੱਲਾ ਪੰਜਵਾਂ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਅਰਾਜ ਮਿਲਖ ਜੋਬਨ ਗ੍ਰਹਿ ਸੋਭਾ ਰੂਪਵੰਤ ਜੋਵਾਨੀ ਬੌਧ ਦਰਬ ਹਸਤੀ ਅਰ ਕੋੜੇ ਲਾਲ ਲਾਖ ਬਿਆਨੀ ਆਗੇ ਦਰਗੇ ਕਾਮ ਨ ਆਵੇ ਛੋੜ ਚਲੇ ਅਭਮਾਨੀ ਕਾਹੇ ਏਕ ਬਿਨਾ ਚਿਤ ਲਾਈਏ ਉਠਤ ਬੈਠਤ ਸੋਵਤ ਜਾਗਤ ਸਦਾ ਸਦਾ ਹਰ ਧਿਆਈਏ ਰਹਾਉ ਮਾਂ ਬਚਿੱਤਰ ਸੁੰਦਰ ਆਖਾੜੇ ਰਣ ਮੈਂ ਜਿੱਤੇ ਪਵਾੜੇ ਹੋ ਮਾਰੋ ਹੋ ਬੰਧੋ ਛੋਡੋ ਮੁਕਤ ਏ ਬਵਾੜੇ ਆਇਆ ਹੁਕਮ ਪਾਰ ਬ੍ਰਹਮ ਕਾ ਛੋੜ ਚੱਲਿਆ ਏਕ ਦਿਹਾੜੇ ਕਰਮ ਧਰਮ ਜੁਗਤ ਬਹੁ ਕਰਤਾ ਕਰਨੇ ਹਾਰ ਨਾ ਜਾਣੇ ਉਪਦੇਸ਼ ਕਰੇ ਆਪ ਨਾ ਕਮਾਵੇ ਤਤ ਸ਼ਬਦ ਨਾ ਪਛਾਣੇ ਨਾਂਗਾ ਆਇਆ ਨਾ ਗੋਜਾ।

ਲਾਗੇ ਸਾਧੂ, ਨਾਨਕ ਸਾਧੂ ਸੰਗ, ਜਾਗੇ ਗਿਆਨ ਰੰਗ, ਵਡਭਾਗੇ ਕਿਰਪਾ, ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਰਾਗ ਆਸਾ ਕਾਰ ਛੇਵਾਂ ਮਹੱਲਾ ਪੰਜਵਾਂ, ਜੋ ਤੁਧ ਪਾਵੇ ਸੋ ਪਰਵਾਨਾ, ਸੂਗ ਸਹਿਜ ਮਨਸੋਈ,

ਨੈਣ ਦਿਖਾਲਣ ਤਾਇਆ ਰੇ, ਸੋਈ ਅਜਾਣ ਕਹੇ ਮੈਂ ਜਾਨਾ, ਜਾਨਣ ਹਾਰ ਨਸ਼ਾਨਾ ਰੇ। ਕਹੋ ਨਾਨਕ ਗੁਰ ਅਮਿਓ ਪੀ ਆਇਆ, ਰਸਕ ਰਸਕ ਬਿਰਸਾਨਾ ਰੇ। ਆਸਾ ਮੁਹੱਲਾ ਪੰਜਵਾਂ, ਬੰਧਨ ਕਾਢ ਬਸਾਰੇ ਔਗਣ, ਆਪਣਾ ਬਿਰਦ ਸੰਹਾਰਿਆ। ਹੋਏ ਕਿਰਪਾਲ ਮਾਧ ਪਿਤ ਨਿਆਈ, ਬਾਰਗ ਜਿਉਂ ਪ੍ਰਦ ਪਾਰਿਆ। ਗੁਰਸਿਖ ਰਾਖੇ ਗੁਰ ਗੋਪਾਲ, ਕਾਢ ਲਈਏ ਮਹਾਂ ਪਵਜਲ ਤੇ, ਆਪਣੀ ਨਜ਼ਰ ਨਿਹਾਲ ਰਖਾਓ। ਜਾ ਕੇ ਸਿਮਰਨ ਜਮ ਤੇ ਛੁੱਟੀਏ, ਹਲਤ ਪਲਤ ਸੁਖ ਪਾਈਏ। ਸਾਧ ਗਰਾ ਜਪੋ ਜਪ ਰਸਨਾ, ਨੀਤ ਨੀਤ ਗੁਣ ਗਾਈਏ। ਭਗਤ ਪ੍ਰੇਮ ਪਰਮ ਪਦ ਪਾਇਆ, ਸਾਧ ਸੰਗ ਦੁਖ ਨਾਠੇ। ਛਿਜੇ ਨਾ ਜਾਏ ਇਹ ਪਉ ਨਾ ਵਿਆਪੇ, ਹਰ ਤਨ ਨਿਰਮਲ ਗਾਠੇ। ਅੰਤ ਕਾਲ ਪ੍ਰਭ ਸਹਾਈ, ਇਤ ਉਤ ਰੱਖਣ ਹਾਰੇ। ਪ੍ਰਾਨ ਮੀਤ ਹੀਰ ਤਨ ਮੇਰੇ, ਨਾਨਕ ਸਭ ਬਲਿਹਾਰੇ। ਆਸਾ ਮੁਹੱਲਾ ਪੰਜਵਾਂ, ਜਾਂ ਤੂੰ ਸਾਹਿਬ ਤਾਂ ਪਉ ਕਿਹਾ, ਹਉ ਤੁਦ ਬਿਨ ਕਿਸਾ ਲਾਹੀ। ਏਕ ਤੂੰ ਤਾਂ ਸਭ ਕਿਛ ਹੈ, ਮੈਂ ਤੁਦ ਬਿਨ ਦੂਜਾ ਨਾਹੀ। ਬਾਬਾ ਬਿਗ ਦੇਖਿਆ ਸੰਸਾਰ, ਰੱਖਿਆ ਕਰੋ ਗੁਸਾਈ ਮੇਰੇ, ਮੈਂ ਨਾਮ ਤੇਰਾ ਆਧਾਰ। ਰਹਾਉ ਜਾਣੇ ਬਿਰਥਾ ਸਭਾ ਮਨ ਕੀ, ਹੋਰ ਕਿਸ ਪੈ ਆਗ ਸੁਣਾਈਏ। ਵਿਣ ਨਾਵੇ ਸਜ ਬੋਰਾਇਆ, ਨਾਮ ਮਿਲੇ ਸੁਖ ਪਾਈਏ। ਕਿਆ ਕਹੀਏ ਇਸ ਆਗ ਸੁਣਾਈਏ, ਜੇ ਕਹਿਣਾ ਸੋ ਪ੍ਰਭ ਜੀ ਪਾਸ। ਸਭ ਕੁਝ ਕੀਤਾ ਤੇਰਾ ਵਰਤ, ਸਦਾ ਸਦਾ ਤੇਰੀ ਆਸ। ਜੇ ਦੇਹ ਵਡਿਆਈ ਤਾਂ ਤੇਰੀ ਵਡਿਆਈ, ਇਤ ਉਤ ਤੁਝੇ ਤੇ ਆਓ। ਨਾਨਕ ਕੇ ਪ੍ਰਸਦਾ ਸੁਖਦਾਤੇ, ਮੈਂ ਤਾਣ ਤੇਰਾ ਇਕ ਨਾਓ। ਆਸਾ ਮੁਹੱਲਾ ਪੰਜਵਾਂ, ਅੰਮ੍ਰਿਤ ਨਾਮ ਤੁਮਾਰਾ ਠਾਕੁਰ, ਇਹੋ ਮਹਾਰਸ ਜਨੇ ਪੀਓ। ਜਨਮ ਜਨਮ ਚੁੱਕੇ ਪਏ ਪਾਰੇ, ਦੁਰਤ ਬਿਨਾਸਿਓ ਪਰਮ ਬੀਓ। ਦਰਸ਼ਨ ਪੇਖਤ ਮੈਂ ਜੀਓ, ਸੁਨ ਕਰ ਭਜਨ ਤੁਮਾਰੇ ਸਤਗੁਰ। ਮੰਤਨ ਮੇਰਾ ਠਾਰ ਥੀਓ, ਰਹਾਓ ਤੁਮਰੀ ਕਿਰਪਾ ਤੇ ਪਇਓ ਸਾਧ ਸੰਗ। ਇਹੋ ਕਾਜ ਤੁਮ ਆਪ ਕੀਓ, ਦ੍ਰਿੜ ਕਰ ਚਰਨ ਗਏ ਪ੍ਰਾ ਤੁਮਰੇ। ਹੈ ਜੇ ਵਿਖਿਆ ਭਈ ਕੀਓ, ਸੁਖ ਨਿਧਾਨ ਨਾਮ ਪ੍ਰਾ ਤੁਮਰਾ। ਇਹ ਅਵਿਨਾਸੀ ਮੰਤਰ ਲੀਓ, ਹਰ ਕਿਰਪਾ ਮੈਂ ਸਤਿਗੁਰ ਦੀਨਾ। ਤਾਪ ਸੰਤਾਪ ਮੇਰਾ ਬੈਰ ਗੀਓ, ਤਨ ਸੋ ਮਾਨਸ ਦੇਹੀ ਪਾਈ। ਜਿਤ ਪ੍ਰਭ ਆਪਣੇ ਮੇਰ ਲੀਓ, ਤਨ ਸੋ ਕਲਯੁਗ ਸਾਧ ਸੰਕੀਰਤਨ ਗਾਈਏ। ਨਾਨਕ ਨਾਮ ਆਧਾਰ ਗੀਓ, ਆਸਾ ਮੁਹੱਲਾ ਪੰਜਵਾਂ। ਆਗੇ ਹੀ ਤੇ ਸਭ ਕਿਛ ਹੂਆ, ਅਵਰ ਕੇ ਜਾਣੇ ਗਿਆਨਾ। ਪੂਰ ਚੂਕ ਆਪਣਾ ਬਾਰਗ ਬਖਸਿਆ, ਪਾਰ ਬ੍ਰਹਮ ਭਗਵਾਨਾ। ਸਤਿਗੁਰ ਮੇਰਾ ਸਦਾ ਦਇਆਲਾ, ਮੋਏ ਦੀਨ ਕੋ ਰਾਖ ਲਿਆ। ਕਾਟਿਆ ਰੋਗ ਮਾਂ ਸੁ ਪਾਇਆ, ਹਰ ਅੰਮ੍ਰਿਤ ਮੁਖ ਨਾਮ ਦੀਆ। ਰਹਾਉ ਅਨਕ ਪਾਪ ਮੇਰੇ ਪਰ ਹਰਿਆ, ਬੰਧਨ ਕਾਟੇ ਮੁਕਤ ਭਏ। ਅੰਧ ਕੂਪ ਮਹਾ ਕੋਰ ਤੇ, ਬਾਂ ਪਕੜ ਗੁਰ ਕਾਢ ਲੀਏ। ਨਿਰਪੋ ਪਏ ਸਗਲ ਪੋ ਮਿਟਿਆ, ਰਾਖੇ ਰੱਖਣ ਹਾਰੇ। ਐਸੀ ਦਾਤ ਤੇਰੀ ਪ੍ਰਾ ਮੇਰੇ, ਕਾਰਜ ਸਗਲ ਸਵਾਰੇ। ਗੁਣ ਨਿਧਾਨ ਸਾਹਿਬ ਮਨ ਮੇਲਾ, ਸਰਣ ਪਇਆ ਨਾਨਕ ਸੋਹੇਲਾ। ਆਸਾ ਮੁਹੱਲਾ ਪੰਜਵਾਂ, ਤੂੰ ਵਿਸਰੇ ਤਾਂ ਸਭ ਕੋ ਲਾਗੂ, ਕੀਤ ਆਵੇ ਤਾਂ ਸੇਵਾ। ਅਵਰ ਨ ਕੋ ਦੂਜਾ ਸੂਜੇ, ਸਾਚੇ ਅਲੱਖ ਅਪੇਵਾ।

ਭਾਖ ਹੈ। ਉਹ ਸੁਖ ਉਹਾ ਵਡਿਆਈ ਜੋ ਪ੍ਰਭ ਜੀ ਮਨ ਪਾਣੀ। ਤੂੰ ਦਾਨਾ ਤੂੰ ਸਭ ਮਿਹਰਬਾਨਾ, ਨਾ ਮਿਲੇ ਰੰਗਮਾਣੀ। ਤੁਧ ਆਗੇ ਅਰਦਾਸ ਹਮਾਰੀ, ਜਿਉ ਪਿੰਡ ਸਭ ਤੇਰਾ। ਕਹੋ ਨਾਨਕ ਸਭ ਤੇਰੀ ਵਡਿਆਈ, ਕੋਈ ਨਾਉ ਨਾ ਜਾਣੇ ਮੇਰਾ। ਆਸਾ ਮਹੱਲਾ ਪੰਜਵਾਂ, ਕਰ ਕਿਰਪਾ ਪ੍ਰਭ ਅੰਤਰ ਜਾਮੀ। ਸਾ ਸੰਗ ਹਰ ਪਾਈਏ, ਖੋਲ ਕਿਵਾਰ ਦਿਖਾਲੇ ਦਰਸ਼ਨ। ਪੁਨਰਪ ਜਨਮਨ ਆਈਏ, ਮਿਲੋ ਪ੍ਰੀਤਮ ਸਵਾਮੀ ਆਪਣੇ। ਸਗਲੇ ਦੁਖ ਹਰ ਓਰੇ, ਪਾਰ ਬ੍ਰਹਮਜਨ ਦੇ ਅਰਾਧਿਆ। ਤਾ ਕੇ ਸੰਗ ਤਰ ਓਰੇ ਹਰਹਾਓ, ਮਾਂ ਉਦਿਆਨ ਪਾਵ ਸਾਗਰ ਪਏ। ਹਰਗ ਸੁਖ ਮੈਂ ਬਸਨਾ, ਸਤਗੁਰ ਭੇਟ ਪਇਆ ਮਨ ਨਿਰਮਲ। ਜਪ ਅੰਮ੍ਰਿਤ ਹਰਸਨਾ, ਤਨ ਤਨ ਥਾਪ ਕੀਓ ਸਭ ਆਪਣਾ। ਕੋਮਲ ਬੰਧਨ ਬੰਧਿਆ, ਗੁਰ ਪ੍ਰਸਾਦ ਪਏ ਜਨਮੁਕਤੇ।

ਗਾਖਰ ਸੰਜਮ ਕੌਣ ਛੁਟਿਓਰੀ ਸੁਰ ਨਰ ਦੇਵ ਅਸੁਰ ਤ੍ਰੈ ਗੁਨੀਆਂ ਸਗਲੋ ਪਵਨ ਲੁਟਿਓਰੀ ਦਾਵਾ ਅਗਨ ਬਹੁ ਤ੍ਰਿਣ ਜਾਲੇ ਕੋਈ ਹਰਿਆ ਬੂਟ ਰਹਿਓਰੀ ਐਸੋ ਸਮਰੱਥ ਵਰਨ ਨਾ ਸਾਕੋ ਤਾਂ ਕਿ ਉਪਮਾ ਜਾਤ ਨਾ ਕਹਿਓਰੀ ਕਾਜਰ ਕੋਠ ਮੈਂ ਪਈ ਨਕਾਰੀ ਨਿਰਮਲ ਵਰਨ ਬਨਿਓਰੀ ਮਾਂ ਮੰਤਰ ਗੁਰਹਿਰਦੇ ਵਸਿਓ ਅਜਰ ਦੇ ਨਾਮ ਸੁਨਿਓਰੀ ਕਰ ਕਿਰਪਾ ਪਰ ਨਦਰ ਅਵਲੋਕਨ ਆਪਣੇ ਚਰਨ ਲਗਾਈ ਪ੍ਰੇਮ ਭਗਤ ਨਾਨਕ ਸੋ ਪਾਇਆ ਸਾਧੂ ਸੰਗ ਸਮਾਈ ਇਕ ਓਅੰਕਾਰ ਸਤਗੁਰ ਪ੍ਰਸਾਦ ਰਾਗ ਅਸ ਕਰ ਸਤਵਾਂ ਮਹੱਲਾ ਪੰਜਵਾਂ ਲਾਲ ਚੋਲਨਾ ਤੈ ਤਨ ਸੋਇਆ ਤੁਰਜਨ ਪਾਨੀ ਤਾ ਮਨ ਮੋਇਆ ਕਵਨ ਬਨੀ ਰੀ ਤੇਰੀ ਲਾਲੀ ਕਮਲ ਰੰਗ ਤੂੰ ਪਈ ਗੁਲਾਲੀ ਰਹਾਓ ਤੁਮ ਹੀ ਸੁੰਦਰ ਤੁਮੇ ਸੁਹਾਗ ਤੁਮ ਕਰ ਲਾਲਨ ਤੁਮ ਕਰ ਭਾਗ ਤੂੰ ਸੁਵੰਤੀ ਤੂੰ ਪ੍ਰਧਾਨ ਤੂੰ ਪ੍ਰੀਤਮ ਭਾਨੀ ਤੁਹੀ ਸੁਰ ਗਿਆਨ ਪ੍ਰੀਤਮ ਪਾਨੀ ਤਾਂ ਰੰਗ ਗੁਲਾਲ ਕਹੋ ਨਾਨਕ ਸੁਭ ਦ੍ਰਿਸ਼ਟ ਨਿਹਾਲ ਸੋਨਰੀ ਸਖੀ ਇਹ ਹਮਰੀ ਕਾਲ ਪ੍ਰਭ ਆਸੀਗਾ ਸਵਾਰਨ ਹਾਰ ਰਹਾਓ ਦੂਜਾ ਆਸਾ ਮਹੱਲਾ ਪੰਜਵਾਂ ਦੁਖ ਕਨੋ ਜਬ ਹੋਤੇ ਦੂਰ ਆ ਮਸਲਤ ਮੁਹ ਮਿਲੀ ਹਦੂਰ ਚੁੱਕਾ ਨਿਹੋਰਾ ਸਖੀ ਸਹੇਰੀ ਪਰਮ ਗਿਆ ਗੁਰ ਪਿਰ ਸੰਗ ਮੇਰੀ ਰਹਾਓ ਨਿਕਟਿਆਣ ਪ੍ਰੇ ਸੇ ਧਰੀ ਤਾਣ ਕੱਢਣ ਤੇ ਛੂਟ ਪਰੀ ਮੰਦਰ ਮੇਰੇ ਸ਼ਬਦ ਉਜਾਰਾ ਅੰਧ ਬੇਨੋਦੀ ਖਸਮ ਹਮਾਰਾ ਮਸਤਕ ਭਾਗ ਮੈਂ ਫਿਰ ਕਰ ਆਇਆ ਫਿਰ ਸੁਹਾਗ ਨਾਨਕ ਜਨ ਪਾਇਆ ਆਸਾ ਮਹੱਲਾ ਪੰਜਵਾਂ ਸਾਚ ਨਾਮ ਮੇਰਾ ਮਨ ਲਾਗਾ ਲੋਗਨ ਸਿਉ ਮੇਰਾ ਠਾਠਾ ਬਾਗਾ ਬਾਰ ਸੂਤ ਸਗਲ ਸਿਉ ਮੌਲਾ ਲਿਪਤ ਰਹੋ ਜੈਸੇ ਜਲ ਮੈਂ ਕੌਲਾ ਰਹਾਓ ਮੁਖ ਕੀ ਬਾਤ ਸਗਲ ਸਿਉ ਕਰਤਾ ਜੀ ਸੰਗ ਪ੍ਰਭ ਆਪਣਾ ਧਰਤਾ ਜੀਸ ਆਪਤ ਹੈ ਬਹੁਤ ਪੀ ਹਾਲਾ ਸਗਲ ਚਰਨ ਕੀ ਉਹ ਮਨਰਾਲਾ ਨਾਨਕ ਜਾਨ ਗੁਰਪੂਰਾ ਪਾਇਆ ਅੰਤਰ ਬਾਰ ਏਕ ਦਿਖਾਇਆ ਆਸਾ ਮਹੱਲਾ ਪੰਜਵਾਂ ਪਾਵਤ ਰਲੀਆ ਜੋ ਬਨ ਬਲੀਆ ਨਾ ਬਿਨਾ ਮਾਟੀ ਸੰਗ ਰਲੀਆ ਤਾਨ ਕੁੰਡਲੀਆ ਬਸਤਰ ਉਡਲੀਆ ਸੇ ਸੁਖਲੀਆ ਮਨ ਗਰਬਲੀਆ ਰਹਾਓ ਤਲੇ ਕੁੰਚਰੀਆ ਸਿਰ ਕਨਕ ਛਤਰੀਆ ਹਰ ਭਗਤ ਬਿਨਾਲੇ ਤਰਨ ਗਡਲੀਆ ਰੂਪ ਸੁੰਦਰੀਆ ਅਣਕ ਇਸਤਰੀਆ ਹਰ ਰਸ ਬਿਨ ਸਭ ਸਵਾਸ ਵਿਕਰੀਆ ਮਾਇਆ ਛਲੀਆ ਵਿਕਾਰ ਵਿਖਲੀਆ ਸਰਨ ਨਾਂਗ ਪ੍ਰਪੁਰਖ ਦਿਆਲੀਆ ਆਸਾ ਮਹੱਲਾ ਪੰਜਵਾਂ ਏਕ ਬਗੀਚਾ ਪੇੜ ਕਣ ਕਰਿਆ ਅੰਮ੍ਰਿਤ ਨਾਮ ਤਾ ਮੈਂ ਫਲਿਆ ਐਸਾ ਕਰੋ ਵਿਚਾਰ ਗਿਆਨੀ ਜਾਤੇ ਪਾਏ ਗਏ ਪਦ ਨਿਰਬਾਨੀ ਆਸ ਪਾਸ ਵਿਖਿਆ ਕੇ ਕੁੰਟਾ ਬੀਜ ਅੰਮ੍ਰਿਤ ਹੈ ਭਾਈ ਰੇ ਰਹਾਓ ਸਿੰਚਨ ਹਾਰੇ ਏਕੇ ਮਾਲੀ ਖਬਰ ਕਰਤ ਹੈ ਪਾਦ ਪਦ ਡਾਲੀ ਸਗਲ ਬਨਸਪਤ ਆਣ ਜੜਾਈ ਸਗਲੀ ਫੂਲੀ ਨਿਫਲ ਨਾ ਕਾਈ ਅੰਮ੍ਰਿਤ ਫਲ ਨਾਮ ਜਿਨ ਗੁਰ ਤੇ ਪਾਇਆ ਨਾਨਕ ਦਾਸ ਤਰੀ ਤਿਨ ਮਾਇਆ ਆਸਾ ਮਹੱਲਾ ਪੰਜਵਾਂ ਰਾਜ ਲੀਲਾ ਤੇਰੇ ਨਾਮ ਬਨਾਈ ਜੋਗ ਬਣਿਆ ਤੇਰਾ ਕੀਰਤਨ ਗਾਈ ਸਰਬ ਸੁਖਾ ਬਣੇ ਤੇਰੇ ਓਲੇ ਪ੍ਰਮਕੇ ਪਰਦੇ ਸਤਿਗੁਰ ਖੋਲੇ ਰਹਾਓ ਹੁਕਮ ਬੂਜ ਰੰਗ ਰਸਮਾਣੇ ਸਤਿਗੁਰ ਸੇਵਾ ਮਹਾਂ ਨਿਰਵਾਣੇ ਜਿਨ ਤੂੰ ਜਾਤਾ ਸੋ ਗ੍ਰਸਤ ਉਦਾਸੀ ਪ੍ਰਵਾਣ ਨਾਮ ਰਤਾ ਸੋਈ ਨਿਰਵਾਣ ਜਾਕੋ ਮਿਲਿਓ ਨਾਮ ਨਿਧਾਨਾ ਪੰਤ ਨਾਨਕ ਤਾਕਾ ਪੂਰ ਖਜਾਨਾ ਆਸਾ ਮਹੱਲਾ ਪੰਜਵਾਂ ਤੀਰਥ ਜਾਓ ਤਾਂ ਹੋ ਹੋ ਕਰਤੇ ਪੰਡਿਤ ਪੁੱਛੋ ਤਾਂ ਮਾਇਆ ਰਾਤੇ ਸੋ ਅਸਥਾਨ ਬਤਾਵੋ ਮੀਤਾ ਜਾ ਕੇ ਹਰ ਹਰ ਕੀਰਤਨ ਨੀਤਾ ਰਹਾਓ ਸ਼ਾਸਤਰ ਵੇਦ ਪਾਪੁਨ ਵਿਚਾਰ ਨਰਕ ਸੁਰਗ ਫਿਰ ਫਿਰ ਅਵਤਾਰ ਗ੍ਰਸਤ ਮੈਂ ਚਿੰਤ ਉਦਾਸ ਅੰਕਾਰ ਕਰਮ ਕਰਤ ਜੀ ਕੋ ਜੰਜਾਰ ਪ੍ਰਭ ਕਿਰਪਾ ਤੇ ਮਨ ਵਸਿਆ ਨਾਨਕ ਗੁਰਮੁਖ ਤਰੀ ਤਿਨ ਮਾਇਆ।

ਹਰਫਨ ਸੂਖਾ, ਹਰ ਸਿਮਰਤ ਸਗਲ ਬਿਨਾ ਸੇ ਦੁਖਾ, ਸਗਲ ਸੁਖ ਜਾਂ ਤੂੰ ਚਿਤ ਆਵੇ, ਸੋ ਨਾਮ ਜਪੇ ਜੋ ਜਨ ਭਾਵੇ ਰਖਾਓ, ਤਨ ਮਨ ਸੀਤਲ ਜਪ ਨਾਮ ਤੇਰਾ, ਹਰ ਹਰ ਜਪਤ ਤਹੇ ਦੁਖ ਡੇਰਾ, ਹੁਕਮ ਬੂਝੇ ਸੋਈ ਪਰ

ਨਾਨਕ ਨਿਤ ਇਵੇ ਤਿਹਾਇ ਗਤ ਹੋਵੇ ਸੰਤੇ ਲਗ ਪਾਈ। ਆਸਾ ਮਹੱਲਾ ਪੰਜਵਾਂ। ਉਠਤ ਬੈਠਤ ਸੋਭਦ ਧਿਆਈਏ, ਮਾਰਗ ਚਲਤ ਹਰੇ ਹਰ ਗਾਈਏ। ਸ਼ਰਵਣ ਸੁਣੀ ਜੇ ਅੰਮ੍ਰਿਤ ਕਥਾ, ਜਾਸ ਸੁਣੀ ਮਨ ਹੋਏ ਆਨੰਦਾ। ਦੁਖ ਰੋਗ ਮਨ ਸਗਲੇ ਲੱਥਾ, ਰਹਾਉ ਕਾਰਜ ਕਾਮ ਬਾੜ ਕਾੜਜ ਪੀਜੈ। ਗੁਰ ਪ੍ਰਸਾਦ ਹਰ ਅੰਮ੍ਰਿਤ ਪੀਜੈ, ਦਿਨ ਸਰੈਣ ਹਰ ਕੀਰਤਨ ਗਾਈਏ। ਸੋ ਜਨ ਜਮ ਕੀ ਵਾਟ ਨ ਪਾਈਏ, ਆਠ ਪੈਰ ਜਿਸ ਵਿਸਰੇ ਨਾਹੀ, ਗਤ ਹੋਵੇ ਨਾਨਕ ਤਿਸ ਲਗ ਪਾਈ। ਆਸਾ ਮਹੱਲਾ ਪੰਜਵਾਂ। ਜਾ ਕੇ ਸਿਮਰਨ ਸੁਖ ਨਿਵਾਸ, ਪਈ ਕਲਿਆਣ ਦੁਖ ਹੋਵੇ ਤਨਾਸ। ਅੰਧ ਕਰੋ ਪ੍ਰਭ ਕੇ ਗੁਣ ਗਾਵ, ਤਦ ਗੁਰ ਆਪਣਾ ਸਾਧ ਸਦਾ ਮਨਾ।

ਸਤਿਗੁਰ ਦੀਨਾ ਇਹੋ ਸੁਖ ਨਾਨਕ ਅਨ ਦਿਨ ਕੀਨਾ। ਆਸਾ ਮਹੱਲਾ ਪੰਜਵਾਂ ਜਿਸ ਨੀਚ ਕੋ ਕੋਈ ਨਾ ਜਾਣੇ, ਨਾਮ ਜਪਤ ਹੋ ਚੌ ਕੁੰਟ ਮਾਨੇ, ਦਰਸ਼ਨ ਮੰਗੋ ਦੇ ਪਿਆਰੇ, ਤੁਮਰੀ ਸੇਵਾ ਕੌਣ ਕੌਣ ਨਾ ਤਾਰੇ। ਰਹਾਉ ਜਾ ਕੇ ਨਿਟ ਨ ਆਵੇ ਕੋਈ, ਸਗਲ ਸਿਰਟ ਉਆ ਕੇ ਚਰਨ ਮਲਤ ਹੋਈ, ਜੋ ਪ੍ਰਾਣੀ ਕਾਉ ਨ ਆਵਤ ਕਾਮ, ਸੰਤ ਪ੍ਰਸਾਦ ਤਾਕੋ ਜਪੀਏ ਨਾਮ, ਸਾਧ ਸੰਗ ਮਨ ਸੋਭਤ ਜਾਗੇ, ਤਾ ਪ੍ਰਭ ਨਾਨਕ ਮੀਠੇ ਲਾਗੇ। ਆਸਾ ਮਹੱਲਾ ਪੰਜਵਾਂ ਏਕੋ ਏਕੀ ਨ ਨਿਹਾਰੋ, ਸਦਾ ਸਦਾ ਹਰ ਨਾਮ ਸਮਾਰੋ, ਰਾਮ ਰਾਮਾ ਰਾਮਾ ਗੁਣ ਗਾਵੋ, ਸੰਤ ਪ੍ਰਸਾਦ ਸਾਧ ਕੇ ਸੰਗੇ, ਹਰ ਹਰ ਨਾਮ ਧਿਆਵੋ ਰੇ। ਰਹਾਉ ਸਗਲ ਸਮਗਰੀ ਜਾ ਕੇ ਸੂਦ ਪਰੋਈ, ਘੜ ਘੜ ਅੰਤਰ ਰਵਿਆ ਸੋਈ, ਉਪਤ ਪਰਲੋ ਖਿਨ ਮੈਂ ਕਰਤਾ, ਆਪ ਲਿਪ ਨਿਰਗੁਣ ਰਹਿਤਾ, ਕਰਨ ਕਰਾਵਨ ਅੰਤਰ ਜਾਮੀ, ਆਨੰਦ ਕਰੇ ਨਾਨਕ ਕਾ ਸਵਾਮੀ। ਆਸਾ ਮਹੱਲਾ ਪੰਜਵਾਂ ਕੋੜ ਜਨਮ ਕੇ ਰਹੇ ਪਵਾਰੇ,

ਨਾ ਪਦਾਰਥ ਨੌਨਦ ਸਿੱਧ, ਨਾਨਕ ਗੁਰ ਤੇ ਪਾਈ ਬੁੱਧ। ਆਸਾ ਮਹੱਲਾ ਪੰਜਵਾਂ, ਮਿੱਟੀ ਪਿਆਸ ਅਗਿਆਨ ਅੰਧੇਰੇ, ਸਾਧ ਸੇਵਾ ਅਗ ਕੱਟੇ ਕਨੇਰੇ, ਸੂਗ

ਪਏ ਦਿਲਾਸਾ, ਨਾਨਕ ਦਾਸ ਤੇਰਾ ਪਰਵਾਸਾ, ਆਸਾ ਮਹੱਲਾ ਪੰਜਵਾਂ, ਅਣਦਨ ਮੂਸਾ ਲਾਜ ਟੁਕਾਈ, ਗਿਰਤ ਕੂ ਮੈਂ ਖਾਏ ਮਿਠਾਈ, ਸੋਚਤ ਸਾਜਤ ਰਹਿਣ ਬੇਗਾਨੀ, ਅਣਕ ਰੰਗ ਮਾਇਆ ਕੇ ਚਿਤਵਤ, ਕਹੂ ਨ ਸਿਮਰੇ ਸਾਰੰਗ ਪਾਨੀ, ਰਹਾਉ ਦ੍ਰੁਮ ਕੀ ਛਾਇਆ, ਨਿਚਲ ਗ੍ਰਿਓ ਬੰਧਿਆ, ਕਾਲ ਕੇ ਫਾਂਸ ਸਰਸਰ ਸੰਧਿਆ, ਬਾਲੂ ਕਿਨਾਰਾ ਤਰੰਗ ਮੁਖ ਆਇਆ, ਸੋ ਥਾਨ ਮੂੜ ਨਿਚਲ ਕਰ ਪਾਇਆ, ਸਾਧ ਸੰਗ ਜਪਿਓ ਹਰ ਰਾਏ, ਨਾਨਕ ਜੀ ਵੇ ਹਰ ਗੁਣ ਗਾਏ, ਆਸਾ ਮਹੱਲਾ ਪੰਜਵਾਂ, ਦੋ ਤੁਕੇ ਨੌ ਉਣ ਕੇ ਸੰਗ ਤੂੰ ਕਰਤੀ ਕੇਲ, ਉਣ ਕੇ ਸੰਗ ਹਮ ਤੁਮ ਸੰਗ ਮੇਲ, ਉਣ ਕੇ ਸੰਗ ਤੁਮ ਸਭ ਕੋ ਲੋਰ ਹੈ, ਉਸ ਬਿਨਾ ਕੋ ਮੁਖ ਨਹੀਂ ਜੋਰ ਹੈ, ਤੇ ਬੈਰਾਗੀ ਕਾਂ ਸੁਮਾਏ, ਤਿਸ ਬਿਨ ਤੁਹੀ ਦੁਹੇਰੀ ਰੀ, ਰਹਾਉ ਉਣ ਕੇ ਸੰਗ ਤੂੰ ਗ੍ਰਹਿ ਮੈਂ ਮਹਾਰ, ਉਣ ਕੇ ਸੰਗ ਤੂੰ ਹੋਈ ਹੈ ਜਹਾਰ, ਉਣ ਕੇ ਸੰਗ ਤੂੰ ਰੱਖੀ ਪਪੋਲ, ਉਸ ਬਿਨਾ ਤੂੰ ਛੁਟਕੀ ਰੋਲ, ਉਣ ਕੇ ਸੰਗ ਤੇਰਾ ਮਾਨ ਮਹੱਤ, ਉਣ ਕੇ ਸੰਗ ਤੁਮ ਸਾਗ ਜਗਤ, ਉਣ ਕੇ ਸੰਗ ਤੇਰੀ ਸਭ ਤਾਟੀ, ਉਸ ਬਿਨਾ ਤੂੰ ਹੋਈ ਹੈ ਮਾਟੀ, ਉਹ ਬੈਰਾਗੀ ਮਰੇ ਨਾ ਜਾਏ, ਹੁਕਮੇ ਵਾਧਾ ਕਾਰ ਕੁਮਾਏ, ਜੋੜ ਵਿਛੋੜੇ ਨਾਨਕ ਤਾਪ, ਆਪਣੀ ਕੁਦਰਤ ਜਾਣੇ ਆਪ, ਆਸਾ ਮਹੱਲਾ ਪੰਜਵਾਂ, ਨਾ ਉਹ ਮਰਤਾ ਨਾ ਹਮ ਡਰਿਆ, ਨਾ ਉਹ ਬਿਨਸੇ ਨਾ ਹਮ ਕੜਿਆ, ਨਾ ਉਹ ਨਿਰਤਨ ਨਾ ਹਮ ਭੁੱਖੇ, ਨਾ ਉਸ ਦੁੱਖ ਨਾ ਹਮ ਕਉ ਦੁੱਖੇ, ਅਵਰ ਨਾ ਕਉ ਮਾਰ ਨਹਾਰਾ, ਜੀਉ ਹਮਾਰਾ ਜੀਉ ਦੇਨ ਹਾਰਾ, ਰਹਾਉ ਨਾ ਉਸ ਬੰਧਨ ਨਾ ਹਮ ਬਾਧੇ, ਨਾ ਉਸ ਤੰਦਾ ਨਾ ਹਮ ਤਾਦੇ, ਨਾ ਉਸ ਮਾਇਲ ਨਾ ਹਮ ਕੋ ਮੈਲਾ, ਉਸ ਆਨੰਦ ਤਾਂ ਹਮ ਸਦ ਕੇਲਾ, ਨਾ ਉਸ ਸੋਚ ਨਾ ਹਮ ਕੋ ਸੋਚਾ, ਨਾ ਉਸ ਲੇਪ ਨਾ ਹਮ ਕੋ ਪੋਚਾ, ਨਾ ਉਸ ਭੂਖ ਨਾ ਹਮ ਕੋ ਤਿਸ਼ਨਾ, ਜਾਂ ਉਹ ਨਿਰਮਲ ਤਾਂ ਹਮ ਜਚਨਾ, ਹਮ ਕਿਸ ਨਾਹੀ ਇੱਕ ਹੈ ਉਹੀ, ਆਗੇ ਪਾਛੇ ਇੱਕ ਸੋਈ, ਨਾਨਕ ਗੁਰਖ ਹੋਏ ਭ੍ਰਮ ਪੰਗਾ, ਹਮ ਓਏ ਮਿਲ ਹੋਏ ਇੱਕ ਰੰਗਾ, ਆਸਾ ਮਹੱਲਾ ਪੰਜਵਾਂ, ਅਣਗ ਭਾਂਤ ਕਰ ਸੇਵਾ ਕਰੀਏ, ਜੀਉ ਪ੍ਰਾਣ ਤਨੇ ਅੱਗੇ ਤਰੀਏ, ਪਾਣੀ ਪੱਖ ਤਰੋ ਤਜ ਅਵਮਾਨ, ਅਣਕ ਬਾਰ ਜਾਈਏ ਕੁਰਬਾਨ, ਸਾਈ ਸੁਹਾਗਣ ਜੋ ਪ੍ਰਪਾਈ, ਤਿਨ ਕੇ ਸੰਗ ਮਿਲੋ ਮੇਰੀ ਮਾਈ, ਰਹਾਉ ਦਾਸਨ ਦਾਸੀ ਕੀ ਪਨਿਹਾਰ, ਹੁਣ ਕੀ ਰੇਨ ਬਸੇ ਜੀ ਨਾਲ, ਮਾਥੇ ਭਾਗਤਾਂ ਪਾਵੋ ਸੰਗ, ਮਿਲੇ ਸੁਆਮੀ ਆਪਣੇ ਰੰਗ, ਜਾਪ ਤਾਪ ਦੇਵੋ ਸਭ ਨੇਮਾ, ਕਰਮ ਧਰਮ ਅਰਪੋ ਸਭ ਹੋਮਾ, ਗਰਭ ਮੋਹਤਜ ਹੋਵੋ ਰੇਨ, ਉਨ ਕੇ ਸੰਗ ਦੇਖੋ ਪ੍ਰਭ ਨੈਨ, ਨਿਮਖ ਨਿਮਖ ਇਹੀ ਆਰਾਧੋ, ਦਿਨ ਸਰੈਣ ਇਹ ਸੇਵਾ ਸਾਧੋ, ਪਏ ਕਿਰਪਾਲ ਗੋਪਾਲ ਗੋਬਿੰਦ, ਸਾਧ ਸੰਗ

ਪੁਰਾਰੀ ਸਗੁਰ ਪੂਰੇ ਸਾਜ ਕਹਿਆ ਨਾਮ ਤੇਰੇ ਕੀ ਮੁਕਤੇ ਬੀਤੀ ਜਮ ਕਾ ਮਾਰਗ ਦੂਰ ਰਹਿਆ ਰਹਾਉ ਜੈ ਲਾਲਚ ਜਾਗਤੀ ਘਾਟ ਦੂਰ ਰਹੀ ਉਹ ਜਮ ਤੇ ਬਾਟ ਜੇ ਆਪਟੇ ਬਹੁਤ ਕਨ ਸਾਥ ਪਾਰ ਬ੍ਰਹਮ ਕੇ ਸੰਗੀ ਸਾਧ ਚਿੱਤਰ ਗੁਪਤ ਸਭ ਲਿਖਤੇ ਲੇਖਾ ਭਗਤ ਜਿਨਾ ਕੋ ਦਿਸ਼ਟ ਨਾ ਪੇਖਾ ਕਹੋ ਨਾਨਕ ਜਿਸ ਸਤਿਗੁਰ ਪੂਰਾ ਵਾਜੇ ਤਾਕੇ ਅਣਗਦ ਤੂਰਾ ਆਸਾ ਮਹੱਲਾ ਪੰਜਵਾਂ ਦੋਪਦਾ ਇੱਕ ਸਾਧੂ ਸੰਗ ਸਿਖਾਇਓ ਨਾਮ ਸਰਬ ਮਨੋਰਥ ਪੂਰਨ ਕਾਮ ਬੁਝ ਗੀ ਤਿਸ਼ਨਾ ਹਰ ਜਸੇ ਅਗਾਨੇ ਜਪ ਜਪ ਜੀਵਾਂ ਸਾਰਗ ਪਾਨੇ ਤਰਨ ਕਰਾਮਣ ਸਰਨ ਪਰਿਆ ਗੁਰ ਪ੍ਰਸਾਦ ਸਹਿਜ ਕਰ ਪਾਇਆ ਮਿਟਿਆ ਅੰਧੇਰਾ ਚੰਦ ਚੜਿਆ ਰਹਾਉ ਲਾਲ ਜਵੇਰ ਪਰੇ ਭੰਡਾਰ ਟੋਟ ਨ ਆਵੇ ਜਪ ਨਿਰੰਕਾਰ ਅੰਮ੍ਰਿਤ ਸ਼ਬਦ ਪੀਵੇ ਜਨ ਕੋਏ ਨਾਨਕ ਤਾ ਕੀ ਪਰਮ ਗਤ ਹੋਏ ਆਸਾ ਕਰ ਸਤਵਾਂ ਮਹੱਲਾ ਪੰਜਵਾਂ ਹਰ ਕਾ ਨਾਮ ਹਿਰਦੇ ਨਿਰਥਿਆਈ ਸੰਗੀ ਸਾਥੀ ਸਗਲ ਤਰਾਈ ਗੁਰ ਮੇਰੇ ਸੰਗ ਸਦਾ ਹੈ ਨਾਲੇ ਸਿਮਰ ਸਿਮਰ ਤਿਸ ਸਦਾ ਸੰਭਾਲੇ ਰਹਾਉ ਤੇਰਾ ਕੀਆ ਮੀਠਾ ਲਾਗੇ ਹਰ ਨਾਮ ਪਦਾਰਥ ਨਾਨਕ ਮੰਗੇ ਆਸਾ ਮਹੱਲਾ ਪੰਜਵਾਂ ਸਾਧੂ ਸੰਗਤ ਤਰਿਆ ਸੰਸਾਰ ਹਰ ਕਾ ਨਾਮ ਮਨੇ ਆਧਾਰ ਚਰਨ ਕਮਲ ਗੁਰਦੇਵ ਪਿਆਰੇ ਪੂਜੇ ਸੰਤ ਹਰ ਪ੍ਰੀਤ ਪਿਆਰੇ ਰਹਾਉ ਜਾ ਕੇ ਮਸਤਕ ਲਿਖਿਆ ਭਾਗ ਕਹੋ ਨਾਨਕ ਤਾਕਾ ਫਿਰ ਸੁਹਾਗ ਆਸਾ ਮਹੱਲਾ ਪੰਜਵਾਂ ਮਿੱਠੀ ਆਗਿਆ ਫਿਰ ਕੀ ਲਾਗੀ ਸੌਂਕਣ ਕਰ ਕੀ ਕੰਤ ਤਿਆਗੀ ਪ੍ਰੇ ਸੁਹਾਗਨ ਸੀਗਾਰ ਕਰੀ ਮਨ ਮੇਰੇ ਕੀ ਤਪਤ ਹਰੀ ਪਲੋ ਪਯੋ ਪ੍ਰੇ ਕਹੇ ਆ ਮਾਨਿਆ ਸੂਗ ਸਹਿਜ ਇਸ ਘਰ ਕਾ ਜਾਨਿਆ ਰਹਾਉ ਹੋ ਬੰਦੀ ਪ੍ਰੇ ਖਿਜਮਤਦਾਰ ਉਹ ਅਵਨਾਸੀ ਅਗਮੇ ਪਾਰ ਲੇ ਪੱਖ ਪ੍ਰੇ ਚਿਲੋ ਪਾਏ ਭਾਗ ਗਏ ਪੰਜ ਦੂਤ ਲਾਵੇ ਨਾ ਮੈਂ ਕੋਲ ਨਾ ਸੋਭਾਵੰਤ ਕਿਆ ਜਾਨਾ ਕਿਉਂ ਪਾਨੀ ਕੰਤ ਹੋਏ ਅਨਾਥ ਗਰੀਬ ਨਿਮਾਨੀ ਕੰਤ ਪਕਰ ਹਮ ਕੀ ਨੀਰਾਨੀ ਜਮ ਪ੍ਰੀਤਮ ਸਾਜਨ ਲਾਗਾ ਸੂਗ ਸਹਿਜ ਮੇਰਾ ਤਨ ਸੁਹਾਗਾ

ਨਾਨਕ ਮੰਗੈ ਹਰ ਤਨ ਰਾਸ, ਆਸਾ ਮਹੱਲਾ ਪੰਜਵਾਂ, ਪ੍ਰਥਮੈ ਮਿਟਿਆ ਤਨ ਕਾ ਦੂਖ, ਮਨ ਸਗਲ ਕੋ ਹੋ ਆਸੂਖ, ਕਰ ਕਿਰਪਾ ਗੁਰ ਦੀਨੋ ਨਾਉ, ਬਲ ਬਲ ਤਿਸ ਸਤਿਗੁਰ ਕਉ ਜਾਉ, ਗੁਰ ਪੂਰਾ ਪਾਇਓ ਮੇਰੇ ਭਾਈ, ਰੋਗ ਸੋਗ ਸਭ ਦੁਖ ਬਿਨਾਸੇ, ਸਤਿਗੁਰ ਕੀ ਸਰਣਾਈ ਰਹਾਉ, ਗੁਰ ਕੇ ਚਰਨ ਫਿਰ ਦੇ ਵਸਾਏ, ਮਨ ਚਿੰਤਤ ਸਗਲੇ ਫਲ ਪਾਏ, ਅਗਨ ਬੂਈ ਸਭ ਹੋਈ।

ਸੱਚੇ ਅਨਟੇਕ ਹੈ, ਸੋ ਜਾਣੋ ਕਾਚਾ ਰਹਾਉ। ਤੇਰਾ ਹੁਕਮ ਅਪਾਰ ਹੈ, ਕੋਈ ਅੰਤ ਨ ਪਾਏ, ਜਿਸ ਗੁਰਪੂਰਾ ਪੇੜ ਸੀ ਸੋ ਚੱਲੇ ਰਜਾਏ। ਚਿਤਰਾਈ ਸਿਆਣਪਾਂ ਕਿਤੇ ਕਾਮ ਨ ਆਈ ਹੈ, ਤੁੱਠਾ ਸਾਹਿਬ ਜੋ ਦੇਵੈ ਸੋਈ ਸੁਖ ਪਾਈ ਹੈ। ਜੇ ਲਾ ਕਰਮ ਕਮਾਈ ਹੈ ਕੀ ਪਵੇ ਨਾ ਬੰਧਾ, ਜਨ ਨਾਨਕ ਕੀਤਾ ਨਾਮ ਧਾਰ ਹੋਰ ਛੋਡਿਆ ਤੰਦਾ। ਆਸਾ ਮਹੱਲਾ ਪੰਜਵਾਂ ਸਰ ਸੁਖਾ ਮੈਂ ਪਾਲਿਆ, ਹਰ ਜੇਬ ਨਾ ਕੋਈ ਗੁਰ ਤੁੱਠੇ ਤੇ ਪਾਈ ਹੈ, ਸੱਚ ਸਾਹਿਬ ਸੋਈ। ਬਲਿਹਾਰੀ ਗੁਰ ਆਪਣੇ ਸਾਧ ਸਰ ਕੁਰਬਾਨਾ, ਨਾਮ ਨਾ ਵਿਸਰੋ ਵੇਖਣ ਚਸਾ ਕਿਉਂ ਕੀਜੇ ਦਾਨਾ। ਰਹਾਓ ਭਾਗਟ ਸੱਚਾ ਸੋਏ ਹੈ, ਜਿਹਰ ਤਨ ਅੰਤਰ ਸੋ ਛੂਟੇ ਮਹਾਂਜਾਲ ਤੇ, ਜਿਸ ਗੁਰ ਸ਼ਬਦ ਨਿਰੰਤਰ। ਗੁਰ ਕੀ ਮਹਿਮਾ ਕਿਆ ਕਹ, ਗੁਰ ਵਿਵੇਕ ਸਤ ਸਰ, ਉਹ ਆ ਜੁਗਾ ਦੀ ਜੁਗ ਹੈ ਜੁਗ ਪੂਰਾ ਪਰਮੇਸ਼ਰ। ਨਾਮ ਧਿਆਵੋ ਸਦ ਸਦਾ ਹਰ ਹਰ ਮਨ ਰੰਗੇ, ਜਿਉ ਪ੍ਰਾਣ ਤਨ ਗੁਰੂ ਹੈ ਨਾਨਕ ਕੈ ਸੰਗੇ। ਆਸਾ ਮਹੱਲਾ ਪੰਜਵਾਂ ਸਾਈ ਅਲਖ ਅਪਾਰ, ਭੋਰੀ ਮਨ ਵਸੇ ਦੁਖ ਦਰਦ ਰੋਗ ਮਾਏ,

ਤਾਜ ਨਾ ਕਿਤੇ ਗਨੋ ਹਰ ਕੀਰਤਨ ਆਧਾਰ ਨਿਚਲ ਇਹੋ ਤਨੋ ਜੇਤੇ ਮਾਇਆ ਰੰਗ ਤੇਤ ਪਛਾਵਿਆ ਸੋ ਕਾ ਨਾਮ ਨਿਧਾਨ ਗੁਰਮੁਖ ਗਾਵਿਆ ਸੱਚਾ ਗੁਣੀ ਨਿਧਾਨ ਤੂੰ ਪ੍ਰਭ ਗੈਰ ਗੰਭੀਰ ਆਸ ਭਰੋਸਾ ਖਸਮ ਕਾ ਨਾਨਕ ਕੇ ਜੀਅਰੇ ਆਸਾ ਮਹੱਲਾ ਪੰਜਵਾਂ ਜੇ ਸਿਮਰਤ ਦੁਖ ਜਾਏ ਸਹਿ ਸੁਖ ਪਾਈਏ ਰਹਿਣ ਦਿਨਸ ਕਰ ਜੋੜ ਹਰ ਘਰ ਧਿਆਈਏ ਨਾਨਕ ਕਾ ਪ੍ਰਭ ਸੋਏ ਜਿਸ ਕਾ ਸਭ ਕੋਏ ਸਰਬ ਰਹਿਆ ਭਰਪੂਰ ਸੱਚਾ ਸਚ ਸੋਏ ਰਹਾਉ ਅੰਤਰ ਬਾਰ ਸੰਗ ਸਹਾਈ ਗਿਆਨ ਜੋਗ ਕਿਸੇ ਅਰਾਧ ਮਨਾ ਬਿਨਾਸੇ ਸਗਲ ਰੋਗ ਰਾਖਨ ਹਾਰ ਅਪਾਰ ਰਾਖੇ ਅਗਨ ਮਾਘੇ ਸੀਤਲ ਹਰ ਹਰ ਨਾਮ ਸਿਮਰਤ ਤਪਤ ਜਾਏ ਸੂਗ ਸਹਿਜ ਆਨੰਦ ਘਨਾ ਨਾਨਕ ਜਨ ਤੂਰਾ ਕਾਰਜ ਸਗਲੇ ਸਿੱਧ ਭਏ ਭੇਟਿਆ ਗੁਰਪੂਰਾ ਆਸਾ ਮਹੱਲਾ ਪੰਜਵਾਂ ਗੋਬਿੰਦ ਗੁਣੀ ਨਿਧਾਨ ਗੁਰਮੁਖ ਜਾਣੀਏ ਹੋਏ ਕਿਰਪਾਲ ਦਿਆਲ ਹਰ ਰੰਗ ਮਾਣੀਏ ਆਵੋ ਸੰਤ ਮਿਲਾ ਹਰ ਕਥਾ ਕਹਾਣੀਆਂ ਅਨਦਿਨ ਸਿਮਰੇ ਨਾਮ ਤਜ ਲਾਜ ਲੋਕਾਣੀਆਂ ਹਰਹਾਉ ਜਪ ਜਪ ਜੀਵਾਂ ਨਾਮ ਹੋਵੇ ਅੰਧਕਣਾ ਮਿਥਿਆ ਮੋਹ ਸੰਸਾਰ ਝੂਠਾ ਵਿਸਣਾ ਚਰਨ ਕਮਲ ਸੰਗ ਨੇ ਹੋ ਕਿਨੇ ਵਿਰਲੇ ਲਾਇਆ ਤਨ ਸੁਹਾਵਾ ਮੁਖ ਜਿਨ ਹਰ ਤਿਆਇਆ ਜਨ ਮਰਨ ਦੋ ਕਾਲ ਸਿਮਰਤ ਮਿਟ ਜਾਵਈ ਨਾਨਕ ਕਹੇ ਸੁਖ ਸੋਏ ਜੋ ਪ੍ਰਾਪਾਵਈ ਆਸਾ ਮਹੱਲਾ ਪੰਜਵਾਂ ਆਵੋ ਮੀਤ ਇਕੱਤਰ ਹੋਏ ਰਸ ਕਸ ਸਭ ਪੁੰਚ ਅੰਮ੍ਰਿਤ ਨਾਮ ਹਰ ਹਰ ਜਪੇ ਮਿਲ ਪਾਪਾ ਮੁੰਚੇ।

ਸਤ ਵਿਚਾਰੋ ਸੰਤ ਜਨੋ ਤਾਤੇ ਬਿਘਨ ਨ ਲਾਗੇ। ਖੀਨ ਪਏ ਸਭ ਤਸਕਰਾ ਗੁਰਮੁਖ ਜਨ ਜਾਗੇ। ਰਹਾਓ ਬੁੱਧ ਗਰੀਬੀ ਖਰਚ ਲਹਿਓ ਹੋਮੇ ਬਿਖ ਜਾ ਰਹੋ। ਸਾਚਾ ਹੱਟ ਪੂਰਾ ਸੌਦ ਵੱਖਰ ਨਾਮ ਵਾਪਾਰੋ। ਜੀਓ ਪਿੰਡ ਤਨ ਅਰਪਿਆ ਸੇਈ ਪਤਵੰਤ ਆਪਣੜੇ ਪ੍ਰਾਪਾਣਿਆ ਨਿਰਕੇਲ ਕਰਨ ਤੇ। ਦੁਰਮਤ ਮਦ ਜੋ ਪੀਵਤੇ ਬਿਖਲੀ ਪਦ ਕਮਲੀ ਰਾਮ ਰਸਾਇਣ ਜੋਰ ਤੇ ਨਾਨਕ ਸਚ ਅਮਲੀ। ਆਸਾ ਮਹੱਲਾ ਪੰਜਵਾਂ ਉਦਮ ਕੀਆ ਕਰਾਇਆ ਆਰੰਭ ਰਚਾਇਆ ਨਾਮ ਜਪੇ ਜਪ ਜੀਵਣਾ ਗੁਰ ਮੰਤਰ ਦਰੜਾਇਆ। ਪਾਏ ਪਰੇ ਸਤਿਗੁਰੂ ਕੈ ਜਿਨ ਪਰਮ ਵਧਾਰਿਆ ਕਰ ਕਿਰਪਾ ਪ੍ਰਵੇ ਆਪਣੀ ਫਿਰ ਸਾਹ ਸਵਾਰਿਆ। ਰਹਾਓ ਕਰ ਗਏ ਲੀਨੇ ਆਪਣੇ ਸਚ ਹੁਕਮ ਰਜਾਈ ਜੋ ਪ੍ਰਭ ਦਿੱਤੀ ਦਾਤ ਸਾਹ ਪੂਰਨ ਵਡਿਆਈ। ਸਦਾ ਸਦਾ ਗੁਣ ਗਾਈ ਹੈ ਜਪ ਨਾਮ ਮੁਰਾਰੀ ਨੇਬ ਨਭਾਇਓ ਸਤਿਗੁਰੂ ਪ੍ਰਭ ਕਿਰਪਾ ਤਾਰੀ। ਨਾਮ ਤਨ ਗੁਣ ਗਾਓ ਲਾਭ ਪੂਰੇ ਗੁਰ ਦਿੱਤਾ ਵਣਜਾਰੇ ਸੰਤ ਨਾਨਕਾ ਪ੍ਰਸਾਉ ਅਮਿਤਾ। ਆਸਾ ਮਹੱਲਾ ਪੰਜਵਾਂ ਜਾ ਕਾ ਠਾਕੁਰ ਤੁਹੀ ਪ੍ਰਭ ਤਾਕੇ ਵਡਭਾਗਾ। ਓ ਸੁਹੇਲਾ ਸਸੁਹੀ ਸਭ ਪ੍ਰਮ ਪੋ ਭਾਗਾ ਹਮ ਚਾਕਰ ਗੋਬਿੰਦ ਕੇ ਠਾਕੁਰ ਮੇਰਾ ਭਾਰਾ। ਤਰਨ ਕਰਾਮਨ ਸਗਲ ਬਿਧ ਸੋ ਸਤਿਗੁਰੂ ਹਮਾਰਾ। ਰਹਾਓ ਦੂਜਾ ਨਾਹੀ ਔਰ ਕੋ ਤਾਕਾ ਪੋ ਕਰੀਏ। ਗੁਰ ਸੇਵਾ ਮਹਿਲ ਪਾਈਏ ਜਗਦੁੱਤਰ ਤਰੀਏ ਦਿੱਟ ਤਰੀ ਸੋ ਪਾਈਏ ਮਨ ਮਾਏ ਨਿਧਾਨਾ। ਜਾ ਕੋ ਤੁਮ ਕਿਰਪਾਲ ਭਏ ਸੇਵਕ ਸੇ ਪਰਵਾਨਾ। ਅੰਮ੍ਰਿਤ ਰਸ ਹਰ ਕੀਰਤਨੋ ਹੋ ਵਿਰਲਾ ਪੀਵੇ ਵਜੋ ਨਾਨਕ ਮਿਲੇ ਏਕ ਨਾਮ ਰਿਧ ਜਪ ਜਪ ਜੀਵੇ। ਆਸਾ ਮਹੱਲਾ ਪੰਜਵਾਂ ਜਾ ਪ੍ਰਭ ਕੀ ਹੋ ਚੇਰਲੀ ਸੋ ਸਭ ਤੇ ਉੱਚਾ ਸਭ ਕੁਝ ਤਾਕਾ ਕਾਂਢੀਏ ਥੋੜਾ ਅਰਮ ਉੱਚਾ। ਜੀ ਪ੍ਰਾਣ ਮੇਰਾ ਤਨੋ ਸਾਹਿਬ ਕੀ ਮਨੀਆਂ ਨਾਮ ਜਿਸੇ ਕੇ ਉਜਲੀ ਤੇ ਦਾਸੀ ਗਨੀਆਂ। ਰਹਾਓ ਵੇ ਪ੍ਰਭ ਆਨੰਦਮੈ ਨਵ ਮਾਨਕ ਹੀਰਾ ਰੱਜੀ ਧਾਈ ਸਦਾ ਸੁਖ ਜਾਕਾ ਤੂੰ ਮੀਰਾ। ਸਖੀ ਸਹੇਰੀ ਸੰਗ ਕੀ ਸੁਮਤ ਦਿਰੜਾਓ ਸੇਵੋ ਸਾਧੂ ਪਾਓ ਕਰ ਤਉ ਨਿਧਰ ਪਾਓ। ਸਗਲੀ ਦਾਸੀ ਠਾਕੁਰ ਸਭ ਕਹਿਤੀ ਮੇਰਾ ਜਿਸੇ ਸਿਗਾਰੇ ਨਾਨਕਾ ਕਿਸ ਸੁਖੇ ਬਸੇਰਾ। ਆਸਾ ਮਹੱਲਾ ਪੰਜਵਾਂ ਸੰਤਾਂ ਕੀ ਹੋਏ ਦਾਸਰੀ ਇਹ ਉਚਾਰਾ ਸਿਖਰੀ ਸਗਲ ਗੁਣਾ ਗੁਣ ਉਤਮੋ ਪਰਤਾ ਦੂਰ ਨਾ ਪੇਖਰੀ। ਇਹ ਮਨ ਸੁੰਦਰ ਆਪਣਾ ਹਰ ਨਾਮ ਜੀਠੇ ਰੰਗਰੀ ਤਿਆਗ ਸਿਆਣ ਬਚਾਤਰੀ ਤੂੰ ਜਾਣ ਗੋਪਾਲੇ ਸੰਗਰੀ। ਰਹਾਓ ਪਰਤਾ ਕੈ ਸੋ ਮਾਨੀਏ ਤੋ ਸੀਗਾਰ ਬਣਾਏ ਰੀ ਦੂਜਾ ਪਾਉ ਵਸਾਰੀਏ ਕਿਉ ਤੰਬੋਲਾ ਖਾਏ ਰੀ ਗੁਰ ਕਾ ਸਭ ਕਰ ਦੀਪਕੋ ਇਹ ਸਦਕੀ ਸੇਜ ਪਿਛਾਏ ਰੀ ਆੜ ਪੈਰ ਕਰ ਜੋੜ ਰਹੋ ਹੋ ਫੇਟੇ ਹਰ ਰਾਏ ਰੀ ਤੇ ਸੀ ਚੱਜ ਸੀਗਾਰ ਸਭ ਸਾਈ ਰੂਪ ਅਪਾਰ ਰੀ ਸਾਈ ਸੁਹਾਗਣ ਨਾਨਕਾ।

ਗਏ ਉਹ ਦਿਸੇ ਨਾ ਬੀਆ, ਨਾਨਕ ਰਾਖੇ ਪਾਰ ਬ੍ਰਹਮ ਫਿਰ ਦੁਖ ਨਾ ਥੀਆ। ਆਸਾ ਕਰ ਨਾਵਾਂ ਮਹੱਲਾ ਪੰਜਵਾਂ, ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਚਿਤਵ ਚਿਤਵ ਸਰਬ ਸੁਖ ਪਾਵ, ਆਗੇ ਭਾਵ ਕੇ ਨਾ ਪਾਵ, ਇੱਕ ਦਾ ਤਾਰ ਸਗਲ ਹੈ ਜਾਜਕ, ਦੂਸਰ ਕਹਿ ਪੈ ਜਾਵ, ਹਉ ਮੰਗੋ ਆਨ ਲਿਜਾਵ, ਸਗਲ ਸ਼ਦਰ ਪਦ ਏਕੋ ਠਾਕੁਰ, ਕੌਣ ਸੰਸਰ ਲਾਵ, ਰਹਾਉ ਉਠੋ ਬੈਸੋ ਰਹਿ ਪੇ ਨਾ ਸਕੋ, ਦਰਸ਼ਨ ਖੋਜ ਖੁਜਾਵ, ਬ੍ਰਹਿਮਾਦਕ ਸਨਕਾਦਕ ਸਨਕ ਸੁਨੰਦਨ ਸਨਾਤਨ ਸੰਤ ਕੁਮਾਰ, ਤਿਨਕੋ ਮੈਲ ਦੁਲਭਾਵ, ਆਗਮ ਅਗਮ ਅਗਾਧ ਬੋਧ ਕੀਮਤ ਪਰੈ ਨਾ ਪਾਵ, ਤਾ ਕੀ ਸਰਣ ਸਤਪੁਰਖ ਕੀ ਸਤਗੁਰ ਪੁਰਖ ਤੇ ਆਵ, ਭਇਓ ਕਿਰਪਾਲ ਦਿਆਲ ਪ੍ਰਭ ਠਾਕੁਰ, ਕਾਟਿਓ ਬੰਦ ਕਰਾਵ, ਕਹੋ ਨਾਨਕ ਜੋ ਸਾਧ ਸੰਗ ਪਾਇਓ ਤਉ ਫਿਰ ਜਨਮ ਨ ਆਵ। ਆਸਾ ਮਹੱਲਾ ਪੰਜਵਾਂ, ਅੰਤਰ ਗਾਵੋ ਬਾਹਰ ਗਾਵੋ, ਗਾਵੋ ਜਾਗ ਸਵਾਰੀ ਸੰਗ ਚਲਨ ਕੋ ਤੋ।

ਪੰਜਵਾਂ ਜਿਸ ਨੂੰ ਤੂੰ ਅਸਥਿਰ ਕਰ ਮਾਨਹਿ ਤੇ ਪਾਹੁਣ ਦੋ ਦਾਹਾ ਪੁੱਤਰ ਕਲੱਤਰ ਅਗਰੇ ਸਗਲ ਸਮਗਰੀ ਸਾ ਮਿਥਿਆ ਅਸਨਾਹਾ ਰੇ ਮਨ ਕਿਆ ਕਰੇ ਹੈ ਹਾ ਹਾ ਡਿਟ ਦਿਖ ਜੈਸੇ ਹਰ ਚੰਦੌਰੀ ਇਕ ਰਾਂ ਭਜਨ ਲੈ ਲਾਹਾ ਰਹਾਉ ਜੈਸੇ ਬਸਤਰ ਦੇ ਓਢਾਨੇ ਦਿਨ ਦੋ ਚਾਰ ਪੁਰਾਹਾ ਪੀਤ ਉਪਰੇ ਕੇਤਕ ਤਾਈ ਹੈ ਅੰਤ ਕੋਰ ਕੋ ਆਹਾ ਜੈਸੇ ਅੰਬ ਕੁੰਡ ਕਰ ਰਾਖਿਓ ਪਰਤ ਸਿੰਧ ਗਲ ਜਾਹਾ ਆਵਗ ਆਗਿਆ ਪਾਰ ਬ੍ਰਹਮ ਕੀ ਉਠ ਜਾਸੀ ਮੋਹਤ ਚਸਾਹਾ ਰੇ ਮਨ ਲੇਖੇ ਚਾਲ ਲੇਖੇ ਬੈਸੇ ਲੇਖੇ ਲੈਂਦਾ ਸਾਹਾ ਸਦਾ ਕੀਰਤ ਕਰ ਨਾਨਕ ਹਰ ਕੀ ਉਭਰੇ ਸਤਿਗੁਰ ਚਰਨ ਉਟਾਹਾ ਆਸਾ ਮਹੱਲਾ ਪੰਜਵਾਂ ਅਬੁੱਟ ਬਾਤੇ ਪਈ ਸਿਧਰੀ ਦੂਤ ਦੁੱਟ ਸਜਨਈ ਅੰਧਕਾਰ ਮੈਂ ਰਤਨ ਪ੍ਰਗਾਸਿਓ ਮਲੀਨ ਬੁੱਧ ਖਸ਼ਨਈ ਜੋ ਕਿਰਪਾ ਗੋਬਿੰਦ ਭਈ ਸੁਖ ਸੰਪਤ ਹਰ ਨਾ ਫਲ ਪਾਏ ਸਤਿਗੁਰ ਮਿਲਈ ਹਰਹਾਓ ਮੁਏ ਕਿਰਪਨ ਕੋ ਕੋਈ ਨ ਜਾਣਤ ਸਗਲ ਪਵਨ ਪ੍ਰਗਟਈ ਸੰਗ ਬੈਠਨੋ ਕਈ ਨ ਪਾਵਤ ਹੁਣ ਸਗਲ ਚਰਨ ਸੇਵਈ ਆੜ ਆੜ ਕੋ ਫਿਰਤ ਟੂੰਡਤੇ ਮਨ ਸਗਲ ਕਿਸ਼ਨ ਬੁਝ ਗਈ ਏਕ ਬੋਲ ਵੀ ਖਪਤੋ ਨਾਹੀ ਸਾਧ ਸੰਗਤ ਸੀਤ ਲਈ ਏਕ ਜੀ ਗੁਣ ਕਮਨ ਵਖਣ ਅਗਮ ਅਗਮ ਅਗਮਈ ਦਾਸ ਦਾਸ ਦਾਸ ਕੋ ਕਰੀਓ ਜਨ ਨਾਨਕ ਹਰ ਸਰਣਈ ਆਸਾ ਮਹੱਲਾ ਪੰਜਵਾਂ ਰੇ ਮੂੜੇ ਲਾਹੇ ਕੋ ਤੂੰ ਟੀਲਾ ਟੀਲਾ ਤੋਟੇ ਕੋ ਬੇਗਤਾਇਆ ਸਤ ਵਖਰ ਤੂੰ ਕਿੰਨੇ ਨਾਹੀ ਪਾਪੀ ਬਾਧਾ ਰੇ ਨਾਇਆ ਸਤਗੁਰ ਤੇਰੀ ਆਸ ਆਇਆ ਬਦਲ ਪਾਵਨ ਤੇਰੋ ਨਾਮ ਪਾਰ ਬ੍ਰਹਮ ਮੈਂ ਏਹਾ ਓਟਾਇਆ ਰਹਾਓ ਗੰਧਨ ਵੈਣ ਸੁਣੇ ਉਰਝਾਵੇ ਨਾਮ ਲਏ ਅਲਕਾਇਆ ਨਿੰਦ ਚਿੰਦ ਕੋ ਬੋਧ ਉਮਾਇਓ ਬੂਝੀ ਉਲਟਾਇਆ ਪਰ ਤਨ ਪਰ ਤਨ ਪਰਤੀ ਨਿੰਦਾ ਅਖਾਦ ਖਾਏ ਹਰਕਾਇਆ ਸਾਜ ਧਰਮ ਸਿਓ ਰੁਚ ਨਹੀਂ ਆਵੇ ਸਤ ਸੁਨਤ ਸ਼ੋਹਾਇਆ ਦੀਨ ਦਿਆਲ ਕਿਰਪਾਲ ਪ੍ਰਭ ਠਾਕੁਰ ਭਗਤ ਟੇਕ ਹਰਨਾਇਆ ਨਾਨਕ ਆਏ ਸਰਨ ਪ੍ਰਭ ਆਇਓ ਰਾਖ ਲਾਜ ਅਪਨਾਇਆ ਆਸਾ ਮਹੱਲਾ ਪੰਜਵਾਂ ਮਿਥਿਆ ਸੰਗ ਸੰਗ ਲਵਟਾਏ ਮੋਹ ਮਾਇਆ ਕਰ ਬੰਧ ਜੈ ਜਾਨੋ ਸੋ ਚੀਤ ਨ ਆਵੇ ਅੰਗ ਬੁੱਧ ਪਏ ਅੰਧੇ ਮਨ ਬੈਰਾਗੀ ਕਿਉਂ ਨਾ ਅਰਾਧੇ ਤਾਜ ਕੋਠਰੀ ਮਾਹੇ ਤੂੰ ਬਸਤਾ ਸੰਗ ਸਗਲ ਦਿਖੇ ਕੀ ਬਿਆਦੇ ਰਖਾਓ ਮੇਰੀ ਮੇਰੀ ਕਰਤ ਦਿਨ ਰੈਨ ਬਿਖਾਵੇ ਪਲਖਿਨ ਸ਼ੀਜੇ ਅਰ ਜਾਦੇ ਜੈਸੇ ਮੀਠੇ ਸਾਧ ਲੁਭਾਏ ਝੂਠ ਤਨ ਦੁਰਗਾਧੇ ਕਾਮ ਕ੍ਰੋਧ ਅਰ ਲੋਭ ਮੋਹ ਇਹ ਇੰਦੀ ਰਸ ਲਪਟਾਦੇ ਦੀਪ ਵਾਰੀ ਪੁਖ ਬਿਧਾਤੇ ਬੌਰ ਬੌਰ ਜਨ ਮਾਧੇ ਜੋ ਭਇਓ ਕਿਰਪਾਲ ਦੀਨ ਦੁਖ ਪੰਜਨ ਤੋ ਗੁਰਮਿਲ ਸਭ ਸੁਖ ਲਾਧੇ ਕਹੋ ਨਾਨਕ ਜਿਨ ਰੈਨ ਤਿਹਾਵੋ ਮਾਰ ਕਾਢੀ ਸਗਲ ਉਪਾਧੇ ਤੂੰ ਜਪਿਓ ਭਾਈ ਪੁਰਖ ਵਿਧਾਤੇ ਭਇਓ ਕਿਰਪਾਲ ਦੀਨ ਦੁਖ ਪੰਜਨ ਜਨਮ ਮਰਨ ਦੁਖ ਲਾਥੇ ਰਹਾਓ ਦੂਜਾ ਆਸਾ ਮਹੱਲਾ ਪੰਜਵਾਂ ਨਿਮਕ ਕਾਮ ਸਵਾਦ ਕਾਰਨ ਕੋਟ ਦਿਨ ਸੁਦੁਖ ਪਾਵੇ ਕਰੀ ਮੋਹ ਤਰੰਗ ਮਾਣ ਫਿਰ ਬੌਰ ਬੌਰ ਪਛਤਾਵੇ ਅੰਧੇ ਚੇਤ ਹਰ ਹਰ ਲਾਇਆ ਤੇਰਾ ਸੋਧਨ ਨੇੜੇ ਆਇਆ ਰਹਾਓ ਪਲਕ ਦਿੱਟ ਦੇਖ ਪੂਲੋ ਆਕ ਨੀਮ ਕੋ ਤੂਮਰ ਜੈਸਾ ਸੰਗ ਵਿਸ਼ੀਰ ਸਿਉਂ ਹੈਰੇ ਕੈਸੋ ਕੀ ਇਹੋ ਪਰ ਗ੍ਰਹਿ ਬੈਰੀ ਕਾਰਨ ਪਾਪ ਕਰਤਾ ਬਸਤ ਰਹੀ ਅਮਾਨਾ ਛੋੜ ਜੈ ਤਿਨ ਹੀ ਸੋ ਸੰਗੀ ਸਾਜਨ ਸਿਉਂ ਬੈਰਾਨਾ ਸਗਲ ਸੰਸਾਰ ਇਹ ਵਿਦ ਵਿਆਪਿਓ ਸੋ ਉਭਰਿਓ ਜਿਸ ਗੁਰ ਪੂਰਾ ਕਹੋ ਨਾਨਕ ਪਵ ਸਾਗਰ ਤਰਿਓ ਪਏ ਪੁਨੀਤ ਸਰੀਰਾ ਆਸਾ ਮਹੱਲਾ ਪੰਜਵਾਂ ਦੋ ਪਦੇ ਲੋਕ ਮਾਨੋ ਸੋਈ ਤੂੰ ਪੇਖਿਓ ਮੁੜ ਮੁਗਧ ਮੁਕਰਾਨੀ ਆ ਕੁਮਾਨੇ ਕੌਲੇ ਬੰਦੇ ਫਿਰ ਪਾਛੇ ਪਛਤਾਨੀ ਪ੍ਰਾ ਮੇਰੇ ਸਭ ਦੇ ਆਗੇ ਜਾਨੀ ਪ੍ਰਮ ਕੇ ਮੂਸੇ ਤੂੰ ਰਾਖਤ ਪਰਦਾ ਪਾਛੇ ਜੀ ਕੀ ਮਾਨੀ ਰਹਾਓ ਜਿਤ ਜਿਤ ਲਾਏ ਤਿਤ ਲਾਗੇ ਕਿਆ ਕੋ ਕਰੇ ਪਰਾਨੀ ਬਰਸ ਲਿਓ ਪਾਰ ਬਨ ਸੁਆਮੀ ਨਾਨਕ ਸਦ ਕੁਰਬਾਨੀ।

ਤਾਂ ਉੜਤਾਵੇ, ਸੇਵਕ ਕਹੋ ਨਿਗਟੀ ਹੋਏ ਦਿਖਾਵੇ, ਜੋ ਜੋ ਕਹੇ ਠਾਕੁਰ ਪਏ ਸੇਵਕ, ਤਤਕਾਲ ਹੋਏ ਆਵੇ ਰਹਾਉ, ਤਿਸ ਸੇਵਕੇ ਹੋ ਬਲਿਹਾਰੀ, ਜੋ ਆਪਣੇ ਪ੍ਰਭਾਵੇ, ਤਿਸ ਕੀ ਸੋਏ ਸੁਣੀ ਮਨ ਹਰਿਆ, ਤਿਸ ਨਾਨਕ ਪਰਸਣ ਆਵੇ, ਆਸਾ ਕਰ ਗਿਆਰਵਾਂ ਮਹੱਲਾ ਪੰਜਵਾਂ, ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਨਟੂਆ ਪੇ ਦਿਖਾਵੇ ਬਹੁ ਵਿਦ, ਜੈਸਾ ਹੈ ਉਹ ਤੈ ਸਾਰੇ, ਅਨਕ ਜੋਨ ਪ੍ਰਮਿਓ ਪ੍ਰਾਂਪੀਤਰ, ਸੁਖੇ ਨਾਹੀਂ ਪਰਵੇ ਸਾਰੇ, ਸਾਜਨ ਸੰਤ ਹਮਾਰੇ ਮੀਤਾ, ਬਿਨ ਹਰ ਹਰ ਅਨੀਤਾ ਰੇ।

ਹਾਂ ਗਾਕਰੀ ਗੁਰਸਬ ਦੀ ਪਾਰ ਉਤਰੀਏ ਰੇ। ਖੋਜਤ ਖੋਜਤ ਖੋਜ ਵਿਚਾਰਿਓ, ਸਤ ਨਾਨਕ ਕਿਉ ਜਾਨਾ ਰੇ। ਸਿਮਰਤ ਨਾਮ ਨਿਧਾਨ ਨਿਰਮੋਲ, ਮਨ ਮਾਨਕ ਪਤੀਆਨਾ ਰੇ। ਆਸਾ ਮਹੱਲਾ ਪੰਜਵਾਂ ਦੋ ਪਦੇ, ਗੁਰ ਪ੍ਰਸਾਦ ਮੇਰੇ ਮਨ ਵਸਿਆ, ਜੋ ਮੰਗੋ ਸੋ ਪਾਵੋ ਰੇ। ਨਾਮ ਰੰਗ ਕਿਉ ਮੰਤ੍ਰ ਤਾਨਾ, ਬੌਰ ਨਕਤ ਹੂੰ ਤਾਵੋ ਰੇ। ਹਮਰਾ ਠਾਕੁਰ ਸਭ ਤੇ ਉੱਚਾ, ਰਹਿਣ ਦਿਨ ਸੇ ਗਾਵੋ ਰੇ। ਖਿਨ ਮੈਂ ਥਾਪਿਓ ਥਾਪਨ ਹਾਰ, ਇਸ ਤੇ ਤੁਝੇ ਡਰਾਵੋ ਰੇ। ਰਹਾਓ ਜਬ ਦੇਖੋ ਪ੍ਰਭ ਆਪਣਾ ਸਵਾਮੀ, ਤੋ ਅਵਰੇ ਚੀਤ ਨ ਪਾਵੋ ਰੇ। ਨਾਨਕ ਦਾਸ ਪ੍ਰਭ ਆਪ ਪੈ ਰਾਇਆ, ਪ੍ਰਮ ਪੋ ਮੇਟ ਲਖਾਵੋ ਰੇ। ਆਸਾ ਮਹੱਲਾ ਪੰਜਵਾਂ ਚਾਰ ਵਰਨ, ਚੌਹਾਂ ਕੇ ਮਰਦਨ ਖੜ ਦਰਸ਼ਨ ਕਰ ਤਲੀ ਰੇ। ਸੁੰਦਰ ਸੁਗਰ ਸਰੂਪ ਸਿਆਣੇ, ਪੰਚੋ ਹੀ ਮੋਏ ਸ਼ਲੀ ਰੇ। ਜਿਨ ਮਿਰ ਮਾਰੇ ਪੰਚ ਸੂਰ ਵੀਰ, ਐਸੋ ਕੌਣ ਬਲੀ ਰੇ। ਜਿਨ ਪੰਚ ਮਾਰ ਬਿਦਾਰ ਗੁਦਾਰੇ, ਸੋ ਪੂਰਾ ਏ ਕਲੀ ਰੇ। ਰਹਾਓ ਵੱਡੀ ਕੌਮ ਪਸ ਭਾਗੇ ਨਾਹੀ, ਮੋਹਕਮ ਫੌਜ ਹਠਲੀ ਰੇ। ਕਹੋ ਨਾਨਕ ਤਿਨ ਜਨ ਨਿਰਦਲਿਆ, ਸਾਹ ਸੰਗਤ ਕੈ ਚਲੀ ਰੇ। ਆਸਾ ਮਹੱਲਾ ਪੰਜਵਾਂ ਨੀਕੀ ਜੀ ਕੀ ਹਰ ਕਥਾ ਉਤਮ, ਆਣ ਸੁਲ ਰਸ ਪੀਕੀ ਰੇ। ਰਹਾਓ ਬਹੁ ਗੁਣ ਤੁਨ ਮੁਨ ਜਨ ਖਟ ਬੇਤੇ, ਅਵਰ ਨਾ ਕਿਛ ਲਾਈ ਕੀ ਰੇ। ਬਿਖਾਰੀ ਨਿਰਾਰੀ ਅਪਾਰੀ ਸਹਿਜਾਰੀ, ਸਾਧ ਸੰਗ ਨਾਨਕ ਪੀਕੀ ਰੇ। ਆਸਾ ਮਹੱਲਾ ਪੰਜਵਾਂ ਹਮਾਰੀ ਪਿਆਰੀ ਅੰਮ੍ਰਿਤ ਤਾਰੀ, ਗੁਰ ਨਿਮਖ ਨਮਨ ਤੇ ਟਾਰੀ ਰੇ। ਰਹਾਓ ਦਰਸ਼ਨ ਪਰਸਨ ਸਰਸਨ ਹਰਸਨ।

ਪੰਜਵਾਂ ਨਿੱਕੀ ਸਾਹ ਸੰਗਾਨੀ ਰਗਾਓ ਪੈਰ ਮੂਰਤ ਪਲ ਗਾਵਤ ਗਾਵਤ ਗੋਵਿੰਦ ਗੋਵਿੰਦ ਵਖਾਨੀ ਚਾਲਤ ਬੈਸਤ ਸੋਭਤ ਹਰ ਜਸ ਮੰਤਨ ਚਰਨ ਖਟਾਨੀ ਹਉ ਹੋਰੋ ਤੂੰ ਠਾਕੁਰ ਗੌਰੋ ਨਾਨਕ ਸਰਨ ਪਛਾਨੀ ਰਾਗ ਅਸ ਮਹੱਲਾ ਪੰਜਵਾਂ ਕਾਰ ਬਾਰਵਾਂ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਤਿਆਗ ਸਗਲ ਸਿਆਣਪਾਂ ਭਜ ਪਾਰ ਬ੍ਰਹਮ ਨਿਰੰਕਾਰ ਏਕ ਸਾਤੇ ਨਾਮ ਬਾਜੋ ਸਗਲ ਦੀ ਸਹਿਸਾਰ ਸੋ ਪ੍ਰਭ ਜਾਣੀਏ ਸਤਸੰਗ ਗੁਰ ਪ੍ਰਸਾਦੀ ਬੂਝੀਏ ਏਕ ਹਰ ਕੇ ਰੰਗ ਰਹਾਓ ਸਰਨ ਸਮਰਥ ਏਕ ਕੇਰੀ ਦੂਜਾ ਨਾ ਹੀ ਠਾਓ ਮਹਾਂ ਪੌਜ ਲੰਘੀਏ ਸਦਾ ਹਰ ਗੁਣ ਗਾਓ ਜਨਮ ਮਰਨ ਵਾਰੀਏ ਦੁਖ ਨਾ ਜੰਪਰ ਹੋਏ ਨਾਮ ਨਿਧਾਨ ਸੋਈ ਪਾਏ ਕਿਰਪਾ ਕਰੇ ਪ੍ਰਸੋਏ ਏਕ ਟੇਕ ਆਧਾਰ ਏਕੋ ਏਕ ਕਾ ਮਨ ਜੋਰ ਨਾਨਕ ਜਪੀਏ ਮਿਲ ਸਾਧ ਸੰਗਤ ਹਰ ਬਿਨ ਅਵਰ ਨਾ ਹੋਰ ਆਸਾ ਮਹੱਲਾ ਪੰਜਵਾਂ ਜੀਉ ਮਨ ਤਨ ਪ੍ਰਾਣ ਪ੍ਰਭ ਕੈ ਦੀਏ ਸਭ ਰਸ ਭੋਗ ਦੀਨ ਬੰਧਵ ਜੀ ਦਾਤਾ ਸਰਨ ਰੱਖਣ ਜੋਗ ਮੇਰੇ ਮਨ ਧਿਆਏ ਹਰ ਹਰ ਨਾਉ ਹਲਤ ਪਲਤ ਸਹਾਏ ਸੰਗ ਏਕ ਸਿਉ ਨਿਮਲਾਓ ਰਹਾਓ ਵੇਦ ਸਾਸਤਰ ਜਨ ਤਿਆਵੇ ਤਰਨ ਕਉ ਸੰਸਾਰ

ਨਾਮ ਦ੍ਰਿੜ ਕਰ ਭਗਤ ਹਰ ਕੀ ਭਲੀ ਪ੍ਰਭ ਕੀ ਸੇਵ ਚਰਨ ਸਰਣ ਦਇਆਲ ਤੇਰੀ ਤੂੰ ਨਿਮਾਣੇ ਮਾਣ ਜੀ ਪ੍ਰਾਣ ਆਧਾਰ ਤੇਰਾ ਨਾਨਕਾ ਪ੍ਰਤਾਣ ਆਸਾ ਮਹੱਲਾ ਪੰਜਵਾਂ ਡੋਲ ਡੋਲ ਮਹਾਂ ਦੁਖ ਪਾਇਆ ਬਿਨਾਂ ਸਾਧੂ ਸੰਗ ਖਾਟ ਲਾਭ ਗੋਬਿੰਦ।

ਕਰਨ ਕਾਰਨ ਸਿਮਰਥ ਸੋ ਪ੍ਰਭ ਜੀ ਦਾਤਾ ਆਪ ਤਿਆਗ ਸਗਲ ਸਿਆਣਪ ਆੜ ਪੈਰ ਪ੍ਰਭ ਜਾਪ ਮੀਤ ਸਖਾ ਸਹਾਇ ਸੰਗੀ ਊਚ ਅਗਮ ਅਪਾਰ ਚਰਨ ਕਰਨ ਬਸਾਏ ਹਿਰਦੈ ਜੀ ਕੋ ਆਧਾਰ ਕਰ ਕਿਰਪਾ ਪ੍ਰਭ ਪਾਰ ਬ੍ਰਹਮ ਗੁਣ ਤੇਰਾ ਜਸ ਗਾਓ ਸਰਬ ਸੂਖ ਵੱਡੀ ਵਡਿਆਈ ਜਪ ਜੀਵੈ ਨਾਨਕ ਨਾਓ ਆਸਾ ਮਹੱਲਾ ਪੰਜਵਾਂ ਉਦਮ ਕਰੋ ਕਰਾਵੋ ਠਾਕੁਰ ਪੇਖਤ ਸਾਧੂ ਸੰਗ

ਸਤਿਗੁਰ ਪ੍ਰਸਾਦ ਸਤਿਗੁਰ ਬਚਨ ਤੁਮਾਰੇ ਨਿਰਗੁਣ ਨਿਸਤਾਰੇ ਰਹਾਓ ਮਾਂ ਵਿਖਾਦੀ ਦੁਸ਼ਟ ਅਪਵਾਦੀ ਏ ਪੁਨੀਤ ਸਿੰਗਾਰੇ ਜਨਮ ਭਵੰਤੇ ਨਰਕ ਪੜੰਤੇ ਇਨਕੇ ਕੁਲ ਉਧਾਰੇ ਕੋਈ ਨਾ ਜਾਣੇ ਕੋਈ ਨਾ ਮਾਨੇ ਸੇ

ਕਮਾਇਆ ਸੇਵ ਕਮਾਇਆ ਗੁਣ ਰਸ ਰਸ ਗਾਵੇ ਇਕ ਹੈ ਅਸ ਦਰਸ ਪਿਆਸ ਆਨ ਨਾ ਪਾਵੇ ਦਇਆ ਤੁਹਾਰੀ ਕਿਆ ਜੰਤ ਵਿਚਾਰੀ ਨਾਨਕ ਬਲ ਬਲ ਜਾਵੇ ਆਸਾ ਮਹੱਲਾ ਪੰਜਵਾਂ ਏਕ ਸਿਮਰ ਮਨ ਮਾਹੀ ਰਹਾਓ ਨਾਮ ਧਿਆਵੋ ਹਿਰਦੇ ਵਸਾਓ ਜਿਬਨ ਕੋ ਨਾਹੀ ਪ੍ਰਸਰਣੀ ਆਈਏ ਸਰਬ ਫਲ ਪਾਈਏ ਸਗਲੇ ਦੁਖ ਜਾਹੀ ਜੀਨ ਕੋ ਦਾਤਾ ਪੁਰਖ ਵਿਧਾਤਾ ਨਾਨਕ ਕੱਢ ਕੱਢ ਆਹੀ ਆਸਾ ਮਹੱਲਾ ਪੰਜਵਾਂ ਹਰ ਬਿਸਰਤ ਸੋ ਮੂਆ ਰਹਾਓ ਨਾਮ ਤੇ ਆਵੇ ਸਰਬ ਫਲ ਪਾਵੇ ਸੋ ਜਨ ਸੁਖੀਆ ਹੂਆ ਰਾਜ ਕਹਾਵੇ ਹਉ ਕਰਮ ਕਮਾਵੇ ਬਾਧਿਓ ਨਲਨੀ ਪ੍ਰੰਸੂਆ ਕਹੋ ਨਾਨਕ ਜਿਸ ਸਤਿਗੁਰ ਕੇਟਿਆ ਸੋ ਜਨ ਨੇ ਚਲਤੀਆ ਆਸਾ ਮਹੱਲਾ ਪੰਜਵਾਂ ਘਰ ਚੌਦਵਾਂ ਇਕ ਓਅੰਕਾਰ ਸਤਿਗੁਰ ਪ੍ਰਸਾਦ ਉਹ ਨਿਹੋ ਨਵੇਲਾ ਆਪਣੇ ਪ੍ਰੀਤਮ ਸਿਉਂ ਲਾਗ ਰਹੇ ਰਹਾਓ ਜੋ ਪ੍ਰਾਪਾਵੇ ਜਨਮ ਨਾ ਆਵੇ ਹਰ ਪ੍ਰੇਮ ਭਗਤ ਹਰ ਪ੍ਰੀਤ ਪ੍ਰਚੈ ਪ੍ਰਸੰਗ ਮਲੀਜੈ ਇਉ ਮਨ ਦੀਜੈ ਨਾਨਕ ਨਾਮ ਮਿਲੇ ਆਪਣੀ ਦਇਆ ਕਰੋ ਆਸਾ ਮਹੱਲਾ ਪੰਜਵਾਂ ਮਿਲ ਰਾਮ ਪਿਆਰੇ ਤੂੰ ਮਿਲ ਧੀਰਜ ਕੋ ਨਾ ਕਰੇ ਰਹਾਓ ਸਿਮਰਤ ਸਾਸਤਰ ਬਹੁ ਕਰਮ ਕਮਾਏ ਤਾਂ ਤੁਮਰੇ ਦਰਸ ਦੇਨ ਸੁਖ ਨਾਹੀ ਵਰਤ ਨੇਮ ਸੰਜਮ ਕਰ ਥਾਕੇ ਨਾਨਕ ਸਾਧ ਸਰਣ ਪ੍ਰਭ ਸੰਗ ਵਸੈ ਆਸਾ ਮਹੱਲਾ ਪੰਜਵਾਂ ਘਰ ਪੰਦਰਵਾਂ ਪੜਤਾਲ ਇਕ ਓਅੰਕਾਰ ਸਤਿਗੁਰ ਪ੍ਰਸਾਦ ਵਿਕਾਰ ਮਾਇਆ ਮਾਦ ਸੋਇਓ ਸੂਝ ਬੂਝ ਨਾ ਆਵੇ ਪਗਰ ਕੇਸ ਜਮ ਉਠਾਰਿਓ ਤਦੀ ਕਰ ਜਾਵੇ ਲੋਭ ਵਿਖਿਆ ਵਿਖੇ ਲਾਗੇ ਹਰ ਵਿਦਚਿਤ ਦੁਖਾਹੀ ਖਿਰ ਪੰਗਨਾ ਕੇ ਮਾਨ ਮਾਤੇ ਅਸੁਰ ਜਾਣੇ ਨਾਗੀ ਰਹਾਓ ਬੇਦ ਸਤਰ ਜਨ ਪੁਕਾਰੇ ਸੁਣੇ ਨਾਹੀ ਡੋਰਾ ਨਿਪਤਬਾਜੀ ਹਾਰ ਮੂਕਾ ਪਛਤਾਇਓ ਮਨ ਫੋਰ ਟਾਣ ਸਗਲ ਗੈਰ ਵਜੇ ਪਰਿਆ ਦੀਵਾਨ ਲੇਖੇ ਨਾ ਪਰੇ ਜੇ ਕਾਰਜ ਰਹੇ ਉਲ ਸੋਏ ਕਾਮ ਨਾ ਕਰੇ ਐਸੋ ਜਗ ਹੋਏ ਗੁਰੇ ਦਿਖਾਇਓ ਤੋ ਇਕ ਕੀਰਤ ਗਾਇਆ ਮਾਨ ਤਾਨ ਅਸਿਆਨ ਸਰ ਨਾਨਕ ਆਇਆ ਆਸਾ ਮਹੱਲਾ ਪੰਜਵਾਂ ਵਾਪਾਰ ਗੋਬਿੰਦ ਨਾਏ ਸਾਧ ਸੰਤ ਮਨਾਏ ਪ੍ਰੇ ਪਾਏ ਗੁਣ ਗਾਏ ਪੰਚ ਨਾਦ ਤੂਰ ਬਜਾਏ ਰਖਾਓ ਕਿਰਪਾ ਪਾਏ ਸਹਿਜਾਏ ਦਰਸਾਏ ਅਬਰਾਤਿਆ ਗੋਬਿੰਦ ਸਿਉਂ ਸੰਤ ਸੇਵ ਪ੍ਰੀਤ ਨਾਥ ਰੰਗ ਲਾਲਨ ਲਾਏ ਗੁਰ ਗਿਆਨ ਮੰਦਿਰ ਆਏ ਰਹਿਸਾਏ ਨਹੀਂ ਆਏ ਸਹਿਜਾਏ ਮਨ ਨਿਧਾਨ ਪਾਏ ਸਭ ਤਜੀ ਮਨੇ ਕੀ ਕਾਮ ਕਰਾ ਚਿਰ ਚਿਰ ਚਿਰ ਚਿਰ ਪਇਆ ਮਨ ਬਹੁਤ ਪਿਆਸ ਲਾਗੀ ਹਰ ਦਰਸਨੋਂ ਦਿਖਾਵੋ ਮੁਝ ਤੁਮ ਬਤਾਵੋ ਨਾਨਕ ਦੀਨ ਸਰਣ ਆਏ ਗਲ ਲਾਏ ਆਸਾ ਮਹੱਲਾ ਪੰਜਵਾਂ।

ਇਹ ਬੇਆਦ ਸ਼ੋਰ ਹੈ। ਸੰਤ ਸੰਗ ਨਾਮ ਰੰਗ ਗੁਣ ਗੋਬਿੰਦ ਗਾਵੋ, ਅਨੰਦ ਨੂੰ ਪ੍ਰਚਾਓ ਪ੍ਰਮ ਪੀਤ ਜੀਤ ਮਿਟਾਓ, ਨਿਦ ਨਾਮ ਨਾਨਕ ਮੋਰੈ ਆਸਾ ਮੁਹੱਲਾ ਪੰਜਵਾਂ, ਕਾਮ ਕ੍ਰੋਧ ਲੋਭ ਤਿਆਗ ਮਨ ਸਿਮਰ ਗੋਬਿੰਦ ਨਾਮ, ਹਰ ਭਜਨ ਸਬਲ ਕਾਮ ਹਰਹਾਉ ਤਜ ਮਾਨ ਮੋਹ ਵਿਕਾਰ ਮਿਥਿਆ, ਜਪ ਰਾਮ ਰਾਮ ਰਾਮ ਮਨ ਸੰਤਨਾ ਕੈ ਚਰਨ ਲਾਗ, ਪ੍ਰਭ ਗੋਪਾਲ ਦੀਨ ਦਿਆਲ ਪਤਤ ਪਾਵਨ ਪਾਰ ਬ੍ਰਹਮ, ਹਰ ਚਰਨ ਸਿਮਰ ਜਾਗ ਕਰ ਭਗਤ ਨਾਨਕ ਪੂਰਨ ਭਾਗ, ਆਸਾ ਮੁਹੱਲਾ ਪੰਜਵਾਂ, ਹਰ ਕ ਸੋਗ ਬੈਰਾਗ ਆਨੰਦੀ ਖੇਲਰੀ ਦਿਖਾਇਓ, ਰਹਾਓ ਖਿਨਹੂ ਪੈ ਨਿਰਪੈ ਖਿਨਹੂ, ਖਿਨਹੂ ਉੜਤਾਇਓ ਖਿਨਹੂ ਰਸ ਭੋਗਨ ਖਿਨਹੂ, ਖਿਨਹੂ ਤਜਾਇਓ ਖਿਨਹੂ ਜੋਗ ਤਾਬ ਪੂਜਾ, ਖਿਨਹੂ ਪਰਮਾਇਓ ਖਿਨਹੂ ਕਿਰਪਾ ਸਾਧੂ ਸੰਗ, ਨਾਨਕ ਹਰ ਰੰਗ ਲਾਇਓ। ਰਾਗ ਆਸਾ ਮਹੱਲਾ ਪੰਜਵਾਂ, ਤਾਰ ਸਤਾਰਵਾਂ ਆਸਾਵਰੀ ਇੱਕ ਓਅੰਕਾਰ, ਸਤਿਗੁਰ ਪ੍ਰਸਾਦ ਗੋਬਿੰਦ ਗੋਬਿੰਦ ਕਰ ਹਾਂ, ਹਰ ਹਰ ਮਨ ਪਿਆਰ ਹਾਂ, ਗੁਰ ਕਹਿਆ ਸੋ ਚਿਤ ਤਰ ਹਾਂ, ਹਨਸਿਓ ਤੋਰ ਫੇਰ ਹਾਂ, ਐਸੇ ਲਾਲਨ ਪਾਇਓ ਰੀ ਸਖੀ, ਰਹਾਓ ਪੰਕਜ ਮੋਹ ਸਰ ਹਾਂ, ਪਗਨੀ ਚੱਲੇ ਹਰ ਹਾਂ, ਗਹਿਡਿਓ ਮੂੜ ਨਰ ਹਾਂ, ਅਨਨ ਉਪਾਪ ਕਰ ਹਾਂ, ਤੋ ਨਿਕਸੇ ਸਰਨ ਪੈ ਰੀ ਸਖੀ, ਥਿਰ ਥਿਰ ਚਿਤ ਥਿਰ ਹਾਂ, ਬਨ ਗ੍ਰਿਓ ਸਮਸਰ ਹਾਂ, ਅੰਤਰ ਏਕ ਪਿਰ।

ਕਿਸਬਨ ਕਿਉਂ ਸਰੇ ਹਾਂ, ਕੁਰ ਕੋ ਕੁਰਬਾਨ ਜਾਓ ਹਾਂ, ਨਾਨਕ ਜਪੇ ਨਾਓ ਮੇਰੇ ਮਨਾ। ਆ ਸਾਵਰੀ ਮਹੱਲਾ ਪੰਜਵਾਂ, ਕਾਰਨ ਕਰਨ ਤੂੰ ਹਾਂ, ਅਵਰ ਨ ਸੁਝੇ ਮੂੰਹ ਹਾਂ, ਕਰੇ ਸੋ ਹੋਈਏ ਹਾਂ, ਸਹਿ ਸੁਖ ਸੋਈਏ ਹਾਂ, ਧੀਰਜ ਮਨ ਪਏ ਹਾਂ, ਪ੍ਰਭ ਕੇ ਦਰ ਪਏ ਮੇਰੇ ਮਨਾ। ਹਰਹਾਓ ਸਾਧੂ ਸੰਗਮੇ ਹਾਂ, ਪੂਰਨ ਸੰਜਮੇ ਹਾਂ, ਜਪਤੇ ਛੁੱਟੇ ਆਪ ਹਾਂ, ਤਬ ਤੇ ਮਿਟੇ ਤਾਪ ਹਾਂ, ਕਿਰਪਾ ਧਾਰੀਆ ਹਾਂ, ਪਤ ਰੱਖ ਬਨਵਾਰੀਆ ਮੇਰੇ ਮਨਾ। ਇਹੋ ਸੁਖ ਜਾਣੀਏ ਹਾਂ, ਹਰ ਕਰੇ ਸੋ ਮਨ।